0: ਜੀ ਹੋ ਹਾਂ ਜੀ 1674
1: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ ਡਾਕੂਮੈਂਟਸ ਬੈਗੇਜ ਜਾਂ ਬਿਜ਼ਨਸ ਕੋਰੀਅਰ ਬਸ ਇੱਕ ਹੀ ਨਾਮ ਸ਼ਿਪ ਗਲੋਬਲ ਆਸਟ੍ਰੇਲੀਆ 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ 2 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310 ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਸਤਿ ਸ਼੍ਰੀ ਅਕਾਲ ਮੈਂ ਹਾਂ ਜੀ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: This station is now the ultimate power in the universe.
1: Radio Haji 1674.
2: JBCO Films leke aaye action, emotion ate full on entertainment. Punjabi feature film Shera.
3: 5 saal baad mudiyan Shera, te mudiyan vi kede haath ch.
4: Starring Parmesh Verma, Sonal Chauhan, Yograj Singh, Manav Vij ate hor vi ugge kalakar.
5: Main utthon vi mud ke jithon koi nahi mud ke honga.
2: Written and directed by Savio Sandhu, produced by Anmol Sahni.
4: Hun vekhna na bhullyo 15 mai ton tuhade nedle cinema ghara vich Shera.
6: Yaar tu itthe inni cheti aake pakka vi ho gaya. ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲੋ, ਹੁਣ ਸਾਡੀਆਂ ਰੇਡੀਓ ਤੇ ਉੱਚੀ ਉੱਚੀ ਬੁਲੋ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM। ਸਾਡੇ ਗਾਣੇ ਸੈਡ ਸੌਂਗ, ਜੈਗਰ ਔਰ ਬਲੈਕ, ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hey man, Sadbir Ojala, Geet MP3.
4: Sara Seher hame line ke naam se jaanta hai. Mona Darling.

बस विंग ओवर, हाँ जी 1674। ये नहीं है 71-72, ये है 1674, ये है 1674। सुनते रहो, हाँ जी AM।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਮੇਰਾ ਨਾਮ ਹੈ ਰਤਨ ਨੂਰਾ, ਔਰ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲ ਪਾਲ, ਔਰ ਆਪ ਲੋਗ ਸੁਣ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਣ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਅਭੀ ਨਾ ਕਹਿਣਾ ਨਾ ਜੀ ਨਾ ਜੀ।

0: This station is now the ultimate power in the universe.
1: Radio Haji 1674.
2: ਜਵਾਕਾਂ ਦੀ ਐਕਟਿੰਗ ਹੈ ਕਮਾਲ ਪਵੇਗਾ ਹੁਣ ਧਮਾਲ
3: ਤੂੰ ਤਾਂ ਯਾਰ ਹੋਣਾ ਹੀ ਨਹੀਂ ਚਾਹੀਦੇ
4: ਮੈਂ ਤਾਂ ਕਹਿੰਦਾ ਐਤਵਾਰ ਵੀ ਸਕੂਲ ਲੱਗਣ
5: ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ
6: ਅਰੇ ਬੋਲੋ ਪੱਪੂ ਦੇ ਪਾਪਾ
2: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
8: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
7: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
8: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
9: Should I drop it low, man?

0: ਰੇਡੀਓ ਹਾਂਜੀ 1674 ਐਮ ਅੱਜ ਸ਼ੁੱਕਰਵਾਰ ਦਾ ਦਿਨ ਆ ਤੇ ਅੱਜ ਤਾਂ ਕਰਕੇ ਡੀਜੇ ਲੱਗਾ ਅੱਜ ਜਨਮ ਦਿਨ ਆ ਬੜਿਆਂ ਦੇ ਤੇ ਅੱਜ ਤਾਂ ਕਰਕੇ ਡੀਜੇ ਲੱਗਾ ਅੱਜ ਉਬੀ ਜੀ ਦਾ ਵੀ ਕਹਿੰਦੇ ਜਨਮ ਦਿਨ ਆਪਾਂ ਪਹਿਲਾਂ ਮੈਸੇਜ ਨਹੀਂ ਨਾ ਪੜੇ
1: ਓਹੋ ਇਹ ਤੇ ਫਿਰ ਤੁਹਾਡੀ ਗਲਤੀ ਹੈ
0: ਗਲਤੀਆਂ ਤੇ ਸਾਰੀਆਂ ਮੇਰੀਆਂ ਹੀ ਆ
1: ਬੜਪਨ ਦਿਖਾਓ ਮਨੋ
0: ਜਿੱਦਾਂ ਪਹਿਲੀਆਂ ਚ ਨਿਆਣੇ ਜ਼ਿਆਦਾ ਹੋ ਜਾਂਦੇ ਸੀ ਨਾ ਪਹਿਲੀਆਂ ਵੱਲੋਂ ਅੱਜ ਕੱਲ੍ਹ ਤੇ ਚਲੋ ਸਰਫੇ ਦੇ ਕੇ ਇੱਕ ਦੋ ਦੋ ਹੀ ਹੁੰਦੇ ਆ ਪਹਿਲਾਂ ਜ਼ਿਆਦਾ ਹੀ ਹੋ ਜਾਂਦੇ ਸੀ ਤੇ ਉਦੋਂ ਏਦਾਂ ਕਹਿੰਦੇ ਹੁੰਦੇ ਗਲਤੀ ਹੋ ਗਈ ਜੇ ਕੋਈ ਮਾੜਾ ਨਿਕਲ ਆਵੇ ਤਾਂ ਕਹਿਣਾ ਸ਼ਰਾਬੀ ਸ਼ਰੂਬੀ ਨਿਕਲ ਆਵੇ ਹੈ ਨਾ ਲੱਛਣ ਚੰਗੇ ਹੋਣਾ ਮੈਂ ਐਵੇਂ ਗਲਤੀ ਕਰ ਬੈਠੇ ਚਲੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਜੀ ਪ੍ਰੋਗਰਾਮ ਹਾਂਜੀ ਮੈਲਬਨ ਤੇ ਆਸ ਕਰਦੇ ਹਾਂ ਤੁਸੀਂ ਡੀਜੇ ਇੰਜੋਏ ਕੀਤਾ ਹੋਊਗਾ ਅੱਜ 15 ਤਰੀਕ ਆ ਅੱਜ ਮਈ ਦਾ ਮਹੀਨਾ ਤੇ 2026 ਅੱਜ ਦਿਨ ਸ਼ੁੱਕਰਵਾਰ ਦਾ ਤੇ 10:07 ਹੋ ਚੁੱਕੇ ਨੇ ਤੇ ਮੇਰੇ ਨਾਲ ਨੇ ਜਸਪ੍ਰੀਤ
1: ਹਾਂਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਹਾਂਜੀ ਮੈਲਬਨ ਦੇ ਵਿੱਚ ਤੇ ਅੱਜ ਹੋਣੀਆਂ ਗੱਲਾਂ ਬਾਤਾਂ ਬਹੁਤ ਸਾਰੀ ਗੱਲਾਂ ਤੇ ਬਹੁਤ ਸਾਰੇ ਕਵੀ ਨਿਕਲ ਕੇ ਆਉਣਗੇ ਆਪਣੇ ਅੰਦਰ ਦਾ ਕਵੀ ਤੁਸੀਂ ਜਗਾ ਸਕਦੇ ਹੋ ਤੇ ਖੁੱਲ੍ਹਾ ਅਖਾੜਾ ਜਿਵੇਂ ਹੁੰਦਾ ਹੀ ਹੈ ਫਰਾਈਡੇ ਸਾਰਿਆਂ ਨੂੰ ਪਤਾ ਹੀ ਹੈ ਡੀਜੇ ਆਲਰੇਡੀ ਸਟਾਰਟ ਹੋ ਹੀ ਗਿਆ ਮਾਹੌਲ ਬਣ ਗਿਆ ਬਹੁਤ ਸਾਰੀ ਮਿਕਸ ਮਸਾਲਾ ਹੋਣਾ ਅੱਜ ਮਿਕਸ ਮਸਾਲਾ ਬਹੁਤ ਸਾਰੀ ਚੀਜ਼ਾਂ ਅੱਜ
0: ਅੱਛਾ ਮਿਰਚ ਮਸਾਲਾ
1: ਮਿਰਚ ਮਸਾਲਾ ਵੀ ਕਹਿ ਸਕਦੇ ਹੋ ਹਾਂ ਜੋ ਤੁਹਾਨੂੰ ਵਧੀਆ ਲੱਗੇ
0: ਮਿਰਚ ਦਾ ਕਈ ਤੁਹਾਡੇ ਨਾਲ ਵੀ ਹੁੰਦਾ ਵਾ ਜਿੱਦਾਂ ਮਿਰਚ ਬਾਰੇ ਗੱਲ ਕਰਦੇ ਹਾਂ ਤੁਹਾਡੇ ਨਾਲ ਜਿੱਦਾਂ ਨਿੱਛ ਜੀ ਜ਼ਿਆਦਾ ਆ ਜਾਂਦੀ ਤੁਹਾਨੂੰ ਹੁੰਦਾ ਤੁਹਾਡਾ ਕਈ ਵਾਰੀ
1: ਮੈਨੂੰ ਨਹੀਂ ਹੁੰਦਾ ਇੱਦਾਂ
0: ਤੁਸੀਂ ਫਿਰ ਕਰਿਓ ਤੁਸੀਂ ਜਿੱਦਾਂ ਮਿਰਚ ਦਾ ਪਾਊਡਰ ਆਪਣੀਆਂ ਲਿਆਓ ਆਪਣੀ ਇਮੈਜੀਨੇਸ਼ਨ ਬਰੀਕ ਪੀਸਿਆ
1: ਅੱਛਾ
0: ਸੁੱਕਣੇ ਪਿਆ
1: ਮੈਨੂੰ ਬੜਾ ਵਧੀਆ ਲੱਗਦਾ ਵੈਸੇ
0: ਧੁੱਪੇ ਸੁੱਕਿਆ ਸੁੱਕਣੇ ਪਿਆ ਹਨਾ ਆਈ ਨਹੀਂ ਆਈ
1: ਮੈਂ ਵੇਟ ਕਰ ਰਹੀ ਹਾਂ ਹੋਰ ਕੀ ਕਹੋਗੇ
0: ਨਹੀਂ ਉਹ ਵੀ ਮੈਂ ਕਹਿੰਦਾ ਵੀ ਜਦੋਂ ਤੁਸੀਂ ਫੀਲ ਕਰੋ ਵੀ ਉੱਡ ਕੇ ਤੁਹਾਡੇ ਨਾਸਾਂ ਚ ਪੈ ਗਿਆ ਤੁਹਾਨੂੰ ਛੇਕ ਆ ਗਈ ਤੁਹਾਨੂੰ
1: ਮੈਨੂੰ ਲੱਗਦਾ ਸੀਗਾ ਕਿ ਇੱਕ ਅੱਧੀ ਮੈਂ ਸ਼ੋਪਿੰਗ ਸੈਂਟਰ ਜਾਵਾ ਮੈਨੂੰ ਆ ਨਾ ਜਾਏ ਨਹੀਂ ਤੇ ਲੋਕਾਂ ਨੂੰ ਕਹਿ ਦੇਣਾ ਹੈ ਕਿ ਇੱਥੇ ਘੁੰਮ ਰਿਹਾ
0: ਵੇਖ ਲੋ ਇਹ ਵੀ ਸਮਾਂ ਆ ਗਿਆ ਨਾ ਕੋਈ ਕੋਈ ਨੱਕ ਨੁੱਕ ਸੁਣ ਕੇ ਕੋਈ ਹਨਾ ਖੰਗੇ ਕੋਈ ਤੇ ਏਦਾਂ ਲੱਗਦਾ ਵੀ ਮਤਲਬ ਆਪਾਂ ਏਦਾਂ ਦੇ ਹੋ ਗਏ ਹਨਾ
1: ਉਸ ਟਾਈਮ ਤੇ ਏਦਾਂ ਹੋਣਾ ਮਤਲਬ ਲੋਕਾਂ ਨੇ ਕਿਹਾ ਓ ਮਾਈ ਗੋਡ ਲੋਕਾਂ ਨੇ ਤੁਹਾਨੂੰ ਲੁੱਕਸ ਏਦਾਂ ਦੇਣੇ ਕਿਹੜਾ ਮੈਂ ਕੀ ਬੰਦਾ ਮਾਰਦਾ ਕੀ ਕਰਦਾ
0: ਹਾਂ ਪਹਿਲਾਂ ਨਹੀਂ ਚ ਕੋਵਿਡ ਐਵੇਂ ਨਹੀਂ ਕਹੂੰਗਾ ਵੀ ਕੋਵਿਡ ਚ ਹੋਇਆ ਉਸ ਤੋਂ ਪਹਿਲਾਂ ਹੀ ਇਹ ਚੀਜ਼ ਹੋ ਗਈ ਸੀ ਕਿ ਪਹਿਲਾਂ ਬਹੁਤ ਘੱਟ ਕਰੈਕਟਰ ਹੁੰਦੇ ਸੀ ਜਿੱਦਾਂ ਸਾਡੇ ਇੱਕ ਹੈਗੇ ਸੀ ਰਿਸ਼ਤੇਦਾਰ ਤੇ ਉਹਨਾਂ ਦੇ ਜਾਣਾ ਨਾ ਜਦੋਂ ਤੇ ਮੈਨੂੰ ਯਾਦ ਹੈ ਨਿੱਕੇ ਹੁੰਦੇ ਆ ਜਦੋਂ ਕਿਤੇ ਮਾੜੀ ਮੋਟੀ ਖੰਘ ਖੁੰਘ ਜੀ ਆ ਜਾਣੀ ਤੇ ਉਹਨੂੰ ਕਹਿਣਾ ਪਰੇ ਪਰੇ ਪਰੇ ਪਰੇ ਜਦੋਂ ਉਰੇ ਪਰੇ ਹੋਣਾ ਇਕੱਲੇ ਹੋਣਾ ਤੇ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦੇਣਾ ਵੀ ਨਹੀਂ ਨਹੀਂ ਨਹੀਂ ਨਹੀਂ ਤੂੰ ਉੱਥੇ ਬਹਿ ਖੁੱਲੇ ਕਮਰੇ ਚ ਬਹਿ ਤੂੰ ਰਸੋਈ ਚ ਨਹੀਂ ਆਉਣਾ ਏਦਾਂ
1: ਕਰੈਤ ਜੀ
0: ਕਈਆਂ ਨੂੰ ਹੁੰਦਾ ਨਾ ਵੀ ਜਿੱਦਾਂ ਮੇਰੇ ਲਾਗੇ ਕੋਈ ਵੀ ਆ ਗਿਆ ਤੇ ਮੈਨੂੰ ਹੋ ਜਾਣਾ ਤੇ ਉਦੋਂ ਕੁਛ ਇੱਕ ਕਰੈਕਟਰ ਹੀ ਹੁਣ ਆਮ ਹੀ ਬੰਦੇ ਫੀਲ ਕਰਦੇ ਆ
1: ਮੇਰੇ ਨਾਲ ਇੱਕ ਕੁੜੀ ਪੜ੍ਹਦੀ ਸੀਗੀ ਕਾਲਜ ਦੇ ਵਿੱਚ ਤੇ ਉਹ ਜਿਵੇਂ ਆਪਾਂ ਕਾਲਜ ਦੇ ਵਿੱਚ ਇੱਕ ਪਾਣੀ ਦੀ ਬੋਟਲ ਆ ਕਰਕੇ ਉੱਪਰੋਂ ਤੁਸੀਂ ਕਿਸੇ ਦੀ ਵੀ ਬੋਟਲ ਤੋਂ ਪੀ ਲੈਂਦੇ ਹੋ ਨਾ ਪਾਣੀ ਮਤਲਬ ਜੂਠਾ ਨਾ ਕਰੇ ਬਿਨਾਂ ਹਨਾ ਤੇ ਉਹਨੇ ਕਹਿਣਾ ਨਹੀਂ ਮੈਂ ਨਹੀਂ ਦੇਣੀ ਆਪਣੀ ਬੋਟਲ ਭਾਪ ਵੀ ਤੁਹਾਡੀ ਜਾ ਰਹੀ ਮੇਰੇ ਪਾਣੀ ਦੇ ਵਿੱਚ ਉਹਨੇ ਕਹਿਣਾ ਨਹੀਂ ਜਾਮਸ ਤੇ ਜਾ ਰਹੇ ਨਾ
0: ਬੰਦਾ ਸੋਚ ਲੇ ਫਿਰ ਤੇ ਬਹੁਤ ਕੁਛ ਜਾ ਰਿਹਾ ਹੁੰਦਾ
1: ਤੇ ਉਹ ਮਤਲਬ ਅਸੀਂ ਸਾਰਿਆਂ ਨੇ ਹੱਸਣਾ ਕਿ ਇੱਕ ਬਹਾਨਾ ਚੰਗਾ ਲੱਭੇ
0: ਸਾਊਥ ਆਲੇ ਪਾਸੇ ਨਾ ਕੇਰਲ ਫਿਰ ਆਪਣੇ ਆ ਜਿਹੜਾ ਤਾਮਿਲਨਾਡੂ ਵਗੈਰਾ ਇੱਧਰ ਉਹ ਗਲਾਸ ਏਦਾਂ ਉਹਨਾਂ ਰੱਖਿਆ ਹੁੰਦਾ ਘੜੇ ਤੇ ਤੂੰ ਏਦਾਂ ਹੀ ਸਾਰੇ ਜਾਣੇ ਇੱਕੋ ਗਲਾਸ ਦੇ ਨਾਲ ਐਂ ਉੱਤਾ ਉੱਚਾ ਚੁੱਕ ਕੇ ਪੀਂਦੇ ਨਾ ਤੇ ਆਪਣੇ ਬੰਦਿਆਂ ਨੂੰ ਉੱਥੇ ਜਾਂਚ ਨਹੀਂ ਆਉਂਦੀ ਮੁੜ ਕੇ ਪੀਣ ਦੀ ਉਹ ਜਾਂ ਤੇ ਮੂੰਹ ਲਾ ਲੈਂਦੇ ਆ ਤੇ ਜਾਂ ਫਿਰ ਉਹ ਬਹੁਤ ਹੀ ਤਾਂ ਚੁੱਕ ਕੇ ਤੇ ਉੱਥੋਂ ਆ ਜਾਂਦਾ ਉਹਨਾਂ ਨੂੰ ਪਰ ਉੱਥੇ ਏਦਾਂ ਹੀ ਆ ਵੇਖ ਲਓ ਹਾਲੇ ਵੀ
1: ਈਵਨ ਮਤਲਬ ਜਿਹੜੇ ਆਲੇ ਦੁਆਲੇ ਵੀ ਕਈ ਸਾਊਥ ਇੰਡੀਅਨ ਫੈਮਿਲੀਆਂ ਰਹਿੰਦੀਆਂ ਤੇ ਦੇਖਿਆ ਮੈਂ ਵਾਕਈ ਘੜੇ ਦੇ ਉੱਤੇ ਗਲਾਸ ਰੱਖਿਆ ਹੁੰਦਾ ਸਟੀਲ ਦੀ ਪਲੇਟ ਲਾ ਕੇ
0: ਹਾਲੇ ਵੀ ਹੁੰਦਾ ਨਾ ਪਰ ਉਹ ਆਪਣੇ ਵੀ ਤੁਸੀਂ ਯਾਦ ਕਰੋ ਆਪਣੇ ਨਾ ਨਲਕਿਆਂ ਦੇ ਨਾਲ ਬੱਜੇ ਹੁੰਦੇ ਸੀ ਗਲਾਸ ਮਤਲਬ ਮੈਨੂੰ ਪਤਾ ਨਹੀਂ ਤੁਹਾਡੇ ਨਹੀਂ ਪਤਾ ਸੋਰੀ ਹੋ ਸਕਦਾ ਰਾਜਸਥਾਨ ਵੀ ਇੱਦਾਂ ਹੋਵੇ ਉਹਨਾਂ ਨਾ ਸੰਗਲੀ ਪਾ ਕੇ ਨਲਕੇ ਦੇ ਨਾਲ ਓਹਨਾ ਨੇ ਨਾ ਰੱਸੀ ਪਾ ਕੇ ਸੰਗਲੀ ਪਾ ਕੇ ਤੇ ਗਲਾਸ ਦੇ ਉੱਤੇ ਮੋਰੀ ਕੱਢ ਕੇ ਤੇ ਉਹ ਨਾਲ ਪੱਕਾ ਹੀ ਅਟੈਚ ਕੀਤਾ ਹੁੰਦਾ ਸੀ ਵੀ ਕੋਈ ਲੈ ਨਾ ਜਾਵੇ
1: ਕਹਿੰਦੇ ਨਾ ਕਿ ਇੰਨੇ ਅਸੀਂ ਇਨਸਿਕਿਓਰ ਆ ਅਸੀਂ ਤੇ ਪਾਣੀ ਦੇ ਜੱਗ ਵੀ ਬੰਨ ਕੇ ਰੱਖਦੇ ਸੰਗਲਾ ਕੇ
0: ਪਾਣੀ ਦੀ ਜੱਗ ਛੱਡੋ ਆਪਾਂ ਡਾਕਖਾਨੇ ਜਾਈਏ ਤੇ ਪੈਨ ਬੱਧੇ ਹੁੰਦੇ ਆ ਬੈਂਕ ਜਾਈਏ ਤੇ ਪੈਨ ਬੱਧੇ ਹੁੰਦੇ ਆ ਚਲੋ ਉਹ ਇਹ ਨਹੀਂ ਹੁੰਦਾ ਕੋਈ ਲੈ ਜੇ ਲੈ ਵੀ ਜਾਵੇ ਚਲੋ ਭੁਲੇਖੇ ਨਾ ਭਾਵੇਂ ਕੋਈ ਲੈ ਜੇ ਪੰਜ ਉਰੇ ਪਰੇ ਵੀ ਹੋ ਜੇ ਤਾਂ ਪਰ ਉਹਦੇ ਚ ਨਾ ਇੱਕ ਚੀਜ਼ ਮੈਂ ਤੁਸੀਂ ਵੇਖਿਓ ਵੀ ਜਿੱਦਾਂ ਪੰਜਾਬ ਦੇ ਵਿੱਚ ਉਹ ਚਾਹੇ ਉਹ ਗਲਾਸ ਏਦਾਂ ਸੀ ਨਾ ਤੇ ਉਹ ਸਾਰੇ ਜਣੇ ਮੂੰਹ ਲਾ ਕੇ ਪੀਂਦੇ ਸੀ ਮਾੜਾ ਜਿਹਾ ਪਾਣੀ ਨਾ ਖੰਘਾਲਿਆ ਪਰੇ ਸੁੱਟਿਆ ਤੇ ਫਿਰ ਉੱਥੇ ਰੱਖਤਾ ਹੈ ਨਾ ਸਾਰੇ ਏਦਾਂ ਪੀਂਦੇ ਸੀ ਪਰ ਉਹਨਾਂ ਦਾ ਗਲਾਸ ਉਹੀ ਆ ਤੇ ਪਰ ਉਹ ਤਾਂ ਉੱਚਾ ਚੁੱਕ ਕੇ ਪੀਂਦੇ ਆ ਤਾਂ ਇਹ ਫਰਕ ਆ ਵੇਖ ਲਓ ਹਨਾ ਪਰ ਹੁਣ ਸਾਡੇ ਚ ਵੀ ਇਹ ਹੋ ਗਿਆ ਵੀ ਆਪਣੀ ਆਪਣੀ ਇੰਡੀਵਿਜੁਅਲ ਬੋਤਲ ਚਾਹੀਦੀ ਆ ਆਪਾਂ ਪਰਿਵਾਰ ਚ ਹੀ ਇੱਕ ਦੂਸਰੇ ਦਾ ਨਹੀਂ ਪਾਣੀ ਪੀਂਦੇ ਹੁਣ ਤੇ ਆਪਾਂ ਬੱਚਿਆਂ ਦਾ ਵੀ ਨਹੀਂ ਪਾਣੀ ਪੀਂਦੇ ਆਪਾਂ ਇਹ ਵੀ ਸੋਚਦੇ ਹਾਂ ਕਿ ਜਿਹੜਾ ਬੱਚੇ ਦਾ ਜਿਹੜਾ ਤੁਹਾਡੇ ਹੈ ਵੀ ਹੈ ਫੈਕਟ ਚਲੋ ਆਪਾਂ ਇਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰਦੇ ਪਰ ਅਸੀਂ ਜਸਟ ਕੰਪੈਰੀਜ਼ਨ ਕਰ ਰਹੇ ਹਾਂ ਪਹਿਲੇ ਨਾਤੇ ਹੋਣ ਦੇ ਨਾਲ ਕਿਉਂਕਿ ਬੜੀਆਂ ਗੱਲਾਂ ਤੁਸੀਂ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਪਿੱਛੇ ਕੁਛ ਨਾ ਕੁਛ ਤੇ ਲੌਜਿਕ ਹੁੰਦਾ ਉਹ ਇਹ ਕਿਹਾ ਜਾਂਦਾ ਕਿ ਤੁਹਾਡੀ ਜਿਹੜਾ ਲਾਰਵਾ ਹੈ ਉਹਦੇ ਨਾਲ ਜੇ ਤੁਹਾਡੇ ਸਲਾਈਵਾ ਤੁਹਾਡੇ ਉਹਦੇ 'ਚ ਕੋਈ ਨਾ ਕੋਈ ਜੇ ਬੈਕਟੀਰੀਆ ਤਾਂ ਉਹ ਬੱਚੇ ਦੀ ਬੋਤਲ 'ਚ ਚੱਲ ਜੂਗਾ ਜਾਂ ਉਸ ਪਾਣੀ 'ਚ ਚੱਲ ਜੂਗਾ ਅਤੇ ਜੇ ਬੱਚੇ 'ਚੋਂ ਆ ਤਾਂ ਉਹ ਤੁਹਾਡੇ 'ਚ ਆ ਜੂਗਾ ਜਦਕਿ ਪਹਿਲੀਆਂ ਦੇ ਵਿੱਚ ਇਹ ਇੱਦਾਂ ਨਹੀਂ ਹੁੰਦਾ ਹਾਲੇ ਵੀ ਆਪਣੇ ਬਹੁਤੇ ਘਰਾਂ ਚ ਨਹੀਂ ਕੋਈ ਡੀ ਪ੍ਰਵਾਹ ਮਾਰਦਾ ਪਰ ਬਹੁਤੇ ਜਾਣੇ ਜਿਹੜੇ ਉਹ ਕਰੈਤ ਜੀ ਮੰਨਦੇ ਆ ਕਈ ਤੇ ਮੈਂ ਵੇਖਿਆ ਬੋਤਲ ਹੀ ਸੁੱਟ ਦਿੰਦੇ ਤੁਸੀਂ ਪਰ ਗੱਡੀ ਜਾਂਦੇ ਪਾਣੀ ਪੀ ਲਿਆ ਹਨਾ ਤੇ ਉਹਨਾਂ ਨੂੰ ਉਦੋਂ ਤਾਂ ਕੁਛ ਕਹਿ ਨੀ ਜਦੋਂ ਉਤਰ ਲੱਗੇ ਨਾ ਤੇ ਉਹਨਾਂ ਉਹ ਕਹਿੰਦੇ ਤੂੰ ਨਾ ਰੱਖ ਹੀ ਲਾ ਬੋਤਲ
1: ਕੋਈ ਉਹ ਹੈ ਹੀ ਨੀ ਨਾ ਇਲਾਜ ਮੈਨੂੰ ਤੇ ਇਸ ਗੱਲ ਤੇ ਕਾਮੇਡੀ ਗੱਲ ਯਾਦ ਆ ਗਈ ਇੱਕ ਸਮੀ ਮੇਰੀ ਨਨਾਣ ਦੇ ਹਸਬੈਂਡ ਕੀ ਕਹੋ ਗੇ ਤੁਸੀਂ ਪੰਜਾਬੀ
0: ਨਨਾਣ ਦੇ ਹਸਬੈਂਡ ਕਾਮੇਡੀ ਗੱਲ ਹੁੰਦੀ ਹੈ ਕੋਈ ਦੱਸਾ ਹੈ
1: ਨਹੀਂ
0: ਕਮਾਲ ਦੀ ਗੱਲ ਹੈ ਦੱਸੋ
1: ਜੀਜੇ ਦੀ ਗੱਲ ਦੱਸ ਰਹੀ ਹੈ
0: ਅਜੀ ਖਾਸ ਰਿਸ਼ਤੇਦਾਰੀ ਜੀਜਾ ਮਲ ਘਰ ਦਾ ਜਵਾਈ ਭਾਈ ਹੈ
1: ਅਰੇ ਉਹਨਾਂ ਦੀ ਗੱਲ ਦੱਸ ਰਹੀ ਹਾਂ ਉਹ ਵਧੀਆ ਸੁੱਤੋ
0: ਗੱਲ ਤੁਸੀਂ ਭੈੜੀ ਕੀਤੀ ਹੈ
1: ਨਹੀਂ ਹੈ
0: ਸਾਡੇ ਸੁੱਤੇ ਵੀ ਹੋਏ ਤੇ ਰਿਪੀਟ ਹੁੰਦਾ ਸਾਡਾ 1 ਵਜੇ ਸਿਡਨੀ ਤੋਂ ਜੀਜਾ ਜੀ ਤੇ ਸਾਡਾ ਹੁੰਦਾ 8 ਵਜੇ ਮੈਲਬਨ ਤੋਂ
1: ਬਹੁਤ ਛੇਤੀ ਰੁੱਸ ਜਾਂਦੇ ਨਾ ਕਰੋ ਤੁਸੀਂ
0: ਇਹੋ ਜੀਆਂ ਗੱਲਾਂ ਪਤਾ ਲੋਕੀ ਲੋਕੀ ਠਾ ਠਾ ਕੇ ਸੁਣਾਉਂਦੇ ਹੁੰਦੇ ਆ ਵੀ ਅੱਜ ਵੇਖੋ ਜਸ਼ਨ ਨੇ ਕੀ ਕਿਹਾ ਸੀ ਪ੍ਰੋਗਰਾਮ ਚ
1: ਕਹਿ ਵੀ ਦੇਣਾ ਪਰਿਵਾਰ ਦੇ ਹੈ ਵੀ
0: ਨਹੀਂ
1: ਉਹ ਤੇ ਬੜੇ ਵਧੀਆ ਉਹਨਾਂ ਦੀ ਗੱਲ ਦੱਸ ਰਿਹਾ ਉਹਨਾਂ ਨੂੰ ਮਤਲਬ ਬੜੇ ਉਹਨਾਂ ਜਿਵੇਂ ਹਾਈਜੀਨ ਆ ਟਿਪ ਟੋਪ ਵਾਲੇ ਹੁੰਦੇ ਨਾ ਲੋਕੀ ਕਿ ਹਲਕਾ ਜਿਹਾ ਵੀ ਉਹਨਾਂ ਨੂੰ ਮੈਸੀ ਪਸੰਦ ਨਹੀਂ ਹੈ ਜਿਵੇਂ ਪਲੇਟ ਉਹਨਾਂ ਨੂੰ ਲਗਾ ਕੇ ਦਿੱਤੀ ਜੇ ਉਹਨਾਂ ਦੀ ਦੀਦੀ ਦੀ ਰੋਟੀ ਹੋਣੀ ਨਾ ਤੇ ਬੜਾ ਧਿਆਨ ਕਿਹੜਾ ਡਿਨਰ ਸੈਟ ਕੀ ਕੁਛ ਫਲਾਣਾ ਹੈ ਨਾ ਬੜਾ ਉਹਨਾਂ ਨੇ ਕਰਨਾ ਤੇ ਇੱਕ ਵਾਰੀ ਬੰਬੇ ਗਏ ਉਹਨਾਂ ਕੋਈ ਪਹਿਲਾਂ ਜਦੋਂ ਜੋਬ ਕਰਦੇ ਹੁੰਦੇ ਸੀਗੇ ਉਹ ਪਤਾ ਨਹੀਂ ਉਹ ਕਿਸ 'ਚ ਸੀਗੇ ਤੇ ਨਾ ਉਹਨਾਂ ਦਾ ਨਾ ਉਸ ਦੇ ਵਿੱਚ ਹੋਣਾ ਸੀਗਾ ਰਣਜੀ ਖੇਲੀ ਹੋਈ ਉਹਨੇ ਰਣਜੀ ਟਰੋਫੀ
0: ਕ੍ਰਿਕਟ ਖੇਡਦੇ
1: ਹਾਂਜੀ ਹਾਂ ਤੇ ਉਹਨਾਂ ਦਾ ਪਤਾ ਨਹੀਂ ਕੋਈ ਸਿਲੈਕਸ਼ਨ ਸੀਗਾ ਕੀ ਸੀਗਾ ਤੇ ਬੋਸ ਜਿਹੜਾ ਹੈੱਡ ਸੀ ਨਾ ਉਹਦੇ ਨਾਲ ਉਹਨਾਂ ਦਾ ਲੰਚ ਜਾਂ ਡਿਨਰ ਮੀਟਿੰਗ ਸੀਗੀ ਜੀ ਹਾਂ ਜੀ ਮਤਲਬ ਬੜੇ ਓ ਸੀ ਡੀ ਵਾਲੇ ਚਮਚ ਨਾਲ ਖਾਣਾ ਹਰ ਚੀਜ਼ ਦਾਲ ਬਾਟੀ ਇੱਕ ਵਾਰੀ ਮੈਂ ਬਣਾਈ ਉਹ ਵੀ ਚਮਚ ਨਾਲ ਮੈਂ ਕਿਹਾ ਇਹ ਤੇ ਹੱਥ ਵਾਰ ਨਹੀਂ ਮੈਂ ਨਹੀਂ ਖਾ ਸਕਦਾ ਹੱਥ ਨਾਲ ਤੇ ਉਹ ਸਾਊਥ ਇੰਡੀਅਨ ਸੀਗਾ ਆਰਡਰ ਕੀਤਾ ਉਹਨੇ ਕੁਛ ਸਾਂਬਰ ਰਾਈਸ ਇਡਲੀ ਉਡਲੀ ਜੋ ਕੁਛ ਵੀ ਹੈ ਨਾ ਤੇ ਜੀ ਹਾਂ ਜੀ ਬੈਠੇ ਉਹਨਾਂ ਦੇ ਅੱਗੇ ਵੀ ਪਲੇਟ ਤੇ ਕਹਿੰਦੇ ਰੁਕੋ ਰੁਕੋ ਰਹਿਣਾ ਸਰ ਨੇ ਰੁਕੋ ਰਹਿਣਾ ਜੀ ਵੇਟ
0: ਆਪਣਾ ਕੜੀ ਚੌਲ ਵਗੈਰਾ ਵੀ
1: ਉਹਨਾਂ ਨੇ ਕੀ ਕੀਤਾ ਕਿ ਪਹਿਲੇ ਤੁਸੀਂ ਖਾਓ ਮੇਰੇ ਹੱਥ ਤੋਂ
0: ਅੱਛਾ
1: ਮਤਲਬ ਜੀ ਆ ਜੀ ਜਿਹੜੇ ਇੰਨੇ ਜ਼ਿਆਦਾ ਆਪਣੇ ਬੱਚਿਆਂ ਦਾ ਵੀ ਨੀ ਖਾਂਦੇ ਜੂਠਾ
0: ਉਹ ਤਾਂ ਫਿਰ ਹੋਰ ਮਸਲਾ ਹੈ
1: ਜੀ ਅਸੀਂ ਕਹਿੰਦੇ ਜੇ ਮੇਰਾ ਮੈਚ ਤਾਂ ਨਹੀਂ ਹੁੰਦਾ ਨਾ
0: ਮੈਂ ਖਾਣਾ ਨਹੀਂ
1: ਜਿੰਨਾ ਬੰਦਾ ਇੰਨਾ ਵਹਿਮੀ ਬੰਦਾ ਜਿਵੇਂ ਤੁਸੀਂ ਪਾਣੀ ਦੀ ਬੋਟਲ ਦਾ ਐਗਜ਼ਾਮਪਲ ਦੇ ਰਹੇ ਹੋ ਉਹ ਬੰਦਾ ਕਿਸੇ ਦੇ ਹੱਥ ਤੋਂ ਫਿਰ ਕਹਿੰਦੇ ਖਾ ਲਿਆ ਕਹਿੰਦੇ ਉਸ ਦੇ ਬਾਅਦ ਫਿਰ ਕਹਿੰਦੇ ਮੈਂ ਉਸ ਦਿਨ ਪੂਰੇ ਦਿਨ ਕੁਛ ਨੀ ਖਾਧਾ ਕਹਿੰਦੇ ਉਹਦਾ ਆਊਟ ਆਫ ਲਵ ਸੀਗਾ ਬੜਾ ਪਿਆਰ ਮਤਲਬ ਬੜਾ ਸਤਿਕਾਰ ਉਹਨਾਂ ਦਾ ਕਲਚਰ ਦੇ ਵਿੱਚ ਕਿ ਉਹ ਲੋਕ ਜਿਵੇਂ ਰਾਜਸਥਾਨ ਦੇ ਵਿੱਚ ਵੀ ਤੁਸੀਂ ਕਿਸੇ ਦੇ ਘਰ ਵੀ ਜਾਓ ਨਾ ਜਿਵੇਂ ਆਪਣੇ ਹੁੰਦੇ ਨਾ ਦੇਸੀ ਕਿ ਹਰ ਇੱਕ ਚੀਜ਼ ਚ ਉਹਨਾਂ ਨੇ ਡਬਲ ਡਬਲ ਕਿ ਨਹੀਂ ਨਹੀਂ ਮਤਲਬ ਜਬਰਦਸਤੀ ਉਹਨਾਂ ਨੇ ਘਿਓ ਘਿਓ ਪਤਾ ਨੀ ਰਾਜਸਥਾਨ ਦੇ ਵਿੱਚ ਆਈ ਕਿ ਕਰਨਾ ਹੀ ਕਰਨਾ ਤੇ ਉੱਦਾਂ ਉਹ ਸੀਗਾ ਆਊਟ ਆਫ ਲਵ ਜਾ ਕੇ ਤੇ ਉਹ ਸੀਨ ਉਹ ਜਦੋਂ ਵੀ ਦੱਸਦੇ ਨਾ ਤੇ ਉਹਨਾਂ ਦੇ ਅੱਖਾਂ ਚੋਂ ਪਾਣੀ ਆ ਜਾਂਦਾ ਕਹਿੰਦੇ ਮੈਂ ਹੀ ਜਾਣਦਾ ਰੱਬਾ ਜੋ ਮੇਰੀ ਅਟਕੀ ਨੀ ਹੁੰਦੀ ਬੌਸ ਤੋਂ ਕੋਈ ਮਤਲਬ ਜਿਹੜੀ ਫਾਈਲ ਫੂਲ ਦਾ ਸੀਗਾ
0: ਇਹ ਥੋੜਾ ਜਿਹਾ ਚਲੋ ਹੈ ਵੀ ਜ਼ਿਆਦਾ ਆਪਣੇ ਪਰਿਵਾਰ ਦੇ ਹੱਥੋਂ ਗੱਲ ਹੋ ਰਿਹਾ ਪਰ ਤੁਸੀਂ ਮਤਲਬ ਕੋਈ ਤੁਹਾਨੂੰ
1: ਹਾਂ ਹੈ ਨਾ ਉਹ ਵੀ ਮਤਲਬ ਸੋਚ ਕੇ
0: ਚਲੋ ਹੋ ਜਾਂਦਾ ਕੇਵਲ
1: ਪਰ ਹੈ ਸਾਡੇ ਜਾਜੀ ਬੜੇ ਵਧੀਆ ਇੰਦੌਰ ਚ ਕੋਈ ਵੀ ਮੈਚ ਹੁੰਦਾ ਸਾਨੂੰ ਫ੍ਰੀ ਦੇ ਪਾਸਿਸ ਮਿਲਦੇ
0: ਅੱਛਾ ਫਿਰ ਇੱਥੋਂ ਜਾਂਦੇ ਜੇ
1: ਨਹੀਂ ਇੱਥੇ ਰਹਿ ਕੇ ਤੇ ਕੁਛ ਨੀ ਇੱਥੇ ਤੇ ਸਗੋਂ ਉਹ ਬੋਲਦੇ ਮੈਲਬਨ ਹੋ ਰਹੇ ਤੁਸੀਂ ਨੀ ਸੱਦ ਰਿਹਾ ਮੈਂ ਤੁਹਾਨੂੰ ਇੰਨੀ ਵਾਰੀ ਵਿਖਾਇਆ ਫਿਰ ਅਸੀਂ ਕਹਿੰਦੇ ਹਾਂ ਸੱਦਿਆ ਅਸੀਂ ਆਪ ਨੀ ਜਾ ਪਾਉਂਦੇ
0: ਨਹੀਂ ਆਪਾਂ ਤੁਸੀਂ ਅਗਲੀ ਵਾਰੀ ਉਹਨਾਂ ਨੂੰ ਸੱਦਿਓ ਆਪਾਂ ਫਤਿਹ ਯੁਵਰਾਜ ਉਹਨਾਂ ਨੂੰ ਇਕੱਠੇ ਕਰਕੇ ਤੇ ਮੈਚ ਵਿਖਾ ਲਾਂਗੇ
1: ਤੁਸੀਂ ਯੁਵਰਾਜ ਕਿਉਂ
0: ਲਿਖਾ ਜਾ ਤੇ ਪਾਉਣਾ ਚਲ ਆਪਾਂ ਨਾ ਪਹਿਲੇ ਮੈਸੇਜ ਰਹਿ ਗਏ ਆਪਾਂ ਥੋੜੇ ਥੋੜੇ ਜਿਹੇ ਮੈਸੇਜ ਲੈ ਲਈਏ ਫਿਰ ਕਈ ਵਾਰੀ ਕੋਈ ਇੰਪੋਰਟੈਂਟ ਚੀਜ਼ ਮਿਸ ਹੋ ਜਾਂਦੀ ਹੈ ਕੋਈ ਗੁੱਸਾ ਕਰ ਜਾਂਦਾ ਚਲੋ ਸਿਮਰਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਤੇ ਅੱਜ ਆ ਗਿਆ ਫਰਾਈਡੇ ਤੇ ਲਓ ਨਜ਼ਾਰੇ ਲੈ ਲੈਂਦੇ ਹਾਂ ਧੰਨਵਾਦ ਜੀ ਤੁਹਾਡਾ ਤੇ ਗੁੱਡ ਮਾਰਨਿੰਗ ਸਾਨੂੰ ਭੇਜਦੇ ਨੇ ਰੋਹਿਤ ਕੁਮਾਰ ਜੀ ਸੰਦੀਪ ਦੱਤਾ ਜੀ ਕਹਿੰਦੇ ਕਿ ਵਾਹਿਗੁਰੂ ਕਿਰਪਾ ਬਣਾਈ ਰੱਖੇ ਭੋਲਾ ਬੈਂਸ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਮੈਨੇ ਸਮੇਂ ਸੇ ਪੁੱਛਾ ਤੂੰ ਕਿਸਕਾ ਹੈ ਅਮੀਰ ਜਾਂ ਗਰੀਬ ਕਾ ਸਮੇਂ ਹੱਸ ਕਰ ਬੋਲਾ ਜਿਸਨੇ ਮੇਰੀ ਕਦਰ ਕੀ ਮੈਂ ਉਸੀ ਕਾ ਹੂੰ ਤਥਾ ਅਸਤੂ ਸਤਿ ਸ਼੍ਰੀ ਅਕਾਲ ਕਹਿੰਦੇ ਅੱਜ ਦਾ ਦਿਨ ਮੁਬਾਰਕ ਹੋਵੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਬਲਬੀਰ ਕੌਰ ਮਾਂਗੜ ਜੀ ਸਾਰਿਆਂ ਲਈ ਅਰਦਾਸਾਂ ਕਰਦੇ ਨੇ ਕਹਿੰਦੇ ਕਿ ਬਹੁਤ ਸੋਹਣੀ ਅੱਜ ਦੀ ਕਹਾਣੀ ਸੀ ਅਤੇ ਬੜੀ ਵਧੀਆ ਢੰਗ ਦੇ ਨਾਲ ਤੁਸੀਂ ਸੁਣਾਈ ਥੈਂਕ ਯੂ ਤੁਹਾਡਾ ਸਾਬੀ ਜੀ ਮਿਹਰਬਾਨੀ ਅਤੇ ਕਹਾਣੀ ਵਧੀਆ ਦੇ ਲਈ ਗੁਰਪ੍ਰੀਤ ਸਿੰਘ ਜੀ ਵੀ ਮੈਸੇਜ ਕਰਦੇ ਨੇ ਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਅੱਜ ਐਜੂਕੇਸ਼ਨ ਸਪੋਰਟ ਟੀਚਰ ਡੇ ਆ ਹੈਪੀ ਐਜੂਕੇਸ਼ਨ ਸਪੋਰਟਸ ਡੇ ਅਤੇ ਪਲੀਜ਼ ਕਹਿੰਦੇ ਕਿ ਮੈਨੂੰ ਵੀ ਸਕੂਲ ਕਿਡਸ ਦੇ ਨਾਲ ਟਾਈਮ ਦੇ ਦਿਆ ਕਰੋ ਪੱਕਾ ਪ੍ਰੋਮਿਸ ਆ ਕਿ ਮੈਂ ਇੱਕ ਮਿੰਟ ਦੇ ਵਿੱਚ ਗੱਲ ਫਿਨਿਸ਼ ਕਰ ਦੇਵਾ ਕਰਾਂਗੇ ਹਾਂਜੀ ਜ਼ਰੂਰ ਜ਼ਰੂਰ ਆਇਆ ਕਰੋ ਤੁਸੀਂ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ 198 ਹੋ ਗਿਆ ਰੇਟ ਇੱਕ ਗ੍ਰਾਮ ਦਾ 22 ਕੈਰਟ ਦਾ
1: ਬੋਲੀ ਤੇ ਤਾਂ ਵੀ ਹੋਣੀ ਹੈ ਜਿਹੜੀ ਅੱਜ ਸਵੇਰੇ ਸੁਣਾਈ ਸੀ
0: ਜਸਵਾਲ ਸਾਹਿਬ ਕਹਿੰਦੇ ਨੇ ਕਿ ਅੱਜ ਹਰਚਰਨ ਉਬੀ ਦਾ ਜਨਮ ਦਿਨ ਆ ਤੇ ਉਹਨਾਂ ਦੇ ਪੁੱਤਰ ਜੈਮਨ ਉਬੀ ਦਾ ਵੀ ਅੱਜ ਜਨਮ ਦਿਨ ਹੈ ਤੇ ਉਹਨਾਂ ਦਾ ਮੁਬਾਰਕਾਂ ਦੇ ਦਿਓ ਅੱਛਾ ਦੋਹਰੀ ਦੋਹਰੀ ਮੁਬਾਰਕਬਾਦ ਇੱਕੇ ਘਰ 'ਚ ਦੋ ਜਨਮ ਦਿਨ ਵਾ ਅਤੇ ਓਕੇ ਰਿਪੋਰਟ ਹੋ ਗਿਆ ਕੰਮ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ
1: ਉਬੀ ਜੀ ਐਂਡ
0: ਜੂਨੀਅਰ ਉਬੀ ਜੀ ਹੈਪੀ ਬਰਥਡੇ ਟੂ ਯੂ
1: ਹਿਪਿਪ
0: ਹੁਰੇ
1: ਹਿਪਿਪ ਹੁਰੇ ਹਿਪਿਪ
0: ਹਾਂਜੀ ਹਰਚਰਨ ਉਬੀ ਜੀ ਤੇ ਜੈਮਨ ਉਬੀ ਜੀ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
1: ਵਧਾਈਆਂ ਤੁਹਾਨੂੰ ਬਹੁਤ ਬਹੁਤ ਇੰਜੋਏ ਕਰੋ ਆਪਣਾ ਦਿਲ ਇਸ ਤੋਂ ਵੱਡੀ ਗੱਲ ਕੀ ਹੋਈ ਹੈ ਨਾ ਪਿਓ ਪੁੱਤ ਦੋਵਾਂ ਦਾ ਇੱਕੋ ਦਿਨ ਬਰਥਡੇ ਇੱਕ ਕੇਕ ਆਏ ਦੋਨੇ ਕੱਟੋ ਤੇ ਪਰਿਵਾਰ ਨਾਲ ਸੈਲੀਬ੍ਰੇਟ ਕਰੋ
0: ਜੀ ਖੂਬ ਤੁਸੀਂ ਖੁਸ਼ੀਆਂ ਮਾਣੋ ਤੇ ਰੱਬ ਇਸੇ ਤਰ੍ਹਾਂ ਤੁਹਾਡਾ ਸੋਹਣਾ ਸੋਹਣਾ ਸੁਭਾਅ ਬਰਕਰਾਰ ਰੱਖੇ ਚੜ੍ਹਦੀ ਕਲਾ ਦੇ ਵਿੱਚ ਰਹੋ ਸੋਹਣਾ ਸੋਹਣਾ ਲਿਖਦੇ ਰਹੋ ਸੋਹਣਾ ਸੋਹਣਾ ਸੁਣਾਉਂਦੇ ਰਹੋ ਅੱਜ ਫਿਰ ਜਨਮ ਦਿਨ ਦੇ ਉੱਤੇ ਵਿਸ਼ੇਸ਼ ਆਸ ਕਰਾਂਗੇ ਕਿ ਤੁਸੀਂ ਕੁਛ ਨਾ ਕੁਛ ਲੈ ਕੇ ਆਓ
1: ਬਿਲਕੁਲ ਬਿਲਕੁਲ
0: ਤੇ ਸੁਣਾਓ ਵੈਸੇ ਮੈਂ ਮੇਰਾ ਤਜਰਬਾ ਪਤਾ ਕੀ ਆ ਸਾਡੇ ਘਰ ਤਿੰਨਾਂ ਜਾਣਿਆਂ ਦਾ ਇਕੱਠਾ ਹੁੰਦਾ ਹੈ ਜਨਮ ਦਿਨ ਜਦੋਂ ਆਪਾਂ ਇਕੱਠੇ ਰਹਿੰਦੇ ਹੁੰਦੇ ਹਾਂ ਮੁੰਡੇ ਤੇ ਤਿੰਨਾਂ ਜਾਣਿਆਂ ਦੇ ਇੱਕੋ ਦਿਨ ਆਉਂਦਾ ਸੀ ਤੇ ਸਿਰਫ ਉਹ ਇੱਕ ਜਨਮ ਦਿਨ ਸੀ ਜਿੱਥੇ ਕੋਈ ਕੁਛ ਨਹੀਂ ਹੁੰਦਾ ਕਦੇ ਮਤਲਬ ਇੱਕ ਤਾਂ ਜਦੋਂ ਇਕੱਲਿਆਂ ਇਕੱਲਿਆਂ ਦੇ ਆਉਂਦੇ ਸੀ ਸਾਰਿਆਂ ਦੇ ਉਹਨਾਂ ਸਾਰਿਆਂ ਕੋਈ ਰੋਟੀ ਰਾਟੀ ਵੀ ਖਾ ਲੈਣੀ ਜਾਂ ਪਾਰਟੀ ਹੋ ਜਾਣੀ ਪਰ ਉਹ ਤਿੰਨਾਂ ਦੇ ਚੱਕਰ
1: ਸਭ ਬਰਾਬਰ
0: ਕੋਈ ਵੀ ਨਹੀਂ ਹੁੰਦਾ ਹੈਪੀ ਬਰਥਡੇ ਜੀ ਕਹਿੰਦੇ ਕਿ ਅੱਜ 88 ਡੀ ਜੇ ਅਤੇ ਬਹੁਤ ਮਜ਼ੇਦਾਰ ਅਤੇ ਜਸਕਰੀ ਜੀ ਧੰਨਵਾਦ ਇਹਨਾਂ ਨੇ ਲੱਡੂ ਬਣਾ ਲਏ ਜੇ ਕਹਿੰਦੇ ਕਿ ਲਓ ਜੀ ਬੇਸਣ ਦੇ ਟਵਿਸਟ ਐਂਡ ਓਟਸ ਲੱਡੂ ਤਿਆਰ ਅਤੇ ਹਾਂ ਗੁੱਡ ਹੋ ਗਿਆ ਫਿਰ ਤੇ ਲੱਡੂ ਲੱਡੂਆਂ ਦੀ ਕੋਈ ਰੈਸਪੀ ਰੁਸਪੀ ਜੀ ਦੱਸਦੇ ਆਪਾਂ ਹੈ ਨਾ ਸੋਮਵਾਰ ਦੱਸਾਂਗੇ
1: ਹਾਂਜੀ ਹਾਂਜੀ ਜਿਸ ਦਿਨ ਵੀ ਤੁਸੀਂ ਬੋਲੋ
0: ਜਦੋਂ ਗਾਉਣੇ ਹੋਗੇ ਦੱਸਣੀ ਆ ਸਾਡਾ ਮਨਜੀਤ ਕੌਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਅੱਜ ਡੀ ਜੇ ਕਹਿਣ ਸੀ ਕਹਿੰਦੇ ਕਿ ਖੂਬ ਨੱਚੇ ਅਤੇ ਖੂਬ ਕਹਿੰਦੇ ਨੇ ਕਿ ਗੱਡੇ ਕੀਤੇ ਓਕੇ ਬੰਦੇ ਛੱਡ ਕੇ ਹੈ ਬੰਦੇ ਛੱਡ ਕੇ ਕਹਿੰਦੇ ਕਿ ਬਹੁਤ ਡਾਂਸ ਕੀਤਾ ਭਾਂਡੇ ਛੱਡ ਕੇ ਬਹੁਤ ਡਾਂਸ ਕੀਤਾ ਤੇ ਬਟ ਅਸੀਸ ਨੂੰ ਕਹਿੰਦੇ ਕਿ ਮਿਸ ਕੀਤਾ ਮੈਂ ਹਾਂ ਅਸੀਸ ਤੇ ਫਿਰ ਸਕੂਲ ਚਲੇ ਗਈ ਤੇ ਗੁਰਤੇਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਮੇਰ ਪ੍ਰਿਆਤ ਰੱਖੇ ਚੜ੍ਹਦੀ ਕਲਾ ਰੱਖੇ ਸਾਰਿਆਂ ਦੇ ਉੱਤੇ ਸਿਮਰਨ ਜੀ ਕਹਿੰਦੇ ਨੇ ਕਿ ਇੰਨੇ ਚੱਕਮੇ ਗਾਣੇ ਮੈਨੂੰ ਵਿਆਹ ਯਾਦ ਆ ਗਿਆ ਗਲਤ ਗੱਲ ਆ ਡੀ ਜੇ ਸਾਹਿਬ ਕਿਹਦਾ ਵਿਆਹ ਯਾਦ ਆ ਗਿਆ ਆਪਣਾ ਕਿ ਕਿਸੇ ਹੋਰ ਦਾ
1: ਆਪਣੇ ਵਿਆਹ ਚ ਤੁਸੀਂ ਸਟੈਚੂ ਬਣ ਕੇ ਬੈਠੇ ਹੁੰਦੇ
0: ਆਪਣੇ ਵਿਆਹ ਚ ਮੁੰਡਾ ਮਾਰਚ ਨੱਚਦਾ ਫਿਰ ਲਓ ਜੀ ਫਿਰ ਅੱਜ ਦੇ ਦਿਨ ਦੇ ਉੱਤੇ ਆਪਾਂ ਆਉਂਦੇ ਹਾਂ ਤੇ ਅੱਜ ਦਾ ਦਿਨ ਖੁੱਲ੍ਹਾ ਖਾੜਾ ਸ਼ੇਰੋ ਸ਼ਾਇਰੀ ਚੁਟਕਲੇ ਹਾਸੇ ਠੱਠੇ ਤੇ ਜੋ ਵੀ ਤੁਹਾਡਾ ਗਾਣਾ ਤੁਹਾਡਾ ਲਿਖਿਆ ਜਾਂ ਕਿਸੇ ਦਾ ਲਿਖਿਆ ਉਹ ਤੁਸੀਂ ਸੁਣਾ ਸਕਦੇ ਹੋ ਤੇ ਅਗਲੇ ਹਿੱਸੇ ਦੇ ਵਿੱਚ ਪਰ ਇਹ ਹਿੱਸੇ ਦੇ ਵਿੱਚ ਕੌਲ ਹਾਲੇ ਆਪਾਂ ਨਹੀਂ ਲਵਾਂਗੇ ਅਗਲੇ ਹਿੱਸੇ ਤੋਂ ਕਰਾਂਗੇ ਆਪਾਂ ਸ਼ੁਰੂ ਤੇ ਤੁਸੀਂ ਇਸ ਹਫ਼ਤੇ ਸੋਮਵਾਰ ਤੋਂ ਵੀਰਵਾਰ ਦੇ ਦਰਮਿਆਨ ਕੋਈ ਗੱਲਬਾਤ ਤੁਹਾਡੀ ਮਿਸ ਹੋ ਗਈ ਹੋਵੇ ਉਹੀ ਤੁਸੀਂ ਕਰ ਸਕਦੇ ਹੋ ਤਾਂ ਅੱਜ ਕੁਛ ਕੁ ਨਵੀਆਂ ਚੀਜ਼ਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਰ ਘੁੰਮਣ ਸਾਹਿਬ ਸ਼ੁਰੂਆਤ ਕਰ ਚੁੱਕੇ ਨੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਗੱਭਰੂ ਨਾ ਸੀ ਕੋਈ ਲਿਖਾਰੀ ਤੇ ਨਾ ਸੀ ਆਪਣੀ ਔਕਾਤ ਤੋਂ ਵੱਡਿਆਂ ਨਾਲ ਲਾਉਂਦਾ ਕਦੇ ਯਾਰੀ ਉੱਤੋਂ ਨਾ ਸੀ ਕੋਈ ਕਲਾਕਾਰੀ ਤੇ ਨਾ ਹੀ ਗੱਭਰੂ ਕੁੜਤੇ ਪਜਾਮੇ ਨਾਲ ਪਾਉਂਦਾ ਕਦੇ ਫੁਲਕਾਰੀ ਤੇ 18 ਸਾਲਾਂ ਵਿੱਚ ਗੱਭਰੂ ਸ਼ਿਫਟ 2-2 ਵਾਰੀ ਹੀ ਗਿਆ ਕਰਾਉਣ ਅਤੇ ਨਾ ਹੀ ਬਣਿਆ ਕੋਈ ਜੁਆਰੀ ਹੱਕ ਸੱਚ ਦੀ ਕਰਦਾ ਹੈ ਕਮਾਈ ਮਿਹਨਤ ਤੋਂ ਤਾਂ ਕੁਦਰਤ ਵੀ ਜਾਂਦੀ ਬਲਿਹਾਰੀ ਅੱਧੀ ਜ਼ਿੰਦਗੀ ਤਾਂ ਗੱਭਰੂ ਨੇ ਕੱਢ ਦਿੱਤੀ ਦੁਨਿਆਵੀ ਚੀਜ਼ਾਂ ਦੇ ਵਿੱਚ ਹੁਣ ਪਹਿਲੇ ਪੈਰ ਉੱਠ ਕਰਮ ਤੇ ਧਰਮ ਹੈ ਕਮਾਉਂਦਾ ਤੇ ਬੰਦਾ ਖਲਾਸੀ ਦੀ ਹੁਣ ਕਰਦਾ ਹੈ ਤਿਆਰੀ ਭਾਵੇਂ ਹੁਣ ਰੱਖੀਆਂ ਨੇ 2-2 ਕਾਰਾਂ ਪਰ ਮੁੱਢਲੀ ਜ਼ਿੰਦਗੀ ਤਾਂ ਗੱਭਰੂ ਨੇ ਸਾਈਕਲ ਤੇ ਹੀ ਵਰਤੋ ਸੀ ਰੋਡਵੇਜ ਦੀ ਲਾਰੀ ਤੇ ਬਾਪੂ ਜੀ ਜਿਸ ਦੇ ਰਿਟਾਇਰ ਪੰਜਾਬ ਪੁਲਿਸ ਦੇ ਅਫਸਰ ਤੇ ਨਾਨਾ ਜਿਸ ਨੇ ਲਾਹੌਰ ਪਾਕਿਸਤਾਨ ਤੋਂ ਉਰਦੂ 'ਚ ਪੜ੍ਹਾਈਆਂ ਸਨ 10 ਜਮਾਤਾਂ ਤਾਂਹੀਓ ਤਾਂ ਲੁਧਿਆਣੇ ਸ਼ਹਿਰ ਦੇ ਵਿੱਚ 1960 ਦੇ ਦਹਾਕਿਆਂ ਵਿੱਚ ਲੱਗੇ ਸਨ ਪਟਵਾਰੀ ਜਿਵੇਂ 1947 ਵਿੱਚ ਛੱਡਿਆ ਦਾਦੇ ਨਾਨੇ ਨੇ ਪਾਕਿਸਤਾਨ ਹੁਣ ਪੂਰੇ 60 ਸਾਲ ਬਾਅਦ 2007 ਵਿੱਚ ਗੱਭਰੂ ਦੀ ਆਈ ਪੰਜਾਬ ਨੂੰ ਛੱਡਣ ਦੀ ਵਾਰੀ ਭਾਵੇਂ ਗੱਭਰੂ ਦੀ ਗ੍ਰੈਜੂਏਟ LNT ਵਿੱਚ ਲੱਗਿਆ ਸੀ ਮਕੈਨੀਕਲ ਇੰਜੀਨੀਅਰ ਬਾਪੂ ਜੀ ਦੇ ਕਹਿਣ ਉੱਤੇ ਪੰਜਾਬ ਪੁਲਿਸ ਦੀ ਵੀ ਕਰਦਾ ਸੀ ਤਿਆਰੀ 8 ਕਿੱਲਿਆਂ ਦੀ ਵਾਹੀ ਛੱਡ ਕੇ ਅੱਜ +2 ਮੀਟਰ ਵਿੱਚ ਹਰੀਆਂ ਸਬਜ਼ੀਆਂ ਲਈ ਗੁੱਡ ਕੇ ਰੱਖਦਾ ਹੈ ਕਿਆਰੀ ਮੋਢੇ ਨਾਲ ਮੋਢਾ ਜੋੜ ਜਿਹੜੀ ਹਾਥੇ ਵੰਡਾਉਂਦੀ ਸਿਆਲਕੋਟੀ ਮਾਨਾ ਦੀ ਧੀ ਮਿਲੀ ਬੜੀ ਸੰਸਕਾਰੀ ਰੱਬ ਨੇ ਦਿੱਤੀਆਂ ਬੜੀਆਂ ਹੀ ਨਿਆਮਤਾਂ ਇੱਕ ਪੁੱਤਰ ਅਤੇ ਇੱਕ ਧੀ ਲੱਗੇ ਜੱਗ ਤੋਂ ਪਿਆਰੀ ਰਾਵੀ ਦੇ ਕੰਢੇ ਗੱਭਰੂ ਨਹਾਉਂਦਾ ਅੱਜ ਕੱਲ੍ਹ ਯਾਰਾ ਰਿਵਰ ਵਿੱਚ ਵੀ ਲਾਉਣ ਲੱਗ ਪਿਆ ਏ ਤਾਰੀ ਬਚਪਨ ਦੇ ਦੋਸਤ ਅੱਜ ਵੀ ਘੁੰਮਣ ਨੂੰ ਚੇਤੇ ਕ ਆਉਂਦੇ ਗੁਰਜਿੰਦਰ ਗੁਰੀ ਦੇ ਜਾਣ ਤੋਂ ਪਿਆਰਾ ਅਵਤਾਰ ਸਿੰਘ ਤਾਰੀ ਕਹਿੰਦਾ ਘੁੰਮਣ ਕਰਮ ਧਰਮ ਕਮਾਉਂਦੇ ਰਹੋ ਸੱਚਾ ਫਿਰ ਪਤਾ ਨਹੀਂ ਲੱਗਣਾ ਕਦੋਂ ਸਮਾਂ ਸਥਾਨ ਤੇ ਸਬੱਬ ਦੀ ਬਣ ਜਾਵੇ ਪਟਾਰੀ ਅੰਤ ਘੁੰਮਣ ਤਾਂ ਲਿਖਦਾ ਰਹੇਗਾ ਗੱਲਾਂ ਸੱਚੀਆਂ ਇੱਧਰ ਸੰਘੇ ਵਰਗੇ 2 ਪੈਗ ਲਾ ਕੇ ਦਸਨ ਲਿਖਾਰੀ ਧੰਨਵਾਦ ਘੁੰਮਣ ਸਾਹਿਬ ਬਹੁਤ ਸੋਹਣਾ ਵੈਰੀ ਨਾਈਸ ਤੁਸੀਂ ਇਹਦੇ ਵਿੱਚ ਸਾਰਾ ਕੁਛ ਹੀ ਦੱਸਤਾ ਘੈਂਟ ਨਾਲ ਹੌਲੀ ਹੌਲੀ ਸਾਰਾ ਕੁਛ ਹੀ ਤੁਹਾਡੇ ਪਰਿਵਾਰ ਬਾਰੇ ਜਿੱਦਾਂ ਤੁਸੀਂ ਪਰੋਇਆ ਵਾ ਅਤੇ ਆਹ ਵੀ ਗੱਲ ਵੇਖੋ ਇਹਨਾਂ ਨੇ ਕਿੱਡੀ ਸੋਹਣੀ ਵਿੱਚ ਲਿਖੀ ਆ ਵੀ ਇੱਕ ਸਮਾਂ ਹੀ 47 'ਚ ਜਦੋਂ ਪਿਓ ਦਾਦੇ ਛੱਡ ਕੇ ਆਏ ਪਾਕਿਸਤਾਨ ਉਦੋਂ ਇੱਕ ਵਾਰੀ ਘਰ ਛੱਡਿਆ ਅਤੇ 60 ਸਾਲਾਂ ਬਾਅਦ ਹੁਣ ਫਿਰ ਇਹ ਆਪਣੀ ਮਰਜ਼ੀ ਨਾਲ ਛੱਡ ਕੇ ਅਤੇ ਫਿਰ ਇੱਥੇ ਆ ਗਏ ਧੰਨਵਾਦ ਬਹੁਤ ਸੋਹਣਾ ਲਿਖਿਆ ਤੁਸੀਂ ਮਿਹਰਬਾਨੀ ਭਾਰਦਵਾਜ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ ਗੋ ਕੈਟਸ ਅੱਛਾ ਓਕੇ ਇਹ ਜਲੌਂਗ ਕੈਟਸ ਅਤੇ ਫੈਨ ਲੱਗਦੇ ਆ ਅਤੇ ਯੂ ਵੀ ਲਾਈਕ ਟੂ ਈਟ ਦਾਲ ਚਾਵਲ ਲਾਈਕ ਡੈਟ ਹੱਥਾਂ ਦੇ ਨਾਲ ਉਦੋਂ ਵੱਖਰੇ ਮਜ਼ਾ ਹੁੰਦਾ ਹੱਥਾਂ ਦਾ ਤੁਹਾਡਾ ਆਪਣਾ ਹੁੰਦਾ ਸਤਿ ਸ਼੍ਰੀ ਅਕਾਲ ਹੈਪੀ ਬਰਥਡੇ ਰੂਪੀ ਭੈਣ ਜੀ ਨਾਈਸ ਡੀ ਜੇ ਈਸਟ ਲਿੰਕ 'ਤੇ ਉੱਡਦੇ ਜਾਈਦਾ ਕਿਹਦਾ ਜੀ ਰੂਪੀ ਭੈਣ ਜੀ ਕੌਣ ਰੂਪੀ ਭੈਣ ਅਤੇ ਨਾਈਸ ਡੀ ਜੇ ਹੈਪੀ ਬਰਥਡੇ ਮਤਲਬ ਸਮਝੇ ਨਹੀਂ ਥੋੜ੍ਹਾ ਜਿਹਾ ਐਕਸਪਲੇਨ ਕਰ ਦਿਓ
1: ਕਿਉਂਕਿ ਉਹਨਾਂ ਨੇ
0: ਹਾਂ ਉਹ ਵੀ ਲਿਖਣਾ ਆਉਣਾ ਸ਼ਾਇਦ ਪਰ ਭੈਣ ਜੀ ਲਿਖਿਆ ਨਾ
1: ਕਨਫਿਊਜ਼ ਹੋ ਗਿਆ
0: ਜਾਂ ਇਹਨਾਂ ਨੂੰ ਸੁਣ ਚ ਭੁਲੇਖਾ ਲੱਗਾ ਜਾਂ ਫਿਰ ਹੋਰ ਕਿਸੇ ਦਾ ਹੁੰਦਾ ਸਾਨੂੰ ਥੋੜ੍ਹਾ ਕਲੀਅਰ ਕਰ ਦਿਓ ਕਿਉਂਕਿ ਰੂਬੀ ਜੀ ਦਾ ਤਾਂ ਨਹੀਂ ਹੈ ਮੈਨੂੰ ਜ਼ਿਆਦਾ ਪਿੱਛੇ ਥੋੜ੍ਹੇ ਚਿਰ ਹੋਇਆ ਲੰਘ ਕੇ ਗਿਆ ਉਹਨਾਂ ਦਾ ਅਤੇ ਬਹੁਤ ਆਫ ਯੂ ਗੁੱਡ ਮੋਰਨਿੰਗ ਜਸਪ੍ਰੀਤ ਸਿੰਘ ਸੋਤਾ ਜੀ ਧੰਨਵਾਦ ਤੁਹਾਡਾ ਗੁਰਜੀਤ ਕੌਰ ਜੀ ਕਹਿੰਦੇ ਨੇ ਕਿ ਤਾਈ ਜੀ ਆਏ ਨੇ ਕੈਨੇਡਾ ਤੋਂ ਅਤੇ ਜਿਵੇਂ ਘਰ ਰੇਡੀਓ ਚੱਲਦਾ ਰਹਿੰਦਾ ਹੈ ਉਹ ਸੁਣਦੇ ਨੇ ਅਤੇ ਅੱਜ ਕਹਿੰਦੇ ਸੀ ਵੀ ਰੇਡੀਓ ਮੇਰੇ ਫੋਨ ਦੇ ਵਿੱਚ ਚਲਾ ਦੇ ਬੜੀਆਂ ਬੜਾ ਸੋਹਣਾ ਲੱਗਦਾ ਹੈ ਬੜੀਆਂ ਗੱਲਾਂ ਕਰਦੇ ਧੰਨਵਾਦ ਜੀ ਤੁਹਾਡਾ ਤਾਈ ਜੀ ਥੈਂਕ ਯੂ ਤੁਹਾਡਾ ਤੇ ਮਿਹਰਬਾਨੀ ਤੁਹਾਡੇ ਇਸ ਪਿਆਰ ਦੇ ਲਈ, ਤੁਹਾਡੀ ਫੀਡਬੈਕ ਦੇ ਲਈ, ਹੱਲਾਸ਼ੇਰੀ ਦੇ ਲਈ। ਅਤੇ ਆਸ ਕਰਦੇ ਹਾਂ ਕਿ ਤੁਹਾਨੂੰ ਆਸਟ੍ਰੇਲੀਆ ਵਧੀਆ ਲੱਗ ਰਿਹਾ ਹੋਊਗਾ। ਅਤੇ ਬਹੁਤ ਬਹੁਤ ਤੁਹਾਨੂੰ ਥੈਂਕ ਯੂ ਜੀ ਆਇਆਂ ਨੂੰ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ। ਅਤੇ ਆਸ ਕਰਦੇ ਹਾਂ ਕਿ ਬੱਚਿਆਂ ਦੇ ਨਾਲ ਰੌਣਕਾਂ ਲੱਗੀਆਂ ਹੋਣਗੀਆਂ, ਦਿਲ ਲੱਗਾ ਹੋਊਗਾ ਤੁਹਾਡਾ। ਸੁਖਵਿੰਦਰ ਭੈਣ ਜੀ ਕਹਿੰਦੇ ਨੇ, ਇੱਕ ਦਿਨ ਸਾਸ ਨੇ ਬਹੂ ਸੇ ਕਿਹਾ, ਬਹੂ ਤੁਮ ਘਰ ਕੋ ਇਤਨਾ ਅੱਛੇ ਸੇ ਸੰਭਾਲਤੀ ਹੋ ਕਿ ਮੁਝੇ ਆਪਣੀ ਬੇਟੀ ਯਾਦ ਆ ਜਾਤੀ ਹੈ। ਬਹੂ ਮੁਸਕਰਾ ਕਰ ਬੋਲੀ, ਮਾਂ ਜੀ ਆਪਨੇ ਵੀ ਮੁਝੇ ਬਹੂ ਨਹੀਂ ਬੇਟੀ ਜੈਸਾ ਹੀ ਪਿਆਰ ਦਿਆ ਹੈ। ਇਤਨੇ ਮੈਂ ਸਸੁਰ ਜੀ ਬੋਲਿਆ, ਵਾਹ ਆਜ ਤੋਂ ਟੀਵੀ ਸੀਰੀਅਲ ਵਾਲੀ ਲੜਾਈ ਕੀ ਛੁੱਟੀ ਹੋ ਗਈ। ਉਹ ਵੀ ਕਿੱਥੇ ਨਹੀਂ ਜੁਰਤ ਕਰ ਸਕਦਾ। ਪਰਮ ਜੋਸਨ ਜੀ ਕਹਿੰਦੇ, ਸਤਿ ਸ਼੍ਰੀ ਅਕਾਲ। ਕੇਸ਼ ਕੁਮਾਰ ਜੀ ਕਹਿੰਦੇ, ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਚੰਗੀ ਸਿਹਤ ਤਵੇ ਰੱਬ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਬਹੁਤ ਮਿਹਰਬਾਨੀ ਜੀ। ਜਤਿੰਦਰ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅੱਜ ਦੀ ਕਹਾਣੀ ਬਹੁਤ ਵਧੀਆ ਲੱਗੀ, ਬੜੇ ਵਧੀਆ ਢੰਗ ਨਾਲ ਸੁਣਾਈ ਅਤੇ ਖੁਸ਼ ਰਹੋ, ਢੇਰ ਸਾਰੀਆਂ ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਪਿੰਡ ਟਾਰਨੇਟ ਤੋਂ ਈਟ ਹੈਲਦੀ ਅਤੇ ਲਿਵ ਬੈਟਰ। ਅਤੇ ਬਹੁਤ ਸੋਹਣੀ ਕਹਾਣੀ ਸੀ। ਜਸਪ੍ਰੀਤ ਕੌਰ ਜੀ ਕਹਿੰਦੇ ਨੇ ਅਤੇ ਹਰਮਨ ਜੀ ਵੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀ ਬਖਸ਼ੇ ਅਤੇ ਸਾਰਿਆਂ ਦਾ ਦਿਨ ਵਧੀਆ ਵਧੀਆ ਹੋਵੇ। ਅਤੇ ਅਮਨਦੀਪ ਢਿੱਲੋਂ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਬੇਟਾ ਜੀ। ਗੁੱਡ ਮੋਰਨਿੰਗ ਜੀ, ਧੰਨਵਾਦ ਤੁਹਾਡਾ। ਅਤੇ ਬਾਕੀ ਮੈਸੇਜ ਆਪਾਂ ਬਾਅਦ 'ਚ ਪੜ੍ਹਦੇ ਹਾਂ। ਅਤੇ ਹੁਣ ਤੁਸੀਂ ਵੀ ਕੁਛ ਬੋਲੋ, ਮੈਂ ਪਾਣੀ ਪੂਣੀ ਪੀ ਲਾਂ।
1: ਬਿਲਕੁਲ ਬਿਲਕੁਲ। ਤੇ ਜਿਵੇਂ ਸਾਰਿਆਂ ਨੂੰ ਪਤਾ ਹੀ ਅੱਜ ਫਰਾਈਡੇ ਹੈ, ਤੇ ਫਰਾਈਡੇ ਦੇ ਵਿੱਚ ਇੱਕ ਰੰਗ ਦੇ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ ਕਿ ਖੁੱਲ੍ਹਾ ਅਖਾੜਾ ਹੁੰਦਾ ਹੈ। ਅਸੀਂ ਵੀ ਆਪਣੀ ਕੁਛ ਸੁਣਾਉਂਦੇ ਹਾਂ, ਤੁਸੀਂ ਵੀ ਆਪਣੀ ਸੁਣਾ ਸਕਦੇ ਹੋ। ਉਹਦੇ ਨਾਲ ਦੇ ਨਾਲ ਆਪਾਂ ਹੋਰ ਚੀਜ਼ਾਂ ਵੀ ਐਡ ਕੀਤੀਆਂ, ਜਿਹਦੇ 'ਚ ਆਪਾਂ ਫਿਲਮਾਂ ਦੀ ਗੱਲ ਕਰਾਂਗੇ, ਕਿਹੜੀ ਫਿਲਮ ਅੱਜ ਰਿਲੀਜ਼ ਹੋਈ ਹੈ ਅਤੇ ਕਿਹੜੀ ਰਿਕਮੈਂਡ ਤੁਹਾਨੂੰ ਕਰਨੀ ਹੈ ਕਿ ਤੁਸੀਂ ਵੇਖ ਸਕਦੇ ਹੋ ਵਧੀਆ ਹੱਟ ਕੇ ਥੋੜ੍ਹੀ ਜਿਹੀ ਮੂਵੀ, ਉਹ ਮੈਂ ਲੈ ਕੇ ਆਈ ਹਾਂ, ਉਹਦੇ ਬਾਰੇ ਵੀ ਗੱਲ ਕਰਾਂਗੇ। ਨਾਲ ਦੇ ਨਾਲ ਆਪਾਂ ਗੱਲ ਕਰਨਾ ਹੈ ਜਿਹੜੀ ਸ਼ੁਰੂ ਤੋਂ ਚੱਲ ਰਹੀ ਹੈ ਕਿ ਤੁਹਾਡੇ ਨਾਲ ਇਸ ਹਫ਼ਤੇ ਕੀ ਸੋਹਣਾ ਬੀਤਿਆ।
0: ਇਹ ਤਾਂ ਮੈਂ ਭੁੱਲ ਗਿਆ ਸੀ।
1: ਹਾਂ, ਪੋਜ਼ਿਟਿਵ ਵਾਈਬਸ ਓਨਲੀ, ਅਤੇ ਉਹ ਦੱਸਣੀ ਹੈ। ਅਤੇ ਦੇਸ਼ ਦੁਨੀਆ ਦੇ ਵਿੱਚ ਵੀ ਕੀ ਵਧੀਆ ਹੋਇਆ ਉਹ ਵੀ ਦੱਸ ਦਾਂਗੇ। ਅਤੇ ਨਾਲ ਦੇ ਨਾਲ ਜੇ ਟਾਈਮ ਬਚਿਆ ਤਾਂ ਇੱਕ ਤੁਹਾਨੂੰ ਰਾਜਾ ਰਾਣੀ ਦੀ ਕਹਾਣੀ ਵੀ ਸੁਣਾ ਦਾਂਗੇ।
0: ਓ, ਇੱਕ ਸੀ ਰਾਜਾ ਇੱਕ ਸੀ ਰਾਣੀ।
1: ਹਾਂ,
0: ਤੁਹਾਡੇ ਵੀ ਇਹ ਚੱਲਦਾ ਵਾ।
1: ਹਾਂ,
0: ਇਹ ਖਤਮ ਕਰ,
1: ਇਹ ਉਦੋਂ ਹੁੰਦਾ ਸੀਗਾ ਜਦੋਂ ਮੰਮੀ ਨੂੰ ਕਹਿਣਾ ਨਾ ਰਾਤ ਨੂੰ ਸੋਣ ਤੋਂ ਪਹਿਲਾਂ ਕਹਾਣੀ ਸੁਣਾਓ, ਜਦੋਂ ਜਲਦੀ ਹੁੰਦੀ ਸੀ ਐਂਡ 'ਚ ਇਹੀ ਕਹਿਣਾ ਕਿ ਚਲੋ ਕਹਾਣੀ ਤਾਂ ਸੁਣਾਉਣੀ ਹੈ, ਇਹੀ ਸੁਣਾ ਦਿਓ। ਇੱਕ ਤਾਂ ਰਾਜਾ, ਇੱਕ ਤੇ ਰਾਣੀ, ਦੋਨੋਂ ਵਰਗੇ ਖਤਮ ਕਰ।
0: ਅੱਛਾ, ਹਿੰਦੀ 'ਚ ਵੀ ਹੋਈ ਇੱਦਾਂ ਹੀ ਹੁੰਦੀ ਹੈ। ਓਕੇ,
1: ਮੈਨੂੰ ਲੱਗਿਆ ਤੁਸੀਂ ਟ੍ਰਾਂਸਲੇਟ ਕਰਕੇ ਪੰਜਾਬੀ 'ਚ ਬਣਾਈ ਹੈ।
0: ਨਹੀਂ ਨਹੀਂ, ਸਾਡੇ ਵੀ ਇਹੀ ਕਹਿੰਦੇ ਪੰਜਾਬੀ 'ਚ ਹੋਈ। ਹਾਂ, ਜਦੋਂ ਖੇੜਾ ਛਡਾਉਣਾ ਹੋਵੇ ਨਾ,
1: ਹਾਂ,
0: ਉਦੋਂ ਕਹਿੰਦੇ ਤਾਂ ਮਰ ਗਏ ਦੋਵੇਂ।
1: ਓਕੇ, ਦੀ ਐਂਡ।
0: ਸੌਂ ਤੁਸੀਂ ਕੀ ਲਿਆਇਓ ਫਿਰ ਸੁਣਾਓ।
1: ਹਾਂਜੀ ਹਾਂਜੀ, ਜ਼ਰੂਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian radio station.
3: JBCO Films leke aaye action, emotion ate full on entertainment. Punjabi feature film Shera.
4: 5 saal baad mudiya Shera, te mudiya vi kede haathan ch.
5: Starring Parmesh Verma, Sonal Chauhan, Yograj Singh, Manav Vij ate hor vi ugge kalakar.
6: Main utthon vi mud ke aaya.
3: Written and directed by Savio Sandhu, produced by Anmol Sahni.
5: Hun vekhna na bhulyo 15 Mai ton tuhade nedle cinema ghar vich.
7: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
8: ਉਹ ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ।
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਮਤਲਬ ਉਹ ਤੇ ਕਹਿੰਦੇ ਹੁੰਦੇ ਆ ਵੀ ਚੱਲ ਹੈ ਨਾ ਵੀ ਜਾਂ ਉਹ ਕਹਿੰਦੀ ਹੁੰਦੀ ਆ ਵੀ ਵੀ ਮੈਂ ਵੀ ਜਾਣਾ ਤੇਰੇ ਨਾਲ ਹੈ ਨਾ ਟਰੱਕ ਡਰਾਈਵਰਾਂ ਦੇ ਤੇ ਅਕਸਰ ਹੀ ਗਾਣੇ ਸੁਣੇ ਆਪਾਂ ਮੈਨੂੰ ਵੀ ਲੈ ਜਾ ਨਾਲ ਵੇ ਹੈ ਨਾ ਤੇ ਪਰ ਆਹ ਪਹਿਲੀ ਵਾਰੀ ਸੁਣਿਆ ਵੀ ਮੈਂ ਲੜਨ ਚੱਲਿਆ ਚੱਲ ਉਹ ਸਾਡੀ ਬ੍ਰੇਕ ਲੇਟ ਹੋ ਗਈ ਸੁਣਾਓ
1: ਬਾਕੀ ਸਾਰਿਆਂ ਨੂੰ ਜੀ ਬਰਥਡੇ ਉਹ ਵੀ ਭਾਜੀ ਸਾਰਿਆਂ ਨੂੰ ਜਨਿਆਂ ਦਾ ਵੀ ਸੈਲੀਬ੍ਰੇਸ਼ਨ ਕੋਈ ਵੀ ਆ ਮੇਰੇ ਵੱਲੋਂ ਰੇਡੀਓ ਹਾਂਜੀ ਨੂੰ ਬਹੁਤ ਬਹੁਤ ਵਧਾਈਆਂ ਕਿਉਂਕਿ ਟਾਈਮ ਥੋੜਾ ਬ੍ਰੇਕ ਦਾ ਟਾਈਮ ਹੋਇਆ ਮੈਂ ਸੁਣਾਉਣਾ ਜੀ
0: ਜੀ ਜੀ ਨਹੀਂ ਕਾਹਲੀ ਨਾ ਕਰਿਓ ਤੁਸੀਂ ਮਤਲਬ ਜਿੰਨਾ ਕੁ ਬਣਦਾ ਆਵਾਜ਼ ਬਜਾ
1: ਕਾਹਲੀ ਭਜਾਉਣ ਲੱਗਾ ਸੀ ਮੈਂ
0: ਨਹੀਂ ਨਹੀਂ
1: ਚਲੋ ਕੋਈ ਨਹੀਂ ਉੱਠ ਕੇ ਸਵੇਰੇ ਜੇ ਸਿਰ ਦੁਖੇ ਨਾ ਕਹਿੰਦੇ ਨੇ ਸਿਆਣੇ ਵਾਕ ਚੰਗੀ ਹੁੰਦੀ ਸਵੇਰ ਦੀ ਫੈਸਲਾ ਕਹਿੰਦੇ ਨੇ ਸਿਆਣੇ ਵਾਕ ਚੰਗੀ ਹੁੰਦੀ ਸਵੇਰ ਦੀ ਫੈਸਲਾ ਬਣਾ ਕੇ ਰੱਖੋ ਰੁਟੀਨ ਦਾ ਮਹਿਬੂਬ ਦੇ ਹੱਥਾਂ ਦੇ ਵਿੱਚ ਹੱਥ ਹੋਵੇ ਉਹ ਪਲ ਹੁੰਦਾ ਸਭ ਤੋਂ ਹਸੀਨ ਜਿਹਾ ਮਾੜੀ ਫਿਲਮ ਵੀ ਹੋ ਜਾਂਦੀ ਹਿੱਟ ਜੇ ਵਾਇਰਲ ਹੋ ਜਾਵੇ ਇੱਕ ਚੰਗਾ ਮਾੜਾ ਜਿਹਾ ਸੀਨ ਜਿਹਾ
0: ਯੋਗਰਾਜ ਵਰਗਾ
1: ਜੇ ਵਾਇਰਲ ਹੋ ਜਾਵੇ ਚੰਗਾ ਮਾੜਾ ਜਿਹਾ ਸੀਨ ਜਿਹਾ ਮਹਿਫਲ ਵਿੱਚ ਹਰ ਵੇਲੇ ਜਿਹੜਾ ਲਾਭ ਹਾਨੀਆਂ ਦੀ ਗੱਲ ਕਰੇ ਫਾਸਲਾ ਬਣਾ ਕੇ ਰੱਖੋ ਇਹੋ ਜਿਹੇ ਮੀਨ ਦਾ ਮੇਲ ਦੀ ਜੇ ਸਪਨੀ ਨਾ ਆਵੇ ਖੁੱਡੋ ਬਾਹਰ ਫਾਇਦਾ ਨੀ ਸਵੇਰੇ ਨੂੰ ਬਜਾਈ ਉਸ ਵੀਨ ਦਾ ਕਹਿੰਦਾ ਕੁੜ ਤੇ ਪਜਾਮੇ ਦੀ ਆਪਣੀ ਸਰਦਾਰੀ ਆ ਪਰ ਅੱਜ ਕੱਲ ਟ੍ਰੈਂਡ ਚੱਲਦਾ ਏ ਜੀਨ ਦਾ ਬੀਬੀਆਂ ਦੀ ਰਸੋਈ ਵਿੱਚ ਖਾਣ ਨਾਲੋਂ ਜ਼ਿਆਦਾ ਦਵਾਈਆਂ ਭਾਲਦਾ ਤੂੰ ਦੇਸੀ ਘਿਓ ਦਾ ਪੀਪਾ ਜਿਹੜਾ ਬਣਿਆ ਸੀ ਟੀਮ ਦਾ ਨਸ਼ਿਆਂ ਨੇ ਕਈ ਘਰ ਯਾਰ ਤੇ ਮਿਲੇ ਨਾ ਕੋਈ ਚੰਗਾ ਖਿਡਾਰੀ ਗਰਾਊਂਡ ਦੇ ਮੈਦਾਨਾਂ ਵਿੱਚ ਬਸ ਫਿਕਰ ਜਿਹਾ ਲੱਗਾ ਰਹਿੰਦਾ ਪੰਜਾਬ ਦੀ ਕਰੀਮ ਦਾ ਕਹਿੰਦਾ ਫਸਲ ਦਾ ਵੱਢ ਜੇ ਪਹਿਲਾਂ ਚੰਗਾ ਹੋਵੇ ਨਾ ਕਹਿੰਦੇ ਭਾਰਾ ਹੋ ਜਾਂਦਾ ਦੂਜਾ ਪਰਸੀਨ ਦਾ ਸ਼ੁਕਰ ਨੇ ਘੁੰਮ ਕੇ ਵੇਖ ਲਈ ਸਾਰੀ ਦੁਨੀਆਂ ਪਰ ਹੈ ਨੀ ਕੋਈ ਮੁਕਾਬਲਾ ਪੰਜਾਬ ਦੀ ਜ਼ਮੀਨ ਦਾ ਪਰ ਹੈ ਨੀ ਕੋਈ ਮੁਕਾਬਲਾ
0: ਪੰਜਾਬ ਦੀ ਜ਼ਮੀਨ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਇਹ ਤੇ ਮੈਂ
1: ਕਹਿੰਦਾ
0: ਉੱਥੇ ਸੁਣਾਉਂਦੇ ਹੁੰਦੇ ਨਾ ਇੱਦਾਂ ਦੇ ਉਹੀ ਉਹ ਕੰਪੋਜੀਸ਼ਨ ਵੀ ਉਹੀ ਆ
1: ਉਹ ਮੈਂ ਕਿਹਾ ਚਲੋ ਇੱਦਾਂ ਕਰਕੇ ਦੇਖਦੇ ਨੇ ਬਹੁਤ ਧੰਨਵਾਦ ਹੈ ਜੀ
0: ਸਤਿ
1: ਸ੍ਰੀ ਅਕਾਲ ਸਾਰਿਆਂ ਨੂੰ ਜੀ ਸਾਰਿਆਂ ਦਾ ਵੀਕਐਂਡ ਵਧੀਆ ਰਹੇ ਸੁਣਦੇ ਰਹੋ ਰੇਡੀਓ ਹਾਂਜੀ 1674
0: AM ਥੈਂਕ ਯੂ ਜੀ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM ਨਹੀਂ ਪਰ ਬ੍ਰੇਕ ਤਾਂ ਹੋ ਗਿਆ ਪਰ ਲੇਟ
2: ਅੱਛਾ
0: ਤੇ ਹੁਣ ਆਪਾਂ ਥੋੜੀਆਂ ਜਿਹੀਆਂ ਹੋਰ ਗੱਲਾਂ ਕਰਕੇ ਤੇ ਫਿਰ ਇਕੱਠੀ ਬ੍ਰੇਕ ਲੈਣੀ ਪੈਣੀ ਹੁਣ ਚੱਲ ਮੈਮ ਤੇ ਕਹਿੰਦੇ ਕਿ ਜਸ ਜੀ ਜਿਹੜੀ ਕਵਿਤਾ ਤੁਸੀਂ ਸੁਣਾਈ ਆ ਨਾ ਉਹ ਬੰਦੇ ਨੂੰ ਜੰਗ ਦੇ ਵਿੱਚ ਯਾਨੀ ਜੇ ਸ਼ੋਪਿੰਗ ਜਾਣ ਦੇ ਲਈ ਕਹਿੰਦਾ ਨਾ ਤੇ ਉਸੇ ਟਾਈਮ ਉਹਨੇ ਉੱਠ ਪੈਣਾ ਸੀ ਤੇ ਉਹਨੇ ਆਹ ਵੈਸੇ ਸਹੀ ਆ ਨਾ ਉਹਨੂੰ ਕਹਿੰਦਾ ਸ਼ੋਪਿੰਗ ਜਾਣਾ ਤੇ ਬਾਅਦ ਚ ਭਾਵੇਂ ਗਾਂ ਗੱਡੀ ਭਾਵੇਂ ਉੱਧਰ ਨੂੰ ਪਾ ਲੈਂਦਾ
2: ਨਹੀਂ ਸ਼ੋਪਿੰਗ ਦਾ ਪਲਾਨ ਬੰਦੇ ਕਦੇ ਨੀ ਬਣਾਉਂਦੇ ਉਹ ਤੇ ਜਨਾਨੀਆਂ ਦੱਸਦੀ ਕਿ ਅੱਜ ਸ਼ੋਪਿੰਗ ਤੇ ਜਾਣਾ
0: ਹਾਂ ਉੱਠ ਭਗਵਾਨ ਘਰ ਪਰ ਨਹੀਂ ਬਾਹਰ ਵੀ ਲੜਨਾ ਹੈ ਤੁਝੇ ਥੈਂਕ ਯੂ ਜੀ ਥੈਂਕ ਯੂ ਤੇ ਕਹਿੰਦੇ ਨੇ ਕਿ ਤੁਸੀਂ ਰਣਜੋਤ ਜੀ ਨਾਸ਼ ਹੀ ਮਾਰਤਾ ਤੁਸੀਂ ਕਵਿਤਾ ਦਾ ਮੈਂ ਮਾਫੀ ਚਾਹੁੰਦਾ ਸਮਝ ਜੀ
2: ਮੇਰੇ
0: ਅਰਨਵ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ ਤੁਸੀਂ ਬਹੁਤ ਹਾਸੇ ਪਾਉਂਦੇ ਹੋ ਚਲੋ ਥੈਂਕ ਯੂ ਜੀ ਤੁਹਾਡਾ ਸੁਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਯਸ ਜੀ ਐਵਰੀ ਡੇ ਵੀ ਹੈਵ ਟੂ ਵੇਟ ਫੋਰ ਯੂਅਰ ਪ੍ਰੋਗਰਾਮ ਵੈਨ ਵੀ ਲਿਸਨ ਦ ਪ੍ਰੋਗਰਾਮ ਵੀ ਫੀਲ ਵੈਰੀ ਹੈਪੀ ਆਲ ਦ ਡੇਸ ਇਜ਼ ਆਲ ਆਫ ਦੈਮ ਹੂ ਸੈਲੀਬ੍ਰੇਟ ਦੇਅਰ ਬਰਥਡੇ ਟੂਡੇ ਸੁਰਿੰਦਰ ਚਾਵਲਾ ਜੀ ਕ੍ਰੈਨਬਰਨੀਸ ਤੋਂ ਯਾਨੀ ਕਿ ਜਨਮ ਦਿਨ ਦੀਆਂ ਸਾਰਿਆਂ ਨੂੰ ਵਧਾਈਆਂ ਭੇਜਦੇ ਨੇ ਦਲਜੀਤ ਕੌਰ ਜੀ ਕਹਿੰਦੇ ਨੇ ਕਿ ਵੀਰ ਜੀ ਗੇੜੇ ਸੀ ਅੱਛਾ ਓਕੇ ਮੈਂ ਪੜ੍ਹਨ 'ਚ ਗਲਤੀ ਕਰ ਗਿਆ ਹੋਣਾ ਓਕੇ ਥੈਂਕ ਯੂ ਕਹਿੰਦੇ ਸ਼ਿਕਾਇਤੋਂ ਕਿ ਪਾਈ ਪਾਈ ਜੋੜ ਕਰ ਰੱਖੀ ਥੀ ਮੈਨੇ ਉਸਨੇ ਗਲੇ ਲਗਾ ਕਰ ਸਾਰਾ

0: वे सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM रेडियो
1: जी गड्डी अक्षरा ज्वेलर्स वाल ले लो।
2: ओ जो हुकम मेरी सरकार।
1: ओ आ किधर हैरी स्पार्क वाल जाना तुसी आ किथे जा रहे हो?
2: अक्षरा ज्वेलर्स दी दूजी लोकेशन रिवरस्टंच।
1: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे।
2: आहो जी आहो
1: अक्षरा ज्वेलर अपनी दूजी लोकेशन 56 गारफील्ड रोड ईस्ट रिवरस्टन विच वी तुहाडी सेवा विच हुन थोड़े मोडे नाल मोडा मिला के थोड़ी तरक्की दी राह नु होर भी सौखा अते सुरक्षित बनाउण दा वादा करदा है वेरी बी टोयोटा
3: जिते है टोयोटा दी बेस्ट टेक्नोलॉजी बेस्ट कस्टमर सर्विस अते बेस्ट गूगल रिव्यूज तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन ले जो ने एक दहाके तो वेर बी टोयोटा दे नाल
1: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग वेरी बी टोयोटा द स्मार्ट चॉइस
4: रेडियो हांजी 1674 में करी फिर तो तुहाडा सारयां दा स्वागत अज दिन शुक्रवार दा अज 15 तरीक मई दा महीना ते प्रोग्राम हांजी मेलबर्न दे विच तुहाडा स्वागत मैं रणजोत सिंह ते मेरे नाल ने जसप्रीत
5: हां जी बिल्कुल एक बारी फिर तो तुहाडे सारयां दा स्वागत है उम्मीद करते हैं तुहानू मजा आया होना कैफी दी कविता सुन के ते हुण जिवें शुक्रवार है तुहानू पता ही है मूवीज बहुत सारी रिलीज हुंदी है ते बहुत सारी रिलीज पिछले हफ्ते भी होई सीगी जिन्हां दे विचों सीगी दादी की शादी जरूर दस्यो तुहानू किदां दी लगी नीतू सिंह दादी दा किरदार निभा रहे बड़े सोहने लग रहे उन्होंने डांस वाला एक सॉन्ग बड़ा वायरल होया सीगा कि ओह डांस कर रहे ओहदे विच ते एक होर मूवी आ रही है पति पत्नी और दो
4: और वो दो
5: हाँ मतलब आयुष्मान खुराना की मूवी है उदे विच तीन अलग अलग हीरोइंस है सारा है और वामिका गब्बी आ रही है तो एक होर दा मैं नाम मेरे बिल्कुल स्लिप हो गया मैं याद सीगा तो ये भी मूवी जे तुसी वेखना चाहते हो वेख सकते हो ये भी ये 15 अज ही रिलीज हुई है तो ये नाल ही एक होर मूवी अज रिलीज हुई है शेरा परमीश वर्मा की परमीश वर्मा तो एक मानव विज दोवे स्टारर मूवी है जे तुसी एक्शन पसंद कर दे तो तुहानू शेरा वधिया लगेगी
4: ट्रेलर
5: काफी पसंद किया जा रहा है उन्हें एक प्रेस कॉन्फ्रेंस किया भी है परमीश वर्मा ने कि साड़ी फिल्म पहला ही शूट हो गई सी जे तुसी इनू केड़ी आई सी जेड़ी तुसी मैंने कहा सीगा तुहाडे तो देखी नहीं जानी हुण दो पार्ट आए जिस दे
4: धुरंधर
5: कि साड़ी फिल्म धुरंधर तो पहला ही शूट हो गई सी तुसी उहनू शेरा नू उहदे नाल ना कंपेयर करो डेफिनेटली जिहड़ी लड़ाइयां हुंदी इस तरीके दी हुंदी है ते जे तुहानू एक्शन पसंद है तुसी शेरा जाके वेख सकदे हो ते एक होर नवी मूवी दा ट्रेलर आ गया चांद मेरा दिल अनन्या पांडे दी है वह 22 मई नू आएगी
4: चंगी पांडे दी कुड़ी
5: हाँ जी हाँ चंकी okay. पांडे दी कुड़ी दी मूवी है अनन्या पांडे दी चांद मेरा दिल रोम कॉम जी है रोमांटिक कॉमेडी टाइप
4: रोम कॉम किंदा
5: रोमांटिक कॉमेडी
4: अच्छा
5: जिवे चिक फ्लिक हुंदा है रोम कॉम हुंदा है एक्शन हुंदा है चिक फ्लिक जिहड़ी कुड़ियां नू पसंद आंदी है DDLJ दिल तो पागल है ओह सारी चिक फ्लिक हुंदी है
4: अच्छा
5: हाँ
4: ओके
5: ते रोम कॉम है रोमांटिक कॉमेडी
4: good.
5: मेरी रिकमेंडेशन दी जिहड़ी मूवी है ना ओह तुहानू लभणी थोड़ी जी मुश्किल होएगी वैसे एप्पल प्ले ते अवेलेबल है ओह बाकी मैं ते फिल्म फेस्टिवल च देखी सी हरीश चंद्राची फैक्टरी ए मराठी मूवी है इहदे च एक्चुअली बेसिकली जे आपां गल करिए इंडिया दे विच फिल्मां किवें आई एक्चुअल रियल पहली फिल्म किने बनाई की है ओहदे उत्ते दादा साहब फालके सीगे जिन्हां ने सब तो पहला वेखी सी एक मूवी एक्चुअली पहला कोई फिल्म ते सीगी नहीं जे बहुत पहले दा टाइम सीगा दादा साहब फालके तो भी पहले दा ते थोड़े थोड़े छोटे छोटे टेंट सिनेमा लगदे सीगे जदों ब्रिटिश सीगे इंडिया दे विच ओहदे टेंट सिनेमे दे विच भी ओह अपना क्रिश्चैनिटी या ईसाई धर्म दा प्रचार करदे सीगे हाँ रिलीजियस हाँ हाँ ते एक वारी एक बीच दे कंडे सीगे अपनी फैमिली नाल ते इन्हां ने देखिया कि इह की है ते इन्हां ने इन्हां नूं बड़ी क्यूरियोसिटी ए प्रिंटिंग प्रेस चलाउंदे सीगे ते क्यूरियोसिटी सीगी कि इह की नवीं चीज़ है ਤੇ ਮੈਂ ਵੀ ਦੇਖਣਾ ਤੇ ਇਹਨਾਂ ਨੇ ਬੱਚਿਆਂ ਨੂੰ ਬੀਵੀ ਨੂੰ ਕਿਹਾ ਮੈਂ ਆਉਂਦਾ ਕਿਉਂਕਿ ਉਸ ਟਾਈਮ ਛੋਟੀ ਛੋਟੀ ਫਿਲਮਾਂ ਹੁੰਦੀ ਸੀਗੀ ਤੇ ਇਹਨਾਂ ਨੇ ਬਰਥ ਆਫ ਚਾਈਲਡ ਵੇਖੀ ਸੀਗੀ ਉਸ ਟਾਈਮ ਤੇ ਤੇ ਇੰਨੇ ਜ਼ਿਆਦਾ ਐਕਸਾਈਟਿਡ ਹੋ ਗਏ ਕਿ ਆਹ ਕੀ ਚੀਜ਼ ਹੈ ਹਨਾ ਕਿ ਕਿਵੇਂ ਉਹ ਧੂਏ ਨਾਲ ਮਤਲਬ ਉਹ ਪਿਕਚਰਸ ਆ ਰਹੀਆਂ ਹੈ ਨਾ ਇਹ ਮਤਲਬ ਇਹ ਕ੍ਰੇਜ਼ੀ ਹੋ ਗਏ ਤੇ ਇਹਨਾਂ ਦੇ ਇਸ ਤਰੀਕੇ ਦੇ ਇਨਸਾਨ ਸੀਗੇ ਜਿਹੜੀ ਕੋਈ ਚੀਜ਼ ਦੇਖ ਲੈਂਦੇ ਸੀ ਨਾ ਲੱਗਦਾ ਸੀਗਾ ਮੈਂ ਵੀ ਟਰਾਈ ਕਰਾਂ ਮੈਂ ਵੀ ਕਰਾਂ ਹੈ ਨਾ ਬਹੁਤ ਜ਼ਿਆਦਾ ਆਰਟਿਸਟ ਇੱਦਾਂ ਹੀ ਹੁੰਦਾ ਜਿਹੜੀ ਚੀਜ਼ ਉਹ ਦੇਖਦਾ ਫਿਰ ਉਸ ਤੋਂ ਆਪਣੀ ਕਲਾ ਬਣਾਉਂਦਾ ਹੈ ਨਾ ਤੇ ਇਹਨਾਂ ਨੇ ਫਿਰ ਮੌਕਾ ਮਿਲਿਆ ਇਹਨਾਂ ਨੂੰ ਕਿਊਰੀਓਸਿਟੀ ਜਾਗੀ ਤੇ ਮੌਕਾ ਮਿਲਿਆ ਲਿਊਮੀਅਰ ਬ੍ਰਦਰਸ ਦੀ ਜਿਹੜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਵਰਲਡ ਦੇ ਵਿੱਚ ਫਿਲਮ ਬਣਾਈ ਸੀਗੀ ਦੋ ਬ੍ਰਦਰ ਸੀਗੇ ਲਿਊਮੀਅਰ ਬ੍ਰਦਰਸ ਉਹਨਾਂ ਨੇ ਉਹਨਾਂ ਦੀ ਫਿਲਮ ਦਾ ਪ੍ਰੀਮੀਅਰ ਸੀਗਾ ਬੰਬੇ ਦੇ ਵਿੱਚ 7 July 1896 ਦੇ ਵਿੱਚ ਇਹ ਮੂਵੀ ਇੱਕ ਇਕੱਲੀ ਮੂਵੀ ਨਹੀਂ ਸੀਗੀ ਇਹ ਲਗਭਗ 6 ਜਾਂ 7 ਫਿਲਮਾਂ ਦਾ ਪੈਕੇਜ ਸੀਗਾ ਤੇ ਵਾਟਸਨ ਹੋਟਲ ਸੀਗਾ ਬੰਬੇ ਦੇ ਵਿੱਚ ਉੱਥੇ ਪ੍ਰੀਮੀਅਰ ਸ਼ੋਅ ਸੀਗਾ ਤੇ ਇਹਨਾਂ ਨੇ ਜਿਵੇਂ ਤਿਵੇਂ ਕਰਕੇ ਸੈਟਿੰਗ ਕਰਕੇ ਉਸ 'ਚ ਗਏ ਵੇਖਣ ਕਿਉਂਕਿ ਇੱਕ ਤੇ ਵੇਖ ਹੀ ਲਈ ਸੀ ਇਹਨਾਂ ਨੇ ਲਗਭਗ ਠੀਕ ਠਾਕ ਫੈਮਿਲੀ ਤੋਂ ਸੀਗੇ ਤੇ ਇਹਨਾਂ ਨੇ ਇਹਨਾਂ ਨੂੰ ਮਿਲ ਗਿਆ ਜਾਣ ਨੂੰ ਤੇ 6 ਫਿਲਮਾਂ ਆਈ ਸੀਗੀ ਉਹਦੇ ਵਿੱਚ ਜਿਹਦੇ ਵਿੱਚ ਜਿਹਦੇ ਨਾਂ ਸੀਗੇ ਵਾਲਸਨ ਐਂਟਰੀ ਆਫ ਸਿਨੇਮਾਟੋਗ੍ਰਾਫੀ ਸ਼ੋਰਟ ਸ਼ੋਰਟ ਫਿਲਮਾਂ ਸੀਗੀ ਜਿਵੇਂ ਐਵੇਂ ਇੱਕ ਸ਼ੋਰਟ ਤੇ ਫਿਲਮ ਖਤਮ ਇੱਦਾਂ ਦੀ ਤੇ ਦ ਅਰਾਈਵਲ ਆਫ ਟ੍ਰੇਨ ਉਹਦੇ ਵਿੱਚ ਟ੍ਰੇਨ ਆ ਰਹੀ ਹੈ ਲੋਕੀ ਚੜ ਰਹੇ ਬਸ ਇਹ ਸੀਨ ਹੈਨਾ ਤੇ ਦਸੀ ਬਾਤ ਪਾਣੀ ਦੇ ਵਿੱਚ ਲੋਕੀ ਨਹਾ ਰਹੇ ਤੇ ਡਿਮੋਲੇਸ਼ਨ ਆਫ ਅ ਵਾਲ ਇੱਕ ਦੀਵਾਰ ਗਿਰ ਰਹੀ ਹੈ ਉਹਦਾ ਵੀ ਤੇ ਲਿਵਿੰਗ ਦਾ ਫੈਕਟਰੀ ਵਰਕਰਸ ਫੈਕਟਰੀ ਤੋਂ ਜਾ ਰਹੇ ਕੰਮ ਖਤਮ ਕਰਕੇ ਤੇ ਲਾਸਟ ਮੂਵੀ ਸੀਗੀ ਉਹਦੇ ਵਿੱਚ ਲੇਡੀਜ਼ ਐਂਡ ਸੋਲਜਰਸ ਔਨ ਦਾ ਵੀਲਸ ਇਹ ਸਾਰੀਆਂ ਦਾ ਇਹਨਾਂ ਨੇ ਦੇਖ ਲਿਆ ਦਾਦਾ ਸਾਹਿਬ ਫਾਲਕੇ ਨੇ ਫਿਰ ਇਹ ਤੇ ਕ੍ਰੇਜ਼ੀ ਹੋ ਗਏ ਕਹਿੰਦੇ ਇਹ ਚੀਜ਼ ਤੇ ਮੈਂ ਲੈ ਕੇ ਆਉਣੀ ਹੈ ਇਹ ਗੋਰਿਆਂ ਦਾ ਕੰਮ ਹੈ ਤੇ ਭਾਵੇਂ ਕੁਛ ਵੀ ਹੋ ਜਾਏ ਮੈਂ ਇਹ ਕਰਨਾ ਹੀ ਕਰਨਾ ਤੇ ਉਹਨਾਂ ਨੇ ਫਿਰ ਜਿਵੇਂ ਤਿਵੇਂ ਆਪਣਾ ਘਰ ਵੇਚਿਆ ਸਮਾਨ ਵੇਚਿਆ ਤੇ ਉਸ ਟਾਈਮ ਤੇ ਲੰਡਨ ਇਹ ਪਾਣੀ ਦੇ ਜਹਾਜ਼ ਤੋਂ ਗਏ ਲਗਭਗ 100 ਦਿਨ ਲੱਗੇ ਇਹਨਾਂ ਨੂੰ ਜਾਣ ਦੇ ਵਿੱਚ ਤੇ ਗਏ ਆਪਣੇ ਪਰਿਵਾਰ ਨੂੰ ਛੱਡ ਕੇ ਡੈਡੀਕੇਸ਼ਨ ਕਰੇਜ਼ ਸੀਗਾ ਬਹੁਤ ਜ਼ਿਆਦਾ ਤੇ ਗਏ ਇਹ ਪੂਰੀ ਮੂਵੀ ਦੇ ਵਿੱਚ ਮੈਂ ਦੱਸ ਰਹੀ ਹਾਂ ਤੁਹਾਨੂੰ ਕਿੱਦਾਂ ਇਹ ਮੂਵੀ ਇਹ ਹਰੀਸ਼ ਚੰਦਰਾਚੀ ਫੈਕਟਰੀ 'ਚ ਵੀ ਉਹੀ ਦਿਖਾਇਆ ਕਿ ਉਹ ਗਏ ਫਿਰ ਉਹਨਾਂ ਨੇ ਉੱਥੇ ਜਾ ਕੇ ਪਹਿਲਾਂ ਤਾਂ ਕਨਵਿੰਸ ਕੀਤਾ ਕੈਮਰਾ ਖਰੀਦਣ ਵਾਸਤੇ ਤੇ ਇੰਨਾ ਮਹਿੰਗਾ ਕੈਮਰਾ ਸੀਗਾ ਗੋਰੇ ਦੇ ਇਹ ਵੀ ਨਹੀਂ ਰਹੇ ਸੀ ਉਹ ਵੀ ਇੰਡੀਅਨ ਨੂੰ ਤੇ ਬੜੀ ਮੁਸ਼ਕਿਲ ਨਾਲ ਉੱਥੇ ਰਹਿ ਕੇ ਮਹੀਨਾ ਇਹ ਰਹੇ ਉਸ ਤੋਂ ਸਿੱਖਿਆ ਉਹਨੂੰ ਪੈਸਾ ਦਿੱਤਾ ਫਿਰ ਇਹ ਵਾਪਸ ਆਏ ਕੈਮਰਾ ਲੈ ਆਏ ਸਾਰਾ ਕੁਛ ਮਾੜਾ ਮੋਟਾ ਆਉਂਦਾ ਸੀਗਾ ਫਿਰ ਇਹਨਾਂ ਨੇ ਕਿਵੇਂ ਕਿਵੇਂ ਆਪਣੀ ਟੀਮ ਬਣਾਈ ਮੁੰਡੇ ਥੀਏਟਰ ਵਾਲੇ ਛੋਟੇ ਛੋਟੇ ਮਰਾਠੀਆਂ ਦੇ ਵੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਥੀਏਟਰ ਹੁੰਦਾ ਉੱਥੇ ਮਰਾਠੀ ਵੀ ਛੋਟੇ ਛੋਟੇ ਜਿਹੇ ਥੀਏਟਰ ਹੁਣੇ ਵੀ ਚੱਲਦੇ ਤੇ ਇਹਨਾਂ ਨੇ ਜਿਵੇਂ ਤਿਵੇਂ ਕਰਕੇ ਮੁੰਡੇ ਇਕੱਠੇ ਕੀਤੇ ਫਿਰ ਫਿਲਮ ਕੀ ਬਣਾਈ ਹੈ ਤੇ ਇਹ ਇੰਨੇ ਕ੍ਰੇਜ਼ੀ ਸੀਗੇ ਹੁਣ ਜਿਵੇਂ ਚਾਹ ਦਾ ਕੱਪ ਵੀ ਹੱਥ 'ਚ ਫੜਿਆ ਨਾ ਤੇ ਕੱਪ ਦੀ ਜਿਹੜੀ ਡੰਡੀ ਹੁੰਦੀ ਹੈ ਤੇ ਉਹਨੂੰ ਵੀ ਇਹਨਾਂ ਨੇ ਫਰੇਮ ਵਾਂਗ ਦੇਖਣਾ ਉਹਦੇ 'ਚ ਵੀ ਅੱਖ ਪਾ ਕੇ ਦੇਖਣੀ ਕਿ ਇਹ ਵੀ ਇਹਦੇ ਵਿੱਚ ਕੀ ਕਵਰ ਹੋ ਰਿਹਾ ਜਿਵੇਂ ਆਪਾਂ ਹੱਥ ਨੂੰ ਆਪਾਂ ਗੋਲ ਕਰਦੇ ਹਾਂ ਦੇਖਦੇ ਨਾ ਕਿੰਨਾ ਕੁਛ ਆ ਰਿਹਾ ਈਵਨ ਹੁਣ ਵੀ ਜਿਹੜੇ ਵੱਡੇ ਵੱਡੇ ਡਾਇਰੈਕਟਰ ਹੁੰਦੇ ਤੇ ਉਹ ਇੱਦਾਂ ਹੀ ਦੇਖਦੇ ਨਾ ਸ਼ਾਰਟ ਨੂੰ ਇੱਕ ਅੱਖ ਬੰਦ ਕਰਕੇ ਤੇ ਇਹਨਾਂ ਨੇ ਹਰ ਇੱਕ ਚੀਜ਼ 'ਚੋਂ ਮਤਲਬ ਜਿਵੇਂ ਹਰ ਇੱਕ ਕੋਈ ਇਹਨਾਂ ਨੂੰ ਪਾਗਲ ਹੀ ਕਹਿਣ ਲੱਗਿਆ ਸੀਗਾ ਇਹਨਾਂ ਨੂੰ ਇੰਨਾ ਫਿਤੂਰ ਸੀਗਾ ਇਹਨਾਂ ਨੇ ਜਿਵੇਂ ਤਿਵੇਂ ਕਰਕੇ ਹਰੀਸ਼ ਚੰਦਰ ਰਾਜਾ ਹਰੀਸ਼ ਚੰਦਰ ਸੀਗੇ ਜਿਹੜੇ ਉਹਨਾਂ ਦੀ ਸਟੋਰੀ ਬਣਾਈ ਫਿਰ ਇਹਨਾਂ ਨੇ ਕਾਸਟ ਬਣਾਈ ਫਿਰ ਮੁੰਡੇ ਹੀ ਮੁੰਡੇ ਕਲੈਕਟ ਕੀਤੇ ਸਾਰੇ ਤੇ ਇਹ ਫਸਟ ਮੂਵੀ ਬਣਾਈ ਸੀਗੀ ਤੇ ਇਸ 'ਚ ਜਿਹੜੀ ਪਹਿਲੀ ਹੀਰੋਇਨ ਸੀਗੀ ਹੀਰੋਇਨ ਵੀ ਉਸ ਟਾਈਮ ਤੇ ਉਹ ਟਾਈਮ ਦੇ ਵਿੱਚ ਜਨਾਨੀਆਂ ਘਰੋਂ ਬਾਹਰ ਨਹੀਂ ਨਿਕਲਦੀ ਤੇ ਬੰਦਿਆਂ ਨਾਲ ਫਿਲਮ 'ਚ ਕਿਵੇਂ ਆ ਜਾਣ ਈਵਨ ਉਹ ਇਸ ਤਰੀਕੇ ਦਾ ਟਾਈਮ ਸੀਗਾ ਜਿਹੜੇ ਗਾਣੇ ਵੀ ਗਾਉਂਦੇ ਸੀਗੇ ਫਿਲਮ ਮਤਲਬ ਐਵੇਂ ਵੀ ਤੇ ਉਹ ਸਿਰਫ ਵੈਸ਼ਿਆ ਹੀ ਗਾਉਂਦੀ ਸੀਗੀ ਗਾਣੇ ਉਹ ਕੁਛ ਸੀਗਾ ਹੀ ਨਹੀਂ ਇਹ ਕਲਚਰ ਨੂੰ ਬੜਾ ਬੁਰਾ ਮੰਨਦੇ ਸੀਗੇ ਫਿਰ ਇਹਨਾਂ ਨੇ ਇਹਨਾਂ ਦਾ ਮਤਲਬ ਜਿਹੜਾ ਇੱਕ ਮੁੰਡਾ ਇਹਨਾਂ ਦੇ ਨਾਲ ਕੰਮ ਕਰਦਾ ਸੀਗਾ ਇਹ ਫਰਨੀਚਰ ਦਾ ਕੰਮ ਪ੍ਰਿੰਟਿੰਗ ਦਾ ਬੜੇ ਛੋਟੇ ਛੋਟੇ ਬਹੁਤ ਸਾਰੇ ਕੰਮ ਕਰਦੇ ਇਹਨਾਂ ਨੇ ਪੂਰਾ ਸੈੱਟ ਵੀ ਖੁਦ ਹੀ ਤਿਆਰ ਕੀਤਾ ਸਭ ਕੁਛ ਤੇ ਇੱਕ ਮੁੰਡਾ ਕੰਮ ਕਰਦਾ ਸੀਗਾ ਉਹ ਯੰਗ ਜਿਹਾ ਸੀਗਾ ਨਾ 14-15 ਸਾਲ ਦਾ ਉਹਦੀ ਨਾ ਛੋਟੀ ਛੋਟੀ ਜਿਹੀ ਕਲਾਈਆਂ ਨਾਜੁਕ ਦੀ ਸੀਗੀ ਤੇ ਇੱਕ ਦਿਨ ਉਹ ਇਹਨਾਂ ਨੂੰ ਚਾਹ ਫੜਾ ਰਿਹਾ ਤੇ ਉਹਨਾਂ ਨੇ ਕਲਾਈ ਵੇਖੀ ਕਹਿੰਦੇ ਯਾਰ ਇਹ ਤੇ ਨਾ ਇੱਕ ਮਤਲਬ ਨਾ ਇੱਕ ਤੇ ਫੀਮੇਲ ਦੀ ਕਲਾਈ ਹੈ ਤੇ ਉਹਨੂੰ ਕਨਵਿੰਸ ਕੀਤਾ ਉਹਦਾ ਅੰਨਾ ਸਾਲੂਕੇ ਨਾਂ ਸੀਗਾ ਉਹਨੂੰ ਕਨਵਿੰਸ ਕੀਤਾ ਕਿ ਤੂੰ ਹੀਰੋਇਨ ਬਣ ਤੇ ਜੇ ਕੋਈ ਤੁਹਾਨੂੰ ਪੁੱਛੇ ਨਾ ਪਹਿਲੀ ਹੀਰੋਇਨ ਕਿਹੜੀ ਸੀਗੀ ਤੇ ਉਹ ਹੀਰੋਇਨ ਹੀ ਐਕਚੁਅਲੀ ਹੀਰੋ ਹੀ ਸੀਗਾ ਅੰਨਾ ਸਾਲੂਕੇ ਤੇ ਇਹ ਮੂਵੀ ਤੁਸੀਂ ਵੇਖੋਗੇ ਨਾ ਮਤਲਬ ਤੁਹਾਨੂੰ ਇੰਨਾ ਮਜ਼ਾ ਆਉਣਾ ਇਹ ਮੂਵੀ ਦੇ ਵਿੱਚ ਕਿ ਤੁਸੀਂ ਕਹੋਗੇ ਕਿ ਯਾਰ ਕਿਵੇਂ ਮਤਲਬ ਇਹ ਅੱਜ ਜਿਹੜੀ ਇੰਡਸਟਰੀ ਹੈ ਆਪਾਂ 3D 4D ਕਿੱਥੋਂ ਸ਼ੁਰੂ ਹੋਈ ਤੇ ਉਹਨਾਂ ਦੇ ਨਾਂ ਤੇ ਹੀ
4: ਅਵਾਰਡ ਵੀ
5: ਇਹ ਦਾਦਾ ਸਾਹਿਬ ਫਾਲਕੇ ਮੋਸਟ ਰਿਨੋਨਡ ਅਵਾਰਡ ਹੈ ਨੈਸ਼ਨਲ ਅਵਾਰਡ ਦੇ ਬਾਅਦ, ਪਲੱਸ ਜਿਹੜੀ ਫਿਲਮ ਸਿਟੀ ਹੈ ਬੰਬੇ ਫਿਲਮ ਸਿਟੀ ਹੈ ਉਹ ਵੀ ਦਾਦਾ ਸਾਹਿਬ ਫਾਲਕੇ ਫਿਲਮ ਸਿਟੀ ਹੀ ਹੈ. ਤੇ ਅੱਜ ਲਗਭਗ 113 ਸਾਲ ਹੋ ਗਏ ਫਿਲਮ ਇੰਡਸਟਰੀ ਨੂੰ ਬਣੇ. ਤੇ ਉੱਥੋਂ ਸ਼ੁਰੂਆਤ ਹੋਈ ਕਿ ਉਹਨਾਂ ਨੇ ਇੱਕ ਟੈਂਟ 'ਚ ਮੂਵੀ ਦੇਖੀ, ਫਿਰ ਕਿਵੇਂ ਇੱਕ ਜਾ ਕੇ ਸ਼ਾਰਟ ਫਿਲਮ ਦਾ ਪੈਕੇਜ ਵੇਖਿਆ, ਫਿਰ ਕਿਵੇਂ ਉਹ ਕੈਮਰਾ ਖਰੀਦ ਕੇ ਲਾਇਆ, ਕਿਵੇਂ ਹੁਣ ਬੀਵੀ ਵੀ ਰੁੱਸ ਕੇ ਚਲੀ ਗਈ ਕਿ ਤੂੰ ਸਾਰਾ ਪੈਸਾ ਹੀ ਇਸ 'ਚ ਲਾ ਰਿਹਾ ਹੈ, ਇਹੋ ਜਿਹੇ ਕੰਮ 'ਚ ਜਿਹਦਾ ਕੋਈ ਬੈਨੀਫਿਟ ਹੈ ਹੀ ਨਹੀਂ, ਅੱਠ ਅੱਠ ਦਸ ਦਸ ਮੁੰਡੇ ਇਸ ਘਰ 'ਚ ਰਹਿੰਦੇ. ਮਤਲਬ ਉਹਨਾਂ ਨੇ ਪੂਰੀ ਜ਼ਿੰਦਗੀ ਲਗਾਤੀ ਇੱਕ ਮੂਵੀ ਲਈ, ਅਤੇ ਉਹ ਮੂਵੀ ਵੀ ਸਾਇਲੈਂਟ ਮੂਵੀ ਸੀਗੀ. ਫਿਰ ਉਹਦੇ ਬਾਅਦ ਸਾਇਲੈਂਟ ਮੂਵੀਜ਼ ਦਾ ਟਾਈਮ, ਚਾਰਲੀ ਚੈਪਲਿਨ, ਇਹ ਸਾਰੀ ਉਸ ਐਰਾ ਦੇ ਵਿੱਚ ਸਾਰੀ ਸਾਇਲੈਂਟ ਮੂਵੀ ਸੀਗੀ. ਅਤੇ ਆਪਣੀ ਪਹਿਲੀ ਆਈ ਥਿੰਕ ਬੋਲਣ ਵਾਲੀ ਮੂਵੀ ਆਈ ਸੀ, ਉਹਦਾ ਨਾਂ ਸੀਗਾ ਆਲਮਾਰਾ. ਅਤੇ ਇਹ ਸੀਗੀ ਮਤਲਬ ਕਿੱਥੋਂ ਸ਼ੁਰੂਆਤ ਹੋਈ. ਅਤੇ ਜੇ ਤੁਸੀਂ ਅਗਰ ਸਿਨੇਮਾ ਨੂੰ ਪਿਆਰ ਕਰਦੇ ਹੋ ਤਾਂ ਇਹ ਮੂਵੀ ਜ਼ਰੂਰ ਵੇਖਿਓ.
4: ਹਾਂ, ਨਹੀਂ ਫਿਰ ਤਾਂ
5: ਵੇਖਣੀ ਬਣਦੀ ਹੈ. ਬਹੁਤ ਬਿਊਟੀਫੁਲ ਹੈ. ਮੈਂ ਫਿਲਮ ਫੈਸਟੀਵਲ 'ਚ ਵੇਖੀ ਸੀਗੀ, ਹਰੀਸ਼ ਚੰਦਰਾਚੀ ਫੈਕਟਰੀ.
4: ਓਕੇ,
5: ਹੈ ਮਰਾਠੀ ਦੇ ਵਿੱਚ, ਬਟ ਮੰਨੋ ਮੇਰੀ ਗੱਲ, ਤੁਹਾਨੂੰ ਫਰਕ ਹੀ ਨਹੀਂ ਪੈਣਾ ਕਿ ਮਰਾਠੀ 'ਚ.
4: ਮਤਲਬ ਇੰਨੀ
5: ਪਿਆਰੀ ਉਹਨਾਂ ਨੇ ਉਹ ਕੀਤੀ ਹੈ. ਤੇ ਜਿਹੜੇ ਕਰੈਕਟਰ ਜਿਨ੍ਹਾਂ ਨੇ ਦਾਦਾ ਸਾਹਿਬ ਫਾਲਕੇ ਦਾ ਰੋਲ ਕੀਤਾ, ਮੈਂ ਉਹਨਾਂ ਦਾ ਨਾਂ ਭੁੱਲ ਰਹੀ ਹਾਂ, ਕਿ ਪਤਾ ਮੈਨੂੰ ਯਾਦ ਵੀ ਆ ਜਾਏ, ਲੇਕਿਨ ਉਹਨਾਂ ਨੇ ਉਹ ਕਰੈਕਟਰ ਨੂੰ ਪੂਰਾ ਜੀਆ. ਮਤਲਬ ਤੁਸੀਂ, ਮਤਲਬ ਉਹ ਇੰਨੇ ਡੈਡੀਕੇਟਿਡ ਹੋ ਗਏ ਸੀ. ਮਤਲਬ ਅੱਜ ਆਪਾਂ ਗੱਲ ਕਰਦੇ ਨਾ, ਅੱਜ ਦੇ ਕਲਾਕਾਰ ਮੈਥਡ ਸਿਨੇਮਾ 'ਚ ਬਿਲੀਵ ਕਰਦੇ ਹੈ, ਕਰੈਕਟਰ ਨੂੰ ਜੀਂਦੇ, ਲੇਕਿਨ ਉਸ ਟਾਈਮ ਜਿਹੜਾ ਉਹਨਾਂ ਨੇ ਜੀਆ ਸੀ ਨਾ, ਉਹ ਬਾ ਕਮਾਲ ਸੀਗਾ. ਅਤੇ ਹਰੀਸ਼ ਚੰਦਰਾਚੀ ਫੈਕਟਰੀ ਇਹ ਮੂਵੀ ਹੈ, ਜੇ ਤੁਹਾਨੂੰ ਮੌਕਾ ਮਿਲੇ ਜ਼ਰੂਰ ਵੇਖਿਓ.
4: ਜੀ, ਸੋ ਜ਼ਰੂਰ ਵੇਖਿਓ ਭਾਈ. ਸਾਡੀ ਕੋਸ਼ਿਸ਼ ਇਹ ਆ, ਜਿਹੜੇ ਤਰੀਕੇ ਦੇ ਨਾਲ ਤੁਹਾਨੂੰ ਜਾਸ਼ੀ ਇਹ ਚੀਜ਼ਾਂ ਦੱਸ ਰਹੇ ਆ, ਤਾਂ ਇਹ ਵੀ ਵੀਕਐਂਡ ਉੱਤੇ ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਤੁਸੀਂ ਇਹ ਫਿਲਮਾਂ ਵੇਖ ਸਕਦੇ. ਮੈਂ ਵੇਖਾਂ ਕੱਢ ਕੇ ਕਿਹੜਾ ਵਾ ਹੀਰੋ, ਵੈਸੇ ਇਹਦੇ ਨਾਲ ਕੀ ਫਰਕ ਪੈਂਦਾ. ਚਲੋ,
5: ਬਟ ਇਹ ਤੁਸੀਂ, ਹਾਂ ਮੈਂ ਵੀ ਵੈਸੇ ਮੈਂ ਲੱਭ ਰਹੀ ਸੀ, ਕਈ ਕਈ ਜਗ੍ਹਾ ਕਈ ਕਈ ਕੰਟਰੀਜ਼ 'ਚ ਨੈਟਫਲਿਕਸ 'ਚ ਅਵੇਲੇਬਲ ਹੈ. ਆਈ ਐਮ ਨੋਟ ਸ਼ੋਰ ਕਿ ਇੱਥੇ ਅਵੇਲੇਬਲ ਹੈ ਕਿ ਨਹੀਂ. ਅਤੇ
4: ਹਾਂ,
5: ਉਹ ਤਾਂ ਆਪਣੇ ਆਪ ਤੁਸੀਂ ਰਿਸਰਚ ਕਰ ਲਓ, ਬਟ ਵੇਖਿਓ ਜ਼ਰੂਰ, ਮੌਕਾ ਲੈ ਕੇ ਤੁਹਾਨੂੰ ਮਜ਼ਾ ਆਏਗਾ.
4: ਜੀ, ਨੰਦੂ ਮਾਧਵ.
5: ਨੰਦੂ ਮਾਧਵ,
4: ਹਾਂ ਨੰਦੂ ਮਾਧਵ ਅਤੇ ਵਿਹਾਰੀ ਦੇਸ਼ ਪਾਂਡੇ. ਅੱਛਾ ਵੀ, ਮਤਲਬ ਕਲਾਕਾਰ ਵੀ ਕੋਈ ਬਹੁਤ ਉਹ ਨਹੀਂ ਹੈਗੇ,
5: ਛੋਟੇ ਛੋਟੇ ਫਿਲਮਾਂ ਦੇ, ਮਰਾਠੀ ਫਿਲਮਾਂ ਦੇ ਕਲਾਕਾਰ.
4: ਜੀ, ਥੈਂਕ ਯੂ ਤੁਹਾਡਾ. ਅਤੇ ਇਸ ਤੋਂ ਇਲਾਵਾ ਇਸ ਵੀਕਐਂਡ ਦੇ ਉੱਤੇ ਤੁਸੀਂ ਜਿੱਥੇ ਜੇ ਐੱਫ ਐੱਲ ਦੇ ਸ਼ੌਕੀਨ ਹੋ ਤਾਂ ਉਹ ਵੇਖ ਸਕਦੇ ਹੋ, ਜੇ ਆਈ ਪੀ ਐੱਲ ਵੇਖਣੀ ਤਾਂ ਘਰੇ ਬੈਠੇ ਵੇਖ ਸਕਦੇ ਤੁਸੀਂ. ਚਲੋ, ਟੀ ਵੀ ਦੇ ਉੱਤੇ ਆ ਗਿਆ ਅਤੇ ਉਹ ਤੁਹਾਨੂੰ ਖਬਰਾਂ 'ਚ ਦੱਸ ਹੀ ਚੁੱਕੇ ਹਾਂ ਵੇਰਵਾ. ਅਤੇ ਜੇਕਰ ਤੁਸੀਂ ਈਵੈਂਟ ਵੇਖਣੇ ਤਾਂ ਫਿਰ ਇਸ ਵੀਕਐਂਡ ਦੇ ਉੱਤੇ ਸਤਿੰਦਰ ਸਰਤਾਜ ਕੱਲ੍ਹ ਅਤੇ ਪਰਸੋਂ ਦੇ ਦਿਨ ਰੋਡ ਲਿਵਰ ਅਰੀਨਾ ਦੇ ਵਿੱਚ ਪਰਫੋਰਮ ਕਰਨਗੇ ਅਤੇ ਉਹ ਤੁਸੀਂ ਵੇਖ ਸਕਦੇ ਹੋ ਸ਼ੋਅ ਕੱਲ੍ਹ ਦੇ ਦਿਨ ਦੀਆਂ. ਅਤੇ ਟਿਕਟਾਂ ਤੁਹਾਨੂੰ ਨਹੀਂ ਮਿਲਣਗੀਆਂ. ਹਾਂ, ਜੇ ਕੋਈ ਮਿਸ ਮਾਰ ਰਿਹਾ ਤਾਂ ਉਹ ਟਿਕਟ ਤੁਹਾਨੂੰ ਜ਼ਰੂਰ ਮਿਲ ਜੂਗੀ, ਪਰ ਪਰਸੋਂ ਦੇ ਦਿਨ ਦੀਆਂ ਟਿਕਟਾਂ ਤੁਸੀਂ ਲੈ ਸਕਦੇ ਹੋ. ਅਤੇ ਬਾਕੀ ਜਾਣਕਾਰੀਆਂ ਟਿਕਟਾਂ ਦੇ ਜ਼ਰੀਏ ਤੁਹਾਡੇ ਕੋਲ ਪਹੁੰਚ ਚੁੱਕੀਆਂ ਹੋਣਗੀਆਂ. ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਧਿਆਨ ਮਾਰ ਸਕਦੇ ਹੋ. ਅਤੇ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ. ਅਤੇ ਪ੍ਰੋਗਰਾਮ ਦੇ ਵਿੱਚ ਸਾਡਾ ਆਂਟੀ ਜੀ ਆਏ ਮਿਲੇ ਕਰਦੇ. ਸਤਿ ਸ਼੍ਰੀ ਅਕਾਲ ਆਂਟੀ ਜੀ, ਤੁਸੀਂ ਆਉਂਦੇ ਰਹੋ.
6: ਹੈਲੋ, ਸਤਿ ਸ਼੍ਰੀ ਅਕਾਲ ਜੀ. ਮੇਰੇ ਵੱਲੋਂ ਸਾਰਿਆਂ ਨੂੰ ਜੇਠ ਮਹੀਨੇ ਦੀ ਸੰਗਰਾਂਦੀਆਂ ਬਹੁਤ ਬਹੁਤ ਵਧਾਈਆਂ.
4: ਥੈਂਕ ਯੂ ਆਂਟੀ ਜੀ, ਥੈਂਕ ਯੂ, ਤੁਹਾਡਾ ਧੰਨਵਾਦ. ਸੰਗਰਾਂਦੀਆਂ ਬਹੁਤ ਬਹੁਤ ਵਧਾਈਆਂ, ਥੈਂਕ ਯੂ. ਨਾਲੇ ਤੁਹਾਡਾ
6: ਮੈਂ ਵੀ ਯਾਦ ਕਰਾਉਣਾ ਸੁਣਾਉਣਾਗਾ. ਭਾਈ ਆਦਮੀ ਤੇ ਜਨਾਨੀ ਤੇ,
4: ਆਦਮੀ ਤੇ ਜਨਾਨੀ
6: ਤੇ ਕਾਟੋ, ਹਾਂ ਕਿੱਕਰ ਤੇ ਕਾਟੋ.
4: ਓਕੇ,
5: ਅੱਛਾ

ਜੂੜੇ ਮੈਂ ਕੱਲ ਮਾਰ ਕੇ ਆਇਆ ਹਾਂ, ਤਾਹੀ ਤੇ ਕੁਝ ਘਬਰਾਇਆ ਹਾਂ, ਜਾ ਬੇਨਾ ਛੁਪਾਇਆ ਭੇਤ ਨੂੰ ਕਿਉਂ ਹੋਂਕੇ ਭਰ ਭਰ ਰਹਿਣੀ ਹੈ, ਮੈਂ ਕੱਲਾ ਨੀ ਜਾਂਦਾ ਖੇਤ ਨੂੰ।

0: ਕਿਉਂ ਹੋ ਕੇ ਭਰ ਭਰ ਕਹਿਨੀ ਐ ਮੈਂ ਕੱਲਾ ਨੀ ਜਾਂਦਾ ਖੇਤ ਨੂੰ। ਓਕੇ ਜੀ ਬਸ।
1: ਵਾਹ ਜੀ ਬਹੁਤ ਸੋਹਣਾ,
2: ਵੈਰੀ ਨਾਈਸ, ਤੁਹਾਡੀ ਆਵਾਜ਼ ਹੀ ਬੜੀ ਵਧੀਆ।
0: ਮੈਂ ਕਿਹਾ ਕੁੜੀ ਕੁੜੀ ਕੁੜੀ ਟਰੱਕਾਂ ਵਾਲਿਆਂ ਤੇ ਸੁਣਾਈ ਜਾਂਦੀ ਹੈ, ਮੈਂ ਕਿਹਾ ਆਪਾਂ ਵੀ ਸੁਣਾ ਦਈਏ ਨਾ, ਟਰੱਕਾਂ ਤੋਂ ਬਦਲ ਦਈਏ ਨਾ, ਵੀ ਖੇਤਾਂ 'ਚ ਵੀ ਹੁੰਦੇ ਸੀਗੇ।
1: ਬਹੁਤ ਸੋਹਣਾ।
0: ਕਾਟੋ ਪਤਾ ਹੈਗਾ ਤੁਹਾਨੂੰ ਜਸ ਜੀ?
1: ਵਿਖਾ ਕੇ ਦੱਸਣਾ ਪੈਣਾ। ਗਲੈਰੀ ਗਲੈਰੀ ਗਲੈਰੀ ਬੋਲਦੇ, ਉਹ ਕਿਹੜੀ ਹੁੰਦੀ ਸੀ ਆਪਣੇ ਇੱਕ ਐਡ ਵੀਕਐਂਡ ਤੇ ਪ੍ਰੋਗਰਾਮ ਵੀ ਆਉਂਦਾ ਹੁੰਦਾ ਸੀ ਨਾ, ਉਹਦੇ ਵਿੱਚ ਹੁੰਦੀ ਸੀ ਉਹ ਗਲੈਰੀ ਜੀ ਭੱਜੀ ਜਾਂਦੀ
2: ਪੀਨਟ ਲਾਈਨ ਵਾਸਤੇ।
1: ਹਾਂ ਬਾਬਾ ਬਾਬਾ, ਥੈਂਕ ਯੂ ਆਂਟੀ, ਥੈਂਕ ਯੂ ਅਖਿਲ, ਥੈਂਕ ਯੂ, ਬਹੁਤ ਵਧੀਆ, ਮਜ਼ਾ ਆਇਆ ਤੁਹਾਡੀ ਸੁਣ ਕੇ ਗਾਣਾ। ਤੇ ਉਬੀ ਜੀ ਤੁਸੀਂ ਆਉਂਦੇ ਰਹੋ, ਵਧਾਈਆਂ ਤੁਹਾਨੂੰ ਜਨਮ ਦਿਨ ਦੀਆਂ।
3: ਜਨਮਦਿਨ ਤੇ ਸਪੈਸ਼ਲ ਇੱਦਾਂ ਹੈਗਾ ਕਿ ਜਿੰਨਾ ਤੁਸੀਂ ਮੇਰੀ ਉਮਰ ਦਾ ਅੰਦਾਜ਼ਾ ਲਾ ਸਕਦੇ ਹਾਂ। ਤੇ ਬਾਕੀ ਜਦੋਂ ਜਰਸੀ ਨੇ ਜੰਗ ਦੀ ਗੱਲ ਸ਼ੁਰੂ ਕੀਤੀ ਆ, ਮੈਂ ਵੀ ਥੋੜਾ ਜਿਹਾ ਜੰਗ ਨਾਲ ਰਿਲੇਟਡ ਹੀ ਹੈਗਾ ਆ। ਤੇ ਸੇਮ ਟਾਈਮ ਦੀ ਹੈਗੀ ਆ ਜਿਸ ਟਾਈਮ ਦੀ ਜਰਸੀ ਨੇ ਗੱਲ ਕੀਤੀ, ਮਤਲਬ ਇਹ ਵੀ ਕਿਸੇ ਓਦਾਂ ਦੀ ਫੇਮਸ ਕੋਈ ਗੱਲ ਵਿੱਚੋਂ ਹੀ ਗੱਲ ਨਿਕਲੀ ਹੋਈ ਜਿਹੜੀ ਉਹਨੂੰ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਸੀਗੀ।
1: ਹਾਂਜੀ ਹਾਂਜੀ। ਮੈਨੂੰ ਇਦਾਂ
3: ਲੱਗਦਾ ਕਿ ਜਿੱਦਾਂ ਨਾ, ਮਤਲਬ ਜਿੱਦਾਂ ਤੁਹਾਡੇ ਨਾਲ ਕੁਛ ਵਧੀਆ ਹੋਇਆ, ਤੇ ਮੈਨੂੰ ਪਰਸਨਲੀ ਇਹ ਲੱਗਦਾ ਕਿ ਜਿੱਦਾਂ ਇਹ ਜਿਹੜੀ ਕਵਿਤਾ ਲਿਖ ਹੋਈ ਹੈ ਮੇਰੇ ਲਈ, ਮੈਨੂੰ ਆਪਣੇ ਆਪ ਨੂੰ ਮਹਿਸੂਸ ਇੱਦਾਂ ਹੁੰਦਾ ਵੀ ਮੈਂ ਵਧੀਆ ਚੀਜ਼ ਨਿਕਲੀ ਕੋਈ।
1: ਤੁਹਾਨੂੰ ਫੀਲ ਵੇਖ ਕੇ ਤੇ ਤੁਹਾਨੂੰ ਪੜ੍ਹ ਕੇ ਇੱਦਾਂ ਲੱਗਾ ਵੀ ਕੀ ਲਿਖ ਬੈਠਾ ਉਹ ਵੀ ਉਸ ਟਾਈਪ
3: ਜਿੱਦਾਂ। ਹਾਂਜੀ, ਮਤਲਬ ਓਦਾਂ ਦਾ ਆਪਾਂ ਜਿੰਨਾ ਮਰਜ਼ੀ ਲਿਖ ਲਈਏ ਜੋ ਮਰਜ਼ੀ ਲਿਖੀਏ, ਬਟ ਕੋਈ ਹੁੰਦਾ ਨਾ ਚੀਜ਼ ਤੁਹਾਨੂੰ ਫੀਲ ਹੁੰਦਾ ਕਿ ਹਾਂ ਯਾਰ ਮੈਂ ਕੋਈ ਗੁੱਡ ਵਰਕ ਕੀਤਾ,
1: ਗੁੱਡ ਮਾਣ ਮਹਿਸੂਸ
3: ਕਰਦੇ, ਉੱਤੇ ਫੀਲਿੰਗ ਇਦਾਂ ਦੀ ਆ ਜਾਂਦੀ ਆਪਣੇ
1: ਆਪ ਆਉਣ ਤੋਂ ਫਿਰ।
3: ਹਾਂਜੀ ਭਾਜੀ, ਦੇ ਜੰਗ ਤਾਂ ਜੰਗ ਚ ਸਦਾ ਜਨੂਨ ਹੀ ਰੁਲਦਾ, ਦੋਵੇਂ ਪਾਸੇ ਖੂਨ ਹੀ ਡੁੱਲਦਾ, ਜੰਗ ਲੈਂਦਾ ਆਇਆ ਬਲੀ ਹਮੇਸ਼ਾ ਲੱਖਾਂ ਦੇ ਅਰਮਾਨਾਂ ਦੀ, ਜੰਗ ਤਾਂ ਲੋਕੋ ਜੰਗ ਹੀ ਹੁੰਦੀ, ਦੁਸ਼ਮਣ ਇਹ ਇਨਸਾਨਾਂ ਦੀ, ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ, ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ। ਭਾਜੀ ਜਿੱਦਾਂ ਇਹ ਨਾ ਇਹ ਜਿਹੜੀਆਂ ਲਾਈਨਾਂ ਸੀਗੀਆਂ ਦੋ, ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ, ਇਹ ਜਰਮਨ ਲੈਂਗੁਏਜ ਵਿੱਚ ਲਿਖ ਹੋਈ ਕਵਿਤਾ ਸੀਗੀ, ਤੇ ਉਸ ਟਾਈਮ ਤੇ ਕਹਿੰਦੇ ਬਹੁਤ ਜ਼ਿਆਦਾ ਫੇਮਸ ਹੋਈ ਸੀ ਵਰਲਡ ਵਾਰ 1 ਚ।
1: ਓਕੇ,
3: ਮਤਲਬ ਐਗਜ਼ੈਕਟਲੀ ਇਦਾਂ ਲਾਈਨ ਨਹੀਂ ਸੀਗੀ, ਬਟ ਮੈਂ ਇਹਨੂੰ ਆਪਣੇ ਹਿਸਾਬ ਨਾਲ ਥੋੜਾ ਮੋਡੀਫਾਈ ਕੀਤਾ,
1: ਨਹੀਂ ਠੀਕ
3: ਹੈ, ਬਟ ਇਹ ਉਸ ਟਾਈਮ ਦੀ ਹੀ ਹੈਗੀ ਆ ਸਪੈਸ਼ਲੀ ਇਹਦੀ।
1: ਜੀ ਜੀ, ਅੱਜ ਵੀ ਸੱਚ ਤੇ ਹੋਈ ਹੈ।
3: ਹਾਂਜੀ, ਮਤਲਬ ਇਹ ਕਦੀ ਵੀ ਭਾਜੀ ਝੂਠ ਸਹੀ ਨੀ ਹੈਗੀ, ਮੈਂ ਉਹਨੂੰ ਬਾਅਦ ਵਿੱਚ ਸੋਚਣ ਦੀ ਕੋਸ਼ਿਸ਼ ਕੀਤੀ ਸੀ, ਭਾਵੇਂ ਪਿੱਛੇ ਉਹ ਤੋਂ 100 ਸਾਲ ਕਿ ਭਾਵੇਂ 1000 ਸਾਲ ਪਿੱਛੇ ਚੱਲ ਜਾਈਏ, ਉਹੀ ਘੁੰਮ ਘੁਮਾ ਕੇ ਇਹੀ ਹੁੰਦਾ ਕਿ ਜਿਹੜੇ ਮਤਲਬ ਰੂਲਿੰਗ ਜਿਹੜੇ ਹੁੰਦੇ ਬੰਦੇ ਰੂਲ ਕਰ ਰਹੇ ਹੁੰਦੇ, ਓਲਡ ਪਰਸਨ ਜਿਹੜੇ ਹੁੰਦੇ ਉਹਨਾਂ ਦੇ ਕਰਕੇ ਹੀ ਸਾਰਾ ਕੁਛ ਚੱਲ ਰਿਹਾ ਹੁੰਦਾ ਅੱਗੇ, ਤੇ ਉਹਨਾਂ ਜਿਹੜੇ ਨੁਕਸਾਨ ਹੁੰਦਾ ਹਮੇਸ਼ਾ ਜਵਾਨ ਦਾ ਹੀ ਹੁੰਦਾ।
1: ਨਹੀਂ ਇੱਦਾਂ ਜੀ, ਆਪਾਂ ਕਹਿ ਨਹੀਂ ਸਕਦੇ ਹੁੰਦੇ, ਕਈ ਨਾਵਾਂ ਨੂੰ ਆਪਾਂ ਨਾਲ ਨਹੀਂ ਅਟੈਚ ਕਰ ਸਕਦੇ ਹੁੰਦੇ, ਪਰ ਕੱਲ ਵੀ ਇਹ ਡਿਸਕਸ਼ਨ ਲੰਮੀ ਚੌੜੀ ਚੱਲੀ ਕਿ ਆਪਾਂ ਹਿਸਟਰੀ ਹਮੇਸ਼ਾ ਰਿਪੀਟ ਹੁੰਦੀ ਵੇਨੇ, ਆਪਾਂ ਭਾਵੇਂ ਹਿਟਲਰ ਦੀ ਗੱਲ ਕਰ ਦਿੰਦੇ ਹਾਂ ਪਰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਜੇ ਉਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਜੋੜੀਏ ਰਿਜ਼ੈਂਬਲ ਕਰੀਏ, ਤੇ ਹਰ ਇੱਕ ਥਾਂ ਦੇ ਉੱਤੇ ਤੁਹਾਨੂੰ ਉਦਾਂ ਦਾ ਵਰਤਾਰਾ ਤੁਹਾਨੂੰ ਅੱਜ ਵੀ ਦੇਖ ਪਊਗਾ।
3: ਬਿਲਕੁਲ ਭਾਜੀ, ਕੋਈ ਫਰਕ ਹੀ ਨਹੀਂ ਲੱਗਦਾ, 1000 ਸਾਲ ਪਿੱਛੇ ਚਲ ਜਾਓ ਤੇ ਆਪਾਂ ਅੱਜ ਦੀ ਕਰੰਟ ਸਿਚੁਏਸ਼ਨ ਤੇ ਲਿਆਓ, ਹਮੇਸ਼ਾ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਇਹ ਸੱਚ ਵਾਲੀ ਗੱਲ ਹੀ ਹੈ।
1: ਬਿਲਕੁਲ ਬਿਲਕੁਲ ਜੀ ਜੀ।
3: ਹਾਂਜੀ, ਮੈਂ ਦੁਬਾਰਾ ਸ਼ੁਰੂ ਕਰਦਾ ਕਹਿੰਦੇ
1: ਜੀ ਜੀ।
3: ਜੰਗ ਚ ਸਦਾ ਜਨੂਨ ਹੀ ਰੁਲਦਾ, ਦੋਵੇਂ ਪਾਸੇ ਖੂਨ ਹੀ ਡੁੱਲਦਾ, ਜੰਗ ਲੈਂਦਾ ਆਇਆ ਬਲੀ ਹਮੇਸ਼ਾ ਲੱਖਾਂ ਦੇ ਅਰਮਾਨਾਂ ਦੀ, ਜੰਗ ਤਾਂ ਲੋਕੋ ਜੰਗ ਹੀ ਹੁੰਦੀ, ਦੁਸ਼ਮਣ ਇਹ ਇਨਸਾਨਾਂ ਦੀ, ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ। ਜੋ ਖੂਨ ਖਰਾਬਾ ਡਾਢਾ ਕਰਦੇ ਆਪਣੇ ਧਰਮ ਚ ਵਾਧਾ ਕਰਦੇ ਖਬਰੇ ਕਿੰਜ ਦੇ ਦਿੰਦੇ ਲੋਕੀ ਪਦਵੀ ਤੱਕ ਭਗਵਾਨਾਂ ਦੀ ਜੰਗ ਤਾਂ ਲੋਕੋ ਜੰਗ ਹੀ ਹੁੰਦਾ ਦੁਸ਼ਮਣ ਇਹ ਇਨਸਾਨਾਂ ਦੀ ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ ਹਾਂਜੀ ਕਹਿੰਦਾ ਆਪਣੀ ਗੱਲ ਮਨਵਾਉਣ ਵਾਸਤੇ ਬਣਿਆ ਸਭ ਕੁਝ ਢਾਉਣ ਵਾਸਤੇ ਚੰਦ ਹੈਵਾਨਾਂ ਕਾਰਨ ਵੱਧ ਗਈ ਗਿਣਤੀ ਵੀ ਸ਼ਮਸ਼ਾਨਾਂ ਦੀ ਜੰਗ ਤਾਂ ਲੋਕੋ ਜੰਗ ਹੀ ਹੁੰਦੀ ਦੁਸ਼ਮਣ ਇਹ ਇਨਸਾਨਾਂ ਦੀ ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ ਮਹਿਲੀ ਬਹਿ ਜੋ ਹੁਕਮ ਚਲਾਉਂਦੇ ਆਮ ਲੋਕਾਂ ਨੂੰ ਮੋਹਰਾ ਬਣਾਉਂਦੇ ਸ਼ਸਤਰ ਸਾਡੇ ਬਹੁਤੇ ਮਾਰੂ ਕਰਨ ਮਸ਼ਹੂਰੀ ਦੁਕਾਨਾਂ ਦੀ ਜੰਗ ਤਾਂ ਲੋਕੋ ਜੰਗ ਹੀ ਹੁੰਦੀ ਦੁਸ਼ਮਣ ਇਹ ਇਨਸਾਨਾਂ ਦੀ ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨੀ ਧਰਤ ਤੇ ਖਿੱਚਦੇ ਨਵੀਆਂ ਲੀਕਾਂ ਦੁਨੀਆਂ ਭਾਵੇਂ ਮਾਰੇ ਚੀਕਾਂ ਜੰਗ ਮਾਰਦੀ ਸੱਚ ਨੂੰ ਪਹਿਲਾਂ ਫਿਕਰ ਕਰੇ ਨਾ ਜਾਨਾਂ ਦੀ ਜੰਗ ਤਾਂ ਲੋਕੋ ਜੰਗ ਹੀ ਹੁੰਦੀ ਦੁਸ਼ਮਣ ਇਹ ਇਨਸਾਨਾਂ ਦੀ ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ ਮਿਲ ਕੇ ਇਹ ਅਰਦਾਸਾਂ ਕਰੀਏ ਸੁੱਖ ਸ਼ਾਂਤੀ ਦੀਆਂ ਆਸਾਂ ਕਰੀਏ ਉੱਭੀ ਸੌਖੀ ਨਹੀਂ ਭਰਵਾਈ ਕਰਨੀ ਜੰਗ ਜੋ ਕਰੇ ਨੁਕਸਾਨਾਂ ਦੀ ਜੰਗ ਤਾਂ ਲੋਕੋ ਜੰਗ ਹੀ ਹੁੰਦੀ ਦੁਸ਼ਮਣ ਇਹ ਇਨਸਾਨਾਂ ਦੀ ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ
1: ਬਹੁਤ ਵਧੀਆ ਜੀ ਵੈਰੀ ਨਾਈਸ ਸੁਭੀ ਸਾਹਿਬ ਬਹੁਤ ਸੋਹਣਾ ਲਿਖਿਆ ਜੀ
2: ਬਹੁਤ ਹੀ ਪਿਆਰਾ
3: ਥੈਂਕ ਯੂ ਭਾਜੀ ਇੱਕ ਮਤਲਬ ਇਹ ਚੀਜ਼ ਮੈਨੂੰ ਜਿਹੜੀ ਲਾਈਨ ਸੀ ਦੂਸਰੀ ਲਾਈਨ ਦੇ ਵਿੱਚ ਸੀ ਨਾ ਜਿਹੜੀ ਜੰਗ ਹੈ ਉਹ ਚ ਸਭ ਤੋਂ ਪਹਿਲਾਂ ਸੱਚਾਈ ਮਰਦੀ ਹੈ ਜਿੱਦਾਂ ਫਾਰ ਐਗਜ਼ਾਮਪਲ ਜਦੋਂ ਇੰਡੀਆ ਪਾਕਿਸਤਾਨ ਦੀ ਲੜਾਈ ਲੱਗੀ ਸੀ ਤਾਂ ਆਪਾਂ ਕਰਾਚੀ ਤੇ ਵੀ ਕਬਜ਼ਾ ਕਰ ਲਿਆ ਸੀਗਾ ਹਾਂਜੀ ਭਾਜੀ ਥੈਂਕ ਯੂ ਭਾਜੀ
1: ਥੈਂਕ ਯੂ ਇੱਕ ਵਾਰੀ ਫਿਰ ਤੋਂ ਤੁਹਾਨੂੰ ਵਧਾਈਆਂ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ
3: ਥੈਂਕ ਯੂ ਜੀ ਥੈਂਕ ਯੂ
1: ਚੜ੍ਹਦੀ ਕਲਾ ਚ ਰੱਖੇ ਰੱਬ ਤੁਹਾਨੂੰ ਸੋਹਣਾ ਸੋਹਣਾ ਲਿਖਦੇ ਰਹੋ ਸੁਣਾਉਂਦੇ ਰਹੋ ਧੰਨਵਾਦ ਤੁਹਾਡਾ ਜੀ ਸਨ ਸਾਡੇ ਨਾਲ ਉਬੀ ਜੀ ਅਤੇ ਇੱਕ ਤੁਹਾਡੇ ਲਈ ਅਨਾਊਂਸਮੈਂਟ ਹੈ ਜੀ ਸਲੀਪ ਐਂਡ ਰਿਲੈਕਸ ਵਾਲਿਆਂ ਦੇ ਵੱਲੋਂ ਅਤੇ ਕਹਿੰਦੇ ਨੇ ਕਿ ਸਲੀਪ ਐਂਡ ਰਿਲੈਕਸ ਦੀ ਜਿਹੜੀ ਫਾਈਨੈਂਸ਼ੀਅਲ ਈਅਰ ਐਂਡ ਦੀ ਸੇਲ ਲੱਗ ਚੁੱਕੀ ਹੈ ਅਤੇ ਤੁਸੀਂ ਗੱਦੇ ਖਰੀਦ ਸਕਦੇ ਹੋ ਅਤੇ ਹੁਣ ਤਾਂ ਇਹਨਾਂ ਨੇ ਸੁਖਨਾ ਫਰਨੀਚਰ ਵੀ ਰੱਖ ਲਿਆ 50% ਔਫ ਆ ਐਪਿੰਗ ਸਟੋਰ ਦੇ ਉੱਤੇ ਕੋਈ ਵੀ ਆਈਟਮ ਤੁਸੀਂ ਲੈਣੀ ਹੈ ਸਲੀਪ ਐਂਡ ਰਿਲੈਕਸ ਦੀ ਵੈਬਸਾਈਟ ਦੇ ਉੱਤੇ ਜਾ ਕੇ ਵੇਖ ਲਓ ਕਾਫੀ ਵਾਈਡ ਵਰਾਇਟੀ ਇਹਨਾਂ ਕੋਲ ਤੁਸੀਂ ਜੇ ਸੋਫੇ ਲੈਣੇ ਆ ਜਾਂ ਤੁਸੀਂ ਕੋਈ ਕੌਫੀ ਟੇਬਲ ਲੈਣਾ ਵਾ ਜਾਂ ਫਰਨੀਚਰ ਕਿਸੇ ਵੀ ਕਿਸਮ ਦਾ ਕੁਛ ਵੀ ਆਈਟਮਾਂ ਲੈਣੀਆਂ ਨੇ ਤੁਸੀਂ ਅਤੇ ਗੱਦਿਆਂ ਦੇ ਵਿੱਚ ਤਾਂ ਚਲੋ ਇਹਨਾਂ ਦੀ ਸਪੈਸ਼ਲਿਟੀ ਹੈ ਹੀ ਹੈ ਕਸਟਮਾਈਜ਼ ਵੀ ਕਰ ਦਿੰਦੇ ਨੇ ਖਾਸ ਤੌਰ ਦੇ ਉੱਤੇ ਜਿਹੜੇ ਬਜ਼ੁਰਗ ਆਉਂਦੇ ਨੇ ਜਾਂ ਜਿਨ੍ਹਾਂ ਨੇ ਲੱਕ ਨੂੰ ਸਮੱਸਿਆ ਵਾ ਉਹਨਾਂ ਦੇ ਲਈ ਪੋਲੇ ਗੱਦੇ ਬੜੇ ਤਕਲੀਫ ਦੇ ਹੁੰਦੇ ਆ ਸੋ ਇਹਨਾਂ ਦੇ ਕੋਲੋਂ ਤੁਸੀਂ ਹਾਰਡ ਗੱਦੇ ਵੀ ਬਣਾ ਸਕਦੇ ਹੋ ਜਿੰਨਾ ਵੀ ਹਾਰਡ ਤੁਸੀਂ ਚਾਹੋ ਉਨਾ ਕੁ ਤੁਸੀਂ ਕਰਵਾ ਸਕਦੇ ਹੋ ਅਤੇ ਰੇਡੀਓ ਹਾਂਜੀ ਦੀ ਜੇਕਰ ਤੁਸੀਂ ਰੈਫਰੈਂਸ ਦਿੰਦੇ ਹੋ ਤਾਂ ਫਿਰ ਹੋਰ ਫਰਦਰ ਤੁਹਾਨੂੰ ਮੈਟ੍ਰੈਸਿਸ ਦੇ ਉੱਤੇ ਵੀ ਜਿਹੜਾ ਕਈ ਕੁਛ ਤੁਹਾਨੂੰ ਜਿਹੜਾ ਔਫਰ ਕੀਤਾ ਜਾਊਗਾ ਕਹਿੰਦੇ ਕਿ ਐਨੀ ਬੈੱਡ ਸੇਲ ਓਕੇ ਬੈੱਡ ਸੇਲ ਦੇ ਨਾਲ ਮੈਟਰਸ ਰੇਂਜਿਸ ਜਿਹੜੀਆਂ ਨੇ ਸੋ ਬਾਕੀ ਹੈ ਵੀ ਤੁਸੀਂ ਮੇਰੀ ਅੰਗਰੇਜ਼ੀ ਸਮਝਣੀ ਅਤੇ ਬੋਲਣੀ ਉੱਦਾਂ ਦੀ ਆ ਇਸ ਕਰਕੇ ਮੈਂ ਚਾਹੂੰਗਾ ਵੀ ਤੁਸੀਂ ਇੱਕ ਵਾਰੀ ਇਹਨਾਂ ਦੇ ਨਾਲ ਗੱਲ ਕਰ ਲਿਓ ਜੇ ਤੁਸੀਂ ਗੱਦਾ ਲੈਣ ਦਾ ਸੋਚ ਰਹੇ ਹੋ ਜਾਂ ਫਿਰ ਫਰਨੀਚਰ ਲੈਣ ਦਾ ਸੋਚ ਰਹੇ ਹੋ ਤਾਂ ਆਹ ਸੁਨਹਿਰੀ ਮੌਕਾ ਕਿਉਂਕਿ 50% ਸੇਲ ਹੈ ਵੈਸੇ ਵੀ ਇਹਨਾਂ ਦੀਆਂ ਕੀਮਤਾਂ ਕਾਫੀ ਵਾਜਬ ਨੇ ਲੰਮੇ ਸਮੇਂ ਤੋਂ ਆਪਾਂ ਵੇਖ ਰਹੇ ਰੇਡੀਓ ਹਾਂਜੀ ਦੇ ਨਾਲ ਜੁੜੇ ਅਤੇ ਜਿਹੜੇ ਜਿਹੜੇ ਵੀ ਸਾਡੇ ਜੁੜੇ ਸਰੋਤੇ ਨੇ ਉਹਨਾਂ ਦੇ ਵੱਲੋਂ ਹਮੇਸ਼ਾ ਹੀ ਵਧੀਆ ਫੀਡਬੈਕ ਆਉਂਦੀ ਹੈ ਇਹਨਾਂ ਦੇ ਲਈ ਸੋ ਜਾ ਕੇ ਅਤੇ ਤੁਸੀਂ ਜਾਂ ਫਿਰ ਔਨਲਾਈਨ ਕਾਲ ਕਰਕੇ ਅਤੇ ਤੁਸੀਂ ਲੈ ਸਕਦੇ ਹੋ ਜਾਣਕਾਰੀ ਅਤੇ ਜਿਹੜੀ ਫਿਲਮ ਤੁਸੀਂ ਕਹਿ ਰਹੇ ਹੋ ਕਹਿੰਦੇ ਕਿ SPS ਦੇ ਉੱਤੇ ਵੀ ਇਹ ਹੈਗੀ
2: SPS ਔਨ ਡਿਮਾਂਡ ਤੇ ਹੈ
1: ਜੀ ਅਤੇ ਥੈਂਕ ਯੂ ਅਤੇ ਮਿਹਰਬਾਨੀ ਜੀ ਤੁਹਾਡੀ ਅਤੇ ਸੰਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਕਿ ਵੈਰੀ ਨਾਈਸ ਜਸ ਜੀ ਅਤੇ ਜਸ ਜੀ ਤੁਸੀਂ ਵੀ ਕਹਿੰਦੇ ਕਿ ਹਿੰਦੀ ਦੇ ਸ਼ੇਅਰ AI ਤੋਂ ਪੰਜਾਬੀ ਦੇ ਵਿੱਚ ਚੇਂਜ ਕਰਵਾ ਕੇ ਵੇਖੋ ਸਾਰੇ ਖੁਸ਼ ਰਹੋ ਜੀ ਠੀਕ ਹੈ ਜੀ ਅਤੇ ਆਂਟੀ ਜੀ ਨੇ ਕਹਿੰਦੇ ਕਿ ਬਹੁਤ ਸੋਹਣਾ ਗਾਇਆ ਹਾਂਜੀ ਬਿਲਕੁਲ ਜੀ ਅਤੇ ਧੰਨਵਾਦ ਮਾਨ ਸਾਹਿਬ ਕਹਿੰਦੇ ਨੇ ਕਿ ਧੰਨਵਾਦ ਮਾਨ ਸਾਹਿਬ ਕਹਿੰਦੇ ਨੇ ਕਿ ਪਿੱਛੇ ਹੋ ਗਏ ਸਭ ਪਾਸਿਓਂ ਸਾਡਾ ਕਿਤੇ ਵੀ ਜ਼ਿਕਰ ਨਹੀਂ ਹੁੰਦਾ ਪਿੱਛੇ ਹੋ ਗਏ ਸਭ ਪਾਸਿਓਂ ਸਾਡਾ ਕਿਤੇ ਵੀ ਜ਼ਿਕਰ ਨਹੀਂ ਹੁੰਦਾ ਸੋਚਣਾ ਛੱਡਤਾ ਅਸੀਂ ਹੁਣ ਬਹੁਤਾ ਕਿਸੇ ਦਾ ਹੁਣ ਫਿਕਰ ਨਹੀਂ ਹੁੰਦਾ ਹੱਥ ਹਿਲਾਏ ਬਿਨਾਂ ਜ਼ਿੰਦਗੀ ਦਾ ਸਫਲਤਾ ਦਾ ਸਿਖਰ ਨਹੀਂ ਹੁੰਦਾ ਦਿਲ ਸਾਫ਼ ਰੱਖਣਾ ਸਿੱਖੋ ਸਾਬਣਾਂ ਨਾਲ ਨਿਖਰ ਨਹੀਂ ਹੁੰਦਾ ਧੰਨਵਾਦ ਤੁਹਾਡਾ ਬਹੁਤ ਸੋਹਣਾ ਅਤੇ ਅੰਮ੍ਰਿਤ ਭੈਣ ਜੀ ਕਹਿੰਦੇ ਨੇ ਕਿ ਓਕੇ ਫਿਰ ਹਿੰਦੀ ਮੈਂ ਲਿਖਦੇ ਹਾਂ ਅਤੇ ਆਪਾਂ ਵਿਹਲੇ ਹੋ ਕੇ ਅਤੇ ਫਿਰ ਹੀ ਪੜ੍ਹਦੇ ਹਾਂ ਰਿਚਰਡ ਜੀ ਤੁਸੀਂ ਆਉਂਦੇ ਰਹੋ
4: ਵਾਹਿਗੁਰੂ ਕੀ ਮੈਂ ਉਸਦੇ ਉੱਤੇ ਹਮੇਸ਼ਾ ਬਣੀ ਰਹੇ ਔਰ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਐਂਡ ਅਸੀਂ ਪੰਜਾਬੀ ਵਿੱਚ ਹੀ ਅੱਜ ਗੱਲ ਕਰਾਂਗੇ ਯਸ਼ ਜੀ ਕੇ ਨਾਮ ਤੇ ਸੋ ਇਸ ਹਫਤੇ ਮੇਰੇ ਨਾਲ ਦੋ ਚੀਜ਼ ਚੰਗਾ ਚੀਜ਼ ਹੋਈ
2: ਜੀ
4: ਇੱਕ ਤੋਂ ਮੈਂ ਆਪਣੇ ਫੋਬੀਆ ਤੋਂ ਮੈਨੂੰ ਬਲੱਡ ਦੇਣੇ ਦਾ ਫੋਬੀਆ ਹੈ ਕਿ ਮੇਰਾ ਵੇਨ ਬਹੁਤ ਥਿਨ ਹੈ ਤੋਂ ਨੀਡਲ ਫਿਟ ਨਹੀਂ ਆਤਾ ਮੇਰੇ ਵੇਨ ਮੇ ਐਂਡ ਦੋ ਤਿੰਨ ਦਫ਼ਾ ਟਰਾਈ ਕਰਨੇ ਕਾ ਵੋ ਦੇ ਗਿਵ ਅਪ ਸੋ ਇਸ ਬਾਅਦ ਉਨ ਲੋਕ ਨੇ ਟਰਾਈ ਕੀਆ ਐਂਡ ਇਟ ਕੇਮ ਆਊਟ ਇੰਸਟੈਂਟਲੀ ਐਂਡ ਸੋ ਆਈ ਕੇਮ ਓਵਰ ਦੈਟ ਫੋਬੀਆ
1: ਗੁੱਡ
4: ਦੂਜਾ ਦੂਜਾ ਮੇਰਾ ਲੈਫਟ ਆਰਮ ਮੇ ਹਮੇਸ਼ਾ ਦਰਦ ਹੋਤਾ ਥਾ ਇੰਜਰੀ ਕੇ ਬਾਅਦ ਐਂਡ ਆਫਟਰ ਗਿਵਿੰਗ ਦੈਟ ਬਲੱਡ ਵੋ ਪੇਨ ਰੁਕ ਗਿਆ ਗਰੁੱਪ ਕਾਲਡ ਬ੍ਰੇਵ ਐਂਡ ਯੰਗ ਔਰ ਯੰਗ ਐਂਡ ਬ੍ਰੇਵ ਜਹਾਂ ਯੇ ਬਲੱਡ ਕੈਂਸਰ ਪੇਸ਼ੈਂਟ ਕੋ ਜਾਤਾ ਹੈ ਤੋ ਮੇਰੇ ਚਰਚ ਮੇ ਇੱਕ ਲੜਕੀ ਹੈ ਜੋਰਜੀਆ ਯੇ ਉਸਕੇ ਨਾਮ ਪੇ ਗਿਆ तो मैंने सोचा कि हम अपना एक रेडियो हांजी का भी ग्रुप बना सकते हैं कि वाहेगुरु ना करे किसी को कभी किसी ब्लड की जरूरत पड़े वो खाली बोलेगा रिचर्ड आवी डोनर नंबर सच एंड सच का ब्लड इनको दे दो प्रोवाइडेड द ग्रुप मैचेस एंड इट इज अ नोबल कॉज ऑल्सो और रेडियो हांजी दी वाई वाई हो जाएगी
1: जी बिल्कुल जी बिल्कुल
2: वाई वाई
4: नहीं
1: ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਇਸ ਕਰਕੇ ਬਹੁਤਾ ਹਾਂ ਹੰਗਾਰਾ ਮੈਂ ਨਹੀਂ ਤੁਹਾਡੇ ਨਾਲ ਭਰ ਸਕਦਾ ਕਿਉਂਕਿ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਕੁਛ ਵੀ ਬਾਕੀ ਇਹ ਵੀ ਜਿਹੜੇ ਜਿਹੜੇ ਵੀ ਕਰ ਰਹੇ ਹੁੰਦੇ ਆ ਕੰਮ ਮੰਨ ਲਓ ਜਿੰਨੇ ਸੰਸਥਾ ਜਾਂ ਹੋਰ ਵੀ ਕਈ ਭਾਈਚਾਰੇ ਚੋਂ ਸੰਸਥਾਵਾਂ ਕਰ ਰਹੀਆਂ ਨੇ ਤੇ ਅਲੱਗ ਅਲੱਗ ਬਣਾਉਣ ਦੇ ਨਾਲੋਂ ਜੇ ਉਹਨਾਂ ਦੇ ਨਾਲ ਹੀ ਯੋਗਦਾਨ ਦੇ ਦਿੱਤਾ ਜਾਵੇ ਜਿਹੜੇ ਜਿਹੜੇ ਵੀ ਆਪਣਾ ਇਹ ਚੰਗੇ ਕੰਮ 'ਚ ਯੋਗਦਾਨ ਪਾਉਣਾ ਚਾਹੁੰਦੇ ਨੇ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਜਦੋਂ ਵੀ ਕਿਤੇ ਸਮਾਂ ਲੱਗੇ ਤੁਸੀਂ ਜ਼ਰੂਰ ਡੋਨੇਟ ਕਰਿਆ ਕਰੋ
4: ਇੱਕ ਨਿੱਕੀ ਚੀਜ਼ ਨਹੀਂ ਜਾਨ ਬਚਾ ਸਕਦੇ ਹਾਂ ਸੋ ਜੈਸੇ ਜੋਰਜੀਆ ਕੋ ਹਰ ਰੋਜ਼ ਬਲੱਡ ਟ੍ਰਾਂਸਫਿਊਜ਼ਨ ਹੋਤਾ ਹੈ ਐਂਡ ਹਮਾਰੇ ਬਲੱਡ ਮੇ ਸੇ ਤੀਨ ਕਿਸਮ ਕੇ ਨਿਕਲਤੇ ਹੈ ਪਲਾਜ਼ਮਾ ਵਿਚ 60% ਦੈਨ ਰੈਡ ਬਲੱਡ ਸੈਲਸ ਐਂਡ ਪਲੇਟਲੈਟ ਸੋ ਆਲ ਦੋਸ ਥ੍ਰੀ ਕੈਨ ਗੋ ਟੂ ਥ੍ਰੀ ਡਿਫਰੈਂਟ ਇੰਡੀਵਿਜੁਅਲ
1: ਜੀ
4: ਸੋ ਬਸ ਥੈਂਕ ਯੂ ਰਿਚਰਡ ਅੱਜ ਦਾ ਵੀਕਐਂਡ ਵੀਕ ਸਾਹਿਬ
1: ਅੰਮ੍ਰਿਤ ਬਹਿਨ ਜੀ ਕਹਿੰਦੇ ਹੈ ਕਿ ਸੱਚ ਬਤਾਓ ਤਬੀਅਤ ਖਰਾਬ ਹੋਤੀ ਹੀ ਕਿਆ ਤੁਮੇ ਵੀ ਸਬਸੇ ਪਹਿਲੇ ਮਾਂ ਕੀ ਯਾਦ ਆਤੀ ਹੈ ਸੱਚ ਬਤਾਓ ਤਬੀਅਤ ਖਰਾਬ ਹੋਤੇ ਹੀ ਤੁਮੇ ਵੀ ਸਬਸੇ ਪਹਿਲੇ ਮਾਂ ਕੀ ਯਾਦ ਆਤੀ ਹੈ ਅਜੀਬ ਹੈ ਨਾ ਦਿਨ ਭਰ ਹਮ ਖੁਦ ਕੋ ਕਿਤਨਾ ਮਜ਼ਬੂਤ ਦਿਖਾਤੇ ਹੈ ਪਰ ਇੱਕ ਬੁਖਾਰ ਸਾਰੀ ਸੱਚਾਈ ਸਾਹਮਣੇ ਲਾ ਦਿੱਤਾ ਹੈ ਦਵਾ ਹਾਥੋਂ ਮੇਂ ਹੋਤੀ ਹੈ ਪਰ ਦਿਲ ਮੇਂ ਸਕੂਨ ਨਹੀਂ ਮਿਲਤਾ ਜਬ ਤੱਕ ਕੋਈ ਮਾਥੇ ਪਰ ਹਾਥ ਰੱਖ ਕਰ ਯੇ ਨਾ ਕਹਿ ਦੇ ਕਿ ਕੁਛ ਨਹੀਂ ਹੋਆ ਮੈਂ ਠੀਕ ਹੂੰ ਔਰ ਸੱਚ ਕਹੂੰ ਵੋ ਮੈਂ ਹੂੰ ਨਾ ਦੁਨੀਆਂ ਮੇਂ ਸਿਰਫ ਇੱਕ ਹੀ ਇਨਸਾਨ ਕਹਿ ਸਕਤਾ ਹੈ ਮਾਂ ਵੋ ਹੈ ਮਾਂ ਹਮ ਬੜੇ ਹੋ ਗਏ ਹੈ ਪਰ ਦਿਲ ਆਜ ਵੀ ਵਹੀ ਹੈ ਜੋ ਦਰਦ ਮੇਂ ਸਬਸੇ ਪਹਿਲੇ ਮਾਂ ਕੋ ਹੀ ਢੂੰਡਤਾ ਹੈ ਥੈਂਕ ਯੂ ਜੀ ਸ਼ਰਧਾ ਭਾਰਦਵਾਜ ਜੀ ਸ਼੍ਰੇਆ ਭਾਰਦਵਾਜ ਜੀ ਦੀ ਇਹ ਲਿਖਤ ਅਤੇ ਅੰਮ੍ਰਿਤ ਭੈਣ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਅਤੇ ਧੰਨਵਾਦ ਜੀ ਤੁਹਾਡਾ ਅਤੇ ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸੋਹਣੀ ਗੱਲਬਾਤ ਜੀ ਜਿਉਂਦੇ ਵਾਸਤੇ ਰਹੋ ਸਾਰਿਆਂ ਦਾ ਵੀਕਐਂਡ ਵਧੀਆ ਵਧੀਆ ਲੰਘੇ ਸਿਮਰਨ ਜੀ ਕਹਿੰਦੇ ਕਿ ਪਤਾ ਲੱਗੇ ਵੀ ਅੱਗੋਂ ਸ਼ੁਕਰ ਭਾ ਮੈਂ ਆਪ ਕਬੱਡੀ ਦੇ ਟੂਰਨਾਮੈਂਟ 'ਤੇ ਕਹਿੰਦੇ ਪਿਆ ਚੱਕੀ ਫਿਰਦਾ ਕਵਿਤਾ ਆਪ ਨਹੀਂ ਜ਼ਰੂਰ ਹੋਵੇ ਕੋਈ ਵੀ ਚੱਕੇ ਗੱਲ 'ਤੇ ਸੁਣਾਉਣ ਦੀ ਆ ਅਤੇ ਥੈਂਕ ਯੂ ਮੈਂਡੀ ਜੀ ਧੰਨਵਾਦ ਤੁਹਾਡਾ ਕਹਿੰਦੇ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਹੈਵ ਅ ਗੁੱਡ ਵੀਕਐਂਡ ਟੂ ਆਲ ਫੈਮਿਲੀ ਅਤੇ ਵੀਰ ਜੀ ਕੈਨ ਯੂ ਪਲੀਜ਼ ਅਨਾਊਂਸ ਇਫ ਐਨੀਵਨ ਕੈਨ ਟੈਲ ਮੀ ਰਿਵਿਊ ਫੋਰ ਵੈਰਬੀ ਸੈਕੰਡਰੀ ਕਾਲਜ ਜਾਂ ਫਿਰ ਤਰੁਗਨੀਨਾ ਬੈਮਿਨ ਸੈਕੰਡਰੀ ਕਾਲਜ ਸੀਨੀਅਰ ਕੈਂਪਸ ਮਾਈ ਡੋਟਰ ਨੀਡ ਟੂ ਹੈਵ ਐਡਮਿਸ਼ਨ ਰੀਅਲੀ ਐਪਰੀਸ਼ੀਏਟ ਥੈਂਕ ਯੂ ਹਾਂਜੀ ਜੇ ਕੋਈ ਆਇਆ ਤਾਂ ਮੈਸੇਜ ਤੁਹਾਨੂੰ ਆਪਾਂ ਜ਼ਰੂਰ ਦੱਸ ਦਿਆਂਗੇ ਜੀ। ਬਾਕੀ ਬੈਸਟ ਵੇ ਇਹੋ ਹੀ ਹੁੰਦਾ ਕਿ ਤੁਸੀਂ ਉੱਥੇ ਜਾ ਕੇ ਅਤੇ ਛੁੱਟੀ ਦੇ ਟਾਈਮ ਖੜੋ, ਜੋ ਪਾ ਕੇ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ, ਅਤੇ ਉਸ ਲਿਹਾਜ ਦੇ ਨਾਲ ਵੇਖੋ ਵੀ ਉੱਥੇ ਬੱਚਿਆਂ ਦਾ ਬਿਹੇਵੀਅਰ ਕਿੱਦਾਂ ਦਾ, ਇੱਕ ਦੂਸਰੇ ਨਾਲ ਕਿੱਦਾਂ ਦੇ ਵਿਚਰਦੇ ਆ, ਅਤੇ ਆਪਣੇ ਜਦੋਂ ਗੱਡੀਆਂ 'ਚ ਬਹਿੰਦੇ ਆ ਮਾਂ ਪਿਓ ਦੇ ਨਾਲ, ਅਤੇ ਉਹਨਾਂ ਦੇ ਨਾਲ ਕਿੱਦਾਂ ਪੇਸ਼ ਹੁੰਦੇ ਆ। ਕੁੱਲ ਮਿਲਾ ਕੇ ਬੱਚਿਆਂ ਦੇ ਚਿਹਰੇ, ਉਹਨਾਂ ਦਾ ਤਿਆਰ ਹੋਣਾ, ਉਹਨਾਂ ਦੇ ਵਾਲਾਂ ਦੇ ਸਟਾਈਲ ਤੁਹਾਨੂੰ ਉਸੇ ਤੋਂ ਪਤਾ ਲੱਗ ਜੂਗਾ, ਤੁਸੀਂ ਚੂਜ਼ ਕਰ ਲਓਗੇ ਵੀ ਹਾਂ ਐਟਲੀਸਟ ਇੱਕ ਤੁਹਾਡੀ ਟਿੱਕ ਹੋ ਚੁੱਕੀ ਹੋਊਗੀ। ਬਾਕੀ ਜਿਹੜੇ ਨਤੀਜੇ ਆ ਉੱਥੇ ਪੜ੍ਹਾਈ ਪੜ੍ਹੂਈ ਕਿੱਦਾਂ ਦੀ ਆ, ਉਹ ਤਾਂ ਅੰਕੜੇ ਤੁਹਾਨੂੰ ਜਿਹੜੇ ਆ ਉਹ ਦੇਖੀ ਪੈਂਦੀ ਆ ਰੇਟਿੰਗ ਤੁਹਾਨੂੰ। ਥੈਂਕ ਯੂ ਅਮ੍ਰਿਤ ਜੀ ਕਹਿੰਦੇ ਕਿ ਥੈਂਕ ਯੂ ਆਂਟੀ ਜੀ ਨੇ ਬਹੁਤ ਸੋਹਣਾ ਸੁਣਾਇਆ। ਸੰਦੀਪ ਦੱਤਾ ਜੀ ਕਹਿੰਦੇ ਕਿ ਸ਼ੋਕਰ ਜੀ ਨੇ ਅੱਤ ਕਰਾ ਦਿੱਤੀ, ਅਤੇ ਜਸਵੀਰ ਜੀ ਕਹਿੰਦੇ ਨੇ ਕਿ ਮੇਰੇ ਪਿਛਲੇ ਹਫ਼ਤੇ ਮੇਰਾ ਪੁੱਤਰ 5 ਸਾਲਾਂ ਦਾ ਪੁੱਤਰ ਬਿਮਾਰ ਸੀ, ਅਤੇ ਮੈਂ ਆਪਣੇ ਜੀ ਪੀ ਕਲੀਨਿਕ ਦੇ ਵਿੱਚ ਸੀ ਅਤੇ ਉਸਨੇ ਵੋਮਿਟ ਕਰ ਦਿੱਤੀ, ਮੇਰੀ ਪਾਣੀ ਦੀ ਬੋਤਲ ਵੀ ਖਤਮ ਹੋ ਗਈ ਸੀ, ਅਤੇ ਫਿਰ ਇੱਕ ਔਜ਼ੀ ਔਰਤ ਨੇ ਮੇਰੀ ਮਦਦ ਕੀਤੀ ਅਤੇ ਮੈਨੂੰ ਪਾਣੀ ਲਿਆ ਕੇ ਦਿੱਤਾ, ਅਤੇ ਮੈਨੂੰ ਪੁੱਛਿਆ ਕਿ ਮੈਨੂੰ ਹੋਰ ਕੋਈ ਮਦਦ ਦੀ ਲੋੜ ਹੈ, ਅਤੇ ਉਸ ਸਮੇਂ ਮੇਰੇ ਲਈ ਬਹੁਤ ਵਧੀਆ ਮਦਦ ਸੀ, ਮੈਂ ਸਿਰਫ ਇਹ ਸਾਂਝਾ ਕਰਨਾ ਚਾਹੁੰਦੀ ਹਾਂ। ਥੈਂਕ ਯੂ ਤੁਹਾਡਾ, ਤੁਸੀਂ ਇਹ ਸਾਂਝਾ ਕੀਤਾ, ਕਿਉਂਕਿ ਇੱਦਾਂ ਦੀਆਂ ਨਿੱਕੀਆਂ ਨਿੱਕੀਆਂ ਇਹਨਾਂ ਨੂੰ ਆਪਾਂ ਨਿੱਕੀਆਂ ਗਿਣ ਲੈਂਦੇ ਕਈ ਵਾਰੀ, ਪਰ ਇੱਦਾਂ ਦੀਆਂ ਜਿੱਦਾਂ ਪਿਛਲੀ ਵਾਰ ਹਰਮਨ ਜੀ ਨੇ ਵੀ ਮੇਰੇ ਖਿਆਲ ਸਾਂਝੀ ਕੀਤੀ ਸੀ ਵੀ ਜਿਹੜੀ ਉਹ ਮੈਕਡੋਨਲ ਦੀ ਲਾਈਨ ਦੇ ਵਿੱਚ ਉਹਨਾਂ ਛੋਟੀ ਜਿਹੀ ਇੱਕ ਉਹਨਾਂ ਨੂੰ ਸਿਰਫ ਵਾਰੀ ਦੇਣ ਦੇ ਉੱਤੇ ਉਹਨਾਂ ਨੇ ਬਿੱਲ ਦੇ ਦਿੱਤਾ। ਅਤੇ ਇੱਦਾਂ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ, ਜਿੱਥੇ ਬਹੁਤ ਸਾਰਾ ਕੁਛ ਨਫ਼ਰਤੀ ਸਾਨੂੰ ਸੁਣਨ ਨੂੰ ਮਿਲ ਰਿਹਾ, ਕਿਉਂਕਿ ਖ਼ਬਰਾਂ 'ਚ ਸਾਡੀ ਮਜਬੂਰੀ ਹੈ, ਜੋ ਖ਼ਬਰ 'ਚ ਆਇਆ ਉਹ ਤੁਹਾਨੂੰ ਦੱਸਣਾ ਹੀ ਆ, ਉਹੀ ਖ਼ਬਰ ਆ, ਪਰ ਆਹ ਜਿਹੜੀਆਂ ਚੀਜ਼ਾਂ ਨੇ ਜ਼ਿਆਦਾ ਇੰਪੋਰਟੈਂਟ ਨੇ ਸਾਡੇ ਲਈ, ਇੱਕ ਦੂਸਰੇ ਨਾਲ ਸਾਂਝੀਆਂ ਕਰਨੀਆਂ, ਸਾਨੂੰ ਇਹ ਪਤਾ ਲੱਗਦਾ ਕਿ ਨਹੀਂ ਇਨਸਾਨ ਕਿੰਨੇ ਚੰਗੇ ਇਨਸਾਨਾਂ ਦੇ ਵਿੱਚ ਆਪਾਂ ਵੱਸਦੇ ਹਾਂ। ਉੱਥੇ ਕੋਈ ਚਮੜੀ ਦੇ ਰੰਗ ਨਹੀਂ ਤੈਅ ਕਰਦੇ ਵੀ ਉਹਦੇ ਪਿੱਛੇ ਕਿੱਦਾਂ ਦਾ ਇਨਸਾਨ ਹੈ, ਉੱਥੇ ਕੋਈ ਦੇਸ਼ ਦੀ ਸਟੈਂਪ ਨਹੀਂ ਤੈਅ ਕਰਦੀ ਵੀ ਕੋਈ ਕਿੱਦਾਂ ਦਾ ਇਨਸਾਨ ਹੈ, ਕੋਈ ਕੱਦ ਕਾਠੀ ਨਹੀਂ ਤੈਅ ਕਰਦੀ ਵੀ ਕਿੱਦਾਂ ਦਾ ਇਨਸਾਨ ਹੈ, ਉਹਦਾ ਬਾਣਾ ਉਹਦੀ ਬੋਲੀ ਨਹੀਂ ਤੈਅ ਕਰਦੀ। ਕਈ ਵਾਰੀ ਉਹਦਾ ਜਿਹੜਾ ਤੁਹਾਡੇ ਨਾਲ ਕੀਤਾ ਛੋਟਾ ਜਿਹਾ ਤੁਹਾਡੇ ਨਾਲ ਗੈਸਚਰ ਆ, ਚਾਹੇ ਉਹ ਬੋਲੇ ਬਿਨਾਂ ਹੀ ਤੁਹਾਨੂੰ ਦਿੱਤੀ ਸਮਾਈਲ ਆ, ਚਾਹੇ ਤੁਹਾਡੀ ਛੋਟੀ ਜਿਹੀ ਮਦਦ ਆ, ਇਹ ਸਾਰੀਆਂ ਚੀਜ਼ਾਂ ਤੈਅ ਕਰਦੀਆਂ ਨੇ ਕਿ ਆਪਾਂ ਕਿੱਡੇ ਸੋਹਣੇ ਸਮਾਜ ਦੇ ਵਿੱਚ ਰਹਿ ਰਹੇ ਹਾਂ, ਸਾਡੇ ਆਸ ਪਾਸ ਕਿੰਨੇ ਵਧੀਆ ਲੋਕ ਨੇ। ਥੈਂਕ ਯੂ ਜਸਵੀਰ ਜੀ, ਅਤੇ ਆਸ ਕਰਦੇ ਹਾਂ ਕਿ ਹੁਣ ਠੀਕ ਹੋਊਗਾ ਬੇਟਾ, ਵਾਹਿਗੁਰੂ ਤੰਦਰੁਸਤੀ ਦੇਵੇ। ਥੈਂਕ ਯੂ, ਅਤੇ ਜਿਹੜੀ ਚੰਗਿਆਈ ਆ ਉਹ ਇਸੇ ਤਰ੍ਹਾਂ ਦੇ ਨਾਲ ਅੱਗੇ ਅੱਗੇ ਫੈਲਦੀ ਹੈ, ਉਸ ਬੰਦੇ ਨੇ ਚੰਗਿਆਈ ਕੀਤੀ ਤੁਹਾਡੇ ਤੱਕ ਫੈਲ ਗਈ, ਤੁਸੀਂ ਹੁਣ ਕਿੰਨਿਆਂ ਤੱਕ ਫੈਲਾਈ ਆ। ਸੋ ਇਹ ਚੀਜ਼ ਜਿੱਥੇ ਆਪਾਂ ਇੱਕ ਗਲਤ ਸੁਣ ਲੈਂਦੇ ਹਾਂ ਜਸ ਜੀ, ਉੱਥੇ ਉਹ ਸਾਰਿਆਂ ਦੇ ਬਾਰੇ ਆਪਾਂ ਨੂੰ ਸਾਰੀ ਦਿਹਾੜੀ ਇੱਦਾਂ ਲੱਗਦਾ ਰਹਿੰਦਾ ਉਹਨਾਂ ਨਾਲ ਵੇਖ ਕੇ ਵੀ ਆਹ ਬੰਦਾ ਗਲਤੀ ਹੋਣਾ, ਹੈ ਨਾ। ਤੇ ਜਿੱਥੇ ਆਪਾਂ ਕੁਛ ਚੰਗਾ ਸੁਣਦੇ ਉੱਥੇ ਸਾਰਾ ਦਿਨ ਉਹ ਸਾਰੇ ਬੰਦਿਆਂ 'ਚੋਂ ਆਪਾਂ ਚੰਗਿਆਈ ਪਾਲਦੇ ਰਹਿੰਦੇ।
2: ਬਿਲਕੁਲ ਬਿਲਕੁਲ, ਇਹ ਗੱਲ ਹੈ। ਈਵਨ ਕੱਲ੍ਹ ਦੀ ਗੱਲ ਹੈ ਉਦਾਂ ਨਹੀਂ, ਆ ਪਰਸੋਂ ਦੀ ਗੱਲ ਹੈ, ਅਤੇ ਮੈਂ ਮੇਰੀ ਬੇਟੀ ਨੂੰ ਪਿਕਅਪ ਕਰਨ ਜਾਂਦੀ ਹਾਂ ਸਕੂਲ ਦੀ ਛੁੱਟੀ, ਤੁਹਾਨੂੰ ਪਤਾ ਭੀੜ ਬਹੁਤ ਹੁੰਦੀ ਹੈ ਨਾ, ਮੈਂ ਅੰਦਰ ਤੱਕ ਉਹਦੀ ਕਲਾਸ ਤੱਕ ਲੈਣ ਜਾਂਦੀ ਹਾਂ, ਅਤੇ ਅਸੀਂ ਨਾ ਸਾਰੇ ਬਰਾਬਰ ਬਰਾਬਰ ਚੱਲ ਰਹੇ ਸੀਗੇ, ਅਤੇ ਮੇਰੇ ਅੱਗੇ ਦੋ ਬੱਚੇ ਚੱਲਦੇ ਪਏ ਸੀ, ਇੱਕਦਮ ਉਹ ਆਪਣੀ ਭੈਣ ਨਾਲ ਚੱਲਦਾ ਪਿਆ ਸੀ, ਅਤੇ ਉਹਦਾ ਹੱਥ ਮੇਰੇ ਵੱਜਿਆ ਇੱਕਦਮ ਬੱਚੇ ਦਾ, ਅਤੇ ਗਲਤੀ ਨਾਲ ਹੀ, ਅਤੇ ਉਹਨੂੰ ਮੈਂ ਕਿਹਾ ਕੇਅਰਫੁੱਲ ਬਾਬਾ, ਮਤਲਬ ਹੈ ਨਾ ਐਵੇਂ ਜਿਵੇਂ, ਅਤੇ ਉਹਨੇ ਨਾ ਇੰਨਾ ਡੀਸੈਂਟ ਵੇ ਦੇ ਵਿੱਚ ਮੈਨੂੰ ਨਾ ਆਈ ਐਮ ਰੀਅਲੀ ਸੋਰੀ ਮਿਸ, ਹੋਪ ਯੂ ਆਰ ਆਲ ਰਾਈਟ, ਮਤਲਬ ਇੰਨਾ ਕਾਇੰਡਲੀ ਹੋ ਕੇ ਮੈਂ ਸੋਫਟਲੀ ਗਿਆ, ਅਤੇ ਮੈਂ ਮੇਰੀ ਫਰੈਂਡ ਵੀ ਨਾਲ ਚੱਲ ਰਹੀ ਸੀ, ਅਤੇ ਅਸੀਂ ਦੋਨਾਂ ਨੇ ਕਿਹਾ ਯਾਰ ਕਿੰਨੇ ਸੋਹਣੇ ਸੰਸਕਾਰ ਨੇ ਨਾ ਇਹਦੇ, ਕਿੰਨਾ ਕਿੱਥੇ ਕਈ ਬੱਚੇ ਜਾਣ ਕੇ ਧੱਕਾ ਮਾਰ ਦਿੰਦੇ, ਬੱਚਾ ਗਿਰ ਵੀ ਜਾਂਦਾ, ਬੋਦਰ ਨਹੀਂ ਕਰਦੇ ਨਿਕਲ ਜਾਂਦੇ, ਹੈ ਨਾ, ਕਈ ਵਾਰੀ ਤਾਂ ਪਰਪਸਲੀ ਵੀ ਧੱਕਾ ਮਾਰ ਦਿੰਦੇ। ਅਤੇ ਉੱਥੇ ਇਹ ਬੱਚਾ ਸੀਗਾ, ਅਤੇ ਦੋ ਕਦਮ 'ਤੇ ਉਹਦੀ ਮੰਮੀ ਖੜੀ ਸੀਗੀ, ਅਤੇ ਮੇਰੀ ਫਰੈਂਡ ਨੇ ਉਹਨੂੰ ਕਿਹਾ ਕਿ ਯੂ ਹੈਵ ਗਿਵਨ ਸੱਚ ਅ ਗੁੱਡ ਗੁੱਡ ਅਪਬ੍ਰਿੰਗਿੰਗ, ਲਵਡ ਇਟ, ਲਾਈਕ ਯੂ ਮੇਡ ਆਵਰ ਡੇ। ਅਤੇ ਉਹ ਕਹਿੰਦੀ ਕੀ ਹੋਇਆ, ਹੈ ਨਾ, ਅਤੇ ਫਿਰ ਉਹਨੂੰ ਦੱਸਿਆ ਸੀ ਕਿ ਇੰਨਾ ਇਹਨੇ ਨਾਈਸਲੀ, ਮਤਲਬ ਉਹ ਮੈਨੂੰ ਪੁੱਛਿਆ ਕਿ ਤੁਸੀਂ ਠੀਕ ਹੋ, ਅਤੇ ਮੇਰੇ ਮਤਲਬ ਮਾਫ਼ੀ ਮੰਗੀ, ਅਤੇ ਮਿਸ ਅਕਨੋਲੇਜ ਕਰਕੇ ਜਿੱਥੇ ਇੱਥੇ ਬੱਚੇ ਨਾ ਤੂੰ ਤੜਾਕ ਨਾਲ ਗੱਲ ਕਰਦੇ, ਅਤੇ ਫਿਰ ਉਹਨੇ ਮੇਰਾ ਨਾਂ ਪੁੱਛਿਆ, ਮੇਰੀ ਫਰੈਂਡ ਦਾ ਪੁੱਛਿਆ ਸੀ ਉਹ ਬੱਚੇ ਦਾ, ਅਤੇ ਕਹਿੰਦੀ ਯੂ ਨੋ ਵਾਟ, ਯੂ ਮੇਡ ਮਾਈ ਡੇ। ਲਿਟਰਲੀ ਉਹਦੀ ਅੱਖਾਂ 'ਚ ਆਂਸੂ ਆ ਗਏ, ਕਿਉਂਕਿ ਕਹਿੰਦੀ ਮੈਂ ਆਈ ਐਮ ਫਰੋਮ ਨਾਈਜੀਰੀਆ ਐਂਡ ਪੀਪਲ ਜੱਜ ਅਸ ਵੈਰੀ ਵੈਰੀ ਕੁਇਕਲੀ ਬਿਕੋਜ਼ ਆਫ ਆਵਰ ਕਲਰ, ਲਾਈਕ ਹੁਣੇ ਜਸਟ ਤੁਸੀਂ ਕਹੀ ਨਾ, ਅਤੇ ਮਤਲਬ ਮੈਂ ਪੂਰੇ ਦਿਨ ਉਹ ਬੱਚੇ ਦੀ ਹੁਣ ਵੀ ਗੱਲ ਕਰੀ ਨਾ, ਮੇਰੇ ਅੱਖਾਂ ਦੇ ਅੱਗੇ ਉਹ ਬੱਚਾ ਆ ਰਿਹਾ ਡੇਵਿਡ, ਕਿ ਉਹ ਕਿੰਨੇ ਮਤਲਬ ਸੰਸਕਾਰ ਦੇਖੋ, ਕਿ ਕਿੰਨਾ ਉਹਨੇ ਕਾਇੰਡਲੀ ਦਿਖਾਇਆ ਕਿ ਓਪਸ ਮੇਰੇ ਕਰਕੇ ਤੁਹਾਨੂੰ ਹੱਥ ਮੇਰਾ ਵੱਜ ਗਿਆ ਜਾਂ ਕਿਆ, ਮਤਲਬ। ਅਤੇ ਇੱਕ ਉੱਦਾਂ ਦੀ ਇੱਕ ਹੋਰ ਮੇਰੀ ਫਰੈਂਡ ਨਾਈਜੀਰੀਆ ਵਾਲੀ, ਉਹ ਸਿੰਗਲ ਮਦਰ, ਅਤੇ ਉਹਦੇ ਵੀ ਬੱਚੇ ਇੰਨੇ ਕਾਇੰਡ, ਮਤਲਬ ਆਪਾਂ ਕੁਇਕਲੀ ਦੇਖ ਲੈਂਦੇ ਹਾਂ ਕਿ ਜੱਜ ਕਰ ਲੈਂਦੇ ਹਾਂ ਜਿਵੇਂ ਆਪਾਂ ਗੱਲ ਕਰ ਹੀ ਰਿਹਾ, ਲੇਕਿਨ ਇੱਥੇ ਇਹ ਵੀ ਹੈ ਕਿ ਨਿੱਕੀ ਨਿੱਕੀ ਆਪਾਂ ਆਪਣੇ ਬੱਚਿਆਂ ਨੂੰ ਸੰਸਕਾਰ ਦਿੰਦੇ ਹਾਂ, ਮੈਨਰ ਸਿਖਾਉਂਦੇ ਹਾਂ, ਉਹਦਾ ਕਿਤੇ ਕਿਸ ਤਰੀਕੇ ਨਾਲ ਅਸਰ ਪੈਂਦਾ ਨਾ ਕਿ ਹਾਂ ਕਿ ਵਧੀਆ ਹੋ ਰਿਹਾ ਸਮਾਜ ਦੇ ਵਿੱਚ, ਵਧੀਆ ਬੱਚੇ ਵੀ ਹੈ।
1: ਵੇਖੋ ਇੱਕ ਤੇ ਕਿੱਡੀ ਖੂਬਸੂਰਤ ਗੱਲ ਆ ਕਿ ਇਕੱਲੇ ਉਸ ਬੱਚੇ ਦੀ ਐਪਰੀਸੀਏਸ਼ਨ ਨਹੀਂ ਹੁੰਦੀ, ਨਾਲ ਉਹਦੇ ਮਾਂ ਪਿਓ ਦੀ ਵੀ ਹੁੰਦੀ ਹੈ ਨਾ, ਉਹਦੀ ਖਾਨਦਾਨੀ ਦੀ ਹੁੰਦੀ ਹੈ। ਦੋ ਤਰੀਕੇ ਹੁੰਦੇ ਆ, ਜੈਸੀ ਜਦੋਂ ਕੋਈ ਤੁਹਾਡੇ ਨਾਲ, ਤੁਹਾਡੀ ਕੌਮ ਦੇ ਨਾਲ ਜਾਂ ਤੁਹਾਡੇ ਨਾਲ, ਤੁਹਾਡੇ ਰੰਗ ਨਸਲ ਦੇ ਨਾਲ, ਤੁਹਾਡੇ ਦੇਸ਼ ਦੇ ਲੋਕਾਂ ਦੇ ਨਾਲ ਜਦੋਂ ਕੋਈ ਤੁਹਾਨੂੰ ਲੱਗ ਰਿਹਾ ਹੋਵੇ ਨਾ ਧੱਕਾ ਹੋ ਰਿਹਾ, ਜਿੱਦਾਂ ਤੁਸੀਂ ਐਗਜ਼ਾਮਪਲ ਦਿੱਤੀ ਹੈ, ਜਾਂ ਸਾਰੇ ਮਹਿਸੂਸ ਕਰਦੇ ਜਿੰਨੇ ਵੀ ਮਾਈਗ੍ਰੈਂਟਸ ਆਏ ਨੇ, ਜਿੰਨੇ ਵੀ ਘੱਟ ਗਿਣਤੀ ਲੋਕ ਹੁੰਦੇ ਆ, ਅਤੇ ਉੱਥੇ ਦੋ ਤਰੀਕੇ ਹੁੰਦੇ ਆ। ਇੱਕ ਮਾਂ ਕੋਲ, ਮਾਂ ਮੈਂ ਇਸ ਕਰਕੇ ਕਹਿੰਦਾ ਕਿਉਂਕਿ ਮਾਂ ਨੂੰ ਹੀ ਇਹ ਕੋਈ ਇਸ ਤਰੀਕੇ ਦੇ ਨਾਲ ਕਈ ਵਾਰੀ ਲੈ ਲੈਂਦਾ ਵਾ, ਅੱਜ ਕੱਲ੍ਹ ਵੀ ਪਿਓ ਦੀ ਤਾਂ ਉਨੀ ਜ਼ਿੰਮੇਵਾਰੀ ਆ, ਪਰ ਇਹਨੂੰ ਜੇ ਇਸ ਤਰੀਕੇ ਦੇ ਨਾਲ ਤੁਸੀਂ ਵੇਖੋ ਵੀ ਜੇ ਕੁਛ ਚੰਗਾ ਹੈ ਤਾਂ ਉਹ ਵੀ ਮਾਂ ਨੂੰ ਹੀ, ਤਾਂ ਫਿਰ ਉਹ ਵੀ ਮਾਂ ਨੂੰ ਜਾਂਦਾ। ਕਦੇ ਕਿਸੇ ਨੇ ਨਹੀਂ ਕਿਹਾ ਵੀ ਯਾਰ ਪਿਓ ਨੇ ਬੜੀ ਸੋਹਣੀ ਸਿੱਖਿਆ ਦਿੱਤੀ ਹੈ,
2: ਐਗਜੈਕਟਲੀ
1: ਉਹ ਚੰਗੇ ਦੀ ਵੀ ਮਾਂ ਨੂੰ ਹੀ ਜਾਂਦੀ ਹੈ। ਮੈਨੂੰ ਲੱਗਦਾ ਇਹ ਉਹ ਲੋਕ ਇਸ ਚੀਜ਼ ਦੇ ਉੱਤੇ ਬਹਿਸ ਕਰਦੇ ਨੇ ਵੀ ਮਾਂ ਹੀ ਕਿਉਂ, ਫਿਰ ਪਿਓ ਹੀ ਕਿਉਂ ਨਹੀਂ, ਜਾਂ ਕਿੱਦਾਂ, ਜਿਨ੍ਹਾਂ ਨੇ ਇਹ ਗੁੰਜਾਇਸ਼ ਰੱਖੀ ਹੁੰਦੀ ਉਹਨਾਂ ਨੇ ਕਰਨਾ ਹੀ ਆ ਕੁਛ ਪੁੱਠਾ ਸਿੱਧਾ। ਸੋ ਜਿਹਨੂੰ ਜਿਹਨੂੰ ਆਪਣੇ ਆਪ 'ਤੇ ਯਕੀਨ ਹੀ ਆ ਵੀ ਉਹਨੇ ਆਪਣੇ ਧੀ ਪੁੱਤ ਨੂੰ ਚੰਗੀ ਸਿੱਖਿਆ ਦੇਣੀ ਆ, ਤਾਂ ਮਾਂ ਉਹ ਤਾਂ ਸਿਰ ਚੁੱਕ ਕੇ ਗਾਂਹ ਕੇ ਕਹੂਗੀ ਨਾ ਹਾਂ ਠੀਕ ਹੈ, ਫਿਰ ਉੱਥੇ ਜ਼ਿੰਮੇਵਾਰੀ ਵੀ ਤੁਹਾਨੂੰ ਲੈਣੀ ਪੈਂਦੀ ਹੈ। ਅਤੇ ਉਹਦੇ ਵਿੱਚ ਮਾਂ ਕੋਲ ਨਾ ਦੋ ਰਾਹ ਬਚਦੇ ਨੇ ਸਿੱਖਿਆ ਦੇਣ ਦੇ, ਜਦੋਂ ਵੀ ਕੋਈ ਕਿਸੇ ਦੇ ਨਾਲ ਮੰਨ ਲਓ ਧੱਕਾ ਹੋ ਰਿਹਾ ਵਾ ਤੁਹਾਡੇ ਉਹਦੇ ਨਾਲ, ਅਤੇ ਇੱਕ ਤਾਂ ਆ ਵੀ ਉਹ ਕਹੋ ਵੀ ਜਿੱਦਾਂ ਬੋਲਦੇ ਆ ਨਾ ਅੱਗੋਂ ਠੋਕ ਕੇ ਜਵਾਬ ਦੇ ਕੇ ਆਇਆ ਕਰੋ ਹੈ ਨਾ, ਅਤੇ ਮਾਰੋ ਚਪੇੜਾਂ, ਇੱਕ ਉਹ ਆ ਤਰੀਕਾ। ਅਤੇ ਦੂਸਰਾ ਤਰੀਕਾ ਮਾਂ ਦਾ ਇਹ ਹੋ ਸਕਦਾ ਵੀ ਬੇਟੇ ਕੁਛ ਲੋਕਾਂ ਦੇ ਕਰਕੇ ਅਸੀਂ ਬਦਨਾਮ ਜ਼ਰੂਰ ਹਾਂ ਜਾਂ ਫਿਰ ਸਾਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੇ ਤੁਸੀਂ ਚੰਗੇ ਬਣ ਕੇ ਵਿਖਾਓਗੇ ਤਾਂ ਹੌਲੀ ਹੌਲੀ ਇਹ ਧਾਰਨਾ ਬਦਲ ਜੂਗੀ।
2: ਬਿਲਕੁਲ,
1: ਇੱਕ ਉਹ ਵੀ ਮਾਂ ਵਾ। ਸੋ ਮਾਂ ਚਾਹੇ ਤਾਂ ਸਮਾਜ ਬਦਲਦੇ, ਜੇ ਇੱਕ ਬੰਦੇ ਦੇ ਨਾਲ ਉਹਨੇ ਕੁਛ ਠੀਕ ਕੀਤਾ ਤਾਂ ਉਹ ਗੱਲ ਅੱਗੇ ਟਰੈਵਲ ਕਰਦੀ ਹੈ, ਇੱਕ ਦੇ ਨਾਲ ਗਲਤ ਕੀਤਾ ਤਾਂ ਉਹ 10 ਗੁਣਾ ਵੱਧ ਬੰਦਿਆਂ ਤੱਕ ਟਰੈਵਲ ਕਰਦੀ, ਚੰਗਿਆਈ ਤੁਹਾਨੂੰ ਪਹੁੰਚਾਉਣ ਦੇ ਲਈ ਤੁਹਾਨੂੰ 10 ਗੁਣਾ ਵੱਧ ਜ਼ੋਰ ਲੱਗਦਾ। ਸੋ ਆਪਾਂ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ 'ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ, ਆਪਾਂ ਕਿੱਦਾਂ ਵਿਚਰਨਾ, ਕਿੱਦਾਂ ਕਰਨਾ। ਸੋ ਕੁਛ ਨਾ ਕੁਛ ਚੰਗਾ ਕਰਨਾ ਅਤੇ ਆਪਣੇ ਘਰ ਤੋਂ ਸ਼ੁਰੂ ਕਰ ਸਕਦੇ ਹੋ। ਹੈਰਾਨੀ ਦੀ ਗੱਲ ਪਤਾ ਕੀ ਹੈ ਜਾਸੀ, ਜਿਹੜੀ ਚੰਗਿਆਈ ਆ ਨਾ, ਤੁਸੀਂ ਇਹ ਵੇਖੋਗੇ ਕਿ ਸਾਨੂੰ ਸੋਚ ਕੇ ਕਈ ਵਾਰੀ ਤੁਹਾਨੂੰ ਜੇ ਨਾ ਲੱਭੇ ਵੀ ਮੇਰੇ ਨਾਲ ਤਾਂ ਕੁਛ ਚੰਗਾ ਨਹੀਂ ਹੋਇਆ, ਮੈਂ ਕੀ ਸਾਂਝਾ ਕਰਾਂ।
2: ਸਹੀ ਗੱਲ ਹੈ,
1: ਇਹਦਾ ਮਤਲਬ ਇਹ ਨਹੀਂ ਆ ਵੀ ਤੁਹਾਡੇ ਨਾਲ ਹੋਇਆ ਤਾਂ ਤੁਸੀਂ ਦੱਸਣਾ ਹੀ ਦੱਸਣਾ, ਜਿੱਦਾਂ ਅੱਗੇ ਵੀ ਆਪਾਂ ਗੱਲ ਕਰਦੇ ਹੁੰਦੇ ਹਾਂ, ਤੁਸੀਂ ਨਹੀਂ ਵੀ ਕੁਛ ਚੰਗਾ ਤੁਹਾਡੇ ਕੋਲ ਟਾਈਮ ਨਹੀਂ ਆ, ਜਾਂ ਤਾਂ ਕਈ ਵਾਰੀ ਆਪਾਂ ਨਾ ਸੋਚਦੇ ਹਾਂ ਵੀ ਨਹੀਂ ਆਹ ਚੀਜ਼ ਨਾ ਇਹ ਐਵੇਂ ਆਪਣੇ ਮੂੰਹ ਮੀਆਂ ਮਿੱਠੂ ਜੀ ਬਣਨ ਵਾਲੀ ਆ, ਆਪਾਂ ਨਹੀਂ ਦੱਸਣੀ, ਫੇਅਰ ਐਨਫ ਬਹੁਤ ਵਧੀਆ, ਪਰ ਤੁਹਾਨੂੰ ਖੁਦ ਨੂੰ ਉਹ ਚੀਜ਼ ਜ਼ਰੂਰ ਤਸੱਲੀ ਦਿੰਦੀ ਆ, ਯਾਦ ਕਰ ਲਿਆ ਕਰੋ ਇੱਕ ਵਾਰੀ ਵੀ ਆਹ ਮੇਰੇ ਨਾਲ ਚੰਗਾ ਹੋਇਆ। ਅਤੇ ਜੇ ਤੁਹਾਨੂੰ ਲੱਭਦਾ ਨਹੀਂ ਹੈ ਨਾ ਵੀ ਮੇਰੇ ਨਾਲ ਤਾਂ ਕੁਛ ਹੋਇਆ ਨਹੀਂ ਹੈ, ਮੈਂ ਕੀ ਦੱਸਾਂ, ਅਤੇ ਉਹਦਾ ਇੱਕ ਫੈਕਟਰ ਇਹ ਵੀ ਆ, ਮੈਂ ਇਹ ਨਹੀਂ ਕਹਿੰਦਾ ਵੀ 100%, ਪਰ ਉਹਦਾ ਇੱਕ ਫੈਕਟਰ ਇਹ ਵੀ, ਕਹਿੰਦੇ ਨੇ ਕਿ ਜਦੋਂ ਤੁਸੀਂ ਕੁਛ ਚੰਗਾ ਵਿਚਾਰ ਮਨ 'ਚ ਨਹੀਂ ਨਾ ਰੱਖਦੇ, ਜਾਂ ਖੁਦ ਤੁਸੀਂ ਕੁਛ ਚੰਗਾ ਨਹੀਂ ਕੀਤਾ, ਉਹ ਚਾਹੇ ਤੁਹਾਡੇ ਪਰਿਵਾਰ ਲਈ ਹੋਵੇ, ਆਪਣੇ ਜੀਆਂ ਦੇ ਲਈ, ਚਾਹੇ ਆਂਢ ਗੁਆਂਢ ਦੇ ਲਈ, ਅਤੇ ਚਾਹੇ ਇਸ ਸਮਾਜ ਦੇ ਲਈ, ਜਾਂ ਬਾਹਰ ਅੰਦਰ ਵਿਚਰਦਿਆਂ ਕਿਸੇ ਵੀ ਜਗ੍ਹਾ, ਜਿਹੜਾ ਬੰਦਾ ਖੁਦ ਚੰਗਾ ਕੁਛ ਨਹੀਂ ਕਰ ਰਿਹਾ ਜਾਂ ਚੰਗਾ ਵਿਚਾਰ ਕਰਨ ਦਾ ਨਹੀਂ ਮਨ 'ਚ ਰੱਖ ਰਿਹਾ, ਉਹਦੇ ਨਾਲ ਚੰਗਾ ਨਹੀਂ ਹੋ ਸਕਦਾ।
2: 100%
1: ਚੰਗਾ ਵੀ ਉਹਦੇ ਨਾਲ ਹੀ ਹੁੰਦਾ ਵਾ ਜਿਹੜਾ ਖੁਦ ਪਹਿਲਾਂ ਇਨਪੁੱਟ ਪਾਉਂਦਾ। ਇਹ ਇੱਦਾਂ ਦੀ ਚੀਜ਼ ਆ, ਚੰਗਿਆਈ ਇੱਦਾਂ ਦੀ ਚੀਜ਼ ਆ ਕਿ ਤੁਸੀਂ ਪਹਿਲਾਂ ਖੁਦ ਡਿਪੋਜ਼ਿਟ ਕਰਾਉਂਦੇ ਹੋ, ਫਿਰ ਉਹਦੇ ਵਿੱਚੋਂ ਤੁਸੀਂ, ਇਹ FD ਹੈ ਇੱਕ ਤਰ੍ਹਾਂ ਦੀ। ਸੋ ਜੇ ਤੁਸੀਂ ਨਹੀਂ ਕੀਤੀ ਤਾਂ ਪਹਿਲਾਂ ਕਰਨੀ ਸ਼ੁਰੂ ਕਰੋ। ਅਤੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਨਹੀਂ ਸਾਰਾ ਕੁਛ ਆਸ ਪਾਸ ਬੁਰਾ ਹੀ ਆ, ਸਾਰੇ ਲੋਕ ਇੱਦਾਂ ਹੀ ਆ, ਖੁਦਗਰਜੀ ਹੋ ਗਏ, ਖੂਨ ਸਫੇਦ ਹੋ ਗਿਆ, ਦਿਸ ਦੈਟ, ਉਹਨਾਂ ਦੇ ਲਈ ਇੱਕ ਛੋਟਾ ਜਿਹਾ ਇੱਕ ਟਿਪ ਆ, ਅਤੇ ਜੇ ਕਿਤੇ ਇਹ ਚੀਜ਼ ਸਾਡੀ ਠੀਕ ਨਿਕਲੇ ਤਾਂ ਫਿਰ ਜ਼ਰੂਰ ਕਿਤੇ ਐਕਸਪੈਰੀਮੈਂਟ ਤੁਸੀਂ ਕਰਨ ਦੀ ਕੋਸ਼ਿਸ਼ ਕਰਿਓ, ਅਤੇ ਫਿਰ ਦੱਸਿਓ ਤੁਸੀਂ ਅੱਜ ਡਿਪੋਜ਼ਿਟ ਕਰਨਾ ਸ਼ੁਰੂ ਕਰੋ ਕਿਸੇ ਵੀ ਤਰ੍ਹਾਂ ਦਾ ਕੋਈ ਚੰਗਾ। ਚਾਹੇ ਚੰਗੇ ਦਾ ਮਤਲਬ ਇਹ ਨਹੀਂ ਆ ਵੀ ਜੋ ਤੁਸੀਂ ਸੁਣਿਆ ਉੱਦਾਂ ਦਾ ਹੀ ਕੁਛ ਕਰੋ, ਚੰਗੇ ਦਾ ਮਤਲਬ ਇਹੋ ਹੀ ਆ ਵੀ ਕੋਈ ਕਿਸੇ ਨੂੰ ਸਮਾਈਲ ਹੀ ਦੇ ਦਿਓ।
2: ਬਿਲਕੁਲ,
1: ਹੈ ਨਾ, ਕਿ ਕੋਈ ਬਜ਼ੁਰਗ ਜਾ ਰਿਹਾ ਵਾ ਅਤੇ ਉਹਨੂੰ ਤੁਸੀਂ ਹੈਲਪ ਹੀ ਔਫਰ ਕਰ ਦਿਓ ਵੀ ਮੈਂ ਤੇਰਾ ਸਮਾਨ ਚੁੱਕ ਕੇ ਮੈਂ ਉੱਥੋਂ ਤੱਕ ਛੱਡਦਾ ਮੈਂ, ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕੁਛ ਵੀ ਤੁਹਾਨੂੰ ਆਸ ਪਾਸ ਦਿਖਦਾ ਵਾ, ਕੋਈ ਬੈਠਾ ਉਦਾਸ ਬੈਠਾ ਤਾਂ ਉਹਨੂੰ ਪੁੱਛ ਹੀ ਲਓ ਵੀ ਆਰ ਯੂ ਆਲਰਾਈਟ, ਹੈ ਨਾ, ਕੁਛ ਹੈਲਪ ਦੀ ਤਾਂ ਨਹੀਂ ਲੋੜ। ਅਤੇ ਤੁਸੀਂ ਉਹ ਡਿਪੋਜ਼ਿਟ ਕਰਾਉਣਾ ਸ਼ੁਰੂ ਕਰੋ, ਤੁਸੀਂ ਵੇਖੋਗੇ ਵੀ ਅਗਲੇ ਮੋੜ 'ਤੇ ਹੀ ਤੁਹਾਨੂੰ ਅੱਗੋਂ ਚੰਗਿਆਈ ਦੇਖ ਪਊਗੀ ਤੁਹਾਨੂੰ। ਸੋ ਇਹ ਵਾਕਈ ਇਹ ਚੀਜ਼ਾਂ ਜੇ ਤੁਸੀਂ ਐਕਸਪੈਰੀਮੈਂਟ ਕਰਨਾ ਚਾਹੋ ਤੇ ਇਹ ਚੀਜ਼ਾਂ ਵਾਕਈ ਵਰਕ ਕਰਦੀਆਂ ਨੇ, ਚੰਗਿਆਈ ਨੂੰ ਚੰਗਿਆਈ ਖਿੱਚਦੀ ਹੈ, ਨਫ਼ਰਤ ਨੂੰ ਨਫ਼ਰਤ ਖਿੱਚਦੀ ਹੈ। ਤੁਸੀਂ ਮੱਥੇ 'ਤੇ ਤਿਊੜੀਆਂ ਲੈ ਕੇ ਨਿਕਲਦੇ ਹੋ ਅਤੇ ਅੱਗੋਂ ਵੀ ਤੁਹਾਨੂੰ ਸ਼ੋਪਿੰਗ ਸੈਂਟਰਾਂ 'ਚ ਮੌਲਾਂ 'ਚ ਉੱਦਾਂ ਦੇ ਲੋਕ ਮਿਲਦੇ ਆ। ਇਹ ਹੁੰਦਾ ਵਾ, ਮੈਂ ਆਪ ਖੁਦ ਕਈ ਵਾਰੀ ਐਕਸਪੀਰੀਅੰਸ ਕੀਤਾ, ਕਈ ਵਾਰੀ ਕੋਈ ਤੁਹਾਡੇ ਨਾਲ ਕੋਈ ਪੁੱਠਾ ਸਿੱਧਾ ਬੋਲੇ ਤਾਂ ਮੈਂ ਸੋਚਦਾ ਹੁੰਦਾ ਵੀ ਕਿਉਂ, ਅਤੇ ਫਿਰ ਮੈਂ ਸੋਚਦਾ ਵੀ ਮੈਂ ਵੀ ਪਿੱਛੇ ਬੋਲ ਕੇ ਆਇਆ, ਮੈਂ ਵੀ ਭਾਵੇਂ ਬੋਲਿਆ ਨਹੀਂ ਪਰ ਮੈਂ ਮਨ ਦੇ ਵਿੱਚ ਲਿਆਂਦਾ, ਉਹਨੇ ਮੇਰੇ ਤੋਂ ਅੱਗੇ ਗੱਡੀ ਕੱਢਤੀ ਜਾਂ ਉਹਨੇ ਭਜਾ ਕੇ ਪਾਰਕਿੰਗ ਚਲਾਤੀ, ਕੁਛ ਨਾ ਕੁਛ ਤੁਹਾਨੂੰ ਤੁਹਾਡੇ ਚੋਂ ਲੱਭ ਜਾਂਦਾ ਵਾ ਜਿਹਦੇ ਕਰਕੇ ਤੁਹਾਡੇ ਨਾਲ ਉਹ ਚੀਜ਼ ਹੋਈ ਹੁੰਦੀ ਆ। ਅਤੇ ਬਾਕੀ ਤੁਸੀਂ ਵੀ ਕਰਿਓ ਪ੍ਰੈਕਟੀਕਲ, ਅਤੇ ਤੁਸੀਂ
2: ਬਿਲਕੁਲ ਬਿਲਕੁਲ, ਔਰ ਮੈਨੂੰ ਇੱਦਾਂ ਲੱਗਦਾ ਜਿਵੇਂ ਅਸੀਂ ਉਹਨੂੰ ਐਕਨੋਲੇਜ ਕੀਤਾ ਨਾ, ਅਪਰੀਸ਼ੀਏਟ ਵੀ ਕਰ ਦੋ ਨਾਲ ਦੇ ਨਾਲ ਹੀ, ਅਗਰ ਤੁਹਾਨੂੰ ਮੌਕਾ ਮਿਲ ਜਾਏ ਨਾ, ਤੇ ਉਹਦੇ ਨਾਲ ਬੜਾ। ਹੁਣ ਉਹ ਲੇਡੀ ਨੇ ਕਿੰਨਾ, ਇੱਕ ਮਿੰਟ 'ਚ ਉਹਦੇ ਅੱਖਾਂ 'ਚ ਹੰਝੂ ਭਰ ਗਏ, ਤੇ ਉਹ ਇੰਨੀ ਖੁਸ਼ ਹੋਈ, ਕਹਿੰਦੀ ਲਿਟਰਲੀ ਯੂ ਮੇਡ ਮਾਈ ਡੇ। ਕੀ ਪਤਾ ਉਹਦੇ ਨਾਲ ਕੀ ਪਹਿਲਾਂ ਪਿਛਲਾ ਵਾਪਰਿਆ ਹੋਇਆ ਤੇ ਉਹਨੂੰ ਉਹ ਚੀਜ਼ ਹਲਕੀ ਹੋ ਗਈ ਕਿ ਚਲੋ ਕੁਛ ਤੇ ਵਧੀਆ ਹੋ ਰਿਹਾ ਜ਼ਿੰਦਗੀ 'ਚ।
1: ਇੱਕ ਤੁਸੀਂ ਵੀ ਮਾਂ ਹੋ ਜਾਸੀ, ਜਿਹੜੀ ਮਾਂ ਆ ਨਾ ਆਪਣੇ ਘਰ ਦੇ ਵਿੱਚ ਉਹਨੂੰ ਬੱਚਾ ਹਮੇਸ਼ਾ ਲੱਗਦਾ ਰਹਿੰਦਾ ਵੀ ਇਹ ਹੋਰ ਪਰਫੈਕਟ ਹੋਣਾ ਚਾਹੀਦਾ, ਇਹ ਇਹਦੇ 'ਚ ਆਹ ਵੀ ਕਿਉਂ, ਆਹ ਵੀ ਚੀਜ਼ ਦੂਰ ਹੋਣੀ ਚਾਹੀਦੀ ਹੈ। ਮਤਲਬ ਆਪਾਂ ਆਪਣੇ ਬੱਚੇ ਨੂੰ ਨਾ ਇੱਕ ਮਤਲਬ ਅਮੈਜ਼ਿਨਰੀ ਇੱਕ ਪਰਫੈਕਸ਼ਨ 'ਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਕਿ ਨਹੀਂ ਹੋ ਸਕਦਾ, ਅਤੇ ਜਦੋਂ ਆਪਾਂ ਇੱਦਾਂ ਦੀ ਬਾਹਰ ਅੰਦਰ ਬੱਚੇ ਨੂੰ ਐਪਰੀਸ਼ੀਏਸ਼ਨ ਦਿੰਦੇ ਹਾਂ ਤਾਂ ਉਹ ਮਾਂ ਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਵੀ ਮੇਰਾ ਬੱਚਾ ਚੰਗਾ, ਨਹੀਂ ਤਾਂ ਘਰ 'ਚੋਂ ਉਹਨੂੰ ਬਹੁਤ ਘੱਟ ਇਸ ਚੀਜ਼ ਦਾ ਉਹ, ਸਪੈਸ਼ਲੀ ਇਹ ਡਿਪੈਂਡ ਕਰਦਾ ਵੀ ਬਿਰਤੀ ਕਿੱਦਾਂ ਦੀ ਹੈ, ਜਿਹੜੀਆਂ ਮਾਵਾਂ ਦੀ ਇੱਦਾਂ ਦੀ ਬਿਰਤੀ ਹੈ ਨਾ ਉਹ ਹਮੇਸ਼ਾ ਹੋਰ ਹੋਰ ਹੋਰ ਨਿਖਾਰਨ ਦੇ ਵਿੱਚ ਬੱਚਿਆਂ ਨੂੰ ਲੱਗੀਆਂ ਰਹਿੰਦੀਆਂ, ਪਰ ਉਸ ਸਮੇਂ ਕਈ ਵਾਰੀ ਉਹ ਆਹ ਜਿਹੜੀਆਂ ਜਿਹੜੇ ਬੋਲ ਨੇ ਜਾਂ ਐਪਰੀਸ਼ੀਏਸ਼ਨ ਹੈ ਨਾ ਉਹ ਮਾਵਾਂ ਨੂੰ ਮਾਣ ਮਹਿਸੂਸ ਕਰਾਉਂਦੇ ਨੇ ਅਤੇ ਉਹਨਾਂ ਨੂੰ ਹੋਰ ਵਧੀਆ ਕਰਨ ਦੇ ਲਈ ਫਿਰ ਉਹ ਹੈ ਨਾ ਉਹ ਆਪਣੇ ਬੱਚੇ ਨੂੰ ਹੋਰ ਹੋਰ ਜ਼ਿਆਦਾ ਮੋਟੀਵੇਟ ਕਰਨਗੀਆਂ। ਸੋ ਇਸ ਕਰਕੇ ਤੁਹਾਡੀ ਗੱਲ ਸਹੀ ਆ, ਕਹਿ ਦੇਣਾ ਚਾਹੀਦਾ ਅਤੇ ਇਹਦੇ ਲਈ ਸਾਨੂੰ ਵੀ ਵੇਖੋ ਇਹ ਕਿੱਡੀ ਵਧੀਆ ਚੀਜ਼ ਹੈ ਵੀ ਤੁਸੀਂ ਉਹਨੂੰ ਕਿਹਾ ਅਤੇ ਉਹਨੂੰ ਵਧੀਆ ਲੱਗਾ, ਪਰ ਤੁਹਾਨੂੰ ਵੀ ਵਧੀਆ ਲੱਗਾ ਕਹਿ ਕੇ,
2: ਬਹੁਤ ਵਧੀਆ ਲੱਗਿਆ ਮਤਲਬ
1: ਕਹਿ ਕੇ ਹੀ ਕਿੱਡਾ ਵਧੀਆ ਲੱਗਦਾ,
2: ਇੰਨਾ ਖੁਸ਼ੀ ਮਤਲਬ ਮਹਿਸੂਸ ਹੋਈ ਨਾ ਕਿ ਯਾਰ ਹਾਂ ਯਾਰ ਮਤਲਬ ਉਹ ਉਹਦੇ ਨਾਲ ਦੋ ਮਿੰਟ ਹੀ ਗੱਲ ਕੀਤੀ ਆਪਾਂ ਆਪਣੇ ਨਾਂ ਐਕਸਚੇਂਜ ਕੀਤੇ, ਹੁਣ ਮੁੜ ਕੇ ਕਿਤੇ ਯਾਦ ਵੀ ਨਹੀਂ ਰਹਿਣਾ ਕੌਣ ਸੀਗਾ ਕਿ, ਬਟ ਇੱਕ ਦੋ ਮਿੰਟ ਦੀ ਜਿਹੜੀ ਕੁਇਕ ਚੈਟ ਨਾ ਉਹ ਕਿੰਨਾ ਵਧੀਆ ਤੁਹਾਨੂੰ ਪੋਜ਼ਿਟਿਵ ਬਣਾ ਗਈ।
1: ਨਹੀਂ ਕੋਈ ਜ਼ਰੂਰੀ ਹੋ ਸਕਦਾ ਵਾ ਫਿਰ ਯੂ ਨੈਵਰ ਨੋ ਕਦੋਂ ਫਿਰ ਦੁਬਾਰਾ ਤੁਹਾਡੇ ਨਾਲ ਸਾਂਝ ਪਵੇ ਹੈ ਨਾ। ਥੈਂਕ ਯੂ ਤੁਹਾਡਾ, ਬਹੁਤ ਵਧੀਆ ਕੀਤਾ ਤੁਸੀਂ। ਅਤੇ ਕਹਿੰਦੇ ਨੇ ਕਿ ਹਾਂਜੀ ਬਿਲਕੁਲ, ਕਹਿੰਦੇ ਕਿ ਮਾਂ ਦੀ ਹੀ ਯਾਦ ਆਉਂਦੀ ਹੈ ਸਭ ਤੋਂ ਪਹਿਲਾਂ। ਜਸਕੀਰੇ ਜੀ ਕਹਿੰਦੇ ਨੇ ਜਿਹੜੀ ਪਹਿਲਾਂ ਕਵਿਤਾ ਪਸਣਾ ਸੀ ਉਹਦੇ ਬਾਬਤੇ ਗੱਲ ਕਰ ਰਹੇ ਨੇ। ਅਤੇ ਹਰਪ੍ਰੀਤ ਸੋਤਾ ਜੀ ਕਹਿੰਦੇ ਨੇ ਕਿ ਹੈਪੀ ਬਰਥਡੇ ਉਬੀ ਜੀ ਨੂੰ, ਧੰਨਵਾਦ ਜੀ ਤੁਹਾਡਾ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਤੇ ਇੱਕ ਮੈਸੇਜ ਮੈਂ ਮਿਸ ਕਰ ਰਿਹਾ ਵਾਂ, ਕਿਸੇ ਨੇ ਆਪਣੀ ਲਿਖਤ ਭੇਜੀ, ਪਰ ਮੇਰੀ ਬੇਨਤੀ ਫਿਰ ਹੋਈ ਹੈ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਜੇ ਆਪ ਆ ਕੇ ਸੁਣਾ ਲਓ ਆਪਣੀ ਲਿਖਤ, ਅਤੇ ਤੁਸੀਂ ਵੱਧ ਨਿਭਾ ਸਕਦੇ ਹੋ, ਮੈਂ ਸ਼ਾਇਦ ਉਹਦਾ ਵਧੀਆ ਨਹੀਂ ਨਿਭਾ ਸਕਦਾ ਕਿਸੇ ਦਾ ਲਿਖਿਆ ਜਿਹੜਾ ਪੜ੍ਹ ਪੜ੍ਹ ਕੇ ਬੋਲਣਾ, ਅਤੇ ਮੇਰਾ ਪੜ੍ਹਨਾ ਉੱਦਾਂ ਵੀ ਤੁਹਾਨੂੰ ਪਤਾ ਹੀ ਆ ਹੁਣ। ਅਤੇ ਆਪ ਜਿਹੜੀ ਬੰਦੇ ਨੇ ਉਸ ਲੈ ਦੇ ਵਿੱਚ ਲਿਖਿਆ ਜਾਂ ਸੋਚਿਆ, ਸੋ ਉਹਨੂੰ ਜਿਹੜਾ ਤੁਸੀਂ ਆਪ ਪੜ੍ਹ ਦੇਣਾ ਉਹਦੇ ਨਾਲ ਦੀ ਰੀਸ ਨਹੀਂ ਹੈ ਨਾ। ਸੋ ਹੁਣ ਕਿਸੇ ਵੇਲੇ ਨਹੀਂ ਤੁਹਾਡੇ ਕੋਲ ਟਾਈਮ ਤਾਂ ਜ਼ਰੂਰ ਫਿਰ, ਪਰ ਤੁਸੀਂ ਬਹੁਤ ਆਸਾਨ ਜਿਹਾ ਕਰਕੇ ਭੇਜਿਆ ਕਰੋ, ਪਹਿਲਾਂ ਆਪ ਪੜ੍ਹ ਲਿਆ ਕਰੋ, ਦੋ ਵਾਰੀ ਭੇਜੋ ਤੋਂ ਪਹਿਲਾਂ। ਜੈਸ ਜੀ ਕੁਛ ਰਹਿੰਦਾ ਤਾਂ ਨਹੀਂ ਫਿਰ ਆਪਾਂ
2: ਮੇਰੇ ਕੋਲ ਇੱਕ ਤਾਂ ਕੁਇਕਲੀ ਮੈਂ ਇੱਕ ਹੋਰ ਗੱਲ ਦੱਸਣੀ ਹੈ। ਮੈਂ ਨਾ ਸਬਜ਼ੀ ਬਣਾ ਰਹੀ ਸੀ ਅਤੇ ਮੈਂ ਪਿਆਜ਼ ਕੱਟ ਰਹੀ ਸੀ ਹੈ ਨਾ, ਅਤੇ ਛੋਟੀ ਬੇਟੀ ਘਰੇ ਹੀ ਸੀਗੀ ਅਤੇ ਉਹ ਵੀ ਖੇਡਦੀ ਰਹਿੰਦੀ ਇੱਧਰ ਉੱਧਰ ਮੇਰੇ ਆਲੇ ਦੁਆਲੇ ਜਦ ਮੈਂ ਕੰਮ ਕਰ ਰਹੀ ਹੁੰਦੀ ਕਿਚਨ ਦੇ ਵਿੱਚ। ਅਤੇ ਨਾ ਉਹਨੇ ਵੇਖਿਆ ਮੇਰੀ ਬਹੁਤ ਕੌੜਾ ਸੀਗਾ ਪਿਆਜ਼, ਅਤੇ ਮੇਰੀਆਂ ਅੱਖਾਂ 'ਚੋਂ ਹੰਝੂ ਆ ਰਹੇ ਸੀਗੇ, ਮੈਂ ਪਹੁੰਚੀ ਜਾਵਾਂ ਕੱਟੀ ਜਾਵਾਂ ਹੈ ਨਾ, ਅਤੇ ਫਟਾਫਟ ਉਹ ਗਈ ਬਾਥਰੂਮ ਦੇ ਵਿੱਚ, ਮੈਨੂੰ ਨਹੀਂ ਧਿਆਨ ਕਿ ਉਹ ਮੇਰੇ ਵੱਲ ਵੇਖ ਰਹੀ, ਗਈ ਹੱਥ ਗਿੱਲੇ ਕਰਕੇ ਕਹਿੰਦੀ ਮੰਮਾ ਡਾਊਨ ਡਾਊਨ, ਅਤੇ ਮੈਨੂੰ ਐਵੇਂ ਕਰਕੇ, ਅਤੇ ਮੇਰੇ ਨਾ ਉਹਨੇ ਅੱਖਾਂ ਪਾਣੀ ਨਾਲ ਸਾਫ਼ ਕੀਤੀ ਅਤੇ ਕਹਿੰਦੀ ਆਈ ਯੂ ਫੀਲਿੰਗ ਬੈਟਰ ਨਾਓ, ਅਤੇ ਮੈਨੂੰ ਮਤਲਬ ਮੈਨੂੰ ਇੱਦਾਂ ਫੀਲ ਹੋਇਆ ਕਿ ਯਾਰ ਮਤਲਬ ਇਹ ਛੋਟੇ ਬੱਚੇ ਨੂੰ ਕਿੰਨੀ ਐਮਪਥੀ ਹੈ ਕਿ ਉਹਨੂੰ ਪਤਾ ਹੈ ਕਿ ਹੈ ਨਾ ਅੱਖਾਂ ਪਾਣੀ ਨਾਲ ਧੋ ਦਿਓ,
1: ਐਟਲੀਸਟ ਕੰਸਰਨ
2: ਹੈ ਨਾ,
1: ਇਹ ਲੱਗ ਬੰਨੇ ਕਿਸੇ ਦਾ ਦਾ ਸੱਚ ਇਹ ਆ। ਆਪਾਂ ਨਾ ਕੋਈ ਕਿਸੇ ਨੂੰ ਸੁਣ ਕੇ ਚੀਜ਼ ਲੱਗੂਗੀ ਜੈਸੀ ਕਿ ਬੱਚਾ ਤੇ ਕਰਦਾ ਹੀ ਆ ਮਾਂ ਦੇ ਨਾਲ ਇੱਦਾਂ, ਪਰ ਇਹ ਉਹ ਸੋਚੂਗਾ ਜਿਹਨੂੰ ਜਿਹਨੇ ਵਧੀਆ ਸਿੱਖਿਆ ਦਿੱਤੀ ਹੈ। ਯਕੀਨ ਮੰਨੂ ਅੱਜ ਕੱਲ੍ਹ ਬੱਚੇ ਵੀ ਨਹੀਂ ਪਰਵਾਹ ਮਾਰਦੇ, ਮਾਂ
2: ਨਹੀਂ ਮਾਰਦੇ, ਔਰ ਕਿੰਨੇ ਖੇਡਾਂ 'ਚ ਕਿੰਨੇ ਟੋਇਜ਼, ਕਿੰਨੀ ਟੀਵੀ, ਦਿਸ ਦੈਟ, ਉਹਨਾਂ ਕੋਲ ਆਪਣੇ ਕੋਲ ਤੇ ਕੁਛ ਨਹੀਂ ਹੁੰਦਾ ਸੀਗਾ, ਇੱਕ ਡੋਲ ਲੈਣ ਲਈ ਇੰਨਾ ਰੋਣਾ ਪੈਂਦਾ ਸੀਗਾ ਪਹਿਲੇ ਟਾਈਮ 'ਚ, ਤੇ ਮੈਂ ਤੇ ਅਸੀਂ ਦੋ ਭੈਣਾਂ, ਸਾਨੂੰ ਤੇ ਗੁੱਡੀ ਦਿੰਦੇ ਹੀ ਨਹੀਂ ਸੀ ਸੱਚੀ, ਇਹ ਵੀ

0: ਉਹ ਸਾਰੀ ਜਿਹੜੀ ਸੀਗੀ ਉਹ ਵੀ ਸਿੱਟਦੀ ਸੀਗੀ ਲਬੂ ਡੋਲ ਵਾਂਗ। ਹਾਂਜੀ, ਤੇ ਹੁਣ ਐਂਡ ਦੇ ਵਿੱਚ ਇੱਕ ਇਹ ਜਿਹੜੀ ਰਾਜਾ ਰਾਣੀ ਵਾਲੀ ਕਹਾਣੀ ਸੀਗੀ ਉਹ ਰਹਿੰਦੀ ਸੀਗੀ ਮੇਰੀ, ਉਹ ਵੀ ਮੈਂ ਜਾਂਦੇ ਜਾਂਦੇ ਸੁਣਾਈ ਦਾ। ਤੁਹਾਨੂੰ ਪਤਾ ਇਹ ਸੌਂਗ ਅਗਰ ਤੁਸੀਂ ਸੁਣਿਆ ਹੋਣਾ ਕੇਸਰੀਆ ਬਾਲਮ ਪਧਾਰੋ ਮਾਰੇ ਦੇਸ, ਅਗਰ ਜੇ ਤੁਸੀਂ ਨਹੀਂ ਸੁਣਿਆ ਤੇ ਲੱਭ ਲਓ।
1: ਲਤਾ ਮੰਗੇਸ਼ਕਰ,
0: ਬਹੁਤ ਸਾਰੇ ਮੰਗੇਸ਼ਕਰ ਲਤਾ ਮੰਗੇਸ਼ਕਰ ਬਹੁਤ ਸਾਰੇ ਉਹਨੇ ਗਾਇਆ ਆਪਣੀ ਆਪਣੀ ਲੈਂਗੁਏਜ ਦੇ ਵਿੱਚ, ਪਰ ਜੇ ਰਾਜਸਥਾਨ ਤੁਸੀਂ ਜਾਓ ਇਹ ਗਾਣਾ ਬੜਾ ਚੱਲਦਾ ਹੈ, ਕੇਸਰੀਆ ਬਾਲਮ ਆਵੋਰੀ ਪਧਾਰੋ ਮਾਰੇ ਦੇਸ। ਲਗਾ ਸਕਦੇ ਹੋ ਰਾਜਸਥਾਨ ਦਾ ਕੋਈ ਵੀ ਗਾਣਾ ਹੈ, ਮੈਂ ਤੇ ਵੈਸੇ ਹੀ ਖੁਸ਼ ਹੋ ਜਾਂਦੀ ਹਾਂ।
1: ਅੱਛਾ, ਨਹੀਂ ਵਧੀਆ, ਵੇਖੋ ਜੇ ਇਸੇ ਨੂੰ ਤਾਂ ਕਹਿੰਦੇ ਮਿੱਟੀ ਨਾਲ ਪਿਆਰ।
0: ਬਿਲਕੁਲ।

0: ਉਹ ਲਾਲ ਜੀ ਨੱਚਣ ਲੱਗ ਪਏ।
1: ਇਸ ਦੇ ਵਿੱਚ ਤੇ ਇਹ ਦਿਖਾ ਨਾ ਬਾਵਰੀ ਬੋਲੇ ਲੋਕ, ਬਟ ਉਹ ਵੀ ਕਿਤੇ ਕਿਤੇ ਮਿਲਦਾ। ਲੇਕਿਨ ਹੁਣ ਜਿਹੜੀ ਮੈਂ ਗੱਲ ਕਰ ਰਹੀ ਹਾਂ, ਕੇਸਰੀਆ ਬਾਲਮ ਆਵੋ ਨੀ ਪਧਾਰੋ ਮਾਰੇ ਦੇਸ, ਇਹ ਜਿਹੜਾ ਇਹ ਵਾਲਾ ਜੋ ਗਾਣਾ ਹੈ ਨਾ, ਪੂਰੇ ਰਾਜਸਥਾਨ ਮੇ ਟ੍ਰੈਡੀਸ਼ਨਲੀ ਬੜਾ ਚਲਤਾ ਹੈ। ਕਹੀਂ ਵੀ ਜਾਓ ਆਪ, ਕਿਸੀ ਰੈਸਟੋਰੈਂਟ ਮੇ ਚਲੇ ਜਾਓ ਜਾਂ ਛੋਟੇ ਛੋਟੇ ਜਾਂ ਕਹੀਂ ਵੀ ਫੋਰਟ ਸਾਈਡ ਚਲ ਜਾਓ, ਇਹ ਗਾਣਾ ਚਲਤਾ ਰਹਿਤਾ ਹੈ ਨਾ, ਔਰ ਰਾਜਸਥਾਨੀ ਕਲਚਰ ਸੇ ਜੁੜਤਾ ਹੈ। ਲੇਕਿਨ ਇਸਕੀ ਅਸਲ ਕਹਾਣੀ ਹੈ ਢੋਲਾ ਔਰ ਮਾਰੂ ਕੀ। ਈਵਨ ਤੁਸੀਂ ਰਾਜਸਥਾਨ ਜਾਓ ਨਾ, ਤਾਂ ਰਾਜਸਥਾਨ ਚ ਬਹੁਤ ਸਾਰੇ ਰੈਸਟੋਰੈਂਟ, ਬਹੁਤ ਸਾਰੀ ਦੁਕਾਨਾਂ ਦੇ ਨਾਂ ਵੀ ਹੈ ਢੋਲਾ ਮਾਰੂ, ਹੈ ਨਾ। ਜਿਵੇਂ ਪੰਜਾਬ ਦੇ ਵਿੱਚ ਅਲੱਗ ਅਲੱਗ ਢਾਬਿਆਂ ਦੇ ਨਾਂ ਹੁੰਦੇ ਕੁਛ, ਤੇ ਇੱਦਾਂ ਢੋਲਾ ਮਾਰੂ ਤੁਹਾਨੂੰ ਬਹੁਤ ਪੜ੍ਹਨ ਦੇ ਵਿੱਚ ਆਏਗਾ। ਹੁਣ ਤੁਸੀਂ ਸ਼ਾਇਦ ਰਿਲੇਟ ਕਰੋਗੇ ਜੇ ਤੁਸੀਂ ਜਾਓਗੇ, ਨੋਟਿਸ ਨਹੀਂ ਕੀਤਾ। ਐਕਚੁਅਲੀ
0: ਮੈਨੂੰ ਉਹ ਬੜਾ ਵਧੀਆ ਲੱਗਦਾ ਜਿਹੜੇ ਉਹ ਰਾਜਸਥਾਨ ਉਹ ਠੀਕਰੀਆਂ ਜੀ ਇਹਨਾਂ ਵਜਾਉਂਦੇ ਨਾ,
1: ਪੱਥਰ ਜਿਹੜੇ ਵਜਾਉਂਦੇ, ਕਰਤਲ ਕਹਿੰਦੇ ਕੀ ਕਹਿੰਦੇ, ਹਾਂ
0: ਟ੍ਰੇਨ ਚ ਵੀ ਚੜਦੇ ਹੁੰਦੇ।
1: ਬਿਲਕੁਲ, ਐਕਚੁਅਲੀ ਇਹ ਕਹਾਣੀ ਹੈ ਢੋਲਾ ਔਰ ਮਾਰੂ ਕੀ। ਢੋਲਾ ਔਰ ਮਾਰੂ, ਮਾਰੂ ਕੇ ਰਾਜਕੁਮਾਰ ਕਾ ਨਾਮ ਥਾ ਢੋਲਾ, ਔਰ ਪੁਗਲ ਕੀ ਜੋ ਰਾਜਕੁਮਾਰੀ ਥੀ ਮਾਰੂ, ਉਨਕਾ ਵਿਵਾਹ ਬਚਪਨ ਮੇ ਹੀ ਹੋ ਗਿਆ ਥਾ। ਲੇਕਿਨ ਪਹਿਲਾਂ ਹੋਤਾ ਥਾ ਨਾ ਕਿ ਸ਼ਾਦੀਆਂ ਬਚਪਨ ਮੇ ਹੋ ਜਾਤੀ ਥੀ, ਫਿਰ ਇੱਕ ਉਮਰ ਕੇ ਬਾਅਦ ਗੌਨਾ ਕਰਕੇ ਲੈ ਕੇ ਜਾਤੇ ਥੇ। ਹਾਂਜੀ ਹਾਂ, ਐਗਜੈਕਟਲੀ। ਤੋ ਬਹੁਤ ਟਾਈਮ ਹੋ ਗਿਆ ਦੋਨੋਂ, ਉਸ ਬੀਚ ਜੋ ਨਰਵਰ ਕੇ ਰਾਜਾ ਥੇ ਯਾਨੀ ਢੋਲਾ ਕੇ ਪਿਤਾ ਥੇ ਨਾ, ਉਨਕਾ ਦੇਹਾਂਤ ਹੋ ਗਿਆ, ਔਰ ਜੋ ਢੋਲਾ ਕੀ ਮਾਂ ਥੀ ਉਹਨੇ ਮਾਰੂ ਕਭੀ ਪਸੰਦ ਨਹੀਂ ਥੀ, ਹੈ ਨਾ। ਤੋ ਉਹਨੇ ਇਨਡਾਇਰੈਕਟ ਵੇ ਮੇ ਉਸ ਰਿਸ਼ਤੇ ਕੋ ਤੋੜਨੇ ਕਾ ਮਤਲਬ ਡਿਸਾਈਡ ਕਰ ਲਿਆ ਕਿ ਅਬ ਇਨਕੀ ਮੈਂ ਮਤਲਬ ਪਿਤਾ ਜੀ ਤੋ ਰਹੇ ਨਹੀਂ, ਰਾਜਾ ਨੇ ਰਹੇ ਨਹੀਂ, ਅਬ ਮੈਂ ਇਸਕੀ ਕਹੀਂ ਔਰ ਸ਼ਾਦੀ ਕਰਾਉਂਗੀ। ਔਰ ਉਹਨੇ ਬਿਲਕੁਲ ਕੋਸ਼ਿਸ਼ ਕੀ, ਕਿਉਂਕਿ ਬਚਪਨ ਮੇ ਸ਼ਾਦੀ ਹੋਈ ਥੀ ਤੋ ਭੁਲਾ ਦੇ ਵੋ, ਕਹੀਂ ਵੀ ਕੁਛ ਅਗਰ ਚਿੱਠੀਆਂ ਵੀ ਆਤੀ ਵਹਾਂ ਕੇ ਮਾਰੂ ਕੇ ਘਰ ਸੇ, ਕੋਈ ਸੰਦੇਸ਼ ਵੀ ਆਤਾ, ਕੋਈ ਮਿਠਾਈ ਵੀ ਆਤੀ, ਕੁਛ ਵੀ ਉਹ ਛੁਪਾ ਦੇਤੀ ਥੀ ਹਮੇਸ਼ਾ। ਐਸੇ ਕਰ ਕਰਕੇ ਢੋਲਾ ਵੀ ਭੁੱਲ ਗਏ ਮਾਰੂ ਕੋ, ਕਿਉਂਕਿ ਬਹੁਤ ਬਚਪਨ ਮੇ ਉਨਕੀ ਸ਼ਾਦੀ ਹੋਈ ਥੀ। ਔਰ ਫਿਰ ਇੱਕ ਟਾਈਮ ਕੇ ਬਾਅਦ ਢੋਲਾ ਕਾ ਵਿਵਾਹ ਵੀ ਕਹੀਂ ਔਰ ਕਰ ਦਿਆ। ਲੇਕਿਨ ਜੋ ਮਾਰੂ ਥੀ ਨਾ, ਉਸਕਾ ਪਿਆਰ ਸੱਚਾ ਥਾ, ਉਹ ਉਸਕਾ ਹਮੇਸ਼ਾ ਵੇਟ ਕਰਤੀ ਰਹਿਤੀ ਥੀ, ਇੰਤਜ਼ਾਰ ਕਰਤੀ ਰਹਿਤੀ, ਅਬ ਆਏਂਗੇ ਢੋਲਾ ਕੇ ਪਰਿਵਾਰ ਕੇ ਲੋਕ। ਅਬ ਉਸਨੇ ਬਹੁਤ ਸਾਰੀ ਚਿੱਠੀਆਂ ਲਿਖੀ, ਬਹੁਤ ਸਾਰੇ ਖਤ ਭੇਜੇ, ਬਹੁਤ ਸਾਰੇ ਸੰਦੇਸ਼ ਭੇਜੇ ਲੋਕੋਂ ਕੋ ਭੇਜਾ। ਲੇਕਿਨ ਜੋ ਢੋਲਾ ਕੀ ਮਾਂ ਥੀ ਔਰ ਉਨਕੀ ਬੀਵੀ ਥੀ, ਉਹ ਜੋ ਵੀ ਸੰਦੇਸ਼ ਜਾਂ ਜੋ ਕੁਛ ਵੀ ਆਤਾ ਥਾ ਪਹੁੰਚਾਤੀ ਨਹੀਂ ਥੀ, ਜਲਾ ਦੇਤੀ ਥੀ ਔਰ ਛੁਪਾ ਦੇਤੀ ਥੀ। ਤੋ ਲੇਕਿਨ ਜੋ ਪੁਗਲ ਕੇ ਲੋਕ ਥੇ ਔਰ ਮਾਰੂ ਥੇ, ਉਨਕਾ ਜੋ ਮਨ ਥਾ ਕਿ ਨਹੀਂ, ਉਨਕੋ ਉਮੀਦ ਥੀ ਕਿ ਕਭੀ ਤੋ ਵੋ ਆਏਗਾ ਮੇਰੇ ਘਰ। ਫਿਰ ਉਹਨਾਂ ਨੇ ਡਿਸਾਈਡ ਕੀਆ ਕਿ ਕੁਛ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਐ ਨਹੀਂ ਲੱਗਦਾ ਹੜਾ ਜਿਹਾ ਵਾਲਾ ਮਿਊਜ਼ਿਕ ਲੈ ਹੈ ਨਾ,
4: ਮੈਨੂੰ ਇਹ ਨਹੀਂ ਸਮਝ ਆ ਰਿਹਾ ਅੱਜ ਓਵਰ ਟਾਈਮ ਕਿਉਂ ਹੋ ਰਿਹਾ।
3: ਹਾਂਜੀ
4: ਕਿਹੜੇ ਕਿਹੜੇ ਕਿਹੜੇ ਦਿਲ ਦੇ ਵਲਵਲੇ ਰਹਿ ਗਏ
3: ਯਾਰ ਜਦੋਂ ਦੇ ਆਪਾਂ ਬਾਹਰ ਆਏ ਹਾਂ ਨਾ।
4: ਹਾਂਜੀ
3: ਪਤਾ ਨਹੀਂ ਇੱਦਾਂ ਹੀ ਲੱਗੀ ਜਾਂਦਾ ਵਾ ਵੀ ਓਵਰ ਹੀ ਚੱਲਣ
4: ਓਵਰ ਹੀ ਚੱਲਣਾ ਪਿਆ ਹੈ ਨਾ।
3: ਹਾਂ ਨੀਂਦ ਲਈਏ ਤੋ ਵੀ ਓਵਰ ਚੱਲ ਜਾਂਦੀ ਆ, ਕੰਮ ਕਰੀਏ ਤੋ ਵੀ ਓਵਰ ਚੱਲ ਜਾਂਦਾ,
4: ਅੱਜ
3: ਰੋਟੀ ਕਿਤੇ ਲੱਭ ਜਾਂਦੀ ਸੀ ਨਾ ਤੇ ਉਹ ਵੀ ਓਵਰ ਹੀ ਖਾ ਲਈ ਦੀ।
4: ਅੱਜ ਸਵੇਰੇ ਗੱਲ ਯਾਦ ਕੀਤੀ ਨਾ ਕੋਈ ਮਿਲ ਗਿਆ ਦੀ ਇਹ ਫਿਰ ਤੋਂ। ਹਾਂ ਇਹ ਅੱਜ ਕ੍ਰਿਸ਼ ਵਾਲਾ ਡਾਇਲੋਗ ਆ ਜਾਣਾ ਉਹਦੇ ਅੰਦਰ, ਮਾਂ ਮੇਰੀ ਸ਼ਕਤੀ ਵਾ ਗਲਤ ਗਲਤ ਲੈ ਰਹੇ ਹੈ ਇਹ ਲੋਕ, ਮਾਂ ਸ਼ਕਤੀ ਵਾ ਗਲਤ ਫਾਇਦਾ ਉਠਾ ਰਹੇ ਮਾਂ।
3: ਨਹੀਂ ਸ਼ਕਤੀਆਂ ਦਾ ਗਲਤ ਪੈਦਾ ਸੀ ਆਪਾਂ ਨਾ ਸਵੇਰੇ ਉਹ ਨਹੀਂ ਕਰ ਪਾਏ, ਹੁਣ ਉਹਦਾ ਮਤਲਬ ਕੁਝ ਹੋਰ ਨਾ ਸਮਝ ਲਓ ਲਾਈਵ।
4: ਹਾਂ
3: ਲਾਈਵ ਆਪਾਂ ਨਹੀਂ,
4: ਲਾਈਵ ਔਨ ਯੂਟਿਊਬ,
3: ਯੂਟਿਊਬ ਦੇ ਉੱਤੇ। ਤੇ ਸਾਡਾ ਜਿਹੜਾ ਪ੍ਰੀਖਣ ਆ ਸਾਡੀ ਜਿਹੜੀ ਟੈਕਨੀਕਲ ਟੀਮ ਸੀ ਉਹਨਾਂ ਨੇ ਸਾਨੂੰ ਉੱਠਣ ਨਹੀਂ ਦਿੱਤਾ, ਵਾਪਸ ਸਾਨੂੰ ਬਿਠਾ ਲਿਆ। ਤੇ ਚਲੋ ਸਾਨੂੰ ਦੱਸ ਦਿਓ ਤਾਂ ਮੈਸੇਜ ਕਰਕੇ, ਆਪਾਂ ਇਸ ਟਾਈਮ ਰੇਡੀਓ ਤੇ ਵੀ ਲਾਈਵ ਆ, ਫੇਸਬੁੱਕ ਆਪਣੇ ਯੂਟਿਊਬ ਦੇ ਉੱਤੇ ਵੀ ਲਾਈਵ ਆ।
4: ਯੂਟਿਊਬ ਦੇ ਉੱਪਰ ਲਾਈਵ ਦਾ ਬੜਾ ਵਧੀਆ ਸਿਸਟਮ ਰਹਿੰਦਾ ਕਿਉਂਕਿ ਉਹ ਨਾ ਟਾਈਮ ਸਟੈਂਪ ਆਉਂਦੀ ਰਹਿੰਦੀ ਨਾਲ ਨਾਲ ਕਿ ਤੁਸੀਂ ਜਿਹੜਾ ਮੈਸੇਜ ਭੇਜਿਆ ਇੰਨੇ ਟਾਈਮ ਤੇ ਭੇਜਿਆ, ਫਿਰ ਸਾਨੂੰ ਵੀ ਆਈਡੀਆ ਲੱਗਦਾ ਰਹਿੰਦਾ।
3: ਅਸੀਂ ਲਾਈਵ ਹੈਗੇ ਆ, ਅੱਗੇ ਵੀ ਸਾਨੂੰ 15-20 ਮਿੰਟ ਬਾਅਦ ਪਤਾ ਲੱਗਾ
4: ਦੱਸ ਦੇ। ਮੈਂ ਵੀ ਗੁਣ ਦੱਸਣ ਬਹਿ ਜਾਵਾਂ ਫਿਰ ਤੋਂ ਨਾ ਪਤਾ ਲੱਗੇ ਹੈ ਕਿ ਨਹੀਂ। ਮੈਂ ਵੀ
3: ਵਾਰ ਵਾਰ ਬੋਲਣਾ ਕਿਤੇ ਸੌਖਾ ਹੁੰਦਾ ਵਾ ਨਾ, ਉਹ ਮੁੜ ਕੇ ਉਹ ਗੱਲ ਹੋਣੀ ਹੈ ਬੱਦਲ ਥੱਕੇ ਆ।
4: ਇਹ ਭਾਈ ਸੀਰੀਅਸ ਨਹੀਂ ਲੈਂਦੇ ਸਾਨੂੰ,
3: ਹਾਂਜੀ
4: ਠੀਕ ਹੈ, ਇਹ ਸੀਰੀਅਸ ਨਹੀਂ ਲੈਂਦੇ ਸਾਨੂੰ, ਇਹ ਪਤਾ ਬੋਲੀ ਆ ਨਾ ਇਹਨਾਂ ਨੇ, ਕੋਈ ਨਹੀਂ ਅੱਧਾ ਘੰਟਾ ਹੋਰ ਬੋਲ ਲਓ, ਕਿੰਨੀ ਪਿਆਰੀ ਗੱਲ ਕੀਤੀ ਹੈ ਦੇਖੋ ਕਹਿੰਦਾ।
3: ਹਾਂ ਵਧੀਆ ਗੱਲ ਕੀਤੀ, ਫੇਰ ਕਰ ਲਓ,
4: ਕਹਿੰਦਾ ਦੁਬਾਰਾ ਬੋਲ ਕੇ ਦਿਖਾਓ।
3: ਸੋ ਤੁਸੀਂ ਆਪਣਾ ਜਿਹੜਾ ਸਾਨੂੰ ਜੇ ਸੁਣ ਰਹੇ ਹੋ ਰੇਡੀਓ ਦੇ ਉੱਤੇ ਤੇ ਜਾਂ ਫਿਰ ਵੇਖ ਰਹੇ ਹੋ ਤੁਸੀਂ ਯੂਟਿਊਬ ਤੇ, ਯੂਟਿਊਬ ਵਾਲਾ ਤੇ ਉੱਥੇ ਹੋ ਜਾਂਦੇ ਮੈਸੇਜ ਸਾਨੂੰ, ਕਿਉਂਕਿ ਆਪਾਂ ਕੁਛ ਹੋਰ ਚੀਜ਼ਾਂ ਚੈੱਕ ਕਰ ਰਹੇ ਹਾਂ ਆਵਾਜ਼ ਬੂਜ ਤੋਂ ਲੈ ਕੇ ਤੇ ਕਾਫੀ ਕੁਛ। ਤੇ ਤੁਸੀਂ ਸਾਨੂੰ ਫੀਡਬੈਕ ਆਪਣੀ ਜ਼ਰੂਰ ਦੇ ਦਿਓ ਸਾਨੂੰ,
4: ਕਿਉਂਕਿ ਕੰਮ ਜਿਹੜਾ ਕਰਨਾ ਪੱਕੇ ਪੈਰੀ ਕਰਨਾ ਨਾ,
3: ਇਹ ਥੋੜੇ ਛੇਤੀ ਛੇਤੀ ਸਾਡਾ ਖੇੜਾ ਛੁੱਟੇ। ਹਾਂ ਚੈੱਕ ਹੋ ਜਾਏ ਨਾ।
4: ਹਾਂ ਨਹੀਂ ਨਹੀਂ ਕੰਮ ਕਰਨਾ ਪੱਕੇ ਪੈਰੀ ਕਰਨਾ, ਮੈਂ ਕਹਿ ਰਿਹਾ ਸੀ ਇਹ ਥੋੜਾ ਨਾ ਕਿ ਐਗਜ਼ਾਮ ਰੱਖ ਲਿਆ ਨੀਟ ਦਾ, 22 ਲੱਖ ਬੱਚਾ ਬੁਲਾ ਲਿਆ ਫਿਰ ਬਾਅਦ ਚੋਂ ਲੀਕ ਹੋ ਗਿਆ ਤੇ ਕੈਂਸਲ ਕਰਨਾ ਪਿਆ।
3: ਇਹ ਬੜੀ ਗਲਤ ਗੱਲ ਹੈ ਨਾ, ਆਪਾਂ ਉਹ ਖਬਰਾਂ 'ਚ ਵੀ ਆਪਾਂ ਕਰ ਰਹੇ ਹਾਂ ਡਿਸਕਸ, ਮਤਲਬ ਇਹ ਚਲੋ ਆਪਾਂ ਉਹਨਾਂ 'ਤੇ ਨਹੀਂ ਆਪਾਂ ਪੜ੍ਹੇ, ਉਨੀਆਂ ਤਿਆਰੀਆਂ 'ਤੇ ਨਹੀਂ ਕੀਤੀਆਂ, ਪਰ ਆਪਣੇ ਆਪਣੇ ਪੱਧਰ ਦੇ ਉੱਤੇ ਜਿੰਨਾ ਵੀ ਕੋਈ ਪੜ੍ਹਦਾ ਵਾ ਉਹਦੇ ਲਈ ਨੀਟ ਹੀ ਹੁੰਦਾ ਵਾ ਸਾਰਾ ਕੁਛ। ਪਰ ਇਹ ਤੇ ਮਤਲਬ ਰਾਤਾਂ ਜਾਗ ਜਾ ਕੇ ਇਹਨਾਂ ਦੇ ਬਹੁਤ ਜ਼ਿਆਦਾ ਪੜ੍ਹਾਈ ਹੁੰਦੀ ਹੈ।
4: ਦੇਖੋ ਨਾ ਤੁਸੀਂ ਛੇੜਖਾਨੀ ਕਿਸ ਅਹੁਦੇ ਨਾਲ ਕਰ ਰਹੇ ਹੋ, ਮਤਲਬ ਤੁਸੀਂ ਪੇਪਰ ਲੀਕ ਕਰਕੇ ਕਿਹੜੇ ਬੱਚਿਆਂ ਨੂੰ ਪਾਸ ਕਰਾਉਣਾ ਚਾਹੁੰਦੇ ਹੋ ਜਿਹੜੇ ਮਤਲਬ ਉਸ ਲੈਵਲ ਦੇ ਸ਼ਾਇਦ ਪੜ੍ਹਾਈ 'ਚ ਨਹੀਂ ਬੈਟਰ ਨੇ, ਤੇ ਇਹਨਾਂ ਨੇ ਤਾਂ ਅੱਗੋਂ ਡਾਕਟਰ ਬਣਨਾ ਨਾ।
3: ਬਿਲਕੁਲ,
4: ਜੋ ਬੰਦਾ ਪੈਸਾ ਲੈ ਰਿਹਾ ਉਹਨੂੰ ਇਹ ਮਾਇੰਡ 'ਚ ਨਹੀਂ ਆ ਰਿਹਾ ਕਿ ਕੱਲ੍ਹ ਨੂੰ ਸ਼ਾਇਦ ਮੇਰਾ ਹੀ ਪਰਿਵਾਰ ਦਾ ਕੋਈ, ਸ਼ਾਇਦ ਮੇਰਾ ਹੀ ਬੱਚਾ ਇੱਦਾਂ ਦੇ ਕਿਸੇ ਡਾਕਟਰ ਦੇ ਸਾਹਮਣੇ ਹੋਊਗਾ ਜਿਹਨੇ ਸਾਰੀ ਉਮਰ ਬਸ ਚੀਟਿੰਗ ਕੀਤੀ ਹੈ, ਚੀਟਿੰਗ ਕਰਕੇ ਪਾਸ ਹੋਇਆ, ਕਿੰਨੀ ਵੱਡੀ ਗੱਲ ਆ। ਅੱਛਾ ਮੇਜਰ ਪ੍ਰੋਬਲਮ ਪਤਾ ਕੀ ਹੈ ਕਿ ਇਹ ਤੀਸਰੀ ਵਾਰੀ ਹੋ ਗਿਆ ਲੀਕ, 2021, 2024, 2026 ਪਿਛਲੇ 5 ਸਾਲਾਂ 'ਚ 3 ਵਾਰੀ, ਇੱਕੋ ਹੀ ਹੁੰਦਾ, ਇਹ ਵੀ ਨਹੀਂ ਹੈ ਕਿ ਹੈ ਨਾ ਕਿ ਪੰਜਾਬ 'ਚ ਵੱਖਰਾ ਹੋ ਗਿਆ, ਇੱਕੋ ਐਗਜ਼ਾਮ ਜਿਹਦੇ ਨਾਲ ਤੁਸੀਂ ਡਾਕਟਰੀ ਦੀ ਪੜ੍ਹਾਈ ਵੱਲ ਵੱਧਦੇ ਹੋ ਹੈ ਨਾ, ਉਹ 3 ਵਾਰੀ ਲੀਕ ਹੋ ਜਾਣਾ। ਇੰਡੀਆ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ,
3: ਤੇ ਕੱਲ੍ਹ ਨੂੰ ਇਹ ਚੀਜ਼ਾਂ ਵੇਖੋ ਸਾਨੂੰ ਕ੍ਰਿਸ਼ਨਾ ਜੀ ਬਾਹਰ ਵੀ ਭੁਗਤਣੀਆਂ ਪੈ ਸਕਦੀਆਂ ਨੇ। ਮੰਨ ਲਓ ਹੁਣ ਇੰਡੀਆ ਦੇ ਡਾਕਟਰਜ਼ ਨੇ ਤੇ ਉਹਨਾਂ 'ਤੇ ਵੀ ਕੱਲ੍ਹ ਨੂੰ ਸਵਾਲ ਉੱਠ ਸਕਦੇ ਆ ਵੀ ਤੁਸੀਂ ਉੱਥੋਂ ਭਾਈ ਤੁਹਾਡੇ 'ਤੇ ਪੇਪਰ ਲੀਕ ਹੁੰਦੇ ਆ, ਤੁਸੀਂ ਕਿੱਦਾਂ ਪਾਸ ਹੋ ਕੇ ਆਏ ਹੋ, ਕਿ ਤੁਹਾਡੇ ਲਿਆਓ ਤੁਹਾਡਾ ਵੀ ਟੈਸਟ ਫੇਰ ਲੈਂਦੇ। ਸੋ ਇਹ ਚੀਜ਼ਾਂ ਜਿਹੜੀਆਂ
4: ਇੰਟਰਨੈਸ਼ਨਲ ਐਮਬੈਰਸਮੈਂਟ ਤਾਂ ਵੈਸੇ ਹੀ ਹੋ ਜਾਂਦੀ ਹੈ ਨਾ,
3: ਥੋੜੀ ਜੀ ਸੰਜੀਦਗੀ ਸਾਨੂੰ ਸਮਝ ਆਉਂਦੀ ਆ ਜਾਂ ਆਪਾਂ ਮਹਿਸੂਸ ਕਰਦੇ ਹਾਂ, ਅਦਰਵਾਈਜ਼ ਸਾਡੇ ਲਈ ਵੀ ਇੱਕ ਖਬਰ ਹੀ ਆ ਕੀ ਆ, ਸਾਡੇ ਕਿੰਨਿਆਂ ਦੇ ਲਈ ਇੱਕ ਸਿਰਫ ਖਬਰ ਹੀ ਹੋਊਗੀ, ਹਾਂ ਹੋਇਆ ਹੋਊਗਾ, ਹੋ ਗਿਆ ਲੀਕ, ਠੀਕ ਹੈ, ਕਿਹੜੀ ਨਵੀਂ ਗੱਲ ਹੈ, ਅਸੀਂ ਤਾਂ ਆਪ ਨਕਲਾਂ ਮਾਰ ਮਾਰ ਕੇ ਪਾਸ ਹੋਏ, ਠੀਕ ਹੈ, ਉਹ ਆਪਾਂ ਉਸ ਸਿਸਟਮ 'ਚੋਂ ਆਏ ਜਿੱਥੇ ਉਹ ਸਕੂਲ 'ਚ ਐਡਮਿਸ਼ਨ ਲਈ ਜਾਂਦੇ ਸੀ ਜਿੱਥੇ ਪਰਚੀਆਂ ਸੁੱਟਣ ਵਾਲੇ ਮਗਰ 4 ਜਾ ਸਕਣ, ਹੈ ਨਾ, ਜਿੱਥੇ ਉਹ ਫਲੈਂਗ ਨਾ ਜਾਂਦੀ ਹੋਵੇ,
4: ਉਸ ਇਹ ਗੱਲਾਂ ਵੀ ਹੈ ਨਾ,
3: ਉਸ ਸਿਸਟਮ ਦੇ ਵਿੱਚ ਫਿਰ ਉਹ ਇੱਦਾਂ ਲੱਗਦਾ ਵਾ ਵੀ ਇਹ ਨਕਲ ਕਾਮ ਜੀ ਗੱਲ ਆ। ਪਰ ਹੁਣ ਸਾਨੂੰ ਮਤਲਬ ਜਿਹੜੇ ਹੁਣ ਉਸ ਸਨੈਰੀਓ ਦੇ ਵਿੱਚ ਹੋਣਗੇ ਤੇ ਆਪਾਂ ਉਸ ਸਿਸਟਮ ਚੋਂ ਲੰਘ ਕੇ ਆਏ ਆ, ਇਹਦੇ ਚ ਕਾਹਦਾ ਲਕਾਇਆ, ਸਾਰੇ ਹੀ ਆਪਾਂ ਉਸੇ ਸਿਸਟਮ ਚੋਂ ਲੰਘ ਕੇ ਆਏ ਆ। ਤੇ ਅੱਜ ਆਪਾਂ ਇਹ ਚੀਜ਼ ਕਹਿ ਸਕਦੇ ਆ ਕਿ ਵਾਕਈ ਇਹਦਾ ਫਰਕ ਪੈਂਦਾ ਆ, ਅਸੀਂ ਇਹ ਚੀਜ਼ਾਂ ਮਹਿਸੂਸ ਕਰਦੇ ਆ ਅੱਜ ਬੈਠੇ ਕਿ ਉਦੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਆਪਾਂ ਪ੍ਰੋਪਰ ਕਰਦੇ ਵਾਕਈ ਪੜ੍ਹਦੇ ਤੇ ਉਹਦਾ ਸਾਨੂੰ ਹੋਰ ਵਧੇਰੇ ਫਾਇਦਾ ਹੁੰਦਾ।
4: ਇੱਕ ਇਹ ਨਾ ਪਰਸਨੈਲਿਟੀ ਲੈਵਲ ਤੇ ਕੀ ਇਹ ਚੀਜ਼ ਤੁਹਾਡੇ ਤੇ ਘਾਤ ਪਾਉਂਦੀ ਹੈ ਕਿ ਜਦੋਂ ਤੁਸੀਂ ਰੀਅਲ ਵਰਲਡ 'ਚ ਆਉਂਦੇ ਹੋ, ਤੁਹਾਨੂੰ ਪਤਾ ਹੁਣ ਇੱਥੇ ਕੋਈ ਸ਼ਾਰਟਕੱਟ ਨਹੀਂ ਹੈ, ਤੁਸੀਂ ਨਾ ਆਪਣੇ ਮਨ ਨੂੰ ਇੱਕ ਖੁਦ ਹੀ ਮਨਾ ਲਿੱਤਾ ਹੁੰਦਾ ਕਿ ਯਾਰ ਜਿਹੜੀ ਮੈਂ ਹੁਣ ਜਿਹੜੀ ਮੈਂ ਚਤੁਰਾਈ ਕਰਦਾ ਹੋਇਆ ਇੱਥੇ ਤੱਕ ਆਇਆ ਨਾ, ਹੁਣ ਉਹ ਹੋਇਆ ਨਹੀਂ ਕਰਨੀ। ਬਹੁਤ ਲੋਕਾਂ ਨੂੰ ਸੈਲਫ ਇਸਟੀਮ ਇਸ਼ੂਜ਼ ਹੋ ਜਾਂਦੇ ਆ, ਤਾਂ ਹੀ ਕਹਿੰਦੇ ਨਾ ਕਿ ਜਿਹੜਾ ਬਹੁਤ ਪਾਪੂਲਰ ਸਭ ਤੋਂ ਪਾਪੂਲਰ ਮੁੰਡੇ ਹੁੰਦੇ ਆ ਹਨਾ, ਕੁੜੀਆਂ ਹੁੰਦੀਆਂ ਉਹਨਾਂ ਉਸ ਪਾਸਿਓਂ ਕਿ ਪੜ੍ਹਾਈ ਨਹੀਂ ਕਰਨੀ, ਖੱਪ ਖਾਨਾ ਕਰਨਾ, ਉਹ ਲਾਈਫ ਦੇ ਅੰਦਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਤੁਹਾਨੂੰ ਪਤਾ ਲੱਗਦਾ ਕਿ ਬਹੁਤ ਹੀ ਆਮ ਜੇ ਜਾਂ ਫਿਰ ਬਹੁਤ ਹੀ ਬਿਲੋ ਐਵਰੇਜ ਰਹਿ ਗਏ, ਕਿਉਂਕਿ ਉਹ ਜਦੋਂ ਰੀਅਲ ਵਰਲਡ 'ਚ ਤੁਸੀਂ ਜਾਂਦੇ ਹੋ ਤੁਹਾਡੀ ਕੌਨਫੀਡੈਂਸ 'ਤੇ ਬਹੁਤ ਡੈਂਟ ਲੱਗਾ ਹੁੰਦਾ, ਕਿਉਂਕਿ ਉਹੀ ਚਾਰ ਲੋਕ ਤੁਹਾਨੂੰ ਇਹ ਨਹੀਂ ਕਰਿਆ ਬਹੁਤ ਵਧੀਆ ਕੀਤਾ ਤੂੰ ਹਨਾ, ਤੂੰ ਚੀਟਿੰਗ ਕਰ ਦਿੱਤੀ, ਵੈਰੀ ਗੁੱਡ। ਗੱਲ ਇਕੱਲੀ ਨੌਲੇਜ ਤੱਕ ਨਹੀਂ ਹੈ, ਗੱਲ ਇਹ ਹੈ ਕਿ ਸ਼ਾਇਦ ਇੱਕ ਬੰਦਾ ਜਿਹੜਾ 45% ਲੈ ਕੇ ਆਇਆ ਹੋਵੇ ਪਰ ਜਿੰਨਾ ਉਹਨੂੰ ਸਮਝ ਸੀ ਉਸ ਹਿਸਾਬ ਨਾਲ ਲੈ ਕੇ ਆਵੇ, ਉਹ ਅਲਟੀਮੇਟਲੀ ਲਾਈਫ ਦੇ ਅੰਦਰ ਈਜ਼ੀਲੀ ਗਰੋ ਕਰ ਲੈਂਦਾ, ਉਹਨੂੰ ਸਮਝਣਾ ਆ ਜਾਂਦਾ ਮੇਰੇ ਹਿਸਾਬ ਨਾਲ ਕਿ ਚਲੋ ਇਹ ਮੇਰੀ ਸ਼ਮਤਾ, ਮੈਂ ਉਸ ਅਕੋਰਡਿੰਗਲੀ ਕੁਛ ਕਰਨਾ, ਰਾਦਰ ਦੈਨ ਜਿਹੜਾ ਚੀਟਿੰਗ ਕਰਕੇ ਆਇਆ ਉਹਨੂੰ ਤਾਂ ਬਸ ਇਹੀ ਰਹਿਣਾ ਹਰ ਵਕਤ ਕਿ ਕਿਸੇ ਤਰੀਕੇ ਇੱਥੋਂ ਵੀ ਕੁਛ ਪੰਗਾ ਲੈ ਲਵਾਂ ਤਾਂ ਹੋ ਜਾਵੇ, ਇੱਥੋਂ ਵੀ ਲੈ ਲਵਾਂ ਹੋ ਜਾਵੇ, ਮਾਇੰਡ ਸੈਟ ਬਿਲਡਿੰਗ ਹੋ ਜਾਂਦੀ ਹੈ।
3: ਬੇਸਿਕਲੀ ਇੱਕ ਤੁਸੀਂ ਵੇਖੋ ਤਾਂ ਇੱਕ ਨਾ ਤੁਹਾਡਾ ਸੁਭਾਅ ਵੀ ਉੱਦਾਂ ਦਾ ਡਿਵੈਲਪ ਹੁੰਦਾ, ਤੁਸੀਂ ਜਦੋਂ ਕੋਈ ਚੀਜ਼ ਸ਼ਾਰਟਕੱਟ ਮਾਰ ਕੇ ਕਰ ਲੈਂਦੇ ਹੋ, ਤੁਸੀਂ ਨਕਲ ਮਾਰ ਕੇ ਤੁਸੀਂ ਕਰ ਲੈਂਦੇ ਹੋ, ਅਤੇ ਹੁਣ ਆਪਾਂ ਆਪਣਾ ਵੀ ਸੋਚੀਏ ਅਤੇ ਤੁਹਾਡੀ ਕਿਤੇ ਪਰਚੀ ਚੱਲ ਜਾਏ ਨਾ, ਅਤੇ ਉਹ ਬਾਅਦ ਵਿੱਚ ਸੈਟਿਸਫੈਕਸ਼ਨ ਲੈਵਲ ਹੀ ਅਲੱਗ ਹੁੰਦਾ ਵਾ, ਜਿੱਦਾਂ ਇਨਸਾਨ ਨੂੰ ਇਹ ਲੱਗਦਾ, ਬੰਦੇ ਨੂੰ ਇਹ ਲੱਗਦਾ ਵੀ ਮੇਰੇ ਤੋਂ ਚਾਤਰ ਤੇ ਇਸ ਦੁਨੀਆਂ 'ਤੇ ਹੋਰ ਕੋਈ ਨਹੀਂ ਹੈ, ਵੀ ਮੈਂ ਘੱਟ ਮਿਹਨਤ ਕਰਕੇ ਮੈਂ ਵੱਧ ਕਰ ਆਇਆ ਅੱਜ।
4: ਸਹੀ ਗੱਲ,
3: ਉਹ ਚੀਜ਼ ਜ਼ਿੰਦਗੀ ਦੇ ਵਿੱਚ ਨਾ ਤਾਂ ਤੁਹਾਨੂੰ ਵਾਰ ਵਾਰ ਮਿਲਣੀ ਆ ਅਤੇ ਨਾ ਹੀ ਉਹ ਹਮੇਸ਼ਾ ਤੁਹਾਡੇ ਕੰਮ ਆਉਣੀ ਆ, ਜਿਹੜੇ ਸਿਸਟਮ 'ਚ ਤੁਸੀਂ ਜਾਣਾ ਹੋ ਸਕਦਾ ਉੱਥੇ ਉਹ ਤੁਹਾਡੀ ਉਹ ਚੀਜ਼ ਉੱਦਾਂ ਨਾ ਕੰਮ ਆਵੇ। ਸੋ ਇੱਦਾਂ ਦੀ ਜਦੋਂ ਸਾਡੇ ਸੁਭਾਅ ਦਾ ਉਹ ਹਿੱਸਾ ਬਣ ਜਾਂਦੀਆਂ ਚੀਜ਼ਾਂ, ਫਿਰ ਆਪਾਂ ਕਿਤੇ ਨਾ ਕਿਤੇ ਤਾਂ ਜ਼ਿੰਦਗੀ 'ਚ ਲੈਕ ਕਰਦੇ ਹੀ ਆਪਾਂ, ਪਰ ਵਾਰੇ ਵਾਰੇ ਜਾਈਏ ਸਾਡੇ ਸਿਸਟਮ ਦੇ ਜਿੱਥੇ ਚਲੋ ਆਪਾਂ ਥੱਲੇ ਥੱਲੇ ਤੇ ਇਹ ਚੀਜ਼ਾਂ ਆਪਾਂ ਮੰਨਦੇ ਹਾਂ ਵੀ ਚਲੋ
4: ਠੀਕ ਹੈ, ਜੇ ਕਿਸੇ ਨੇ 10ਵੀਂ ਦੇ ਬੋਰਡ ਚੀਟਿੰਗ ਕਰਕੇ ਪਾਸ ਕਰ ਵੀ ਲੈ ਠੀਕ ਆ, ਪਰ ਅਗੇਨ ਇੱਦਾਂ ਦਾ ਐਗਜ਼ਾਮ ਜਿਹਦੇ ਨਾਲ ਤੁਸੀਂ ਉਸ ਪੜ੍ਹਾਈ 'ਚ ਜਾਂਦੇ ਹੋ ਜੋ ਤੁਸੀਂ ਹਨਾ, ਸਭ ਤੋਂ ਇਸ ਤੋਂ ਮੇਜਰ ਪ੍ਰੋਫੈਸ਼ਨ ਕੀ ਹੈ ਹਨਾ, ਬੀਇੰਗ ਅ ਡਾਕਟਰ, ਤੇ ਤੁਹਾਨੂੰ ਤਾਂ ਇਹ ਹੁਣ ਹਰ ਵਕਤ ਇਹੀ ਕਿਆਸ ਲਾਣੇ ਪੈਣੇ ਕਿ ਯਾਰ ਇਹ ਉਹ ਵਾਲਾ ਤਾਂ ਨਹੀਂ ਜਿਹੜਾ 700 ਲਾਇਆ ਸੀਗਾ ਕਿਉਂਕਿ ਉਹਦੀ ਸੈਟਿੰਗ ਸੀਗੀ ਜਿੱਥੇ ਪੜ੍ਹਦਾ ਪਿਆ ਸੀਗਾ।
3: ਪਰ ਵੈਸੇ ਵੀ ਆਪਣਾ ਇਹਦੇ 'ਚ ਵੇਖਿਆ ਜਾਵੇ ਨਾ ਕ੍ਰਿਸ਼ਨਾ ਜੀ, ਆਪਾਂ ਇਹਦੇ ਇਸ ਪ੍ਰੋਫੈਸ਼ਨ ਦੇ ਵਿੱਚ ਆਪਾਂ ਵੇਖੀਏ ਤੇ ਅੱਗੇ ਨਾ ਪਰਿਵਾਰਿਕ ਜਿਹਾ ਹੀ ਹੋ ਗਿਆ ਸਿਸਟਮ, ਬਹੁਤ ਹੀ ਵਾਰ ਆਪਾਂ ਵੇਖਦੇ ਹਾਂ ਵੀ ਜਿਹੜਾ ਡਾਕਟਰ ਆ ਜਾਂ ਜਿਹਦੇ ਪਿਓ ਦਾ ਹਸਪਤਾਲ ਆ ਉਹਦਾ ਧੀ ਪੁੱਤ ਕਿੱਡਾ ਵੀ ਨਿਕੰਮਾ ਆ, ਉਹ ਪਤਾ ਨਹੀਂ ਡਾਕਟਰ ਹੀ ਹੁੰਦਾ ਵਾ।
4: ਬਿਲਕੁਲ ਹਾਂ, ਕੋਈ ਨਾ ਕੋਈ
3: ਭਾਵੇਂ ਰਸ਼ੀਆ ਤੋਂ ਜਾ ਕੇ ਕਰ ਆਵੇ, ਉਹ ਭਾਵੇਂ ਚਾਈਨਾ ਤੋਂ ਜਾ ਕੇ ਕਰ ਆਵੇ, ਹੈ ਨਾ। ਤੇ ਇਹ ਕਈ ਹੁਣ ਜਿਹੜੇ ਇੱਦਾਂ ਦੇ ਵੀ ਤੁਹਾਨੂੰ ਪ੍ਰਾਣੀ ਮਿਲ ਜਾਂਦੇ ਆ ਜਿਹੜੇ ਤੁਹਾਡੇ ਆਂਢ ਗੁਆਂਢ ਰਹਿੰਦੇ ਹੁੰਦੇ ਆ ਜਾਂ ਤੁਸੀਂ ਜਾਣਦੇ ਹੁੰਦੇ ਹੋ ਜਾਂ ਤੁਹਾਡੇ ਨਾਲ ਹੀ ਪੜ੍ਹੇ ਹੁੰਦੇ ਆ, ਤੇ ਤੁਹਾਨੂੰ ਇੱਦਾਂ ਲੱਗਦਾ ਵੀ ਇਹ ਤੇ ਬੰਦਾ ਕਲਰਕ ਜਿੰਨੀ ਪੜ੍ਹਾਈ ਵੀ ਨਹੀਂ ਕਰਦਾ ਹੁੰਦਾ, ਯਾਰ ਇਹ ਡਾਕਟਰ ਬਣ ਗਿਆ,
4: ਇਹ ਡਾਕਟਰ ਬਣ ਗਿਆ। ਸਹੀ ਗੱਲ,
3: ਤੇ ਸੱਚ ਇਹ ਆ ਵੀ ਪੜ੍ਹਾਈ ਕਿਤੇ ਕਰ ਜਾਣਗੇ ਪਰ ਉਹ ਵੀ ਕਰ ਜਾਂਦੇ ਆ। ਸੋ ਆਪਾਂ ਆਸ ਲਾ ਹੀ ਸਕਦੇ ਹਾਂ ਵੀ ਅੱਗੇ ਕੀ ਇਹਦਾ
4: ਏਦਾਂ ਦਾ ਬੰਦਾ ਕੋਈ ਤੁਹਾਡੇ ਰਿਸ਼ਤੇਦਾਰੀ ਚ ਹੋਵੇ ਨਾ ਤੇ ਤੁਸੀਂ ਪੈਰਾਸੈਟਾਮੋਲ ਦੱਸ ਦੇਵੇ,
3: ਉਹ ਨਾ ਸੁਣੇ, ਪ੍ਰੋਗਰਾਮ ਨਾ ਸੁਣੇ,
4: ਉਹ ਤਾਂ ਨਾ ਸੁਣੇ, ਉਹ ਅਗਲਾ ਪੈਰਾਸੈਟਾਮੋਲ ਵੀ ਕਹਿ ਦੇਵੇ, ਬੰਦਾ ਕਹਿੰਦਾ ਆਹ ਤਾਂ ਨਹੀਂ ਖਰੀਦਣੀ ਬਾਈ, ਕਿਉਂਕਿ ਬੰਦੇ ਨੇ ਦੇਖਿਆ ਹੁੰਦਾ ਨਾ। ਦੱਸੋ ਮੇਰਾ ਬੈਸਟ ਫਰੈਂਡ ਆ, ਉਹ ਡਾਕਟਰ ਆ ਹਨਾ, ਉਹ ਹੀ ਇਜ਼ ਅ ਗੁੱਡ ਡਾਕਟਰ, ਮੈਨੂੰ ਇਹ ਪਤਾ ਕਿਉਂਕਿ ਹਨਾ ਟਾਟਾ ਮੈਮੋਰੀਅਲ ਸੈਂਟਰ 'ਚ ਹਨਾ ਕੈਂਸਰ ਦੇ ਅੰਦਰ ਕਰਦਾ, ਪਰ ਮੈਨੂੰ ਤਾਂ ਪਤਾ ਨਾ ਯਾਰ ਕਿ ਇਹ ਮੇਰੇ ਨਾਲ ਹੀ ਪੜਿਆ, ਇਹਦੀਆਂ ਹਰਕਤਾਂ ਤਾਂ ਮੈਨੂੰ ਪਤਾ ਸ਼ੁਰੂ ਤੋਂ। ਉਹ ਜੇ ਮੈਨੂੰ ਕਦੇ ਇਸ ਤਰ੍ਹਾਂ ਹੈਗਾ ਨਾ ਯਾਰ ਤੂੰ ਆ ਇੱਕ ਮੋਕਸਲੇ ਨਹੀਂ ਲੈ, ਤੈਨੂੰ ਸਵਾਹ ਪਤਾ ਹੈ, 10ਵੀਂ ਤੱਕ ਤੂੰ ਮੈਨੂੰ ਪੁੱਛਦਾ ਰਿਹਾ ਹੁਣ ਤੂੰ ਮੋਕਸਲੇ ਨਹੀਂ ਲੈ ਲੈ, ਇਹ ਵਾਲੀ ਇੱਜ਼ਤ ਵੀ ਨਹੀਂ ਆ ਪਾਉਂਦੀ ਕਈ ਵਾਰੀ,
3: ਪਰ ਪਰ ਰਿਐਲਿਟੀ ਪਤਾ ਕੀ ਆ ਉਹਨਾਂ ਨੂੰ, ਜਿੱਦਾਂ ਇਸ ਪੱਧਰ ਤੇ ਉੱਤੇ ਤੁਸੀਂ ਸ਼ਾਇਦ ਤੁਹਾਡਾ ਕਦੇ ਐਕਸਪੀਰੀਅੰਸ ਹੋਇਆ ਜਾਂ ਨਹੀਂ ਹੋਇਆ, ਪਰ ਉਹ ਪਤਾ ਕੀ ਕਹਿੰਦੇ ਆ, ਅਭਿਆਸ ਦੇ ਨਾਲ ਨਾ ਵੇਖੋ ਚੀਜ਼ਾਂ ਤੇ ਉਹੀ ਕਰਨੀਆਂ ਹੁੰਦੀਆਂ ਰੋਜ਼, ਤੇ ਜਦੋਂ ਆਪਾਂ ਰੋਜ਼ ਹੀ ਉਹ ਕੰਮ ਕਰਦੇ ਹਾਂ ਤੇ ਫਿਰ ਆ ਜਾਂਦਾ। ਸੋ ਇਹ ਵੇਖੋ ਤੁਸੀਂ ਕਿੱਡੀ ਵੱਡੀ ਗੱਲ ਹੈ ਵੀ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡ ਖੇਡ ਕੇ ਅਭਿਆਸ ਕਰਕੇ ਤੇ ਤੁਸੀਂ ਖੇਡਣਾ ਸਿੱਖ ਜਾਂਦੇ ਹੋ, ਤੁਸੀਂ ਤੁਹਾਨੂੰ ਪਤਾ ਲੱਗ ਜਾਂਦਾ ਵਾ ਵੀ ਤੁਸੀਂ ਕਿੱਥੇ ਕੀ ਕਰਨਾ। ਉਹ ਵੀ ਉਸ ਦੇਸ਼ ਦੇ ਵਿੱਚ ਜਿੱਥੇ ਮੰਨ ਲਓ ਕੱਲ ਨੂੰ ਵੀ ਕੋਈ ਸੁਣਵਾਈ ਨਹੀਂ ਹੈਗੀ, ਮੰਨ ਲਓ ਜੇ 19 ਕਿਸੇ ਨਾਲ ਹੋਈ ਜਾਂਦੀ ਆ, ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ, ਝੱਟ ਪਾ ਕੇ ਜਿਹਨੂੰ ਖੋਲ ਦਿੱਤਾ ਜਾਂਦਾ ਵਾ, ਤੇ ਕਈਆਂ ਨੂੰ ਤੇ ਇਹ ਕਹਿ ਦਿੱਤਾ ਜਾਂਦਾ ਤੇਰਾ ਸਟੰਟ ਪੈ ਗਿਆ, ਬਾਅਦ ਵਿੱਚ ਉਹ ਵੀ ਨਹੀਂ ਨਿਕਲਦਾ। ਆਪਣੇ ਸਾਡੇ ਮਿੱਤਰ ਨੇ, ਉਹਨਾਂ ਦੇ ਮੰਮੀ, ਉਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਪਿੱਛੇ ਜੇ ਇੱਥੇ, ਤੇ ਉਹ ਹਸਪੀਟਲ ਗਏ ਤੇ ਉਹ ਪਹਿਲਾਂ ਫਾਰਮ ਭਰਾਉਂਦੇ ਆ ਨਾ ਵੀ ਕੀ ਸਮੱਸਿਆ ਕੋਈ ਪਹਿਲੀ ਰਹੀ ਆ ਤੇ ਦੱਸਿਓ, ਤੇ ਉਹ ਕਹਿੰਦੇ ਵੀ ਇੱਦਾਂ ਬਾਕੀ ਤੇ ਠੀਕ ਆ, ਸਟੰਟ ਪਿਆ ਸੀ ਇਹਨਾਂ ਨੂੰ 2-4 ਮਹੀਨੇ ਪਹਿਲਾਂ ਤੇ ਜਾਂ ਜਿੰਨਾ ਵੀ, ਤੇ ਉਹ ਕਹਿੰਦੇ ਵੀ ਸਾਨੂੰ ਤੇ ਨਹੀਂ ਲੱਭਿਆ,
4: ਸਾਡੇ ਸੁਣਨ ਵਾਲਿਆਂ ਨੇ ਵੀ ਜਦੋਂ ਸੁਣੀ ਹੋਣੀ ਉਹਨਾਂ ਲਈ ਵੀ ਕੋਈ ਨਵੀਂ ਗੱਲ ਨਹੀਂ ਹੋਣੀ, ਹਰ ਕਿਸੇ ਦੇ ਘਰ ਚ ਕੋਈ ਇਸ ਤਰ੍ਹਾਂ ਦਾ ਹੈ ਜਿਹਦੇ ਨਾਲ ਮੈਡੀਕਲੀ ਗਲਤ ਕੀਤਾ ਗਿਆ, ਹਨਾ, ਟ੍ਰੀਟਮੈਂਟ, ਡਾਇਗਨੋਸ, ਪ੍ਰੋਗਨੋਸਿਸ, ਸਭ ਕੁਛ ਹੀ ਹਰ ਲੈਵਲ ਤੇ ਗਲਤ ਕੀਤਾ ਗਿਆ। ਤੇ ਤੁਸੀਂ ਜੇ ਦੇਖੋ ਤੇ ਜੇ ਤੁਸੀਂ ਦੂਸਰੇ ਪਾਸੇ ਵੇਖੋ ਤੇ ਇਹ ਵੀ ਗੱਲ ਆ ਜਾਂਦੀ ਹੈ ਕਿ ਕਿੰਨੇ ਕੁ ਮੈਡੀਕਲ ਲਾਇਸੈਂਸ ਅੱਜ ਤੱਕ ਸਸਪੈਂਡ ਤੱਕ ਹੋਏ ਆ, ਨਾ ਦੇ ਬਰਾਬਰ। ਇੰਡੀਆ ਦੇ ਅੰਦਰ, ਇੰਡੀਆ ਇਕੱਲਾ ਇੱਦਾਂ ਦਾ ਮੁਲਕ ਹੈ ਜਿੱਥੇ ਨਾ ਡਾਕਟਰ ਦਾ ਨਾ ਹਸਪਤਾਲ ਦਾ ਮੈਡੀਕਲ ਲਾਇਸੈਂਸ ਕਦੀ ਸਸਪੈਂਡ ਹੁੰਦਾ ਜਾਂ ਕੈਂਸਲ ਹੁੰਦਾ। ਇਹ ਭਾਵੇਂ ਡਾਟਾ ਕੱਢ ਕੇ ਦੇਖ ਲਓ। ਮੈਨੂੰ ਉਦੋਂ ਦਾ ਯਾਦ ਆ ਜਦੋਂ ਤੁਹਾਨੂੰ ਖਿਆਲ ਹੋਣਾ ਆਮਿਰ ਖਾਨ ਕਰਦਾ ਸੀਗਾ ਸੱਤਮੇਵ ਜਯਤੇ ਸ਼ੋ, ਹਨਾ, ਉਹਦੇ ਅੰਦਰ ਉਹਨੇ ਵਾਲਾ ਪੁਆਇੰਟ ਚੱਕਿਆ ਸੀਗਾ ਕਿ 10 ਸਾਲਾਂ ਦੇ ਅੰਦਰ ਸਿਰਫ 18 ਡਾਕਟਰਸ ਦੇ ਲਾਇਸੈਂਸ ਸਸਪੈਂਡ ਹੋਏ ਆ। ਤੇ ਮੇਰੇ ਖਿਆਲ ਨਾਲ ਅੱਜ ਵੀ ਉਹੀ ਲੀਕ ਤੇ ਹੀ ਚੱਲ ਰਿਹਾ ਹੋਣਾ, ਕੁਛ ਖਾਸ ਫਰਕ ਆਇਆ ਨਹੀਂ ਹੋਣਾ।
3: 18 ਚੋਂ 17 ਬਹਾਲ ਹੋ ਗਏ ਹੁਣ।
4: ਹਾਂ, 17 ਬਹਾਲ ਹੋ ਗਏ ਉਹਨਾਂ ਦੇ। ਤੁਸੀਂ ਇਹ ਦੇਖੋ, ਇੰਨਾ ਵੱਡਾ ਮੁਲਕ, ਉਹ 'ਚ ਸਿਰਫ 18 ਡਾਕਟਰਾਂ ਤੋਂ ਹੀ ਗਲਤੀ ਹੋਈ ਹੋਣੀ ਆ ਇਸ ਲੈਵਲ ਦੀ ਕਿ ਸਸਪੈਂਡ ਕੀਤਾ ਜਾ ਸਕਦਾ ਲਾਇਸੈਂਸ, ਕਿ ਵਾਕਈ ਉਹੀ ਤੁਹਾਡੇ ਵਾਲੀ ਗੱਲ ਕਿ ਸੁਣਵਾਈ ਕੋਈ ਨਹੀਂ।
3: ਵੇਖੋ, ਜਿੱਥੇ ਕੋਈ ਅੱਗੇ ਵੀ ਆਪਾਂ ਜਾਈਏ ਨਾ, ਮੰਨ ਲਓ ਤੁਸੀਂ ਗਲਤ ਕਿਸੇ ਦੇ ਨਾਲ ਕਰਤਾ, ਮਰੀਜ਼ ਦੇ ਨਾਲ ਉੱਥੇ ਗਲਤ ਹੋ ਗਿਆ, ਮਰੀਜ਼ ਦੀ ਜਾਨ ਚਲੀ ਗਈ, ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਨਾ ਹੈਗੀ ਉਸ ਬੰਦੇ ਦੀ, ਜਿੱਥੇ ਕੋਈ ਸੁਣਵਾਈ ਨਹੀਂ ਬਾਅਦ 'ਚ। ਕਈ ਵਾਰੀ ਤਾਂ ਮਾਪੇ ਆਪ ਮੰਨ ਲਓ ਜਿੱਥੇ ਹੁਣ ਸਬਰ ਕਰ ਲੈਂਦੇ ਹੁਣ ਵੀ ਚਲੋ ਕੋਈ ਗੱਲ ਨਹੀਂ, ਇੱਦਾਂ ਹੀ ਲਿਖੀ ਸੀ ਜਿੱਥੇ ਸਾਨੂੰ ਇਹ ਕਿਹਾ ਗਿਆ ਹੋਵੇ ਵਾਰ ਵਾਰ ਵੀ ਕਿਸਮਤ ਆ, ਜਿੰਨੇ ਸਾਲ ਲਿਖੇ ਆ ਉਨੇ ਹੀ ਤੁਸੀਂ ਭੋਗਣੇ ਆ। ਤੇ ਫਿਰ ਬੰਦਾ ਕਈ ਵਾਰੀ ਨਾ ਇਹ ਵੀ ਪੱਖ ਛੱਡ ਦਿੰਦਾ ਵੀ ਡਾਕਟਰ ਦੀ ਕਾਹਦੀ ਗਲਤੀ, ਜਿੱਦਾਂ ਰੱਬ ਨੇ ਚਾਹਿਆ ਸੀ ਉਦਾਂ ਹੀ ਜਾਣਾ ਸੀ।
4: ਬਸ ਇਹੀ ਇਹਨਾਂ ਦੀਆਂ ਮਾਨਤਾਵਾਂ ਗੱਲ ਤੁਸੀਂ ਕਹੀ ਹੈ ਕਿ ਇਹੀ ਹੁੰਦਾ। ਅਸੀਂ ਆਪਣਾ ਮਨ ਨੂੰ ਅਖੀਰ ਇੱਦਾਂ ਸਮਝਾ ਲੈਂਦੇ ਹਾਂ ਕਿ ਯਾਰ ਜਿੰਨੀ ਲਿਖੀ ਉਨੀ ਹੋਣੀ ਆ। ਉਹੀ ਵਾਲੀ ਗੱਲ ਆ ਨਾ ਕਿ ਅਫੀਮ ਆ ਇਹ, ਇੱਕ ਬਿਲੀਫ ਸਿਸਟਮ ਹਰ ਕਿਸੇ ਨੂੰ ਦਿੱਤਾ ਗਿਆ ਕਿ ਬਾਈ ਤੁਸੀਂ ਸਿਸਟਮ ਨੂੰ ਸਵਾਲ ਨਾ ਕਰੋ, ਤੁਸੀਂ ਇਸ ਗੱਲ 'ਚ ਮੰਨੋ ਕਿ ਬਾਈ ਜਿੰਨਾ ਤੁਹਾਡਾ ਲਿਖਿਆ ਉਨਾ ਹੀ ਹੋਣਾ, ਜੇ ਹਨਾ ਜਿੰਨੇ ਸਾਹ ਲਿਖੇ ਆ ਉਹੀ ਹਨਾ ਪੂਰਨ ਹੋਣੇ, ਉਸ ਤੋਂ ਬਾਅਦ ਨਹੀਂ ਹੋਣੇ। ਡਾਕਟਰ ਦੀ ਕੀ ਗਲਤੀ, ਬੈੱਡ ਨਹੀਂ ਉਹਦੀ ਕੀ ਗਲਤੀ, ਹਨਾ। ਆਕਸੀਜਨ ਦੀ ਘਾਟ ਕਰਕੇ ਕੋਵਿਡ ਦੇ ਸੈਕਿੰਡ ਫੇਜ਼ ਦੇ ਅੰਦਰ ਕਿੰਨੀਆਂ ਜਾਨਾਂ ਗਈਆਂ, ਅੱਜ ਤੱਕ ਗੌਰਮੈਂਟ ਨੇ ਇਹ ਗੱਲ ਮੰਨੀ ਹੀ ਨਹੀਂ ਕਿਸ ਤਰ੍ਹਾਂ ਹੋਇਆ, ਹਨਾ। ਖੈਰ, ਹੁਣ ਤਾਂ ਸੋਨਾ ਚਾਂਦੀ ਵੀ ਖਰੀਦਣ ਤੋਂ ਮਨਾ ਕਰ ਦਿੱਤਾ। ਅੱਛਾ, ਜਦੋਂ ਕਿਹਾ ਮਨਾ ਕਰਤਾ ਖਰੀਦਣ ਤੋਂ, ਮਨਾ ਤਾਂ ਕਰਤਾ, ਫਿਰ ਕਿਹਾ ਕਿ ਦੇਰ ਵਿਲ ਬੀ ਨੋ ਇੰਪੋਰਟ ਡਿਊਟੀ ਔਨ ਕਮੋਡਿਟੀਜ਼ ਐਟ ਆਲ, ਇੰਪੋਰਟ ਡਿਊਟੀ ਨਹੀਂ ਲਾਵਾਂਗੇ। ਪੂਰੇ 2 ਘੰਟੇ ਬਾਅਦ, ਇੱਕ ਤੇ ਇਹ ਜਦੋਂ ਐਲਾਨਿਆ, ਪੂਰੇ 2 ਘੰਟੇ ਬਾਅਦ ਰੋਡ ਸ਼ੋਅ ਵੀ ਨਿਕਲਿਆ ਜਨਾਬ ਦਾ, ਠੀਕ ਹੈ, ਜਿਹਦੇ ਅੰਦਰ ਗੱਡੀਆਂ ਸੀਗੀਆਂ ਵਾਧੂ, ਅਤੇ ਦੂਸਰੇ ਪਾਸੇ 10% ਸੋਨੇ ਦੇ ਉੱਪਰ ਇੰਪੋਰਟ ਡਿਊਟੀ ਵੀ ਲਾਤੀ ਆ। ਜਦੋਂ ਸਿਸਟਮ ਇੱਦਾਂ ਦਾ ਹੋ ਜਾਵੇ, ਤੁਸੀਂ ਟਰੱਸਟ ਕਿਹਦੇ 'ਤੇ ਕਰੋਗੇ?
3: ਨਹੀਂ, ਉਹ ਉਹਦੇ ਸੰਬੰਧ ਦੇ ਵਿੱਚ ਅੱਜ ਆ ਗਈ ਹੈ ਸਵੇਰੇ ਨਿਊਜ਼।
4: ਅੱਛਾ,
3: ਵੀ ਉਹਨਾਂ ਨੇ ਆਪਣਾ ਕਾਫਲਾ ਛੋਟਾ ਕਰਤਾ ਪ੍ਰਧਾਨ ਮੰਤਰੀ।
4: ਅੱਛਾ, ਕੀ ਬਾਤ ਹੈ। ਅਤੇ ਉਹ ਬਿਲੀਅਨੇਅਰਸ ਵਗੈਰਾ ਦਾ ਵੀ ਕਰਾਓ ਨਾ ਛੋਟਾ, ਜਿਹੜੇ ਹਰ ਚੀਜ਼ ਛੋਟਾ ਜਿਹਾ ਵੀ ਉਹਨਾਂ ਨੇ ਜਾਮਨਗਰ ਤੋਂ ਬੰਬੇ ਵੀ ਜਾਣਾ ਹੁੰਦਾ ਅਤੇ ਚੋਪਰ ਲੈ ਕੇ ਜਾਂਦੇ ਆ ਜਾਂ ਪ੍ਰਾਈਵੇਟ ਪਲੇਨ ਲੈ ਕੇ ਜਾਂਦੇ ਆ। ਕਹਿੰਦੇ ਨਾ ਕਿ ਉਹ ਕੁੜੀ ਬਹੁਤ ਮਸ਼ਹੂਰ ਹੋਈ ਸੀ ਨਾ, ਕੀ ਨਾਮ ਉਹਦਾ, ਗ੍ਰੈਟਾ ਥਨਬਰਗ
3: ਹੈਗੀ ਤੇ ਹੈ ਹੀ, ਹਾਂ,
4: ਹਨਾ,
3: ਉਹ ਵਾਤਾਵਰਨ
4: ਵਾਤਾਵਰਨ ਵਾਲਾ, ਹਨਾ। ਤੋਂ ਬਾਅਦ ਚ ਉਹਨਾਂ ਨੇ ਉਹਦਾ ਵੀ ਕਿਤੇ ਲਿੰਕ ਕੱਢ ਲਿੱਤਾ ਸੀਗਾ ਕਿ ਤੂੰ ਸਪੈਸ਼ਲੀ ਜਾ ਰਹੀ ਹੈ ਸਟ੍ਰਾਈਕ ਕਰਨ ਲਈ ਪ੍ਰਾਈਵੇਟ ਚਾਰਟਰ ਪਲੇਨ ਤੇ, ਕਿ ਇਹ ਮੇਨ ਪ੍ਰੋਬਲਮ ਆ ਕਿ ਪੂਰੇ ਸ਼ਹਿਰ ਚ ਜਿੰਨੀਆਂ ਗੱਡੀਆਂ ਚੱਲਦੀਆਂ ਪਈਆਂ ਉਹਦੇ ਬਰਾਬਰ ਤਾਂ ਤੁਹਾਡੀ ਇੱਕ ਫਲਾਈਟ ਹੋ ਗਈ ਹੈ ਕਹਿਣ ਲਈ ਕਿ ਜੀ ਵਾਤਾਵਰਨ ਬਚਾਓ। ਸੋ ਇਹ ਇੱਕ ਆਪਾਂ ਹੈ ਹੀ ਹੈ ਕੀ ਕਹਿੰਦੇ ਨਾ ਆਪਾਂ ਪੈਰਾਡੋਕਸ, ਇੱਕ ਪੈਰਾਡੋਕਸ ਚ ਜੀ ਰਹੇ ਹਾਂ ਆਪਾਂ, ਜਿਹੜੀ ਚੀਜ਼ ਸਹੀ ਹੈ ਉਹਦੇ ਅੰਦਰੋਂ ਹੀ ਗਲਤ ਆ, ਜਿਹੜੀ ਗਲਤ ਉਹਦੇ ਅੰਦਰੋਂ ਹੀ ਸਹੀ।
3: ਆਪਾਂ ਜਦੋਂ ਗਲਤ ਨੂੰ ਦੇੜਨ ਲੱਗ ਪੈਂਦੇ ਹਾਂ ਤੇ ਫਿਰ ਉੱਥੇ ਤੁਸੀਂ ਅੱਗੇ ਚੱਲ ਕੇ ਤੇ ਉੱਥੇ ਵੀ ਤੁਸੀਂ ਹਨੇਰੇ 'ਚ ਹੀ ਗੁੰਮ ਹੋ ਜਾਂਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਟਾਈਮ ਟੂ ਟਾਈਮ ਸਾਨੂੰ ਕੋਈ ਵੀ ਕਿਸੇ ਕਿਸਮ ਦਾ ਕੋਈ ਸੁੱਖ ਦਾ ਅਹਿਸਾਸ ਨਹੀਂ ਦਿੰਦੀਆਂ। ਸ਼ਾਇਦ ਇਸ ਕਰਕੇ ਇਨਸਾਨ ਨੇ ਬਹੁਤਾ ਇਹਦੇ ਉੱਤੇ ਨਾ ਮੰਥਨ ਕਰਨਾ ਛੱਡਤਾ, ਉਹ ਸਿਰਫ ਮਤਲਬ ਛੰਡ ਕੇ ਅਖਬਾਰ ਵਹਿੰਦਾ, ਅੱਛਾ ਇੰਨੇ ਮਰ ਗਏ, 10 ਪੁਆਇੰਟ, ਠੀਕ, ਅਗਲੀ ਖਬਰ ਵੇਖੋ ਤੁਸੀਂ, ਹੈ ਨਾ, ਅੱਛਾ ਬੁਕਿੰਗ ਸਸਤੀ ਲੱਗੀ ਹੈ, ਚਲੋ ਆਪਾਂ ਇਹ ਕਰਾਉਂਦੇ ਹਾਂ। ਇਹ ਰਾਤੋਂ ਰਾਤ ਤੇ ਨਹੀਂ ਹੋਇਆ ਹੋਊਗਾ, ਹੈ ਨਾ, ਇਹ ਹੌਲੀ ਹੌਲੀ ਮੈਂ ਕਿਸੇ ਦਾ ਸੁਣ ਰਿਹਾ, ਸ਼ਾਇਦ ਓਸ਼ੋ ਦੀ ਹੀ ਜਾਂ ਕਿਸੇ ਦਾ ਮੈਂ ਸੁਣਿਆ ਸੀ, ਉਹ ਕਹਿੰਦੇ ਸੀ ਵੀ ਇੱਕ ਇੱਕ ਟਾਈਮ ਹੀ ਜਾਂ ਇੱਕ ਸਮਾਜ ਦੇ ਵਿੱਚ, ਪਤਾ ਨਹੀਂ ਚਾਈਨਾ ਦੀ ਗੱਲ ਕਰ ਰਹੇ ਸ਼ਾਇਦ ਜਾਂ ਕਿੱਥੇ ਦੀ, ਕਿ ਇੱਕ ਟਾਈਮ ਹੀ ਕਿ ਜਿਹੜੇ ਉਹਨਾਂ ਦੇ ਡਾਕਟਰ ਸੀ ਨਾ, ਉਹਨਾਂ ਨੂੰ ਸਜ਼ਾ ਹੁੰਦੀ ਸੀ ਜੇਕਰ ਉਹਨਾਂ ਦੇ ਰਾਜ ਦੇ ਵਿੱਚ ਕੋਈ ਬਿਮਾਰ ਹੋ ਜਾਵੇ ਤੇ। ਸੋ ਜਿਹੜੇ ਉਹ ਸਮੇਂ ਦੇ ਜੋ ਵੈਦ ਸੀ ਜਾਂ ਡਾਕਟਰ ਸੀ ਕੋਈ ਵੀ, ਹੁਣ ਇਹ ਕਿਸੇ ਇੱਕ ਖਿੱਤੇ ਦੀ ਗੱਲ ਹੀ, ਕਿਸੇ ਇੱਕ ਦੇਸ਼ ਦੀ ਗੱਲ ਹੀ, ਕਿਸੇ ਇੱਕ ਰਾਜ ਦੀ ਗੱਲ ਹੀ, ਆਪਾਂ ਉਸ ਡਿਟੇਲ 'ਚ ਨਹੀਂ ਜਾਂਦੇ ਕਿਉਂਕਿ ਮੇਰੇ ਵੀ ਹੁਣ ਚੰਗੀ ਤਰ੍ਹਾਂ ਵਿਸਰੀ ਪਈ ਆ, ਚੰਗੀ ਤਰ੍ਹਾਂ ਯਾਦ ਨਹੀਂ, ਪਰ ਹਾਂ ਇੰਨਾ ਕੁ ਜ਼ਰੂਰ ਆ ਕਿ ਉੱਥੇ ਇਹ ਜਿਹੜਾ ਵੀ ਬੰਦਾ ਜੇਕਰ ਕੋਈ ਬਿਮਾਰ ਹੁੰਦਾ ਸੀ ਅਤੇ ਉਹਦੀ ਸਜ਼ਾ ਉਸ ਬੰਦੇ ਨੂੰ ਹੁੰਦੀ ਸੀ ਜਿਹਦੀ ਜ਼ਿੰਮੇਵਾਰੀ ਸੀ
4: ਉਹਨੂੰ ਠੀਕ ਰੱਖਣ ਦੀ।
3: ਹਾਂ, ਕਿ ਤੂੰ ਡਾਕਟਰ ਹੈ, ਤੂੰ ਵੈਦ ਹੈ, ਤੂੰ ਹਕੀਮ ਹੈ, ਇਹਦਾ ਮਤਲਬ ਕਿ ਤੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਸ਼ੁਰੂ 'ਚ ਖਾਣ ਪੀਣ, ਜ਼ਿੰਦਗੀ ਦਾ ਸਟੇਟਸ ਜੋ ਵੀ, ਮਤਲਬ ਜੋ ਵੀ ਆ, ਇਹਦਾ ਮਤਲਬ ਕਿ ਤੂੰ ਸਹੀ ਤਰੀਕੇ ਦੇ ਨਾਲ ਨਹੀਂ ਕੰਮ ਕੀਤਾ, ਇਸ ਵਜ੍ਹਾ ਕਰਕੇ ਇਹ ਬੰਦਾ ਬਿਮਾਰ ਹੋਇਆ ਅਤੇ ਹੁਣ ਤੂੰ ਆ ਇੱਧਰ। ਯਾਰ ਚਾਹੀਦਾ ਵੀ ਇੱਦਾਂ ਹੀ ਆ,
4: ਹੋਣਾ ਇੱਦਾਂ ਹੀ ਚਾਹੀਦਾ।
3: ਹੁਣ ਮੰਨ ਲਓ ਆਪਾਂ ਗੱਡੀ ਇੱਕ ਆਪਾਂ ਲੈਂਦੇ ਹਾਂ ਅਤੇ ਗੱਡੀ ਜਦੋਂ ਖਰਾਬ ਹੁੰਦੀ ਆ ਅਤੇ ਫਿਰ ਆਪਾਂ ਜਦ ਕੋਈ ਸਰਵਿਸ ਕਰਵਾਈ ਹੁੰਦੀ ਆ ਜਾਂ ਜਿਹੜਾ ਮੈਨੂਫੈਕਚਰ ਹੁੰਦਾ ਉਸ ਗੱਡੀ ਦਾ, ਆਪਾਂ ਉਹਦੇ ਤੱਕ ਕੰਟੈਕਟ ਕਰਦੇ ਹਾਂ,
4: ਬਿਲਕੁਲ
3: ਵੀ ਆਹ ਠੀਕ ਭਾਈ ਸਾਹਿਬ ਆ ਤੁਸੀਂ ਗੱਡੀ ਦਿੱਤੀ ਸੀ ਇਹਦੇ ਵਿੱਚ ਆਹ ਵਾਲੀ ਪ੍ਰੋਬਲਮ ਨਿਕਲੀ ਆ, ਅਤੇ ਫਿਰ ਉਹ ਅੱਗੇ ਆਪਣੀਆਂ ਉਹ ਗਲਤੀਆਂ ਉਹਦੇ ਵਿੱਚ
4: ਸੁਧਾਰਦੇ ਆ, ਜੋ ਹੋ ਸਕੇ
3: ਜੋ ਹੋ ਸਕਦਾ ਉਹ ਦੂਰ ਕਰਨਗੇ। ਪਰ ਸਾਡੇ ਹੁਣ ਵੇਖੋ ਉਲਟ ਹੋ ਗਿਆ ਵਾ ਸਿਸਟਮ,
4: ਕਿਸ ਤਰ੍ਹਾਂ,
3: ਮਤਲਬ ਡਾਕਟਰੀ ਦਾ ਉਲਟ ਹੋ ਗਿਆ ਨਾ ਸਿਸਟਮ, ਆਪਾਂ ਪਹਿਲਾਂ ਉਹਨਾਂ ਨੂੰ ਤਨਖਾਹਾਂ ਦਿੰਦੇ ਆ ਅਤੇ ਉਸ ਤੋਂ ਬਾਅਦ ਜੇਕਰ ਕੋਈ ਕਿਸੇ ਨੂੰ ਪ੍ਰੋਬਲਮ ਵੀ ਹੋ ਜਾਂਦੀ ਆ ਅਤੇ ਫਿਰ ਵੀ ਪੈਸੇ ਦੇ ਕੇ ਬਾਹਰ ਨਿਕਲਦੇ ਹਾਂ, ਮਤਲਬ ਸਜ਼ਾ ਨਹੀਂ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਰਿਵਾਰਡ ਦੇ ਕੇ ਆਪਾਂ ਬਾਹਰ ਨਿਕਲਦੇ ਹਾਂ, ਹੈ ਨਾ। ਇੱਕ ਪਾਸੇ ਮਤਲਬ ਤੁਹਾਡਾ ਮੰਨ ਲਓ ਇੱਕ ਤਾਂ ਹੋ ਗਿਆ ਵੀ ਚਲੋ ਕੋਈ ਉੱਦਾਂ ਕੁਦਰਤੀ ਕਿਸੇ ਦੇ ਸਵਾਸ ਪੂਰੇ ਹੋ ਗਏ ਜਾਂ ਕਿੱਦਾਂ, ਪਰ ਮੰਨ ਲਓ ਜੇ ਕਿਸੇ ਦੀ ਗਲਤੀ ਕਰਕੇ ਵੀ ਕੁਛ ਇੱਦਾਂ ਦਾ ਹੁੰਦਾ ਅਤੇ ਜਾਂ ਫਿਰ ਉਸ ਹੈ ਅਤੇ ਉਸੇ ਸਿਸਟਮ ਦੇ ਵਿੱਚੋਂ ਹੀ ਨਾ, ਚਾਹੇ ਖਾਣ ਪੀਣ ਦੇ ਕਰਕੇ ਕਿਸੇ ਦਾ ਨੁਕਸਾਨ ਹੋਇਆ, ਚਾਹੇ ਉਹ ਵੱਧ ਜ਼ਿਆਦਾ ਪ੍ਰੈਸ਼ਰ ਲੈਣ ਕਰਕੇ ਹੋਇਆ, ਚਾਹੇ ਉਹ ਸੜਕ ਦੇ ਉੱਤੇ ਐਕਸੀਡੈਂਟ ਕਰਕੇ ਉਹਦਾ ਹੋਇਆ, ਕਿਤੇ ਨਾ ਕਿਤੇ ਕਸੂਰ ਤੇ ਉਹ ਤੋਂ ਪਹਿਲਾਂ ਵਾਲਾ ਹੀ ਆ ਨਾ, ਉਹਦਾ ਆਪਣਾ ਬੰਦੇ ਦਾ ਤੇ ਕਿੰਨਾ ਕੁ ਉਹਦੇ ਚ ਕਸੂਰ ਆ, ਅੰਟਿਲ ਅਨਲੈਸ ਆਪਾਂ ਇਹੋ ਮੰਨ ਲਈਏ ਵੀ ਚਲੋ ਠੀਕ ਆ ਜਿੰਨੇ ਰੱਬ ਨੇ ਲਿਖੇ।
4: ਬੰਦਾ ਜਦ ਤੱਕ ਪਹੁੰਚਦਾ ਕਈ ਵਾਰੀ ਉਹਦੇ ਅੰਦਰ ਹੀ ਕਿੰਨੀ ਜ਼ਿਆਦਾ ਅਣਗਹਿਲੀਆਂ ਹੋ ਜਾਂਦੀਆਂ ਜਿਸ ਕਰਕੇ ਹੈ ਨਾ ਪ੍ਰੋਬਲਮ ਆਉਂਦੀਆਂ ਇਹ ਵਾਲੀਆਂ, ਕਿ ਮੌਕੇ 'ਤੇ ਡਾਕਟਰ ਨਹੀਂ ਮਿਲਿਆ, ਮੌਕੇ 'ਤੇ ਫਸਟ ਏਡ ਨਹੀਂ ਮਿਲੀ, ਮੌਕੇ 'ਤੇ ਹੈ ਨਾ ਬੈੱਡ ਨਹੀਂ ਮਿਲਿਆ, ਫਾਰਮ ਭਰਦੇ ਭਰਦੇ ਟਾਈਮ ਗੁਜ਼ਰ ਗਿਆ, ਪੇਮੈਂਟਸ ਕਰਕੇ ਕਿੰਨਾ ਹੈ ਨਾ ਆਂਦਾ ਕਿ ਲੋਕਾਂ ਨੂੰ
3: ਉਸ ਤੋਂ ਪਹਿਲਾਂ ਇਲਾਜ ਨਹੀਂ ਸ਼ੁਰੂ ਹੁੰਦੇ, ਉਹ ਚਲੋ ਉਹ ਅਲੱਗ ਫਿਰ ਆ ਜਾਂਦੀ ਆ ਪ੍ਰੋਬਲਮ। ਪਰ ਕੁੱਲ ਮਿਲਾ ਕੇ ਕਦੀ ਇਹ ਜਿਹੜੀਆਂ ਪਹਿਲੀਆਂ ਚੀਜ਼ਾਂ ਨੇ ਇਹਨਾਂ ਤੋਂ ਵੇਖੋ ਵੀ ਹੁਣ ਤਾਂ ਇੰਨਾ ਕੁ ਜ਼ਿਆਦਾ ਉਹ ਚੀਜ਼ ਸਾਡੇ ਸਿਸਟਮ 'ਚ ਰਸ ਗਈ ਆ ਆਲ ਟੂਗੈਦਰ ਹੀ ਕਿ ਆਪਾਂ ਉਹਦੇ ਉੱਤੇ ਤਾਂ ਹੁਣ ਸਵਾਲ ਹੀ ਨਹੀਂ ਆ ਕੋਈ, ਹੈ ਨਾ। ਸੋ ਬਿਲਕੁਲ ਉਲਟ ਆਪਾਂ ਕੰਟਰਾਸਟ ਜ਼ਿੰਦਗੀ ਇਸ ਟਾਈਮ ਦੇ ਉੱਤੇ ਜੀ ਰਹੇ।
4: ਫੈਕਟ ਹੈ ਮੈਂ ਜਦੋਂ ਜਦ ਤੱਕ ਇੰਡੀਆ ਸੀਗਾ ਮੈਂ ਮੇਰੇ ਖਿਆਲ ਹੈ ਮੇਰੇ ਮਾਮੀ ਜੀ ਠੀਕ ਨਹੀਂ ਸੀਗੇ ਅਤੇ ਆਈ ਐਮ ਪ੍ਰੀਟੀ ਮਚ ਸ਼ੋਰ ਕਿ ਉਸ ਟਾਈਮ ਹਰ ਤਰ੍ਹਾਂ ਦੇ ਡਾਕਟਰ ਕੋਲ ਗਏ ਆ ਦੇਖਣ ਲਈ, ਅਤੇ ਜਦੋਂ ਮੈਨੂੰ ਕਿਸੇ ਨੇ ਸਲਾਹ ਪੁੱਛੀ ਮੈਂ ਇਹ ਕਿਹਾ ਕਿ ਬਈ ਕਾਬਲੀਅਤ ਨਾ ਦੇਖੋ ਨੀਅਤ ਵੇਖੋ ਕਿ ਜਿਹੜਾ ਤੁਹਾਨੂੰ ਨੀਅਤ ਤੋਂ ਠੀਕ ਲੱਗਦਾ ਬੰਦਾ, ਕਿਉਂਕਿ ਕਾਬਲੀਅਤ ਤਾਂ ਉਸ ਲੈਵਲ ਦੀ ਹੈ, ਕੋਈ 90 ਹੋਏਗਾ ਕੋਈ 100 ਹੋਏਗਾ ਇੰਨੀ ਪੜ੍ਹਾਈ ਕਰਨ ਤੋਂ ਬਾਅਦ, ਇੰਨੇ ਐਕਸਪੀਰੀਅੰਸ ਤੋਂ ਬਾਅਦ ਤੁਹਾਨੂੰ ਨੀਤ ਦਾ ਨਹੀਂ ਪਤਾ ਅਗਲੇ ਦੀ ਕਿ ਇਹਨੇ ਸੋਚਿਆ ਕਿ ਬਈ ਇਹ ਤਾਂ 2 ਲੱਖ ਦਾ ਗਾਹਕ ਹੈ ਜੀ, ਹੈ ਨਾ, ਜਾਂ ਫਿਰ ਇਹਦਾ ਮੈਂ ਕਿਸ ਤਰ੍ਹਾਂ ਸਹੀ ਇਲਾਜ ਕਰ ਸਕਦਾ, ਜਾਂ ਫਿਰ ਮੈਂ ਕਿੰਨਾ ਕੁ ਐਕਸਪੈਰੀਮੈਂਟ ਕਰ ਸਕਦਾ ਬੰਦੇ ਦੀ ਅਪਰੂਵਲ ਦੇ ਨਾਲ, ਹੈ ਨਾ, ਕਿੰਨੇ ਫੇਜ਼ਸ ਆ ਜਾਂਦੇ ਇਸ ਲੈਵਲ 'ਤੇ ਵੀ ਡਾਕਟਰੀ ਦੇ ਲੈਵਲ 'ਤੇ ਵੀ। ਪਰ ਜਿਹੜਾ ਪਹਿਲਾ ਫੇਜ਼ ਆ ਉਹ ਜ਼ਿਆਦਾ ਹਿੱਟ ਹੈ, ਖਾਸ ਕਰ ਸੁਪਰ ਸਪੈਸ਼ਲਿਟੀ ਜਿਹੜੇ ਵੱਡੇ ਹਸਪਤਾਲ ਨੇ ਉੱਥੇ ਤਾਂ ਟਾਰਗੇਟ ਸੈਟਿੰਗ ਹੈ ਨਾ।
3: ਹਾਂ, ਟਾਰਗੇਟ ਜਿੱਦਾਂ ਪਿੱਛੇ ਜੇ ਆਪਣੇ ਮਿੱਤਰ ਨੇ ਉਹ ਦੱਸਦੇ ਸੀ, ਉਹਨਾਂ ਦੇ ਭਤੀਜਾ ਅਪੁਆਇੰਟ ਹੋਇਆ, ਉਹ ਵਿਚਾਰਾ ਕਿਤੇ ਸੋਫਟ ਹਾਰਟ ਏਟ ਹੀ ਵਧੀਆ ਪੜ੍ਹਿਆ ਲਿਖਿਆ, ਕਿਤੇ ਬੰਦਗੀ ਉਹਦੇ ਝੱਲੇ ਬਚੀ ਸੀ, ਅਤੇ ਉਹਨੇ ਜੋਬ ਛੱਡਤੀ ਉਹਨੇ, ਅਤੇ ਉਹ ਦੱਸਦੇ ਸੀ ਕਹਿੰਦੇ ਵੀ ਜੋਬ ਉਹਨੇ ਬੜੇ ਚਾਅ ਦੇ ਨਾਲ ਉਹਨੇ ਜੁਆਇਨ ਕੀਤਾ ਹੈ, ਪ੍ਰੋਫੈਸ਼ਨ ਸੇਵਾ ਭਾਵਨਾ ਹੈਗੀ ਸੀ, ਅਤੇ 4 ਮਹੀਨੇ ਬਾਅਦ ਉਹਨੂੰ ਜੋਬ ਛੱਡਣੀ ਪਈ, ਉਹਦਾ ਇਹ ਕਹਿਣਾ ਸੀ ਕਿ ਮੈਂ ਨਹੀਂ ਜੋਬ ਕਰ ਸਕਦਾ, ਮੈਨੂੰ ਟਾਰਗੇਟ ਦਿੱਤਾ ਗਿਆ ਵਾ ਅਤੇ
4: ਇਹ ਸੱਚ ਆ ਭਾਅ ਜੀ,
3: ਇਹ ਟਾਰਗੇਟ ਮੈਂ ਨਹੀਂ ਪੂਰਾ ਕਰ ਸਕਦਾ, ਟਾਰਗੇਟ ਵੀ ਇੰਨੇ ਪੈਸੇ ਤੂੰ ਕਮਾ ਕੇ ਦੇਣੇ ਹੀ ਦੇਣੇ ਆ, ਇੰਨੀਆਂ ਤੂੰ ਟੈਸਟ ਲਿਖ ਕੇ ਦੇਣੀਆਂ ਹੀ ਦੇਣੀਆਂ, ਇੰਨੇ ਓਪਰੇਸ਼ਨ ਜਿਹੜੇ ਆ ਉਹ ਬੰਦੇ ਇੱਥੋਂ ਤੱਕ ਪਹੁੰਚਣੇ ਚਾਹੀਦੇ ਆ, ਤੁਹਾਡੀ ਉਹ ਜ਼ਿੰਮੇਵਾਰੀ ਹੈ। ਸੋ ਅਜਿਹੇ ਸਿਸਟਮ ਦੇ ਵਿੱਚ ਜਿਹੜਾ ਬੰਦਾ, ਤੁਸੀਂ ਇੱਕ ਚੀਜ਼ ਹੋਰ ਵੇਖੋ ਵੀ ਜਿਹੜਾ ਬੰਦਾ ਜਿਹਦੇ ਵਿੱਚ ਕੋਈ ਰੱਬ ਜਿਉਂਦਾ ਵਾ ਜਾਂ ਜਿਹਨੇ ਆਪਣਾ ਜ਼ਮੀਰ ਹਲੇ ਨਹੀਂ ਮਾਰਿਆ, ਉਹ ਕਿੱਦਾਂ ਇਸ ਪ੍ਰੋਫੈਸ਼ਨ 'ਚ ਕੰਮ ਕਰ ਪਾਊਗਾ? ਜਿਹਨੂੰ ਮੰਨ ਲਓ ਆਪਾਂ ਸਾਰਿਆਂ 'ਤੇ ਨਹੀਂ ਗੱਲ ਕਰਦੇ, ਪਰ ਉਹ ਜਿਹਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਵੀ ਇੰਨੇ ਬੰਦਿਆਂ ਤੋਂ ਇੰਨੇ ਪੈਸੇ ਤੋਂ ਬਣਾ ਕੇ ਦੇਣੇ ਆ,
4: ਬਿਲਕੁਲ ਬਿਲਕੁਲ,
3: ਉਹ ਕਿੱਦਾਂ ਇਮਾਨਦਾਰੀ ਨਾਲ ਕਿੱਦਾਂ ਉਹ ਸੇਵਾ ਭਾਵਨਾ ਕਿੱਥੇ?
4: ਮੈਨੂੰ ਇਹ ਹਜੇ ਤੱਕ ਖਿਆਲ ਹੈ, ਯਾਦ ਹੈ ਮੈਨੂੰ, ਇੱਕ ਡਾਕਟਰ ਸਾਡੇ ਨੂਨ 'ਚ ਨੇ, ਉਹਨਾਂ ਨੂੰ ਇੱਕ ਸੁਪਰ ਸਪੈਸ਼ਲਿਟੀ ਹਸਪਤਾਲ ਤੋਂ ਇਸ ਕਰਕੇ ਨੋਟਿਸ ਪੀਰੀਅਡ 'ਤੇ ਪਾ ਦਿੱਤਾ ਗਿਆ ਕਿ ਤੁਸੀਂ ਜਾ ਸਕਦੇ ਹੋ, ਹੈ ਨਾ, ਨੈਕਸਟ ਵੀਕ ਨੈਕਸਟ ਮੰਥ ਤੋਂ, ਕਿਉਂਕਿ ਜੇ ਕੋਈ ਲੋੜਵੰਦ ਬੰਦਾ ਆਉਂਦਾ ਸੀ ਕਹਿੰਦਾ ਸੀ ਕਿ ਡਾਕਟਰ ਸਾਹਿਬ ਮੇਰੇ ਤੋਂ ਕਿੱਥੇ ਇੰਨੀ ਦਵਾ ਦਾਰੂ ਦਾ, ਹੈ ਨਾ, ਖਰਚਾ ਹੋਣਾ, ਅਤੇ ਉਹ ਦਰਾਜ਼ ਖੋਲ੍ਹਣਾ, ਕਿਉਂਕਿ ਉਹਨਾਂ ਕੋਲ ਸੈਂਪਲ ਵਗੈਰਾ ਆਏ ਹੁੰਦੇ ਆ ਮੈਡੀਕਲ ਜਿਹੜੇ ਰੈਪ ਹੁੰਦੇ ਦੇ ਕੇ ਜਾਂਦੇ ਆ, ਅਤੇ ਉਹਨਾਂ ਨੇ ਕਈ ਵਾਰੀ ਇੱਦਾਂ ਹੀ ਹੈਂਡ ਆਊਟ ਕਰ ਦੇਣੇ ਕਿ ਚਲੋ ਤੁਸੀਂ ਬਾਹਰੋਂ ਵੀ ਖਰੀਦਣੀ ਆ, ਮੇਰੇ ਕੋਲ ਸੇਮ ਪਈ ਹੋਈ ਲੈ ਜਾਓ। ਇਹ ਵੀ ਪਤਾ ਲੱਗ ਗਿਆ, ਤੇ ਅਲਟੀਮੇਟਲੀ ਹੀ ਜੁਆਇੰਡ ਅ ਚੈਰੀਟੇਬਲ ਹਸਪੀਟਲ। ਪਰ ਫਿਰ ਹਰ ਕਿਸੇ ਦੀ ਉਸ ਤਰ੍ਹਾਂ ਦੀ ਕਿਸਮਤ ਹੋਈ ਨਹੀਂ ਕਿ ਤੁਸੀਂ ਆਪਣਾ ਕਿੱਤਾ ਉਸ ਹਿਸਾਬ ਨਾਲ ਫੋਲੋ ਕਰ ਸਕੋ, ਉਸ ਹੀ ਸ਼ਹਿਰ 'ਚ ਰਹਿ ਸਕੋ ਜਾਂ ਕੁਛ। ਅੱਛਾ, ਇਹਦੇ ਅੰਦਰ ਇੱਕ ਲੋਕਾਂ ਦੇ ਅੰਦਰ ਵੀ ਹੈ ਭਾਜੀ, ਉਹੀ ਮੇਰਾ ਫਰੈਂਡ ਹੈ ਨਾ, ਮੈਨੂੰ ਦੱਸਦਾ ਸੀ ਕਿ ਇਹ ਕੋਵਿਡ ਦੇ ਟਾਈਮ ਦੇ ਲਾਗੇ ਛਾਗੇ, ਹੈ ਨਾ, ਹੀ ਬਿਕੇਮ ਅ ਡਾਕਟਰ। ਸੋ ਹਰ ਕਿਸੇ ਨੂੰ ਹੁੰਦਾ ਪ੍ਰੈਕਟਿਸ ਕਰਨਾ, ਹਰ ਕਿਸੇ ਨੂੰ ਆਪਣੇ ਕੰਮ ਦੇ ਅੰਦਰ ਹੁੰਦਾ ਕਿ ਮੈਂ ਇੰਪ੍ਰੈਸ ਕਰਾਂ, ਹੈ ਨਾ, ਜਿਹੜਾ ਵੀ ਮੇਰੇ ਸਾਹਮਣੇ ਆਇਆ। ਹੁਣ ਕਲਾਇੰਟ ਇਹਨਾਂ ਦਾ ਤਾਂ ਪੇਸ਼ੈਂਟ ਆ, ਕਹਿੰਦਾ ਕਿ ਮੈਨੂੰ ਤਦ ਤੱਕ ਇੱਕ ਇੱਜ਼ਤ ਦੀ ਨਜ਼ਰ ਨਾਲ ਨਹੀਂ ਦੇਖਿਆ ਗਿਆ ਜਦ ਤੱਕ ਮੈਂ ਦਵਾਈ ਲਿਖ ਕੇ ਦੇਣੀ ਨਹੀਂ ਸ਼ੁਰੂ ਕੀਤੀ। ਕਹਿੰਦਾ ਜੇ ਮੈਂ ਕਿਸੇ ਦੇ ਨੋਰਮਲ ਗਲਾ ਖਰਾਬ, ਮੈਨੂੰ ਦਿਸ ਰਿਹਾ ਕਿ ਇਟਸ ਵੈਰੀ ਬੇਸਿਕ, ਹੈ ਨਾ, ਕਿਸੇ ਨੂੰ ਜ਼ੁਕਾਮ ਹੈ, ਨੋਰਮਲ ਆ, ਮੈਨੂੰ ਪਤਾ ਇਹ ਗਰਾਰੇ ਨਾਲ ਅਤੇ ਸਟੀਮ ਨਾਲ ਹੀ ਆ ਨਾ, ਜਿੰਨੀ ਮੈਂ ਦਵਾਈ ਲਿਖਣੀ ਆ ਉਹ ਬੇਸਲੈਸ, ਉਹਨੇ ਕੁਛ ਵਾਧਾ ਕਰਨਾ ਨਹੀਂ, ਕਿਉਂਕਿ ਜ਼ੁਕਾਮ ਦਾ ਤਾਂ ਅੱਜ ਤੱਕ ਕੋਈ ਇਸ ਤਰ੍ਹਾਂ ਦਾ ਕੋਈ ਡਰੱਗ ਨਹੀਂ ਆਇਆ। ਹਾਂ, ਉਹ ਇਨਹੇਲਰ ਲੈ ਲਉਂਗੇ ਥੋੜ੍ਹੇ ਟਾਈਮ ਲਈ, ਹੈਲਪ ਕਰ ਦੇਗਾ, ਹੈ ਨਾ। ਖਾਂਸੀ ਵੀ ਇੱਦਾਂ ਦੀ ਚੀਜ਼ ਹੈ ਕਿ ਜੇ 6 ਦਿਨ ਦਵਾਈ ਲੈਣੀ ਲੈ ਲਓ, ਜੇ ਗਰਾਰੇ ਨਾਲ ਵੀ ਸੈੱਟ ਹੋ ਜਾਏ ਕਿ ਸਟਾਰਟਿੰਗ, ਜੋ ਸ਼ਾਇਦ ਇੱਥੇ ਡਾਕਟਰਸ ਕਰਦੇ ਹੈ ਨਾ, ਦੇ ਡੋਂਟ ਗਿਵ ਪ੍ਰਿਸਕ੍ਰਿਪਸ਼ਨ,
3: ਕੋਸ਼ਿਸ਼ ਕਰਦੇ ਪਈ।
4: ਉਹ ਕਹਿੰਦਾ ਕਿ ਕੰਪਲੇਂਟ ਕਰਕੇ ਗਿਆ ਕਿ ਪੇਸ਼ੈਂਟ ਕਿ ਤੁਸੀਂ ਡਾਕਟਰ ਕਿੱਦਾਂ ਦਾ ਬਿਠਾਇਆ ਹੋਇਆ, ਹੈ ਨਾ। ਫਿਰ ਉਹਨੂੰ ਅੱਗੋਂ ਇਹ ਪ੍ਰੈਸ਼ਰ ਆਇਆ ਕਿ ਯੂ ਆਰ ਨੋਟ ਹੇਅਰ ਟੂ ਡੂ ਸਮਾਜ ਸੇਵਾ ਟਾਈਪ ਬੱਚੇ, ਕਿ ਨੀਚੇ ਕੈਮਿਸਟ ਹੈ, ਪੂਰੀ ਫਾਰਮੇਸੀ ਆ, ਕਿ ਲਿਖੋ ਦਵਾਈ, ਲਿਖੋ, ਕੁਝ ਗਲਤ ਨਹੀਂ ਕਰ ਰਹੇ, ਲੋਕਾਂ ਨੂੰ ਛੇਤੀ ਚਾਹੀਦਾ ਰਿਲੀਫ। ਤੇ ਉਹਦਾ ਦੇਖੋ ਅਲਟੀਮੇਟਲੀ ਹੁੰਦਾ ਕਿ ਹੁਣ ਅਸੀਂ ਇੱਥੇ ਆਏ ਹਾਂ, 27-28 ਸਾਲ ਦੀ ਉਮਰ 'ਚ ਮੈਂ ਆਇਆ, ਮੇਰੀ ਐਂਟੀਬੋਡੀਜ਼ ਦੀ ਰੈਜ਼ਿਸਟੈਂਸ ਬਿਲਕੁਲ ਖਤਮ ਹੈ ਟੂ ਪੈਰਾਸੀਟਾਮੋਲ। ਮੈਨੂੰ ਬੁਖਾਰ ਹੋਊਗਾ ਕਿਉਂਕਿ ਇੰਨੀ ਪੈਰਾਸੀਟਾਮੋਲ ਖਾ ਲਈ, ਛੋਟੀ ਤੋਂ ਛੋਟੀ ਵੱਡੀ ਵੱਡੀ ਚੀਜ਼ ਨੂੰ ਲੈ ਕੇ, ਕਿਉਂ ਰੈਜ਼ਿਸਟੈਂਸ ਆ।
3: ਹਾਂ ਨਹੀਂ, ਲੋਕਾਂ ਨੂੰ ਆਦਤ ਪੈ ਗਈ,
4: ਐਂਟੀਬਾਇਓਟਿਕ ਤੋਂ ਇਲਾਵਾ ਗੱਲ ਨਹੀਂ ਮੰਨਦੀ। ਫਿਰ ਐਂਟੀਬਾਇਓਟਿਕ ਦੀ ਵੀ ਇੱਕ ਟਾਈਮ 'ਤੇ ਆ ਕੇ ਰੈਜ਼ਿਸਟੈਂਸ ਖਤਮ ਹੋ ਜਾਣੀ ਆ, ਫਿਰ ਬੰਦਾ ਹੀ ਕਰੇ। ਕਈਆਂ ਦੀ ਖਤਮ ਹੋਈ ਹੁੰਦੀ ਆ ਸਿੱਧੇ ਡ੍ਰਿਪਾਂ 'ਤੇ ਲੱਗਦੇ, ਜਿਹੜਾ ਬਿਲਕੁਲ ਹੈਵੀ ਡੋਸੇਜ ਹੁੰਦੀ ਆ ਉਹ ਲੱਗਦੀ ਆ।
3: ਹੁਣ ਤੁਸੀਂ ਵੇਖੋ ਵੀ ਜਿਹੜੇ ਸਿਸਟਮ ਦੇ ਵਿੱਚ ਇੱਕ ਬੰਦੇ ਨੂੰ ਬਚਪਨ ਤੋਂ ਇਹ ਆਦਤ ਪਈ ਆ ਕਿ ਇਲਾਜ ਇੱਦਾਂ ਹੁੰਦਾ ਵਾ, ਜੇ ਕੋਈ ਸਿਰਫ ਤੁਹਾਨੂੰ ਸਮਝਾ ਕੇ ਘੱਲ ਦੇ ਤੇ ਉਹ ਇਲਾਜ ਨਹੀਂ ਆ, ਉਹ ਇਲਾਜ ਇਹ ਹੁੰਦਾ ਵੀ ਉਹ ਟੀਕਾ ਲਾਵੇ,
4: ਟੀਕਾ ਲੱਗੇ,
3: ਗੋਲੀਆਂ ਦੇਵੇ,
4: 6 ਗੋਲੀਆਂ ਹੋਣ,
3: ਹਾਂ, ਸਵੇਰੇ ਸ਼ਾਮ ਦੁਪਹਿਰੇ, ਤੇ ਫਿਰ ਕਵੇ ਵੀ ਤੀਸਰੇ ਦਿਨ ਫਿਰ ਆ ਕੇ ਵਿਖਾਇਓ ਤੇ ਬਾਹਰੋਂ ਆ ਵਾਲੇ ਟੈਸਟ ਕਰਾ ਲਓ। ਸੋ ਇਹ ਪੈਟਰਨ ਸਾਡੇ ਦਿਮਾਗ ਦੇ ਵਿੱਚ ਬੈਠਾ, ਫਿਰ ਉੱਥੇ ਤੇ ਸਾਨੂੰ ਲੱਗੂਗਾ ਹੀ ਵੀ ਯਾਰ ਇਹਨੇ ਖਾਨਾ ਪੂਰਤੀ ਕੀਤੀ ਆ, ਅਸੀਂ ਪੈਸੇ। ਹੁਣ ਤੁਸੀਂ ਦੂਰ ਕੀ ਜਾਣਾ ਬਾਬਾ, ਇੱਕ ਦਿਨ ਹੱਸਦੇ ਹਾਂ ਆਪਾਂ ਕਿ ਜਦੋਂ ਟੈਸਟ ਕਰਾ ਲਈਦਾ ਨਾ, ਮੰਨ ਲਓ ਕੋਈ 100-100 ਤੁਸੀਂ ਟੈਸਟ ਕਰਾਇਆ, ਉਹਨੇ 1200 ਦੀ ਪਰਚੀ ਕੱਟਤੀ, ਹੈ ਨਾ, ਤੇ ਬਾਹਰ ਬੈਠਾ ਬੰਦਾ ਨਾ, ਮਤਲਬ ਇੱਦਾਂ ਫੀਲ ਕਰ ਰਿਹਾ ਹੁੰਦਾ ਵੀ ਨਿਕਲ ਹੀ ਆਵੇ ਕੁਛ, ਇੰਨੇ ਪੈਸੇ ਖਰਚ ਗਏ ਆ।
4: ਅੱਛਾ, ਬਾਹਰ ਬੈਠਾ ਨਹੀਂ ਹੁੰਦਾ, ਬਾਹਰ ਬੈਠੇ ਟੈਨਸ਼ਨ ਹੁੰਦੀ ਹੈ, ਜਦੋਂ ਆਵੇ ਨਾ ਕੁਛ ਨਿਕਲਿਆ, ਫਿਰ ਬੰਦਾ ਅੰਦਰ ਤੋਂ ਮੈਂ ਪੈਸੇ ਬਰਬਾਦ ਕੀਤੇ ਹੀ ਆ, ਕੁਛ ਨਿਕਲਿਆ ਹੁੰਦਾ ਤਾਂ ਵੀ ਬੰਦਾ ਕਹਿੰਦਾ ਹਾਂ ਚਲੋ 1500 ਲਾਇਆ ਕਿਸੇ ਪੱਖਾ,
3: ਫਿਰ ਉਸ ਡਾਕਟਰ ਤੇ ਗੁੱਸਾ ਚੜ ਰਿਹਾ ਹੁੰਦਾ, ਨਹੀਂ ਯਾਰ ਇੰਨੇ ਐਵੇਂ ਟੈਸਟ ਕਰਾਤਾ, 12,000 ਖਰਚਾ ਗਿਆ, ਨਿਕਲਿਆ ਤੇ ਕੁਛ ਵੀ ਨਹੀਂ,
4: ਕੁਛ ਵੀ ਨਹੀਂ ਨਿਕਲਿਆ।
3: ਤੇ ਇਹ ਰਿਐਲਿਟੀ 'ਚ ਇੱਕ ਹੋਇਆ ਸਾਡੇ ਮਿੱਤਰ ਦੇ ਨਾਲ, ਤਾਂ ਹੀ ਗੱਲਬਾਤ ਚੱਲੀ, ਤੇ ਉਹ ਕਹਿੰਦਾ ਵੀ ਡਾਕਟਰ ਮੈਨੂੰ ਕਹਿੰਦਾ ਵੀ ਤੂੰ ਸ਼ੁਕਰ ਮਨਾ ਵੀ ਨਹੀਂ ਕੁਛ ਨਿਕਲਿਆ, ਤੂੰ ਚਾਹੁੰਦਾ ਇਹ ਵੀ ਕੁਛ ਨਿਕਲੇ, ਕਹਿੰਦਾ ਪਰ ਤੁਸੀਂ ਟੈਸਟ ਤੇ ਨਜਾਇਜ਼ ਕਰਾਤਾ ਨਾ ਮੇਰਾ, ਨਾਲੇ ਮੇਰਾ ਟਾਈਮ ਖਰਾਬ
4: ਕੀਤਾ।
3: ਇਹ ਤੇ ਸਾਡੀ ਉਹ ਬਣ ਗਈ ਆ। ਖੈਰ ਇੱਕ ਮੈਂ ਹੁਣ ਇਹ ਚੈੱਕ ਕਰ ਰਿਹਾ ਹਾਂ, ਹਾਲਾਂਕਿ ਭਾਰਤ ਦੇ ਵਿੱਚ ਇੱਦਾਂ ਦੇ ਕੋਈ ਅੰਕੜੇ ਜਿਹੜੇ ਆ ਉਹ ਸਾਨੂੰ ਪਤਾ ਹੀ ਆ ਕਿੰਨੇ ਕੁ ਵਾਜਬ ਹੋਣੇ ਆ, ਤੇ ਨਾਲ ਪੈਰਲਰ ਜਦੋਂ ਆਪਾਂ ਆਸਟ੍ਰੇਲੀਆ ਦੇ ਰੱਖਾਂਗੇ ਤੇ ਫਿਰ ਸਾਨੂੰ ਹੋਰ ਬਿਹਤਰ ਆਈਡੀਆ ਹੋ
4: ਜਾਊਗਾ।
3: ਔਨ ਐਵਰੇਜ ਕਹਿੰਦੇ ਨੇ ਕਿ 1 ਸਾਲ ਦੇ ਵਿੱਚ 5,00,000 ਲੋਕ ਮਰਦੇ ਨੇ ਡਾਕਟਰ ਦੀਆਂ ਗਲਤੀਆਂ ਦੇ ਕਰਕੇ, ਜਾਂ ਫਿਰ ਗਲਤ ਦਵਾਈ ਦੇਣ ਦੇ ਕਰਕੇ, ਜਾਂ ਫਿਰ ਗਲਤ ਡਾਇਗਨੋਜ਼ ਹੋਣ ਦੇ ਕਰਕੇ। ਤੇ ਇਹ ਅਗੇਨ ਫਿਰ ਉਹੀ ਆ ਵੀ ਇਹ ਪਤਾ ਹੀ ਆ ਸਾਨੂੰ ਕਿੰਨੇ ਕੁ ਇਹ ਅਧਿਕਾਰਿਤ ਹੋਣਾ, ਹੈ ਨਾ। ਸੋ ਇਹਦੇ ਵਿੱਚ ਰਾਏ ਇਹੋ ਦਿੱਤੀ ਜਾਂਦੀ ਆ ਵੀ ਸੈਕਿੰਡ ਓਪੀਨੀਅਨ ਜ਼ਰੂਰ ਲੈ ਲਓ ਤੁਸੀਂ, ਭਾਵੇਂ ਤੁਸੀਂ ਇੱਥੇ ਹੋ, ਭਾਵੇਂ ਦੁਨੀਆ 'ਚ ਕਿਸੇ ਵੀ ਕੋਨੇ 'ਚ ਬੈਠੇ ਤੁਸੀਂ ਸੁਣ ਰਹੇ ਹੋ। ਅਤੇ ਇੱਕ ਆਪਾਂ ਮੰਨ ਲਓ ਕੋਈ ਗੱਡੀ ਲੈਣੀ, ਸਾਈਕਲ ਲੈਣਾ, ਅਤੇ ਉਹ ਵੀ ਆਪਾਂ ਰੇਟ ਇੱਧਰ ਉੱਧਰੋਂ ਪਤਾ ਕਰ ਲੈਂਦੇ। ਸੋ ਇਸ ਕਰਕੇ ਜਦੋਂ ਇੱਦਾਂ ਦਾ ਕੋਈ ਗੰਭੀਰ ਮਸਲਾ ਵਾ ਸਾਡੀ ਸਿਹਤ ਸੰਬੰਧੀ, ਤਾਂ ਆਪਾਂ ਇੱਧਰੋਂ ਉੱਧਰੋਂ ਜ਼ਰੂਰ ਜ਼ਰੂਰ ਆਪਾਂ ਲੈ ਲਈਏ। ਅਤੇ ਇੱਧਰੋਂ ਜੇ ਆਸਟ੍ਰੇਲੀਆ ਦੀ ਆਪਾਂ ਵੇਖੀਏ, ਆਸਟ੍ਰੇਲੀਆ ਦੇ ਵੀ ਕ੍ਰਿਸ਼ਨਾ ਜੀ ਮੈਂ ਕੱਢ ਰਿਹਾ ਅੰਕੜੇ, ਜਿੱਦਾਂ ਕਿ ਇੱਥੇ ਕੁਛ ਇੱਕ ਸੰਸਥਾਵਾਂ ਨੇ AIHW ਅਤੇ UNSW, ਸੋ ਇਹਨਾਂ ਦੀਆਂ ਜਿਹੜੀਆਂ ਤਾਜ਼ਾ ਰਿਪੋਰਟਾਂ ਨੇ ਵੱਖ ਵੱਖ ਸੰਸਥਾਵਾਂ ਦੀਆਂ, ਉਹਨਾਂ ਦੇ ਆਧਾਰ ਦੇ ਉੱਤੇ ਇੱਥੇ ਵੀ ਸਾਲਾਨਾ ਮੌਤਾਂ ਦੀ ਦਰ 18,000 ਤੋਂ ਲੈ ਕੇ 54,000 ਲੋਕਾਂ ਦੀ ਆ ਆਸਟ੍ਰੇਲੀਆ ਦੇ ਵਿੱਚ। ਸੋ ਇੰਨੇ ਲੋਕ ਜਿਹੜੀ ਆਪਣੀ ਜਾਨ ਗਵਾ ਦਿੰਦੇ ਨੇ, ਅਤੇ ਲਗਭਗ 50,000 ਦੇ ਕਰੀਬ ਲੋਕ ਨੇ ਜਿਹੜੇ ਹਰ ਸਾਲ ਡਾਕਟਰਾਂ ਦੀ ਲਾਪਰਵਾਹੀ ਦੇ ਕਰਕੇ ਅਪਾਹਜ ਹੋ ਜਾਂਦੇ, ਜਾਂ ਜਿਨ੍ਹਾਂ ਦਾ ਕੋਈ ਵੀ ਜਿਹੜਾ ਮੁੜ ਕੇ ਸਰੀਰਕ ਨੁਕਸਾਨ ਜਿਹੜਾ ਉਹ ਦੇਖਦਾ ਚਾਹੇ ਨਹੀਂ ਦੇਖਦਾ
4: ਪਰ ਠੀਕ ਨਹੀਂ ਹੋਣਾ
3: ਅੰਦਰੂਨੀ ਤੌਰ ਦੇ ਉੱਤੇ, ਅਤੇ ਉਹ ਚੀਜ਼ ਸਾਹਮਣੇ ਆਉਂਦੀ ਹੈ। ਉਸ ਤੋਂ ਇਲਾਵਾ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਲਗਭਗ 1,40,000 ਮਾਮਲੇ ਜਿਹੜੇ ਨੇ ਉਹ ਗਲਤ ਡਾਇਗਨੋਸ ਦੇ ਵੀ ਨੇ, ਜਿਨ੍ਹਾਂ ਦੇ ਵਿੱਚੋਂ 4,000 ਮੌਤਾਂ ਜਿਹੜੀਆਂ ਸਿੱਧੇ ਤੌਰ ਦੇ ਉੱਤੇ ਗਲਤ ਬਿਮਾਰੀ ਡਾਇਗਨੋਸ ਕਰਨ ਦੇ ਕਰਕੇ ਹੋ ਜਾਂਦੀ।
4: ਮਾਈ ਗੋਡ, ਅੱਛਾ ਇਹ ਉਮੀਦ ਨਹੀਂ ਰੱਖਦੇ ਆਪਾਂ ਸ਼ਾਇਦ ਇਸ ਤਰ੍ਹਾਂ ਬਾਹਰ ਆ ਕੇ ਰਹਿੰਦੇ ਹੋਏ।
3: ਹਾਂ ਨਹੀਂ, ਪਰ ਮੈਂ ਇਹਨੂੰ ਇੱਕ ਤਾਂ ਇਹ ਪੱਖ ਆ ਕਿ ਆਪਾਂ ਇੱਥੇ ਉਮੀਦ ਨਹੀਂ ਰੱਖਦੇ, ਉਹ ਵੀ ਸਾਡੀ ਗਲਤੀ ਹੈ ਵੀ ਆਪਾਂ ਉਮੀਦ ਨਹੀਂ ਰੱਖਦੇ, ਪਰ ਦੂਸਰੀ ਚੀਜ਼ ਮੈਂ ਇਹਨੂੰ ਇਸ ਐਂਗਲ ਤੋਂ ਵੀ ਵੇਖ ਰਿਹਾ ਵੀ ਜੇ ਇੱਥੇ ਇੰਨੀ ਘੱਟ ਆਬਾਦੀ ਦੇ ਬਾਵਜੂਦ
4: ਪਰਸੈਂਟੇਜ
3: ਆ, ਤੁਸੀਂ ਸੋਚੋ ਵੀ ਉਹ ਯਕੀਨ ਆਉਂਦਾ ਤੁਹਾਨੂੰ ਵੀ ਆਸਟ੍ਰੇਲੀਆ ਉੱਥੇ ਸਿਰਫ ਇੰਨੇ ਕਿ ਹੋ।
4: ਉਹ ਤਾਂ ਹੈ ਨਹੀਂ, ਉਹ ਤਾਂ ਓਬਵੀਅਸ ਜੀ ਗੱਲ ਆ, ਗੱਲ ਹੀ ਇਹ ਹੈ ਕਿ ਕੋਈ ਅੱਜ ਤੱਕ ਕਿਸੇ ਵੀ ਤਕੜੇ ਹੋਸਪਿਟਲ ਨੂੰ ਕਿਹਾ ਨਹੀਂ ਗਿਆ ਕਿ ਬਈ ਤੁਸੀਂ ਗਲਤ ਕਰ ਕੀਤਾ, ਕਿਸੇ ਨੂੰ ਅੱਜ ਤੱਕ ਸਸਪੈਂਡ ਨਹੀਂ ਕੀਤਾ ਗਿਆ, ਖਤਮ ਨਹੀਂ ਕੀਤਾ ਗਿਆ ਉਹਨਾਂ ਦਾ ਲਾਇਸੈਂਸ, ਤਾਂ ਫਿਰ ਉਹ ਤਾਂ ਸਿੱਧੀ ਸਾਦੀ ਗੱਲ ਹੈ ਕਿ ਇਹ ਕਿੰਨਾ ਹੀ ਜ਼ਿਆਦਾ ਬਹੁਤ ਮੈਲੋ ਡਾਊਨ ਕੀਤਾ ਵਰਜ਼ਨ ਹੋਣਾ ਕਿ 5,00,000 ਹੀ ਜਾਂਦਾ। ਮੈਨੂੰ ਤਾਂ ਲੱਗਦਾ ਈਜ਼ੀਲੀ 15-20,00,000।
3: ਚਲੋ ਆਪਾਂ ਇਹ ਨਹੀਂ ਕੋਟ ਕਰ ਸਕਦੇ, ਕੁਛ
4: ਆਪਾਂ ਕੋਟ ਨਹੀਂ ਕਰ ਸਕਦੇ, ਗੱਲ ਸਹੀ ਤੁਹਾਡੀ, ਪਰ ਐਟਲੀਸਟ ਇਹ 2-3 ਗੁਣਾ ਵੱਧ ਹੋਏਗਾ ਜੋ ਮੈਨੂੰ ਲੱਗਦਾ। ਇੱਥੇ ਵੀ ਮੈਨੂੰ ਲੱਗਦਾ ਬਾਈ ਸ਼ਾਇਦ ਬਿਕੋਜ਼ ਆਈ ਹੈਵ ਸੀਨ ਇਟ, ਜੇ ਆਪਾਂ ਬਹੁਤ ਜ਼ਿਆਦਾ ਚਲ ਜਾਈਏ ਅੱਗੇ ਤੇ ਅੱਗੇ ਰੀਜਨਲ ਚਲ ਜਾਈਏ ਤਾਂ ਉੱਥੇ ਇੰਨੀ ਜ਼ਿਆਦਾ ਹੋਸਪਿਟਲ ਫੈਸਿਲਿਟੀਜ਼ ਹੈਗੀਆਂ ਨਹੀਂ ਆ ਨਾ, ਤਾਂ ਕਰਕੇ ਵੀ ਸ਼ਾਇਦ ਇਹ ਵਾਲਾ ਨੰਬਰ ਹੋਣਾ।
3: ਪਰ ਉੱਥੇ ਲੋਕ ਬਿਮਾਰ ਵੀ ਤਾਂ ਘੱਟ ਹੁੰਦੇ ਨਾ।
4: ਹਾਂ,
3: ਸੋ ਨਹੀਂ ਹੁੰਦੀਆਂ, ਪਰ ਆਪਾਂ ਇਹ ਵੇਖਦੇ ਹਾਂ ਵੀ ਭਾਵੇਂ ਦੂਰ ਦਰੇਡੇ ਕਿਤੇ ਵੀ ਤੁਸੀਂ ਹੈਲੀਕਾਪਟਰ ਦੇ ਨਾਲ ਤੁਹਾਨੂੰ ਜਿਹੜੀ ਉਸੇ ਵੇਲੇ ਲਿਫਟ ਕੀਤਾ ਜਾਂਦਾ। ਸੋ ਪਰ ਆਪਾਂ ਚਲੋ ਫਿਰ ਵੀ ਆਪਾਂ ਜਿੱਥੇ ਰਹਿ ਰਹੇ ਹਾਂ ਤੇ ਜਿੱਥੋਂ ਆਏ ਹਾਂ ਇੱਕ ਉਸ ਚੀਜ਼ ਦਾ ਜਿਹੜਾ ਉਹ ਕੰਪੈਰੀਜ਼ਨ ਆ। ਸੋ ਇਸ ਪਰ ਇੱਥੇ ਆ ਵੀ ਤੁਸੀਂ ਕੋਈ ਕਾਰਵਾਈ ਜ਼ਰੂਰ ਤੁਸੀਂ ਕਰ ਸਕਦੇ ਹੋ ਵੀ ਤੁਹਾਨੂੰ ਇਹ ਲੱਗਦਾ ਵੀ ਹਾਂ ਤੁਸੀਂ ਕਿਸੇ ਹੱਦ ਤੱਕ ਤੁਸੀਂ ਕੋਈ ਨਾ ਕੋਈ ਪੁੱਛ ਗਿੱਛ ਤੁਹਾਡੀ ਹੋ ਸਕਦੀ ਆ। ਸੋ ਜਿਵੇਂ ਕਿ ਵਿਕਟੋਰੀਆ ਦੀ ਜੇ ਗੱਲ ਕਰੀਏ ਤੇ HCC ਜਿਹੜਾ ਆਪਣਾ ਹੈਲਥ ਕੰਪਲੀਸ਼ਨ ਕਮਿਸ਼ਨ ਆ, ਉਹਦੇ ਵਿੱਚ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਅਤੇ ਆਸਟ੍ਰੇਲੀਆ ਦੇ ਵਿੱਚ ਜੇਕਰ ਕੋਈ ਇੱਦਾਂ ਦੀ ਕੋਈ ਨਜ਼ਰਅੰਦਾਜ਼ੀ ਕੀਤੀ ਜਾਂਦੀ ਹੈ ਤਾਂ ਕਾਨੂੰਨ ਦੇ ਮੁਤਾਬਕ ਮਰੀਜ਼ ਹਰਜਾਨੇ ਦੇ ਲਈ ਦਾਅਵਾ ਕਰ ਸਕਦਾ। ਇਸ ਤੋਂ ਇਲਾਵਾ ਖਰਚਾ ਜਿਹੜਾ ਵਾ ਉਹਦਾ ਜਾਂ ਨੁਕਸਾਨ ਦੀ ਭਰਪਾਈ ਆ ਉਹ, ਜਾਂ ਫਿਰ ਮਾਨਸਿਕ ਪਰੇਸ਼ਾਨੀ, ਇਹਦੇ ਲਈ ਵੱਖਰਾ ਤੁਹਾਨੂੰ ਮੁਆਵਜ਼ਾ ਮਿਲ ਜਾਂਦਾ। ਪਰ ਜੋ ਪ੍ਰੈਕਟੀਕਲੀ ਮੈਂ ਕੁਛ ਇੱਕ ਕੇਸਾਂ ਦੇ ਵਿੱਚ ਵੇਖਿਆ ਉਹਦੇ ਵਿੱਚ ਜਿਹੜਾ ਨੋ ਵਿਨ ਨੋ ਫੀਸ ਵਾਲੇ ਜਿਹੜੇ ਵਕੀਲ ਨੇ ਜ਼ਿਆਦਾਤਰ ਉਹ ਹੀ ਕਮਾ ਕੇ ਜਾਂਦੇ ਆ, ਕੋਈ ਸਿੱਧਾ ਸਿੱਧਾ ਇਹਨਾਂ ਮਹਿਕਮਿਆਂ ਦੇ ਵਿੱਚ ਤੁਹਾਡੀ ਜੇਕਰ ਨਹੀਂ ਕੋਈ ਹੱਲ ਹੁੰਦੀ ਤਾਂ ਫਿਰ ਉਹ ਵਕੀਲਾਂ ਦੀ ਇਨਵੋਲਵਮੈਂਟ ਹੁੰਦੀ ਆ ਕਿ ਆਪਾਂ ਵੇਖਾਂਗੇ, ਚੱਖਾਂਗੇ, ਆਪਾਂ ਲੜਾਂਗੇ, ਪਰ ਉਹ ਇੰਨੇ ਕੁ ਲੰਮੇ ਚਲੇ ਜਾਂਦੇ ਨੇ ਉਹ ਕੇਸ ਵੀ, ਵੱਡੇ ਵੱਡੇ ਹਰਜਾਨੇ ਮਿਲਦੇ ਨੇ ਪਰ ਉਹਦੇ ਵਿੱਚੋਂ ਉਹਨਾਂ ਮਰੀਜ਼ ਨਹੀਂ ਕਮਾ ਕੇ ਜਾਂਦਾ ਜਿੰਨੇ ਸੰਸਥਾਵਾਂ ਲੈ ਜਾਂਦੀਆਂ ਨੇ। ਖੈਰ ਉਹਨਾਂ ਨੇ ਵੀ ਉਹ ਲੜਨਾ ਹੁੰਦਾ, ਯਾਨੀ ਕਿ ਕੁੱਲ ਮਿਲਾ ਕੇ ਹਰ ਥਾਂ ਦੇ ਉੱਤੇ ਕੁਛ ਨਾ ਕੁਛ,
4: ਬਟ ਸਟਿਲ ਬੈਟਰ ਦੈਨ, ਮਤਲਬ ਉੱਥੇ ਤਾਂ ਸੁਣਵਾਈ ਨਹੀਂ ਹੈ, ਇੱਥੇ ਤਾਂ ਚਲੋ ਕੋਈ ਆਪਣੇ ਟਾਈਮ ਦਾ ਵੀ ਤਾਂ ਰਿਸਕ ਲੈ ਹੀ ਰਿਹਾ ਕਿ ਤੁਹਾਡੇ ਲਈ ਸਾਲ ਲੜ ਰਿਹਾ, ਡੇਢ ਸਾਲ ਲੜ ਰਿਹਾ, ਕੁਛ ਲੈ ਗਿਆ।
3: ਹਾਲਾਂਕਿ ਉੱਥੇ ਵੀ ਇੱਦਾਂ ਵਾ ਕਿ ਜਿਹਨੂੰ ਨਹੀਂ ਨੌਲੇਜ ਉਹ ਬੰਦਾ ਫਿਰ ਉੱਦਾਂ ਕਿ ਚੀਜ਼ ਸੈਟਿਸਫਾਈ ਜਿਹਾ ਹੋ ਕੇ ਬਹਿ ਜਾਂਦਾ ਵੀ ਚਲੋ ਠੀਕ ਹੈ ਇਹ ਹੁਣ ਇੱਦਾਂ ਹੀ ਹੋਣਾ। ਪਰ ਜੇ ਆਪਾਂ ਇਹ ਵੇਖੀਏ ਵੀ ਜਿਹਨਾਂ ਨੂੰ ਪਤਾ ਵਾ ਉਹ ਬੰਦੇ ਫਿਰ ਕੁਛ ਨਾ ਕੁਛ ਤਾਂ ਜ਼ਰੂਰ ਕਰ ਹੀ ਲੈਂਦੇ ਆ, ਉਹ ਸਿਰੜੀ ਹੁੰਦੇ ਆ, ਉਹ ਅੜੇ ਰਹਿੰਦੇ ਆ। ਕਈ ਵਾਰੀ ਤੁਹਾਨੂੰ ਇਹ ਚੀਜ਼ ਪਤਾ ਲੱਗਦੀ ਹੈ, ਜਿੱਦਾਂ ਮੇਰਾ ਘਰ ਇੰਸ਼ੋਰੈਂਸ ਦਾ ਮਸਲਾ ਪਿਆ ਸੀ, ਹੁਣ ਚਲੋ ਮੇਰੇ ਲਈ ਉਦੋਂ ਨਵੀਂ ਗੱਲ ਸੀ, ਅਤੇ ਓਮਬਡਸਮੈਨ ਉੱਥੇ ਵੀ ਕੰਮ ਕਰਦਾ।
4: ਅੱਛਾ,
3: ਠੀਕ ਹੈ, ਉੱਥੇ ਵੀ ਉਹ ਸੰਸਥਾਵਾਂ ਨੇ, ਉਹ ਵੱਖਰੀ ਗੱਲ ਹੈ ਕਿ ਉਹ ਆਪਣੇ ਪੱਧਰ ਦੇ ਉੱਤੇ ਇੱਥੋਂ ਵਰਗੇ ਤਰੀਕੇ ਦੇ ਨਹੀਂ ਆ, ਪਰ ਜੇ ਤੁਸੀਂ
4: ਉਹ ਐਫੀਸ਼ੀਐਂਸੀ ਨਹੀਂ,
3: ਹਾਂ ਅੜੇ ਰਹੋ, ਤੁਸੀਂ ਤੁਰੇ ਰਹੋ, ਅਤੇ ਕਿਸੇ ਨੂੰ ਕੋਈ ਨਾ ਕੋਈ ਜਵਾਬਦੇਹੀ ਤਾਂ ਉਹਨਾਂ ਨੂੰ ਵੀ ਦੇਣੀ ਪੈਂਦੀ ਆ। ਪਰ ਆਪਾਂ ਉੱਥੇ ਇਹ ਮੰਨ ਕੇ ਚੱਲਦੇ ਹਾਂ ਵੀ ਇੱਦਾਂ ਨਹੀਂ ਕੁਛ ਵੀ ਹੋਣਾ, ਸਿੱਧਾ ਕਹਿ ਕੁਆ ਕੇ ਕੁਛ ਕਰਵਾ ਲੈਂਦੇ ਹਾਂ, ਜਾਂ ਕੋਈ ਪ੍ਰੈਸ਼ਰ ਪਵਾ ਲੈਂਦੇ ਹਾਂ, ਜਾਂ ਕੋਈ ਪੋਲੀਟੀਸ਼ੀਅਨ ਕੋਲ ਦਬਕਾ ਮਰਵਾ ਲੈਂਦੇ। ਸੋ ਇਹਨਾਂ ਚੀਜ਼ਾਂ ਦੇ ਕਰਕੇ ਅਸੀਂ ਪੋਲੀਟੀਸ਼ੀਅਨ ਦੀ ਜਿਹੜੀ ਆ ਉਹ ਭੁਗਤ ਵੀ ਵਧਾਈ, ਉਹਦੇ ਥੱਲੇ ਵੀ ਆ ਗਏ ਵੋਟ ਪਾਉਣ ਦੇ ਲਈ, ਇਸੇ ਚੱਕਰ ਦੇ ਕਰਕੇ ਆਪਾਂ ਪੈਸੇ ਦੀ ਵੀ ਉੱਥੇ ਬਰਬਾਦੀ ਕਰਦੇ ਹਾਂ। ਇਹੋ ਹੀ ਵਜ੍ਹਾ ਵਾ ਵੀ ਸਾਡਾ ਉੱਥੇ ਬਾਅਦ ਵਿੱਚ ਸਿਸਟਮ ਜਿਹੜਾ ਉਹ ਇੱਦਾਂ ਦਾ ਕ੍ਰੀਏਟ ਹੋ ਜਾਂਦਾ ਵੀ ਆਪਾਂ ਮੁੜ ਕੇ ਉਹਦੇ ਥੱਲੋਂ ਨਿਕਲ ਹੀ ਨਹੀਂ ਪਾਉਂਦੇ ਸੋ ਡਿਪੈਂਡੈਂਸੀ ਹੋਰ ਜ਼ਿਆਦਾ ਤੁਹਾਡੀ ਵੱਧਦੀ ਜਾਂਦੀ ਹੈ ਸਿਸਟਮ ਹੋਰ ਜ਼ਿਆਦਾ ਮਹਿੰਗਾ ਹੁੰਦਾ ਜਾਂਦਾ ਸੋ ਆਪਾਂ ਹੋਰ ਹੋਰ ਤਰੀਕਿਆਂ ਦੇ ਨਾਲ ਸਾਨੂੰ ਇਹ ਸ਼ੋਰਟਕੱਟ ਜਿੱਥੋਂ ਆਪਾਂ ਸ਼ੁਰੂ ਹੋਏ ਹਾਂ ਫਿਰ ਉੱਥੇ ਗੱਲ ਆ ਜਾਂਦੀ ਹੈ ਵੀ ਪੇਪਰ ਦੀ ਵੀ ਇਹ ਸ਼ੋਰਟਕੱਟ ਹੀ ਹੈ ਨਾ ਵੀ ਆਪਾਂ ਇੱਦਾਂ ਕਰਕੇ ਆਪਾਂ ਐਡਮਿਸ਼ਨ ਲੈ ਲਈਏ ਸੋ ਸ਼ੋਰਟਕੱਟ ਜ਼ਿੰਦਗੀ 'ਚ ਕਿੱਥੇ ਸਾਨੂੰ ਕਿੱਥੋਂ ਕਿੱਥੇ ਲੈ ਕੇ ਜਾਂਦੇ ਆ ਉਹ ਆਪਾਂ ਇਸ ਸਨੈਰੀ 'ਚ ਵੇਖ ਸਕਦੇ ਹਾਂ ਸੋ ਖੈਰ ਆਪਾਂ ਗੱਲਬਾਤ ਸਾਡੀ ਸ਼ੁਰੂ ਹੋਈ ਸੀ ਡਾਕਟਰਾਂ ਦੀ ਤਾਂ ਆਪਾਂ ਕਰ ਰਹੇ ਹਾਂ ਕਿਉਂਕਿ ਨੀਟ ਦੇ ਐਗਜ਼ਾਮ ਦੇ ਵਿੱਚ ਜੋ ਧਾਂਦਲੀ ਹੋਈ ਹੈ ਪੇਪਰ ਲੀਕ ਹੋਇਆ ਅਤੇ ਉਸ ਤੋਂ ਬਾਅਦ ਆਪਾਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਫਿਲਹਾਲ ਆਪਾਂ ਨਿਬੇੜੀਏ ਇੱਥੇ ਕਿ ਜੇ ਇੱਕ ਬ੍ਰੇਕ ਲਈਏ
4: ਨਹੀਂ
3: ਹਾਂਜੀ
4: ਨਹੀਂ ਨਿਬੇੜਨਾ ਨਹੀਂ
3: ਅੱਛਾ
4: ਹੋਰ ਗੱਲਾਂ ਕਰਨੀਆਂ
3: ਅੱਛਾ
4: ਨਹੀਂ ਕਰਨੀਆਂ ਨਹੀਂ ਕਰਨੀਆਂ
3: ਚਲੋ ਆਪਾਂ ਇੱਕ ਬ੍ਰੇਕ ਲੈ ਕੇ
4: ਬ੍ਰੇਕ ਲੈ ਕੇ
3: ਅਤੇ ਪਾਣੀ ਤਾਂ ਨਹੀਂ ਪੀ ਕੇ ਵਾਪਸ ਆਉਂਦੇ ਹਾਂ ਅਤੇ ਧੰਨਵਾਦ ਤੁਹਾਡਾ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674
2: ਜਵਾਕਾਂ ਦੀ ਐਕਟਿੰਗ ਹੈ ਕਮਾਲ ਪਵੇਗਾ ਹੁਣ ਧਮਾਲ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ
5: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ ਡਾਕੂਮੈਂਟ ਬੈਗੇਜ ਜਾਂ ਬਿਜ਼ਨਸ ਕੋਰੀਅਰ ਬਸ ਇੱਕ ਹੀ ਨਾਮ ਸ਼ਿਪ ਗਲੋਬਲ ਆਸਟ੍ਰੇਲੀਆ 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310 ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au
6: ਪਾਂਡੇ ਜੀ ਕਿਆ ਤੁਸੀਂ ਨਾ ਲੱਕ ਪਾਏ ਹੋ ਯਾਰ ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ ਔਰ ਇਹ ਤੀਸਰੀ ਦੋਸਤ ਹੀ ਹੈ ਨਾ
7: देखिए प्रजापति पांडे उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में
8: JBCO Films लेके आए ने एक्शन इमोशन अते फुल ऑन एंटरटेनमेंट पंजाबी फीचर फिल्म शेरा
9: 5 साल बाद मुड़िया शेरे ते मुड़िया भी केड़े हाथ ता
10: स्टारिंग परमीश वर्मा सोनल चौहान योगराज सिंह मानव विज अते होर भी उगे कलाकार
11: मैं उठो भी मुड़ के
8: Written and directed by Savio Sandhu, produced by Anmol Sahni.
10: Hun vekhna na bhullo 15 mai to tuhade nedle cinema ghar vich Sheera.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: 15 May 2026 ਤੇ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਸ਼ੁੱਕਰਵਾਰ ਦੀ ਸ਼ਾਮ ਤੁਹਾਡਾ ਸਵਾਗਤ ਕਰਦੇ ਹਾਂ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਨਾਲ ਸ਼ੁਰੂਆਤ ਕਰੀਏ, ਜਿੱਥੇ ਦੁਨੀਆ ਭਰ ਦੇ ਵਿੱਚ ਕੀ ਕੁਝ ਹੋ ਵਾਪਰ ਰਿਹਾ ਹੈ ਇਸ ਦੇ ਉੱਤੇ ਖਾਸ ਨਿਗਾਹਾਂ ਰੱਖਦਾ ਕੌਮਾਂਤਰੀ ਮੀਡੀਆ, ਔਰ ਕੌਮਾਂਤਰੀ ਮੀਡੀਆ ਦੇ ਹਵਾਲੇ ਦੇ ਨਾਲ ਅਮਰੀਕੀ ਰਾਸ਼ਟਰਪਤੀ ਤੇ ਚੀਨ ਦੇ ਰਾਸ਼ਟਰਪਤੀ ਦੀਆਂ ਮੁਲਾਕਾਤਾਂ ਦੇ ਨਾਲ ਜੁੜੀਆਂ ਖਬਰਾਂ। ਦੱਸ ਦਈਏ ਕਿ ਅਮਰੀਕਾ ਤੇ ਚੀਨ ਦੇ ਰਾਸ਼ਟਰਪਤੀਆਂ ਦੇ ਦਰਮਿਆਨ ਹੋਈ ਦਵੱਲੀ ਗੱਲਬਾਤ ਦੇ ਵਿੱਚ ਕੋਈ ਵੱਡਾ ਵਿਆਪਕ ਵਪਾਰ ਸਮਝੌਤਾ ਨਹੀਂ ਹੋ ਸਕਿਆ, ਪਰ ਅਮਰੀਕਾ ਤੇ ਚੀਨ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਜਿਹੜੀ ਟ੍ਰੇਡ ਵਾਰ ਰੋਕਣ ਦੇ ਲਈ ਸਹਿਮਤੀ ਜਤਾਈ ਸੀ, ਅਕਤੂਬਰ ਮਹੀਨੇ ਤੋਂ ਬਾਅਦ ਹੋਏ ਸਮਝੌਤੇ ਦੇ ਤਹਿਤ ਚੀਨੀ ਸਮਾਨ ਦੇ ਉੱਤੇ ਜਿਹੜਾ ਅਮਰੀਕਾ ਨੇ ਭਾਰੀ ਟੈਰਿਫ ਲਗਾ ਰੱਖਿਆ ਸੀ ਉਸ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਿਆ ਜਾਏਗਾ, ਯਾਨੀ ਕਿ ਟੈਰਿਫ ਨਹੀਂ ਲਗਾਇਆ ਜਾਏਗਾ। ਪਰ ਚੀਨ ਨੇ ਰੇਅਰ ਅਰਥ ਐਕਸਪੋਰਟ ਦੇ ਉੱਤੇ ਸਖਤੀ ਕਾਇਮ ਕੀਤੀ ਹੋਈ ਹੈ। ਵਾਈਟ ਹਾਊਸ ਦੇ ਮੁਤਾਬਕ ਦੋਹਾਂ ਨੇਤਾਵਾਂ ਨੇ ਬੋਰਡ ਆਫ ਟ੍ਰੇਡ ਬਣਾਉਣ ਦੇ ਲਈ ਸਹਿਮਤੀ ਜਤਾਈ ਹੈ ਤਾਂ ਕਿ ਇਸ ਦਾ ਮਕਸਦ ਵਪਾਰਕ ਸੰਬੰਧਾਂ ਨੂੰ ਸੰਭਾਲਣਾ, ਬਾਰ ਬਾਰ ਟੈਰਿਫ ਦੇ ਉੱਤੇ ਗੱਲਬਾਤ ਕਰਨ ਦੀ ਲੋੜ ਨਾ ਪਵੇ, ਇਸ ਕਿਸਮ ਦੇ ਨਾਲ ਇਹ ਵਿਵਸਥਾ ਜਿਹੜੀ ਹੈ ਮੌਜੂਦ ਹੋ ਸਕੇ। ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਇਸ ਦੌਰੇ ਦੇ ਦਰਮਿਆਨ ਬੋਇੰਗ ਦੇ ਵੱਡੇ ਆਰਡਰ, ਅਮਰੀਕੀ ਊਰਜਾ ਅਤੇ ਖੇਤੀਬਾੜੀ ਉਤਪਾਦਾਂ ਦੇ ਨਾਲ ਜੁੜੇ ਹੋਏ ਚੀਨ ਦੇ ਵੱਡੇ ਜਿਹੜੇ ਪਰਚੇਜ਼ ਆਰਡਰ ਨੇ ਉਹਨਾਂ ਦੇ ਬਾਰੇ ਐਲਾਨ ਕੀਤਾ ਹੈ। ਬੁੱਧਵਾਰ ਦੇ ਦਿਨ ਸ਼ੁਰੂ ਹੋਏ ਟਰੰਪ ਦੇ ਇਸ ਦੌਰੇ ਦੇ ਵਿੱਚ ਕਾਰੋਬਾਰੀ ਜਗਤ ਦੀਆਂ ਹਸਤੀਆਂ ਚਰਚਾ ਦੇ ਵਿੱਚ ਸੀ। ਟਰੰਪ ਨੇ ਖੁਦ ਕਿਹਾ ਸੀ ਕਿ ਅਮਰੀਕਾ ਦੀਆਂ ਦਰਜਨਾਂ ਸਿਖਰਲੇ ਜਿਹੜੇ ਬਿਜ਼ਨਸ ਲੀਡਰਸ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਵਫਦ 'ਚ ਲੈ ਕੇ ਆਏ ਨੇ, ਔਰ ਸਭ ਤੋਂ ਜ਼ਿਆਦਾ ਚਰਚਾ ਹੋਈ ਟੈਸਲਾ ਦੇ CEO ਕਦੇ ਡੋਨਲਡ ਟਰੰਪ ਦੇ ਆੜੀ ਰਹੇ ਐਲਨ ਮਸਕ, ਜੋ ਕਿ ਇਸ ਦੌਰੇ ਦੇ ਦਰਮਿਆਨ ਉਹਨਾਂ ਦੇ ਨਾਲ ਸੀ। ਐਨਵੀਡੀਆ ਦੇ CEO ਜੈਨਸਨ ਹੁਆਂਗ ਵੀ ਮੌਜੂਦ ਸੀ। ਅਮਰੀਕਾ ਚੀਨ ਆਰਥਿਕ ਰਿਸ਼ਤਿਆਂ ਦੀ ਇਸ ਨੂੰ ਕਾਫੀ ਸੰਵੇਦਨਸ਼ੀਲ ਕੜੀ ਮੰਨਿਆ ਜਾ ਰਿਹਾ। ਦੱਸ ਦਈਏ ਕਿ ਐਨਵੀਡੀਆ ਮਾਈਕਰੋਚਿਪਸ ਵਿਸ਼ਵ ਭਰ ਦੇ ਵਿੱਚ AI ਰੇਸ ਦੇ ਅੰਦਰ ਕੇਂਦਰ ਦੇ ਵਿੱਚ ਨੇ। ਅਮਰੀਕਾ ਨੇ ਪਹਿਲਾਂ ਹੀ ਚੀਨ ਨੂੰ ਐਡਵਾਂਸ ਕੰਪਿਊਟਿੰਗ ਟੈਕਨੀਕ ਦੀ ਪਹੁੰਚ ਸੀਮਤ ਕਰਨ ਦੇ ਲਈ ਐਕਸਪੋਰਟ ਕੰਟਰੋਲ ਕਰਨ ਨੂੰ ਲੈ ਕੇ ਕਈ ਕਦਮ ਚੁੱਕਣ ਦੀ ਗੱਲ ਕਹੀ ਹੈ। ਇਸ ਕਰਕੇ ਵੀ ਜਿਹੜੇ ਖਾਸ ਤੌਰ ਦੇ ਉੱਤੇ ਕਾਰੋਬਾਰੀ ਮੌਜੂਦ ਸੀ ਉਹਨਾਂ ਦੇ ਉੱਤੇ ਨਿਗਾਹਾਂ ਸੀ ਕਿ ਉਹ ਚੀਨ ਦੇ ਨਾਲ ਕਿਹੜੇ ਕਿਹੜੇ ਦਵੱਲੇ ਸੌਦੇ ਕਰਨਗੇ। ਐਪਲ ਦੇ ਟਿਮ ਕੁੱਕ, ਬਲੈਕਸਟੋਨ ਦੇ ਸਟੀਫਨ ਸ਼ਾਜ਼ਮੈਨ, ਇਸ ਤੋਂ ਇਲਾਵਾ ਬੋਇੰਗ ਦੇ ਕੈਲੀ ਆਰਟਬਰਗ, ਕਾਰਗਿਲ ਦੇ ਬ੍ਰਾਇਨ ਸਾਈਕਸ, ਸਿਟੀ ਗਰੁੱਪ ਦੇ ਜੇਨ ਫਰੇਜ਼ਰ, GE ਐਰੋਸਪੇਸ ਦੇ ਹੈਨਰੀ ਲੋਰੈਂਸ ਕੋਲਪ, ਇਸ ਤੋਂ ਇਲਾਵਾ ਗੋਲਡਮੈਨ ਸੈਚਿਸ ਦੇ ਡੇਵਿਡ ਸੋਲੋਮੈਨ ਅਤੇ ਇਲਿਊਮੀਨਾ ਦੇ ਜੈਕਬ ਥਾਇਸਨ ਵੀ ਮੌਜੂਦ ਸੀ। ਹੋਰਨਾਂ ਤੋਂ ਇਲਾਵਾ ਭਾਰਤੀ ਮੂਲ ਦੇ ਸੰਜੇ ਮਹਿਰੋਤਾ, ਜਿਹੜੇ ਕਿ ਮਾਈਕਰੋ ਟੈਕਨੋਲੋਜੀ ਦੇ ਪ੍ਰਮੁੱਖ ਨੇ, ਅਤੇ ਮਾਈਕਲ ਮਿਬਾਕ ਮਾਸਟਰਕਾਰਡ ਦੇ ਪ੍ਰਮੁੱਖ ਨੇ, ਇਹ ਵੀ ਇਸ ਦੌਰੇ ਦੇ ਦਰਮਿਆਨ ਮੌਜੂਦ ਰਹੇ ਸੀ। ਅਮਰੀਕੀ ਸਦਰ ਡੋਨਲਡ ਟਰੰਪ ਦੇ ਚੀਨ ਦੌਰੇ ਤੋਂ ਬਾਅਦ ਹੁਣ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਇੱਕ ਬਿਆਨ ਨੂੰ ਲੈ ਕੇ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਲੰਮੀ ਸਾਰੀ ਸਪਸ਼ਟੀਕਰਨ ਸਾਹਮਣੇ ਆਈ ਹੈ। ਦਰਅਸਲ ਜ਼ੀ ਜਿਨਪਿੰਗ ਕਹਿੰਦੇ ਆਏ ਨੇ ਕਿ ਪੱਛਮੀ ਦੇਸ਼ ਢਲਾਣ ਦੇ ਵੱਲ ਨੇ, ਹਾਲਾਂਕਿ ਚੀਨੀ ਮੀਡੀਆ ਇਸ ਨੂੰ ਅਮਰੀਕਾ ਦੇ ਸੰਦਰਭ ਦੇ ਵਿੱਚ ਦੱਸਦਾ ਰਿਹਾ। ਪਰ ਸ਼ੁੱਕਰਵਾਰ ਦੇ ਦਿਨ ਅੱਜ ਸਵੇਰ ਵੇਲੇ ਟਰੰਪ ਦੇ ਆਪਣੇ ਅਮਰੀਕਾ ਦਾ ਸਮਾਂ ਤਾਂ ਸਵੇਰ ਨਹੀਂ ਹੈ ਪਰ ਆਸਟ੍ਰੇਲੀਆ ਦੇ ਸਵੇਰ ਵੇਲੇ, ਟਰੰਪ ਨੇ ਆਪਣੇ ਟਰੁੱਥ ਸੋਸ਼ਲ ਅਕਾਊਂਟ ਤੋਂ ਇੱਕ ਲੰਮੀ ਸਾਰੀ ਪੋਸਟ ਕੀਤੀ। ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਜਦੋਂ ਵੀ ਅਮਰੀਕਾ ਨੂੰ ਡਿਕਲਾਈਨਿੰਗ ਨੇਸ਼ਨ ਯਾਨੀ ਢਲਦਾ ਹੋਇਆ ਦੇਸ਼ ਦੱਸਿਆ ਤਾਂ ਉਹਨਾਂ ਦਾ ਇਸ਼ਾਰਾ ਮੌਜੂਦਾ ਪ੍ਰਸ਼ਾਸਨ ਨਹੀਂ ਬਲਕਿ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਵੱਲ ਸੀ, ਇਹ ਟਰੰਪ ਦਾ ਸਪਸ਼ਟੀਕਰਨ ਹੈ। ਇਸ ਤੋਂ ਬਾਅਦ ਵਾਈਟ ਹਾਊਸ ਨੇ ਵੀ ਇਸ ਨੂੰ ਰੀਪੋਸਟ ਕੀਤਾ। ਇਸ ਲੰਮੀ ਪੋਸਟ ਦੇ ਵਿੱਚ ਟਰੰਪ ਨੇ ਇਹ ਵੀ ਕਿਹਾ ਹੈ ਕਿ ਬਾਈਡਨ ਦੇ ਪ੍ਰਸ਼ਾਸਨ ਦੇ ਦਰਮਿਆਨ ਅਮਰੀਕਾ ਨੂੰ ਭਾਰੀ ਨੁਕਸਾਨ ਹੋਇਆ, ਟੈਕਸ ਵਧੇ ਨੇ ਔਰ ਸਰਹੱਦਾਂ ਖੁੱਲੀਆਂ ਨੇ, ਅਪਰਾਧ ਵਧੇ ਨੇ, ਵਪਾਰਕ ਸਮਝੌਤਿਆਂ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਦੀ ਉਹਨਾਂ ਨੇ ਆਲੋਚਨਾ ਕੀਤੀ। ਇਹ ਵੀ ਕਿਹਾ ਕਿ ਦੁਨੀਆ ਭਰ ਦੇ ਵਿੱਚੋਂ $18 trillion ਦਾ ਨਿਵੇਸ਼ ਅਮਰੀਕਾ ਦੇ ਵਿੱਚ ਆ ਰਿਹਾ ਅੱਜ ਦੀ ਤਰੀਕ ਦੇ ਵਿੱਚ, ਔਰ ਦੇਸ਼ ਦੇ ਅੰਦਰ ਰੁਜ਼ਗਾਰ ਬਾਜ਼ਾਰ ਜਿਹੜਾ ਇਹੋ ਮਜ਼ਬੂਤ ਹੋ ਰਿਹਾ ਔਰ ਬਲਕਿ ਅਮਰੀਕੀ ਇਤਿਹਾਸ ਦੇ ਵਿੱਚ ਸਭ ਤੋਂ ਮਜ਼ਬੂਤ ਦੌਰ 'ਚ। ਟਰੰਪ ਦੇ ਮੁਤਾਬਕ ਜ਼ੀ ਜਿਨਪਿੰਗ ਨੇ ਘੱਟ ਸਮੇਂ ਦੇ ਵਿੱਚ ਉਹਨਾਂ ਦੀ ਸਰਕਾਰ ਦੀ ਉਪਲਬਧੀਆਂ ਦੀ ਤਾਰੀਫ ਵੀ ਕੀਤੀ ਹੈ। ਉਹਨਾਂ ਕਿਹਾ ਕਿ 2 ਸਾਲ ਪਹਿਲਾਂ ਅਮਰੀਕਾ ਢਲਾਣ 'ਤੇ ਸੀ, ਇਸ ਗੱਲ ਦੇ ਲਈ ਮੈਂ ਜ਼ੀ ਜਿਨਪਿੰਗ ਦੇ ਨਾਲ ਪੂਰੀ ਸਹਿਮਤ ਸਹਿਮਤੀ ਜਤਾਨਾ ਪਰ ਹੁਣ ਅਮਰੀਕਾ ਦੁਨੀਆ ਦੇ ਸਭ ਤੋਂ ਮਜ਼ਬੂਤ ਦੇਸ਼ਾਂ ਦੇ ਵਿੱਚ ਹੈ। ਹਾਲਾਂਕਿ ਟਰੰਪ ਨੇ ਉਮੀਦ ਜਤਾਈ ਹੈ ਕਿ ਅਮਰੀਕਾ ਚੀਨ ਦੇ ਰਿਸ਼ਤੇ ਪਹਿਲਾਂ ਤੋਂ ਵੀ ਜ਼ਿਆਦਾ ਮਜ਼ਬੂਤ ਹੋ ਸਕਦੇ ਨੇ, ਪਰ ਇਹ ਸਪਸ਼ਟ ਨਹੀਂ ਹੈ ਕਿ ਟਰੰਪ ਦੀ ਮੌਜੂਦਾ ਯਾਤਰਾ ਦੇ ਦਰਮਿਆਨ ਜ਼ੀ ਜਿਨਪਿੰਗ ਨੇ ਕਦੇ ਕੋਈ ਐਸੀ ਟਿੱਪਣੀ ਕੀਤੀ ਹੈ ਕਿ ਨਹੀਂ। ਚੀਨੀ ਮੀਡੀਆ ਦੇ ਰਾਹੀਂ ਬਿਆਨ ਸਾਹਮਣੇ ਆਉਂਦਿਆਂ ਆਉਂਦਿਆਂ ਕਈ ਵਾਰ ਸਮਾਂ ਵੀ ਲੱਗ ਜਾਂਦਾ। ਇਹ ਵੀ ਕਿਹਾ ਗਿਆ ਹੈ ਕਿ ਦੁਨੀਆ ਇੱਕ ਨਵੇਂ ਮੋੜ 'ਤੇ ਪਹੁੰਚ ਗਈ ਹੈ। ਚੀਨ ਦੇ ਰਾਸ਼ਟਰਪਤੀ ਨੇ ਵੀ ਟਰੰਪ ਦੇ ਨਾਲ ਮੁਲਾਕਾਤ ਤਾਂ ਕੀਤੀ ਪਰ ਆਪਣੇ ਮੁੱਦੇ ਵੀ ਜਿਹੜੇ ਸੀ ਉਹ ਵੀ ਖੁੱਲ੍ਹ ਕੇ ਰੱਖੇ। ਖਾਸ ਤੌਰ ਦੇ ਉੱਤੇ ਅਮਰੀਕਾ ਨੂੰ ਤਾਈਵਾਨ ਮੁੱਦੇ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਅਤੇ ਕਿਹਾ ਕਿ ਜੇਕਰ ਰਲ ਕੇ ਕੰਮ ਕਰੋਗੇ ਤਾਂ ਫਾਇਦੇ 'ਚ ਰਹੋਗੇ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ ਅਤੇ ਪ੍ਰਧਾਨ ਮੰਤਰੀ ਮੋਦੀ, ਵੈਸੇ ਤਾਂ ਦੇਸ਼ ਵਾਸੀਆਂ ਨੂੰ ਘੱਟ ਪੈਟਰੋਲ ਖਰਚਣਾ ਚਾਹੀਦਾ ਇਸ ਗੱਲ ਦੀ ਤਾਕੀਦ ਕਰ ਰਹੇ ਨੇ, ਪਰ ਐਸੇ ਸਮੇਂ ਦੇ ਵਿੱਚ ਜਦੋਂ ਵਿਦੇਸ਼ ਦੌਰਿਆਂ ਦੇ ਲਈ ਦਿੱਲੀ ਸਰਕਾਰ ਨੇ ਰੋਕ ਲਗਾ ਦਿੱਤੀ ਆਪਣੇ ਮੰਤਰੀਆਂ ਦੇ ਉੱਤੇ, ਔਰ ਭਾਰਤ ਸਰਕਾਰ ਜਾਂ ਮੋਦੀ ਇਹ ਕਹਿ ਰਹੇ ਨੇ ਕਿ ਭਾਰਤ ਦੇ ਲੋਕਾਂ ਨੂੰ ਵਿਦੇਸ਼ ਯਾਤਰਾਵਾਂ ਤੋਂ ਬਚਣਾ ਚਾਹੀਦਾ, ਪ੍ਰਧਾਨ ਮੰਤਰੀ ਮੋਦੀ ਖੁਦ 5 ਦੇਸ਼ਾਂ ਦੀ ਯਾਤਰਾ ਦੇ ਉੱਤੇ ਨਿਕਲ ਪਏ ਨੇ, ਪਰ ਇਸ ਨੂੰ ਬੜੀ ਅਹਿਮ ਮੰਨਿਆ ਜਾ ਰਿਹਾ। 15 ਤੋਂ 20 ਮਈ ਤੱਕ ਉਹ UAE, ਫਿਰ ਉੱਥੋਂ ਹੁੰਦਿਆਂ ਹੋਇਆਂ ਨੈਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਵੀ ਜਾਣਗੇ। UAE ਦੇ ਵਿੱਚ ਕੌਮਾਂਤਰੀ ਸਹਿਯੋਗ ਰਾਜ ਮੰਤਰੀ ਰੀਮਲ ਹਾਸ਼ਮੀ ਦੇ ਨਾਲ ਮੁਲਾਕਾਤ ਵੀ ਕਰਨੀ ਹੈ, UAE ਦੇ ਵਿੱਚ ਵੀ ਮੁਲਾਕਾਤ ਕਰਨੀ ਹੈ। UAE ਦੇ ਰਾਸ਼ਟਰਪਤੀ 5 ਵਾਰ ਭਾਰਤ ਆ ਚੁੱਕੇ ਨੇ। ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਭਾਰਤ ਇਸ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਿਹਾਜ਼ ਦੇ ਨਾਲ ਇਸ ਦੌਰੇ ਨੂੰ ਕਾਫੀ ਅਹਿਮ ਮੰਨ ਰਿਹਾ। ਭਾਰਤ ਕਈ ਵਾਰ ਇਹ ਕਹਿ ਚੁੱਕਿਆ ਕਿ, ਜਾਂ ਇੰਝ ਕਹਿ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਕਈ ਵਾਰ ਕਹਿ ਚੁੱਕੇ ਨੇ ਕਿ ਫਿਊਲ ਦੀ ਇਸ ਵਕਤ ਸ਼ੋਰਟੇਜ ਦੁਨੀਆ ਭਰ ਦੇ ਵਿੱਚ ਚੱਲ ਰਹੀ ਹੈ। ਭਾਰਤ ਇੱਕ ਬਹੁਤ ਵੱਡਾ ਬਾਜ਼ਾਰ ਹੈ ਔਰ ਆਪਣੀਆਂ ਲੋੜਾਂ ਦੇ ਲਈ ਵਿਦੇਸ਼ਾਂ ਦੇ ਉੱਤੇ ਨਿਰਭਰ ਕਰਦਾ ਹੈ। UAE ਇੱਕ ਚੰਗਾ ਸਟ੍ਰੈਟੇਜਿਕ ਪਾਰਟਨਰ ਭਾਰਤ ਦਾ ਹੋ ਸਕਦਾ ਹੈ। LPG ਦੀ ਜਿਹੜੀ ਸਪਲਾਈ ਹੈ ਅਤੇ ਇਸ ਤੋਂ ਇਲਾਵਾ ਰਣਨੀਤਕ ਤਰੀਕੇ ਦੇ ਨਾਲ ਤੇਲ ਦਾ ਜਿਹੜਾ ਸਟੋਰੇਜ ਹੈ ਜਿਹਨੂੰ ਤੇਲ ਭੰਡਾਰਨ ਕਹਿ ਲਿਆ ਜਾਂਦਾ, ਇਹਨਾਂ ਦੋ ਮਾਮਲਿਆਂ ਦੇ ਉੱਤੇ ਹਸਤਾਖਰ ਹੋ ਸਕਦੇ ਨੇ, ਦੋ ਸਮਝੌਤੇ UAE ਦੇ ਨਾਲ ਹੋ ਸਕਦੇ ਨੇ। ਕੱਚੇ ਤੇਲ ਅਤੇ ਗੈਸ ਦੀ ਸਪਲਾਈ ਨੂੰ ਲੈ ਕੇ ਜਿਹੜੀ ਡੀਲ ਉਹ ਹੋ ਸਕਦੀ ਹੈ। ਇਸ ਤੋਂ ਇਲਾਵਾ ਨੈਦਰਲੈਂਡ ਦੇ ਵਿੱਚ ਮੁਲਾਕਾਤ ਹੋਏਗੀ ਪ੍ਰਧਾਨ ਮੰਤਰੀ ਦੀ। ਨੈਦਰਲੈਂਡ ਦੇ ਵਿੱਚ ਜੌਬ ਰਿਟਨ ਦੀ ਅਗਵਾਈ ਦੀ ਜਿਹੜੀ ਸਰਕਾਰ ਹੈ ਉਸ ਦੇ ਨਾਲ ਰਲ ਕੇ ਸੈਮੀ ਕੰਡਕਟਰ, IT ਅਤੇ ਦੂਸਰੇ ਜਿਹੜੇ ਸਿੱਖਿਆ ਅਤੇ ਸਮੁੰਦਰੀ ਸਹਿਯੋਗ ਦੇ ਮਸਲਿਆਂ ਦੇ ਉੱਤੇ ਚਰਚਾ ਹੋ ਸਕਦੀ ਹੈ। ਸਵੀਡਨ ਦੇ ਵਿੱਚ ਵੀ ਪ੍ਰਧਾਨ ਮੰਤਰੀ ਹੋਣਗੇ, 17 ਮਈ ਨੂੰ ਉੱਥੇ ਹੋਣਗੇ। ਪ੍ਰਧਾਨ ਮੰਤਰੀ ਗੌਥਨਬਰਗ ਦੀ ਅਧਿਕਾਰਕ ਯਾਤਰਾ ਕਰਨਗੇ। ਇਸ ਤੋਂ ਪਹਿਲਾਂ ਜਿਹੜਾ 2018 ਦੇ ਵਿੱਚ ਨੌਰਡਿਕ ਇੰਡੀਆ ਸਮਿਟ ਹੋਇਆ ਸੀ ਉਹ ਸਵੀਡਨ ਨੇ ਆਯੋਜਿਤ ਕੀਤਾ ਸੀ, ਉਦੋਂ ਵੀ ਪ੍ਰਧਾਨ ਮੰਤਰੀ ਉੱਥੇ ਗਏ ਸੀ, ਪਰ ਇਸ ਸਾਲ ਜਿਹੜਾ ਨੌਰਡਿਕ ਇੰਡੀਆ ਸਮਿਟ ਹੋ ਰਿਹਾ ਉਹ ਨਾਰਵੇ ਦੇ ਵਿੱਚ ਹੋ ਰਿਹਾ। ਸੋ 19 ਮਈ ਨੂੰ ਨਾਰਵੇ ਦੇ ਰਾਜਧਾਨੀ ਸ਼ਹਿਰ ਓਸਲੋ ਦੇ ਵਿੱਚ ਪ੍ਰਧਾਨ ਮੰਤਰੀ ਹੋਣਗੇ ਇੰਡੀਆ ਨਾਰਡਿਕ ਸਮਿਟ ਦੇ ਵਿੱਚ, ਔਰ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗੈਹਰ ਸਟੋਰੇ ਦੇ ਨਾਲ ਦਵੱਲੀ ਮੁਲਾਕਾਤ ਵੀ ਹੋਏਗੀ। ਯੂਰਪ ਦੌਰੇ 'ਤੇ ਜਾਣ ਪ੍ਰਧਾਨ ਮੰਤਰੀ ਅਤੇ ਇਟਲੀ ਨਾ ਹੋ ਕੇ ਆਉਣ, ਇਹ ਕਿਵੇਂ ਹੋ ਸਕਦਾ? ਜੋਰਜੀਆ ਮੈਲੋਨੀ ਦੇ ਨਾਲ ਵੀ ਜੱਫੀਆਂ ਪੈਣਗੀਆਂ ਅਤੇ ਉੱਥੋਂ ਦੇ ਰਾਸ਼ਟਰਪਤੀ ਸਰਜੀਓ ਮੈਟਰੋਲਾ ਦੇ ਨਾਲ ਵੀ ਤਸਵੀਰਾਂ ਖਿਚਾਈਆਂ ਜਾਣਗੀਆਂ। ਪਰ ਜਦੋਂ ਤੇਲ ਦੀ ਗੱਲ ਤੁਰੀਓ ਹੈ ਅਤੇ ਅਜਿਹੇ ਸਮੇਂ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਦੀ ਖਬਰ ਅਤੇ ਨਾਲ ਦੀ ਨਾਲ ਇਹ ਵੀ ਪਤਾ ਚੱਲਦਾ ਹੈ ਕਿ ਅੱਜ ਦੇ ਦਿਨ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 3-3 ਰੁਪਏ ਪ੍ਰਤੀ ਲੀਟਰ ਦਾ ਇਜ਼ਾਫਾ ਕੀਤਾ ਜਾ ਰਿਹਾ ਹੈ। ਤੇਲ ਕੰਪਨੀਆਂ ਨੇ ਵਿਸ਼ਵ ਭਰ ਦੇ ਵਿੱਚ ਆਏ ਇਸ ਊਰਜਾ ਸੰਕਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਹੁਣ ਜਿਹੜੇ ਕੰਜ਼ੂਮਰਸ ਨੇ ਉਹਨਾਂ 'ਤੇ ਬੋਝ ਪਾਉਣਾ ਸ਼ੁਰੂ ਕਰ ਦਿੱਤਾ। ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਪੈਟਰੋਲ ਦੀ ਕੀਮਤ 94 ਰੁਪਏ 77 ਪੈਸੇ ਤੋਂ ਵਧਾ ਕੇ 97 ਰੁਪਏ 77 ਪੈਸੇ ਫੀ ਲੀਟਰ ਕਰ ਦਿੱਤੀ ਗਈ ਹੈ। ਉੱਥੇ ਹੀ ਡੀਜ਼ਲ ਹੁਣ 99 ਰੁਪਏ 67 ਪੈਸੇ ਦੀ ਬਜਾਏ 90 ਰੁਪਏ 67 ਪੈਸੇ ਪ੍ਰਤੀ ਲੀਟਰ ਤੱਕ ਮਿਲੇਗਾ। ਦੱਸ ਦਈਏ ਕਿ ਫਿਊਲ ਦੀਆਂ ਕੀਮਤਾਂ ਅਪ੍ਰੈਲ 2022 ਤੋਂ ਸਥਿਰ ਚੱਲ ਰਹੀਆਂ ਸੀ। ਭਾਰਤ ਹੁਣ ਤੱਕ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਤੋਂ ਬਚਦਾ ਆ ਰਿਹਾ ਸੀ। ਹਾਲਾਂਕਿ ਇਸ ਦਰਮਿਆਨ ਮਾਰਚ 2024 'ਚ ਲੋਕ ਸਭਾ ਚੋਣਾਂ ਵੀ ਸੀ, ਉਸ ਵਕਤ ਤਾਂ 2 ਰੁਪਏ ਦੀ ਕਟੌਤੀ ਵੀ ਕਰ ਦਿੱਤੀ ਗਈ। ਉਸ ਤੋਂ ਬਾਅਦ ਅਲੱਗ ਅਲੱਗ ਸੂਬਿਆਂ ਜਿਨ੍ਹਾਂ ਦੇ ਵਿੱਚ ਕਾਫੀ ਅਹਿਮ ਪੈਂਦੇ ਪੱਛਮ ਬੰਗਾਲ, ਬਿਹਾਰ, ਤਮਿਲਨਾਡੂ ਦੇ ਸੂਬਿਆਂ ਦੀਆਂ ਚੋਣਾਂ ਅਲੱਗ ਅਲੱਗ ਸਮਿਆਂ 'ਤੇ ਹੁੰਦੀਆਂ ਰਹੀਆਂ, ਇਹਨਾਂ ਕਰਕੇ ਵੀ ਭਾਰਤ ਦੇ ਵਿੱਚ ਕਟੌਤੀਆਂ ਨਹੀਂ ਹੋਈਆਂ। ਪਰ ਹੁਣ ਸਰਕਾਰੀ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ, ਇਹਨਾਂ ਦੀ ਤਰਫ ਤੋਂ ਸੋਧ ਲਾਗੂ ਕੀਤੀ ਗਈ ਹੈ। ਇਸ ਸਾਲ ਫਰਵਰੀ ਮਹੀਨੇ ਦੇ ਵਿੱਚ ਭਾਰਤ ਨੇ ਕੱਚਾ ਤੇਲ ਲਗਭਗ $69 ਪ੍ਰਤੀ ਬੈਰਲ ਦੀ ਔਸਤ ਕੀਮਤ 'ਤੇ ਵੀ ਬਰਾਮਦ ਕੀਤਾ ਸੀ। ਹਾਲਾਂਕਿ ਕੁਝ ਹੀ ਮਹੀਨਿਆਂ ਦੇ ਵਿੱਚ ਇਹ ਕੀਮਤਾਂ ਵੱਧ ਕੇ $113-114 ਪ੍ਰਤੀ ਬੈਰਲ ਵੀ ਹੋ ਗਈਆਂ। ਅਮਰੀਕਾ ਦੀ ਤਰਫ ਤੋਂ ਵੀ ਡੋਨਲਡ ਟਰੰਪ ਨੇ ਇੱਕ ਵਾਰ ਤਾਂ ਸਵਾਲ ਖੜ੍ਹੇ ਕੀਤੇ ਸੀ ਕਿ ਭਾਰਤ ਨੇ ਜਿਹੜਾ ਸਸਤਾ ਕੱਚਾ ਤੇਲ ਖਰੀਦਿਆ ਰੂਸ ਤੋਂ, ਉਹ ਆਖਿਰਕਾਰ ਕੀ ਆਪਣੇ ਲੋਕਾਂ ਦੇ ਵਿੱਚ, ਆਪਣੇ ਦੇਸ਼ ਦੇ ਕੰਜ਼ਿਊਮਰਸ ਦੇ ਵਿੱਚ ਵੰਡਿਆ ਜਾ ਰਿਹਾ ਜਾਂ ਨਹੀਂ। ਪ੍ਰਭਾਤ ਦੇ ਵਿੱਚ ਇਹ ਖਬਰ ਵੀ ਸ਼ਾਂਤ ਹੋ ਗਈ। ਅਧਿਕਾਰੀਆਂ ਦੇ ਮੁਤਾਬਕ ਫਿਲਹਾਲ ਵਿਸ਼ਵ ਭਰ ਦੇ ਊਰਜਾ ਬਾਜ਼ਾਰ ਦੇ ਵਿੱਚ ਅਸਥਿਰਤਾ ਦਾ ਦੌਰ ਹੈ। ਭਾਰਤ ਦੇ ਕੋਲ ਫਿਲਹਾਲ ਲਗਭਗ 60 ਦਿਨਾਂ ਦਾ ਫਿਊਲ ਸਟਾਕ ਮੌਜੂਦ ਹੈ, ਕਰੀਬ 45 ਦਿਨ ਦਾ LPG ਸਟਾਕ ਮੌਜੂਦ ਹੈ। ਅਜਿਹੇ ਦੇ ਵਿੱਚ ਅੱਜ ਦੇ ਦਿਨ ਤੋਂ ਹੋਏ ਇਸ ਪੈਟਰੋਲ ਡੀਜ਼ਲ CNG ਦੇ ਵਾਧੇ ਤੋਂ ਬਾਅਦ ਵਿਰੋਧੀ ਨੇਤਾਵਾਂ ਦੀ ਤਰਫ ਤੋਂ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਗਿਆ। ਸਾਬਕਾ ਪੈਟਰੋਲੀਅਮ ਮੰਤਰੀ ਵੀਰੱਪਾ ਮੋਇਲੀ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਤਸਵੀਰ ਸਾਹਮਣੇ ਨਹੀਂ ਰੱਖੀ ਗਈ, ਤੱਥਾਂ ਨੂੰ ਛੁਪਾਇਆ ਗਿਆ। ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਹੁਣ ਤਾਂ ਇੱਕੋ ਇੱਕ ਵਿਕਲਪ ਨਜ਼ਰ ਆਉਂਦਾ ਭਾਰਤ ਦੇ ਲੋਕਾਂ ਕੋਲ, ਅਤੇ ਸਾਈਕਲ ਦੇ ਉੱਤੇ ਚੱਲਣ। ਉੱਥੇ ਪੱਛਮ ਬੰਗਾਲ ਸਰਕਾਰ ਦੇ ਵਿੱਚ ਮੰਤਰੀ ਦਲੀਪ ਘੋਸ਼ ਨੇ ਕਿਹਾ ਕਿ ਪਿਛਲੇ 3 ਸਾਲਾਂ 'ਚ ਦੁਨੀਆ ਦੇ ਅੰਦਰ ਜੰਗ ਵਰਗੀ ਸਥਿਤੀ ਬਣੀ ਹੈ, ਜਿਸ ਦੀ ਵਜ੍ਹਾ ਦੇ ਚੱਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਸਾਨੂੰ ਨੁਕਸਾਨ ਨਹੀਂ ਹੋਣ ਦਿੱਤਾ, ਸਿਰਫ ਗੈਸ ਦੀਆਂ ਕੀਮਤਾਂ ਵਧੀਆਂ। ਕਾਫੀ ਸਮੇਂ ਤੱਕ ਕਿਹਾ ਜਾਂਦਾ ਰਿਹਾ ਕਿ ਤੇਲ ਦੀਆਂ ਕੀਮਤਾਂ ਵਧਣਗੀਆਂ, ਪਰ ਹੁਣ ਤਾਂ ਇਹ ਵਧਣੀਆਂ ਹੀ ਸੀ। ਇਸ ਦਰਮਿਆਨ ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਐਕਸ ਦੇ ਉੱਤੇ ਲਿਖਿਆ ਕਿ ਅੱਜ ਦੇ ਦਿਨ ਨੂੰ ਫਿਊਲ ਫਰਾਈਡੇ ਕਹਿ ਦੇਣਾ ਚਾਹੀਦਾ। ਚੋਣਾਂ ਖਤਮ ਹੋ ਚੁੱਕੀਆਂ ਨੇ, ਨਵੇਂ ਮੁੱਖ ਮੰਤਰੀ ਚੁਣ ਲਏ ਗਏ ਨੇ, ਇਸ ਕਰਕੇ ਹੁਣ ਫਿਊਲ ਦੀਆਂ ਕੀਮਤਾਂ 'ਚ ਵਾਧੇ ਦੇ ਲਈ ਇਹ ਸਹੀ ਸਮਾਂ ਸੀ। ਕਾਂਗਰਸ ਦੇ ਨੇਤਾ ਅਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਕਿ 29 ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਭਾਰਤ ਸਰਕਾਰ ਵਧਾ ਦੇਵੇਗੀ। ਰਾਹੁਲ ਗਾਂਧੀ ਹੁਣ ਤਾਂ ਇਸ ਸਰਕਾਰ ਦੇ ਇਕੱਲੀ ਇਕੱਲੀ ਗੱਲ ਦੀ ਭਵਿੱਖਬਾਣੀ ਕਰ ਦਿੰਦੇ ਨੇ, ਜਿਹੜੀਆਂ ਕਿ ਸਹੀ ਵੀ ਹੋ ਜਾਂਦੀਆਂ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਮਾਈਗ੍ਰੇਸ਼ਨ ਦੇ ਨਾਲ ਜੁੜੀ ਹੋਈ, ਜਿੱਥੇ ਤਾਜ਼ਾ ਤਰੀਨ ਜਿਹੜਾ ਫੈਡਰਲ ਬਜਟ ਪੇਸ਼ ਹੋਇਆ ਸੀ, ਉਸ ਤੋਂ ਬਾਅਦ ਵਿਰੋਧੀ ਧਿਰ ਆਗੂ ਐਂਗਸ ਟੇਲਰ ਨੇ ਆਪਣਾ ਬਜਟ ਭਾਸ਼ਣ ਦੇ ਉੱਤੇ ਜਵਾਬ ਦਿੱਤਾ ਪਾਰਲੀਮੈਂਟ ਦੇ ਵਿੱਚ। ਜਵਾਬ ਘੱਟ, ਪਰ ਉਸ ਦੇ ਵਿੱਚ ਇਮੀਗ੍ਰੇਸ਼ਨ ਨੂੰ ਖਤਮ ਕਰਨ ਜਾਂ ਘੱਟ ਕਰਨ ਜਾਂ ਹੋਰ ਬਹੁਤ ਸਾਰੀਆਂ ਐਸੀਆਂ ਧਮਕੀਆਂ ਦਿੱਤੀਆਂ ਗਈਆਂ। ਹੁਣ ਦੇਸ਼ ਦੀ ਸਭ ਤੋਂ ਵੱਡੀ ਐਗਰੀਕਲਚਰ ਬਾਡੀ ਦੀ ਤਰਫ ਤੋਂ ਸਲਾਹ ਦਿੱਤੀ ਗਈ ਹੈ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿ ਸਕਿੱਲਡ ਮਾਈਗ੍ਰੈਂਟਸ ਯਾਨੀ ਕਿ ਹੁਨਰਮੰਦ ਪ੍ਰਵਾਸੀ ਜਿਹੜੇ ਨੇ, ਉਹ ਕਦੇ ਵੀ ਦੇਸ਼ ਦੀ ਜਿਹੜੀ ਜਿਹੜੇ ਲੋਕਲ ਯੂਥ ਨੇ ਜਾਂ ਲੋਕਲ ਜੋਬ ਮਾਰਕੀਟ ਆ ਉਸਨੂੰ ਖਾ ਨਹੀਂ ਰਹੇ, ਬਲਕਿ ਉਹ ਲੋਕਲ ਮਾਰਕੀਟ ਨੂੰ ਹੋਰ ਪੱਕਿਆਂ ਕਰ ਰਹੇ ਨੇ। ਅਜਿਹੇ ਦੇ ਵਿੱਚ ਬਹੁਤ ਸਾਰੇ ਜਿਹੜੇ ਡੈਰੀ ਫਾਰਮਰਸ ਨੇ ਉਹਨਾਂ ਦੀ ਤਰਫ ਤੋਂ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ 2024 ਦੇ ਵਿੱਚ 40% ਉਹਨਾਂ ਦੇ ਓਪਰੇਸ਼ਨਸ ਪ੍ਰਵਾਸੀਆਂ ਦੇ ਉੱਤੇ ਨਿਰਭਰ ਸੀ। ਇਸ ਦੇ ਵਿੱਚ ਖੇਤਾਂ ਦੇ ਕੰਮ ਕਰਨ ਤੋਂ ਲੈ ਕੇ ਔਰ ਜਿਹੜੇ ਕਿਸੇ ਵੀ ਕਿਸਮ ਦੀ ਮਜ਼ਦੂਰੀ ਤੱਕ ਸਕਿੱਲਡ ਵਰਕਰ ਕੰਮ ਆਉਂਦੇ ਨੇ। ਸਮਾਲ ਬਿਜ਼ਨਸ ਗਰੁੱਪਸ ਨੇ ਮੰਗ ਕੀਤੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਮਾਹੌਲ ਪੈਦਾ ਨਹੀਂ ਹੋਣਾ ਚਾਹੀਦਾ ਕਿ ਮਾਈਗ੍ਰੈਂਟਸ ਨੂੰ ਇਸ ਸਿਸਟਮ 'ਚੋਂ ਬਾਹਰ ਕਰ ਦਿੱਤਾ ਜਾਵੇ। ਇੱਕ ਸਾਂਝਾ ਬਿਆਨ ਜਿਹੜਾ ਹੈ ਆਸਟ੍ਰੇਲੀਅਨ ਡੈਰੀ ਫਾਰਮਰਸ ਅਤੇ ਡੈਰੀ ਆਸਟ੍ਰੇਲੀਆ ਦੀ ਤਰਫ ਤੋਂ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਕਿਹਾ ਗਿਆ ਹੈ ਅੰਗਰੇਜ਼ੀ ਦੇ ਅੰਦਰ ਕਿ ਸਕਿੱਲਡ ਮਾਈਗ੍ਰੈਂਟ ਕੰਪਲੀਮੈਂਟ ਕਰਦੇ ਨੇ ਇੱਥੋਂ ਦੇ ਸਥਾਨਕ ਬਾਜ਼ਾਰ ਨੂੰ, ਨਾ ਕਿ ਰਿਪਲੇਸ ਕਰਦੇ ਨੇ। ਜਦਕਿ ਅਸਲ ਦੇ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੀ ਤਰਫ ਤੋਂ, ਖਾਸ ਤੌਰ ਦੇ ਉੱਤੇ ਕੱਟੜਪੰਥੀ ਨੇਤਾਵਾਂ ਦੀ ਤਰਫ ਤੋਂ ਇਹ ਤਸਵੀਰ ਦਿਖਾਈ ਜਾਂਦੀ ਹੈ ਕਿ ਪ੍ਰਵਾਸੀਆਂ ਦੇ ਆਉਣ ਦੇ ਨਾਲ ਸਥਾਨਕ ਨੌਕਰੀਆਂ ਖੁੱਸ ਰਹੀਆਂ ਨੇ। ਲੇਬਰ ਪਾਰਟੀ ਦੇ ਉੱਤੇ ਵਨ ਨੇਸ਼ਨ ਪਾਰਟੀ ਅਤੇ ਗੱਠਜੋੜ ਦਾ ਇੱਕ ਵੱਡਾ ਦਬਾਅ ਹੈ ਕਿ ਜਿਹੜੀ ਸਕਿੱਲਡ ਲੇਬਰ ਆ ਉਸਨੂੰ ਘੱਟ ਕੀਤਾ ਜਾ ਸਕੇ, ਇਮੀਗ੍ਰੇਸ਼ਨ ਨੂੰ ਹੀ ਮੁਕੰਮਲ ਤੌਰ 'ਤੇ ਘੱਟ ਕੀਤਾ ਜਾ ਸਕੇ। ਇੱਥੇ ਦੱਸਿਆ ਗਿਆ ਹੈ ਕਿ 2026-27 ਦੇ ਵਿੱਚ ਅੰਕੜੇ ਵਧੇ ਨੇ ਪ੍ਰਵਾਸੀਆਂ ਦੇ, ਪਰ ਪ੍ਰਵਾਸੀਆਂ ਦੇ ਉੱਤੇ ਅਕਸਰ ਗਾਰ ਕੱਢਦੇ ਨੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ, ਖਾਸ ਤੌਰ ਦੇ ਉੱਤੇ ਬੰਡਾਈ ਬੀਚ ਦੇ ਅੱਤਵਾਦੀ ਹਮਲੇ ਤੋਂ ਬਾਅਦ ਤਾਂ ਇਹ ਗੱਲ ਵਾਰ ਵਾਰ ਉੱਠੀ ਹੈ। ਉੱਥੇ ਹੀ ਫੈਡਰਲ ਬਜਟ ਦੀ ਗੱਲ ਜਦੋਂ ਤੁਰੀ ਹੋ ਹੈ ਤਾਂ ਇਸ ਦੇ ਵਿੱਚ ਵੈਸਟਰਨ ਸਿਡਨੀ ਦੇ ਅੱਲੇ ਪੱਲੇ ਕੀ ਪਿਆ ਹੈ, ਇਹ ਹੁਣ ਗੱਲਾਂ ਉੱਠਣ ਲੱਗ ਪਈਆਂ ਨੇ। ਪਹਿਲਾਂ ਤਾਂ ਨਿਊ ਸਾਊਥ ਵੇਲਸ ਦੀ ਖਬਰਾਂ ਸਾਹਮਣੇ ਆਈਆਂ ਸੀ ਕਿ ਵਿਕਟੋਰੀਆ ਨੂੰ ਗਿਫਟ ਦੇ ਕੇ ਜਾਂ ਮੁਫਤ ਜਾਂ ਬਹੁਤ ਸਾਰੇ ਵਾਧੂ ਪੈਸੇ ਦੇ ਕੇ ਨਿਊ ਸਾਊਥ ਵੇਲਸ, ਕੁਇਨਜ਼ਲੈਂਡ ਅਤੇ ਦੂਸਰਿਆਂ ਸੂਬਿਆਂ ਦੇ ਨਾਲ ਧੱਕਾ ਕੀਤਾ ਗਿਆ। ਹੁਣ ਅਜਿਹੇ ਦੇ ਵਿੱਚ ਪਤਾ ਚੱਲਿਆ ਹੈ ਕਿ ਜਿਹੜਾ ਇੱਕ ਨਵਾਂ ਹਵਾਈ ਅੱਡਾ ਬਣ ਰਿਹਾ ਉਸ ਦੇ ਵਿੱਚ ਉਸ ਤੋਂ ਗੁਜ਼ਰਨ ਵਾਲੀ ਇੱਕ ਪ੍ਰਮੁੱਖ ਸੜਕ ਦੇ ਲਈ $200 ਮਿਲੀਅਨ, ਇਸ ਤੋਂ ਇਲਾਵਾ ਲੁਡਨਮ ਦੇ ਵਿੱਚ ਐਲਿਜ਼ਾਬੈਥ ਡਰਾਈਵ ਦੇ ਲਈ $100 million ਤੇ ਫੇਅਰਫੀਲਡ ਹਸਪੀਟਲ ਦੇ ਐਕਸਪੈਂਸ਼ਨ ਤੋਂ ਇਹ $80 million ਤੋਂ ਇਲਾਵਾ ਕੁਝ ਵੱਡੀ ਰਕਮ ਜਿਹੜੀ ਉਹ ਵੈਸਟਰਨ ਸਿਡਨੀ ਦੇ ਹੱਥ ਨਹੀਂ ਆਈ। ਦੱਸਿਆ ਗਿਆ ਹੈ ਕਿ ਇਸ 12 ਮਈ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਦੇ ਵਿੱਚ NSW ਨੂੰ ਅਗਲੇ ਸਾਲ $850 million ਸ਼ਾਰਟ ਚੇਂਜ ਦਿੱਤਾ ਗਿਆ, ਯਾਨੀ ਕਿ ਘੱਟ ਪੈਸੇ ਦਿੱਤੇ ਜਾਣਗੇ ਜਿਹੜੇ ਕਿ ਪਹਿਲਾਂ ਵੱਧ ਆਂਕੇ ਗਏ ਸੀ। ਬਾਵਜੂਦ ਇਸ ਦੇ ਕਿ NSW ਨੇ GST ਦੇ ਵਿੱਚ ਰਿਕਾਰਡ ਕਮਾਈਆਂ ਕਰਕੇ ਫੈਡਰਲ ਪੂਲ ਦੇ ਵਿੱਚ ਪਾਈਆਂ ਨੇ। ਦੱਸਿਆ ਗਿਆ ਕਿ 2026-27 ਦੇ ਲਈ ਵੈਸਟਰਨ ਸਿਡਨੀ ਦੇ ਵਾਸਤੇ ਕੁਝ ਖਾਸ ਇਨਫਰਾਸਟ੍ਰਕਚਰ ਪਲਾਨ ਨਹੀਂ ਹੈ। ਅਜਿਹੇ ਦੇ ਵਿੱਚ ਬਿਜ਼ਨਸ ਵੈਸਟਰਨ ਸਿਡਨੀ ਦੇ ਐਗਜ਼ੈਕਟਿਵ ਡਾਇਰੈਕਟਰ ਡੇਵਿਡ ਬੋਰਜਰ ਨੇ ਕਿਹਾ ਕਿ ਲਗਭਗ 3 ਮਿਲੀਅਨ ਦੀ ਆਬਾਦੀ ਵਾਲਾ ਵੈਸਟਰਨ ਸਿਡਨੀ, ਲਗਭਗ 30 ਲੱਖ ਦੇ ਲੋਕਾਂ ਦੀ ਆਬਾਦੀ ਵਾਲਾ ਇਹ ਇਲਾਕਾ ਹੈ, ਸਿਡਨੀ ਦਾ ਇੱਕ ਖਾਸ ਇਲਾਕਾ ਹੈ, ਵੈਸਟਰਨ ਸਿਡਨੀ ਉਹਨੂੰ ਮੰਨ ਲਿਆ ਜਾਂਦਾ, ਜਿਹੜਾ ਕਿ ਓਲੰਪਿਕ ਪਾਰਕ ਤੋਂ ਸ਼ੁਰੂ ਹੁੰਦਾ ਸਿਟੀ ਦੇ ਵੈਸਟ ਵਾਲੇ ਪਾਸੇ ਅਤੇ ਬਲੂ ਮਾਊਂਟੇਨ ਦੀ ਪਹਾੜੀਆਂ ਤੱਕ ਜਾਂਦੇ ਜਾਂਦੇ, ਯਾਨੀ ਕਿ ਓਲੰਪਿਕ ਪਾਰਕ, ਪੈਰਾਮੈਟਾ, ਬਲੈਕ ਟਾਊਨ, ਵਿੰਡਜ਼ਰ, ਰਿਚਮੰਡ, ਪੈਨਰਿਥ, ਇਹ ਸਾਰੇ ਇਲਾਕੇ ਵੈਸਟਰਨ ਸਿਡਨੀ ਦੇ ਵਿੱਚ ਪੈਂਦੇ ਨੇ। ਡੇਵਿਡ ਬੋਜਰਸ ਦੀ ਤਰਫ ਤੋਂ ਇਹ ਵੀ ਗੱਲ ਕਹੀ ਗਈ ਕਿ ਪੂਰੇ ਵੈਸਟਰਨ ਆਸਟ੍ਰੇਲੀਆ ਯਾਨੀ ਇੱਕ ਪੂਰੀ ਸਟੇਟ ਦੇ ਬਰਾਬਰ ਦੀ ਆਬਾਦੀ ਇਸ ਇੱਕ ਇਲਾਕੇ ਦੇ ਵਿੱਚ ਹੈ ਸਿਡਨੀ ਦੇ, ਔਰ ਬੜਾ ਮਹੱਤਵਪੂਰਨ ਇਲਾਕਾ ਹੈ। ਜਿਹੜੀ ਪੈਰਾਮੈਟਾ ਤੋਂ ਸਿਟੀ ਤੱਕ ਮੈਟਰੋ ਗੁਜ਼ਰਨੀ ਹੈ ਅਤੇ ਨਵੇਂ ਹਵਾਈ ਅੱਡੇ ਤੋਂ ਸੈਂਟ ਮੈਰੀਜ਼ ਤੱਕ ਮੈਟਰੋ ਗੁਜ਼ਰਨੀ ਹੈ, ਉਹ ਪ੍ਰੋਜੈਕਟ ਸੁਸਤ ਰਫ਼ਤਾਰ ਦੇ ਨਾਲ ਚੱਲ ਰਹੇ ਨੇ, ਪਰ ਉਸ ਤੋਂ ਇਲਾਵਾ ਕਿਤੇ ਵਧੇਰੇ ਔਰ ਵੱਡੇ ਪ੍ਰੋਜੈਕਟਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਇਸ ਇਲਾਕੇ ਦੇ ਲਈ। ਸੜਕਾਂ, ਮੈਟਰੋ, ਰੇਲ ਤੋਂ ਇਲਾਵਾ ਇਨਫਰਾਸਟ੍ਰਕਚਰ ਦੇ ਵਿੱਚ ਖਾਸ ਤੌਰ ਦੇ ਉੱਤੇ ਨਵੇਂ ਉਸਾਰੇ ਸਬਰਬਸ ਵਿੱਚ ਸਕੂਲਾਂ ਅਤੇ ਹਸਪਤਾਲਾਂ ਦੀ ਇੱਕ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਉੱਥੇ ਨੌਰਦਰਨ ਟੈਰੀਟਰੀ ਦੇ ਵਿੱਚ ਪਹਿਲਾ ਕੇਸ ਡੈਪਥੀਰੀਆ ਦਾ ਰਿਕਾਰਡ ਕੀਤਾ ਗਿਆ, ਦਹਾਕਿਆਂ ਦੇ ਵਿੱਚ ਇਹ ਪਹਿਲੀ ਮੌਤ ਹੋਈ ਦੱਸੀ ਗਈ ਹੈ। ਕੇਸ ਤਾਂ ਨਹੀਂ, ਡੈਪਥੀਰੀਆ ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਰੋਹਿਣੀ ਵੀ ਕਹਿ ਲੈਂਦੇ ਹਾਂ, ਆਮ ਤੌਰ ਦੇ ਉੱਤੇ ਡੈਪਥੀਰੀਆ ਨਹੀਂ ਹੁੰਦਾ ਕਿਉਂਕਿ ਬੱਚਿਆਂ ਨੂੰ ਵੈਕਸੀਨੇਸ਼ਨ ਜੰਮਣ ਸਾਰ ਹੀ ਕਰ ਦਿੱਤੀ ਜਾਂਦੀ ਹੈ। ਟੀਨੇਜਰਸ ਅਤੇ ਐਡਲਟ ਦੇ ਵਿੱਚ ਬੂਸਟਰ ਵੈਕਸੀਨੇਸ਼ਨ ਵੀ ਇਸ ਦੀ ਅਵੇਲੇਬਲ ਹੁੰਦੀ ਹੈ ਜੇਕਰ ਕੋਈ ਘਾਟ ਵਾਧ ਰਹਿ ਜਾਵੇ, ਪਰ ਡੈਪਥੀਰੀਆ ਦੀ ਜਿਸਨੂੰ ਕਿ ਇੱਕ ਬਚਨ ਵਾਲੀ ਬਿਮਾਰੀ ਕਿਹਾ ਜਾ ਸਕਦਾ ਹੈ, ਜਾਂ ਇਹ ਕਿਹਾ ਜਾ ਸਕਦਾ ਕਿ ਇਸ ਦੇ ਨਾਲ ਇੰਨੀ ਘਾਤਕ ਨਹੀਂ ਹੈ ਜੇਕਰ ਇਸ ਦਾ ਵੈਕਸੀਨੇਸ਼ਨ ਅਤੇ ਇਲਾਜ ਜਿਹੜੇ ਨੇ ਉਹ ਸਹੀ ਹੋਣ। ਰੈਸਪਰੇਟਰੀ ਡੈਪਥੀਰੀਆ ਦੇ ਚੱਲਦਿਆਂ ਪਹਿਲੀ ਮੌਤ ਜਿਹੜੀ ਹੈ ਦਹਾਕਿਆਂ ਬਾਅਦ ਆਸਟ੍ਰੇਲੀਆ ਦੇ ਵਿੱਚ ਉਹ ਹੋਈ ਦੱਸੀ ਗਈ ਹੈ। ਹਾਲਾਂਕਿ 2018 ਦੇ ਵਿੱਚ ਵੀ ਇੱਕ ਮੌਤ ਦੀ ਪੁਸ਼ਟੀ ਆਸਟ੍ਰੇਲੀਅਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਕੀਤੀ ਸੀ, ਪਰ ਉਹ ਵਿਅਕਤੀ ਅਨਵੈਕਸੀਨੇਟਿਡ ਰਿਹਾ ਸੀ, ਸ਼ੁਰੂ ਤੋਂ ਹੀ ਅਨਵੈਕਸੀਨੇਟਿਡ ਰਿਹਾ ਸੀ। ਨੌਰਦਰਨ ਟੈਰੀਟਰੀ ਦੇ ਵਿੱਚ ਇਹ ਹੋਈ ਮੌਤ 1990 ਤੋਂ ਬਾਅਦ ਕਦੇ ਵੀ ਕੋਈ ਇਸ ਸਟੇਟ ਦੇ ਵਿੱਚ ਮੌਤ ਨਹੀਂ ਹੋਈ, ਇਸ ਕਰਕੇ ਵੀ ਇਸ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਜੌਨ ਸੈਕਤਾ ਦਾ ਨਾਮ ਤਾਂ ਭੁੱਲੇ ਨਹੀਂ ਹੋਊਂਗੇ। CFMEU ਇੱਕ ਐਸੀ ਯੂਨੀਅਨ ਜਿਹਦਾ ਵਾਹ ਵਾਸਤਾ ਬਹੁਤ ਸਾਰੇ ਕ੍ਰਿਮੀਨਲ ਬਾਈਕੀ ਗੈਂਗਸ ਦੇ ਨਾਲ ਰਿਹਾ। ਜੌਨ ਸੈਕਤਾ ਦੇ ਉੱਤੇ ਇਲਜ਼ਾਮ ਲੱਗੇ, ਉਹਨਾਂ ਨੂੰ ਕੱਢ ਦਿੱਤਾ ਗਿਆ। ਉਸ ਤੋਂ ਬਾਅਦ ਜੌਨ ਸੈਕਤਾ ਨੇ ਇਹ ਵੀ ਇਲਜ਼ਾਮ ਲੱਗਿਆ ਕਿ ਉਹਨਾਂ ਨੇ AFL ਦੇ ਇੱਕ ਅੰਪਾਇਰ ਸਟੀਫਨ ਮੈਕਬਰਨੀ ਦੇ ਉੱਤੇ ਦੋਸ਼, ਜਿਹੜੇ AFL ਦੇ ਬੌਸ ਨੇ ਉਹਨਾਂ 'ਤੇ ਦਬਾਅ ਪਾਇਆ ਸੀ ਕਿ AFL ਦੇ ਅੰਪਾਇਰ ਨੂੰ ਹਟਾ ਦਿੱਤਾ ਜਾਵੇ। ਇਸ ਮਾਮਲੇ 'ਚ ਇੱਕ ਕੇਸ ਵੀ ਅਦਾਲਤ 'ਚ ਚੱਲ ਰਿਹਾ। ਹੁਣ ਪਤਾ ਇਹ ਚੱਲਿਆ ਹੈ ਕਿ CFMEU ਦੇ ਮੌਜੂਦਾ ਜਿਹੜੇ ਪ੍ਰਮੁੱਖ ਨੇ ਮਾਈਕਲ ਕੌਸਬੀ, ਉਹਨਾਂ ਨੂੰ ਇੱਕ ਵੱਡਾ ਸਾਰਾ ਬਿੱਲ ਭੇਜਿਆ ਗਿਆ ਅੱਜ ਸ਼ੁੱਕਰਵਾਰ ਦੀ ਸਵੇਰ ਜੌਨ ਸੈਕਤਾ ਦੇ ਵਕੀਲਾਂ ਦੀ ਤਰਫ ਤੋਂ। ਬਿੱਲ ਦੀ ਰਕਮ ਹੈ $1 million ਅਤੇ ਕਿਹਾ ਗਿਆ ਹੈ ਕਿ ਜੌਨ ਸੈਕਤਾ ਜਿਹੜਾ ਇਹ ਕੇਸ AFL ਦੇ ਖਿਲਾਫ ਅਦਾਲਤ 'ਚ ਲੜ ਰਹੇ ਨੇ, ਉਸਦਾ ਸਾਰਾ ਖਾਮਿਆਜ਼ਾ, ਉਸਦਾ ਜਿਹੜਾ ਖਰਚਾ ਖੁਰਚਾ ਹੈ ਉਹ CFMEU ਪੇ ਕਰੇ, ਔਰ ਲਗਭਗ $1 million ਇਸ ਦੀ ਰਕਮ ਬਣਦੀ ਹੈ। ਹਾਲ ਫਿਲਹਾਲ CFMEU ਇਸ ਮਸਲੇ ਦੇ ਉੱਤੇ ਅੱਗੇ ਵਧੇਗੀ, ਜੌਨ ਸੈਕਤਾ ਦੇ ਖਰਚੇ ਚੱਕੇਗੀ ਜਾਂ ਨਹੀਂ ਇਹ ਤਾਂ ਇਸ ਦੇ ਉੱਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ। ਪਰ ਦੂਜੇ ਪਾਸੇ ਵਿਕਟੋਰੀਆ ਦੇ ਵਿੱਚ CFMEU ਦੀ ਇੱਕ ਹੋਰ ਜਿਹੜੀ ਯੂਨੀਅਨ ਹੈ ਉਸ ਦੇ ਨਾਲ ਜੁੜੇ ਸਵਾਲ ਖੜ੍ਹੇ ਹੋਏ ਨੇ। ਵੁਮੈਨ ਇਨ ਕੰਸਟਰਕਸ਼ਨ ਮੈਲਬਰਨ ਬੇਸਡ ਇਹ ਕੰਪਨੀ ਹੈ ਜਿਹੜੀ ਦਾਅਵਾ ਕਰਦੀ ਹੈ ਕਿ ਉਹ ਬਹੁਤ ਸਿਰਫ ਮਹਿਲਾਵਾਂ ਨੂੰ ਤਵੱਜੋ ਦਿੰਦੇ ਨੇ ਜਾਂ ਮਹਿਲਾਵਾਂ ਨੂੰ ਅਲੱਗ ਅਲੱਗ ਇੰਡਸਟਰੀ ਦੇ ਵਿੱਚ ਕੰਮ ਦਿਲਵਾਉਂਦੇ ਨੇ, ਮਹਿਲਾ ਸਸ਼ਕਤੀਕਰਨ ਦੀ ਬਹੁਤ ਵੱਡੀ ਵੱਡੀ ਗੱਲ ਕੀਤੀ ਜਾਂਦੀ ਹੈ, ਪਰ ਹੁਣ ਇਸ ਕੰਪਨੀ ਦੇ ਲਾਇਸੈਂਸ ਹੀ ਜਿਹੜੇ ਸੀਗੇ ਲੇਬਰ ਹਾਇਰ ਅਥਾਰਟੀ ਦੇ ਕੋਲ ਰਿਨਿਊ ਨਹੀਂ ਹੋਏ ਪਏ। ਅਜਿਹੇ ਦੇ ਵਿੱਚ ਇਸ ਕੰਪਨੀ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ। ਕਿੰਨੇ ਹੀ ਲੋਕ ਜਾਂ ਕਿੰਨੀਆਂ ਹੀ ਮਹਿਲਾਵਾਂ ਜਿਹੜੀਆਂ ਇਸ ਕੰਪਨੀ ਦੇ ਅਧੀਨ ਕੰਮ ਕਰ ਰਹੀਆਂ ਸੀ ਉਹਨਾਂ ਦੇ ਉੱਤੇ ਇਸ ਵਕਤ ਗਾਜ ਡਿੱਗੀ ਹੈ। ਉੱਥੇ ਆਖਰੀ ਖਬਰ ਦੀ ਆਸਟ੍ਰੇਲੀਆ ਦੇ ਨਾਲ ਜੁੜੀ ਸਾਂਝ ਪਾਈਏ ਅਤੇ ਪੰਜਾਬੀ ਬਹੁਆਬਾਦੀ ਵਾਲੇ ਇਲਾਕੇ ਟਾਰਨੇਟ ਤੋਂ ਖਬਰ, ਜਿੱਥੇ ਇੱਕ ਮ੍ਰਿਤਕ ਦੇਹ ਬਰਾਮਦ ਹੋਈ ਹੈ। ਹਾਲ ਫਿਲਹਾਲ ਇਸ ਵਿਅਕਤੀ ਦੀ ਪਛਾਣ ਜਿਹੜੀ ਹੈ ਨਸ਼ਰ ਨਹੀਂ ਕੀਤੀ ਗਈ ਹੈ। ਬਰਨੀ ਡਰਾਈਵ ਦੇ ਉੱਤੇ ਟਾਰਨੇਟ ਦੇ ਵਿੱਚ ਇੱਕ ਪਲੇਗਰਾਊਂਡ ਦੇ ਅੰਦਰ ਇੱਕ 30 ਸਾਲ ਦੇ ਵਿਅਕਤੀ ਦੀ ਮ੍ਰਿਤਕ ਦੇਹ ਬਰਾਮਦ ਹੁੰਦੀ ਹੈ। ਅੱਜ ਤੜਕੇ ਸਵੇਰੇ 4:30 ਦੇ ਆਸ ਪਾਸ ਬਾਅਦ ਦੇ ਵਿੱਚ ਇਸ ਮਾਮਲੇ ਦੀ ਪੜਤਾਲ ਜਿਹੜੀ ਅੱਗੇ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵੈਲਡਿੰਗ ਮਸ਼ੇਟੀ ਜਿਹੜੀਆਂ ਸੀ ਉਹ ਲੈ ਕੇ ਕੁਝ ਇੱਕ ਟੀਨੇਜਰਸ ਦੀ ਤਰਫ ਤੋਂ ਮੌਕੇ ਦੇ ਉੱਤੇ ਹਮਲਾ ਬੋਲਿਆ ਗਿਆ ਸੀ। ਹਾਲਾਂਕਿ ਪੀੜਤ ਦੀ ਹਾਲੇ ਤੱਕ ਪੜਤਾਲ ਨਹੀਂ ਕੀਤੀ ਗਈ ਹੈ। ਇਹ ਇਲਾਕਾ ਪੰਜਾਬੀ ਆਬਾਦੀ ਦੇ ਬਹੁ ਆਬਾਦੀ ਜਿਹੜਾ ਉਸਦੀ ਉਹ ਵਾਲਾ ਇਹ ਇਲਾਕਾ ਟਾਰਨੇਟ ਦੱਸਿਆ ਜਾਂਦਾ। ਉੱਥੇ ਹੀ ਆਖਰੀ ਖਬਰ IPL ਦੇ ਨਾਲ ਜੁੜੀ ਹੋਈ। ਵੈਸੇ ਤਾਂ ਕੱਲ੍ਹ ਦਾ ਮੈਚ ਤੁਸੀਂ ਦੇਖ ਹੀ ਲਿਆ ਹੋਣਾ। ਪੰਜਾਬ ਕਿੰਗਜ਼ ਇੱਕ ਹੋਰ ਮੁਕਾਬਲਾ ਹਾਰ ਗਿਆ। ਮੁੰਬਈ ਇੰਡੀਅਨਸ ਨੇ ਇਹ ਮੁਕਾਬਲਾ 6 ਵਿਕਟਾਂ ਦੇ ਨਾਲ ਜਿੱਤਿਆ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆ ਹਾਲਾਂਕਿ ਚੰਗਾ ਸਕੋਰ ਬਣਾਇਆ ਸੀ, 200 ਦੌੜਾਂ ਬਣਾਈਆਂ ਸੀ। ਧਰਮਸ਼ਾਲਾ ਦੇ ਵਿੱਚ ਇਹ ਮੈਚ ਖੇਡਿਆ ਜਾ ਰਿਹਾ ਸੀ। ਨਿਰਧਾਰਤ 20 ਓਵਰਾਂ ਦੇ ਵਿੱਚ ਪੰਜਾਬ ਦੇ ਇਸ 200 ਦੌੜਾਂ ਦੇ ਸਕੋਰ ਦੇ ਵਿੱਚ ਪ੍ਰਭਸਿਮਰਨ ਸਿੰਘ ਦੀਆਂ 57, ਕੂਪਰ ਕੋਹਲੀ ਦੀਆਂ 21, ਪ੍ਰਿਆਂਸ਼ ਆਰਿਆ ਦੀਆਂ 22 ਦੌੜਾਂ ਸ਼ਾਮਲ ਸੀ। ਪਰ ਅਜ਼ਮਤੁੱਲਾ ਓਮਰਜ਼ਈ ਵੀ ਹੁਣ ਮੁਕਾਬਲਿਆਂ ਦੇ ਵਿੱਚ ਸ਼ਾਮਲ ਹੋਏ ਨੇ, ਉਹਨਾਂ ਦੀਆਂ 38 ਦੌੜਾਂ ਵੀ ਕੰਮ ਨਹੀਂ ਆ ਸਕੀਆਂ। ਬਾਅਦ ਦੇ ਵਿੱਚ ਮੁੰਬਈ ਇੰਡੀਅਨਸ ਨੇ ਚੰਗੀ ਬੱਲੇਬਾਜ਼ੀ ਕੀਤੀ। ਰੋਹਿਤ ਸ਼ਰਮਾ ਨੇ 25, ਰਿਆਨ ਰਿਕਲਟਨ ਨੇ 48, ਤਿਲਕ ਵਰਮਾ ਨੇ ਨਾਬਾਦ ਰਹਿੰਦੇ ਹੋਏ 75 ਦੌੜਾਂ ਬਣਾਈਆਂ ਅਤੇ ਪੰਜਾਬ ਤੋਂ ਇਹ ਮੁਕਾਬਲਾ 1 ਗੇਂਦ ਬਾਕੀ ਰਹਿੰਦਿਆਂ ਹੀ ਜਿੱਤ ਲਿਆ ਗਿਆ। ਪੰਜਾਬ ਲਗਾਤਾਰ ਮੈਚ ਹਾਰ ਜ਼ਰੂਰ ਰਹੀ ਹੈ ਪਰ ਹਾਲੇ ਵੀ ਇਸ ਪੁਆਇੰਟ ਟੇਬਲ ਦੇ ਵਿੱਚ 4th ਨੰਬਰ 'ਤੇ ਹੈ। ਪਹਿਲੇ ਨੰਬਰ 'ਤੇ ਬੈਂਗਲੁਰੂ, ਦੂਜੇ 'ਤੇ ਗੁਜਰਾਤ, ਤੀਜੇ 'ਤੇ ਹੈਦਰਾਬਾਦ ਅਤੇ 5ਵੇਂ ਨੰਬਰ 'ਤੇ ਉੱਤੇ ਚੇਨਈ ਸੁਪਰ ਕਿੰਗ ਦੀ ਟੀਮ ਹੈ। ਮੁੰਬਈ ਨੇ ਕੱਲ੍ਹ ਦਾ ਮੈਚ ਜਿੱਤਿਆ ਜ਼ਰੂਰ ਪਰ ਹਾਲੇ ਵੀ ਉਹ ਬੌਟਮ ਟੀਮਾਂ ਦੇ ਵਿੱਚ ਸ਼ੁਮਾਰ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਕੁ, ਦਿਓ ਇਜਾਜ਼ਤ, ਧੰਨਵਾਦ।
4: ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ। ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ। 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au।
5: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चले गए और ये तीसरी दोस्त ही है ना।
6: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
7: Hi, this is Richard Chanda and you're hearing me on Radio Hanji 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: Hi man, I'm Saiko Mirbai from Manipur, I'm a Commonwealth champion, gold medalist. Sunte rahiye radio, Hanji.
5: Bale bale bale.
4: Bale bale bale.

0: JBCO Films leke aaye action, emotion ate full on entertainment. Punjabi feature film Shera.
1: 5 saal baad mudiyan Shera. Te mudiyan vi kede haath ta.
2: Starring Parmesh Verma, Sonal Chauhan, Yograj Singh, Manav Vij ate hor vi uge kalakar.
3: Main utthon vi mud ke aaya.
0: Written and directed by Savio Sandhu. Produced by Anmol Sahni.
2: Hun vekhna na bhulyo 15 Mai to tuhade nedle cinema ghara vich.
4: Yaar tu itthe inni cheti aake pakka vi ho gaya. Ki jugaad laya hai?
5: Jugaad nahi. Eh hai 8 saalan to vi vadda tajurba Bansal Immigration da. Jinhan ne vadhiya course vich admission karai ate fir mainu PR di raah vi vikhai. Inna hi nahi, eh student visa, AAT appeals, skilled visas, PR, US visitor visa ate hor vi kai migration services provide karde ne.
4: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
7: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
8: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
9: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੁੰਦੀ ਹੈ।
10: Watch Ananya Pandey and Lakshya in Chand Mera Dil, coming on big screens on May 22nd.
11: Chand Mera Dil, Chand Mera Dil.
12: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
13: ਤੂੰ ਤਾਂ ਯਾਰ ਹੋਣੇ ਨਹੀਂ ਚਾਹੀਦੇ।
14: ਮੈਂ ਤਾਂ ਕਹਿੰਦਾ ਐਤਵਾਰ ਵੀ ਸਕੂਲ ਲੱਗਣ, ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ।
15: ਅਰੇ ਬੋਲੋ ਪੱਪੂ ਦੇ ਪਾਪਾ।
12: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ। ਵੇਖਣ ਜ਼ਰੂਰ ਆਇਓ।
16: ਕੀ ਕਹਿੰਦੇ
17: ਤੁਸੀਂ ਸੁਣ ਰਹੇ ਹੋ ਰੇਡੀਓ? ਹਾਂਜੀ।

0: ਪੈਨੇਟ੍ਰੇਟ ਕਿਸ ਤਰ੍ਹਾਂ ਕਰਵਾ ਸਕਦਾ, ਅਤੇ ਅਸੀਂ ਫਿਰ ਜੀ ਇੱਕ ਬਹੁਤ ਹੀ ਜ਼ਿਆਦਾ ਉਮਦਾ, ਬਹੁਤ ਹੀ ਜ਼ਿਆਦਾ ਸਕਿੱਲਡ, ਐਫੀਸ਼ੀਐਂਟ, ਰਜਿਸਟਰਡ ਅਕਾਊਂਟੈਂਟ ਸਾਡੇ ਵੱਡੇ ਭਰਾ ਕਵਲਪ੍ਰੀਤ ਸਿੰਘ ਜੀ ਨੂੰ ਇਨਵਾਈਟ ਕੀਤਾ ਸਟੂਡੀਓ 'ਤੇ, ਅਤੇ ਅਸੀਂ ਉਹਨਾਂ ਨੂੰ ਕਿਹਾ ਕਿ ਬਈ ਚਾਨਣ ਪਾਓ, ਸਾਨੂੰ ਵੀ ਸਮਝਾਓ ਕਿ ਕੀ ਚੱਕਰ ਹੈ ਬਈ, ਕੀ ਚੱਲਦਾ ਪਿਆ, ਇਹ ਆਇਆ ਨਵਾਂ ਬਜਟ, ਕੀ ਸੁਗਾਤਾ ਲੈ ਕੇ ਆਇਆ, ਵਾਟ ਆਰ ਦਾ ਪੋਜ਼ਿਟਿਵ ਪੁਆਇੰਟਸ, ਵਾਟ ਆਰ ਦਾ ਨੈਗੇਟਿਵ ਪੁਆਇੰਟਸ। ਸੋ ਅੱਜ ਆਪਾਂ ਡਿਸਕਸ ਕਰਾਂਗੇ ਜਿੰਨਾ ਕੁ ਹੋ ਸਕੇ, ਐਂਡ ਬੇਸਿਕਲੀ ਸਾਡਾ ਡਿਸਕਸ਼ਨ ਵੀ ਜਿਹੜੀ ਰਹੂਗੀ ਉਹ ਅਰਾਊਂਡ ਸਾਡੇ ਹਾਊਸ ਹੋਲਡਸ, ਸਾਡੀ ਫੈਮਿਲੀਜ਼ ਦੇ ਹਿਸਾਬ ਕਿਤਾਬ ਨਾਲ ਹੋਏਗੀ। ਆਪਾਂ ਬਹੁਤਾ ਕੋਈ ਆਊਟ ਆਫ ਦਾ ਵੇ ਕੋਈ ਡਿਸਕਸ਼ਨ ਨਹੀਂ ਕਰਨੀ ਹੈ। ਸੋ ਆਪਣੇ ਲੋਕਾਂ ਦੀ ਗੱਲ, ਆਪਣੇ ਲਈ ਗੱਲ। ਵੈਲਕਮ ਸਰ, ਵੈਲਕਮ ਕਮਲ ਜੀ, ਕਿਵੇਂ ਹੋ, ਠੀਕ ਠਾਕ?
1: ਹਾਂਜੀ, ਬਹੁਤ ਵਧੀਆ ਜੀ, ਧੰਨਵਾਦ ਜੀ ਤੁਹਾਡਾ ਮੈਨੂੰ ਮੌਕਾ ਦੇਣ ਦੇ ਲਈ, ਅਤੇ ਅੱਜ ਕੋਸ਼ਿਸ਼ ਕਰਾਂਗੇ ਜਿੰਨੀ ਵੱਧ ਤੋਂ ਵੱਧ ਇਨਫੋਰਮੇਸ਼ਨ ਅਸੀਂ ਸ਼ੇਅਰ ਕਰ ਸਕੀਏ ਬਜਟ ਦੇ ਨਾਲ ਰਿਲੇਟਿਡ, ਅਤੇ
0: ਚਲੋ ਥੈਂਕ ਯੂ ਸਰ। ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ, ਸ਼ੁਰੂ ਤੋਂ ਸ਼ੁਰੂ ਇਹ ਕਰਦੇ ਹਾਂ ਕਿ ਬਈ ਜੀ ਬਜਟ ਆਇਆ ਜਿਹੜਾ 12 ਮਈ ਨੂੰ, ਉਹਨੂੰ ਲੈ ਕੇ ਕਿ ਯੂਜੁਅਲ ਪਬਲਿਕ ਰੁਝਾਨ ਕੀ ਆ, ਆਪਾਂ ਲੈਟਸ ਟਾਕ ਅਬਾਊਟ ਦੈਟ, ਕਿ ਹਾਊ ਆਰ ਪੀਪਲ ਫੀਲਿੰਗ ਅਬਾਊਟ ਇਟ, ਲਾਈਕ ਇਜ਼ ਇਟ ਮੋਰ ਔਨ ਦਾ ਪੋਜ਼ਿਟਿਵ ਸਾਈਡ ਕਿ ਥੋੜ੍ਹਾ ਨੈਗੇਟਿਵ ਹੈ, ਕੀ ਤੁਸੀਂ ਵੇਖਿਆ ਐਜ਼ ਐਨ ਐਕਸਪਰਟ ਆਲਸੋ?
1: ਪਹਿਲਾਂ ਤਾਂ ਮੈਂ ਹੈਰਾਨ ਹਾਂ, ਤੁਸੀਂ ਕਿਹਾ ਚੈਟ ਜੀਪੀਟੀ ਨੇ ਤੁਹਾਨੂੰ ਕਿਹਾ ਗ੍ਰੇਟ, ਪਰ ਇਹ ਕਾਫੀ ਹੈਵੀ ਵੇਟ ਬਜਟ ਹੈ ਇਸ ਵਾਰ, ਕਾਫੀ ਚੇਂਜਿਸ ਆ ਰਹੇ ਨੇ ਜਿਹੜੇ ਮਤਲਬ ਕਾਫੀ ਹਲਚਲ ਮੈਨੂੰ ਚਾਹਣਗੇ, ਜਿਵੇਂ ਕਿ ਪ੍ਰੋਪਰਟੀ ਮਾਰਕੀਟ ਦੇ ਵਿੱਚ ਕਾਫੀ ਇੰਪੈਕਟ ਆਏਗਾ ਇਸ ਬਜਟ ਦਾ।
0: ਓਕੇ,
1: ਸੋ ਚੇਂਜਿਸ ਆ ਰਹੇ ਨੇ, ਨੈਗੇਟਿਵ ਗੇਅਰਿੰਗ ਨਾਲ ਰਿਲੇਟਿਡ ਚੇਂਜਿਸ ਆ ਰਹੇ ਨੇ, ਕੈਪੀਟਲ ਗੇਨ ਟੈਕਸ ਨਾਲ ਰਿਲੇਟਿਡ ਚੇਂਜਿਸ ਆ ਰਹੇ ਨੇ, ਅਤੇ ਥੋੜ੍ਹੇ ਕੁਛ ਬੈਨੀਫਿਟਸ ਵੀ ਦੇ ਰਹੀ ਹੈ ਗਵਰਨਮੈਂਟ। ਅਤੇ
0: ਨਹੀਂ ਠੀਕ ਹੈ, ਫਿਰ ਆਪਾਂ ਇਸ ਤਰ੍ਹਾਂ ਕਰਦੇ ਹਾਂ, ਹੌਲੀ ਹੌਲੀ ਹੈ ਨਾ ਸੈਕਸ਼ਨਲੀ ਇਹਨੂੰ ਲੈ ਕੇ ਚੱਲਦੇ ਹਾਂ ਤਾਂ ਕਿ ਆਪਾਂ ਹੋਰ ਸਮਝ ਸਕੀਏ, ਕਿਉਂਕਿ ਕੀ ਹੈ ਹੁੰਦਾ ਇਹ ਹੈ ਕਿ ਯੂਜਲੀ ਦੇਰ ਆਰ ਟਰਮੀਨੋਲੋਜੀਜ਼, ਖਾਸ ਕਰ ਅਕਾਊਂਟਿੰਗ ਜਗਤ ਦੀਆਂ ਜੋ ਟਰਮੀਨੋਲੋਜੀਜ਼ ਹੁੰਦੀਆਂ ਉਹ ਆਮ ਬੰਦੇ ਨੂੰ ਲੇਮੈਨ ਭਾਸ਼ਾ 'ਚ ਹੈ ਨਾ ਬਹੁਤ ਘੱਟ ਹੁੰਦਾ ਸਮਝ ਆਵੇ, ਅਤੇ ਆਪਾਂ ਜਦੋਂ ਡਿਸਕਸ ਕਰਾਂਗੇ ਆਪਾਂ ਨਾਲ ਨਾਲ ਟਰਮੀਨੋਲੋਜੀ ਵੀ ਸਿੱਖਦੇ ਰਹਾਂਗੇ, ਕਿ ਐਜੂਕੇਸ਼ਨਲ ਵੀ ਹੋ ਜਾਵੇ ਅੱਗੋਂ, ਕਦੀ ਨੈਕਸਟ ਈਅਰ ਕੋਈ ਜਾਂ ਫਿਰ ਆਪਣੇ ਲੈਵਲ 'ਤੇ ਕੋਈ ਬਜਟ ਪੜ੍ਹਨਾ ਸਮਝਣਾ ਚਾਹੁੰਦਾ ਤਾਂ ਉਹਨੂੰ ਜਿੰਨਾ ਕੁ ਈਜ਼ੀਲੀ ਸਮਝ ਆ ਸਕੇ ਉਹਦੇ ਨਾਲ ਦੀ ਰੀਸ ਨਾ ਹੋਵੇ, ਸਹੀ ਕਿ ਨਹੀਂ? ਸੋ ਆਪਾਂ ਸਟਾਰਟ ਕਰਦੇ ਹਾਂ ਜੀ ਨੈਗੇਟਿਵ ਗੇਅਰਿੰਗ ਤੋਂ ਰਿਲੇਟਿਡ, ਕਿ ਮੈਂ ਸੁਣਿਆ ਕਿ ਇਹ ਕੋਈ ਪਤਾ ਨਹੀਂ ਕਿਆ ਸਿਸਟਮ ਹੈ ਜੀ, ਇਹਨੇ ਬੜਾ ਉਥਲ ਪਥਲ ਮਚਾ ਦਿੱਤੀ ਹੈ ਮਾਰਕੀਟ ਦੇ ਅੰਦਰ, ਕੁਛ ਹੈ ਇੱਦਾਂ ਦੀ ਗੱਲਬਾਤ ਕੀ ਹੈ? ਪਹਿਲਾਂ ਤਾਂ ਇਹ ਦੱਸੋ ਜੀ ਨੈਗੇਟਿਵ ਗੇਅਰਿੰਗ ਕੀ ਹੈ?
1: ਓਕੇ, ਨੈਗੇਟਿਵ ਗੇਅਰਿੰਗ ਬੇਸਿਕਲੀ ਕੀ ਹੈ ਕਿ ਰੈਂਟਲ ਪ੍ਰੋਪਰਟੀ ਦੇ ਵਿੱਚ ਤੁਹਾਨੂੰ ਇਨਕਮ ਆਉਂਦੀ ਹੈ ਜਦੋਂ ਤੁਸੀਂ ਪ੍ਰੋਪਰਟੀ ਰੈਂਟ 'ਤੇ ਦਿੰਦੇ ਹਾਂ, ਅਤੇ ਉਹਦੇ ਨਾਲ ਰਿਲੇਟਿਡ ਤੁਹਾਡੇ ਐਕਸਪੈਂਸਿਸ ਹੁੰਦੇ ਨੇ, ਜਿਵੇਂ ਕਾਊਂਸਲ ਰੇਟਸ ਹੋ ਗਏ, ਵੋਟਰ ਰੇਟਸ ਹੋ ਗਏ, ਇੰਸ਼ੋਰੈਂਸ ਹੋ ਗਈ, ਇੰਟਰਸਟ ਹੋ ਗਿਆ, ਡੈਪਰੀਸੀਏਸ਼ਨ ਹੋ ਗਈ ਪ੍ਰੋਪਰਟੀ ਦੇ। ਜੇ ਤੁਹਾਡੇ ਖਰਚੇ ਜਿਹੜੇ ਨੇ ਉਹ ਇਨਕਮ ਨਾਲੋਂ ਜ਼ਿਆਦਾ ਨੇ,
0: ਅਤੇ
1: ਉਹ ਜਿਹੜਾ ਰੈਂਟਲ ਲੋਸ ਹੈ ਉਹ ਤੁਸੀਂ ਆਫਸੈਟ ਕਰ ਸਕਦੇ ਹਾਂ ਆਪਣੀ ਅਦਰ ਇਨਕਮ ਦੇ ਅਗੇਂਸਟ, ਤੁਹਾਡੀ ਵੇਜ ਇਨਕਮ ਹੈ ਜਿਹਦੇ ਨਾਲ ਤੁਹਾਡੀ ਟੈਕਸੇਬਲ ਇਨਕਮ ਘਟਦੀ ਹੈ, ਅਤੇ ਤੁਸੀਂ ਟੈਕਸ ਸੇਵ ਕਰਦੇ ਹਾਂ। ਅਤੇ ਹੁਣ ਨੈਗੇਟਿਵ ਗੇਅਰਿੰਗ ਦੇ ਵਿੱਚ ਜੋ ਚੇਂਜਿਸ ਲੈ ਕੇ ਆ ਰਹੇ ਨੇ ਉਹਦੇ ਵਿੱਚ ਉਹ 1 July 2027 ਤੋਂ ਇਹਨੂੰ ਲਿਮਿਟ ਕਰ ਰਹੇ ਨੇ ਕਿ ਸਿਰਫ ਨਿਊ ਪ੍ਰੋਪਰਟੀਜ਼ ਦੇ ਉੱਤੇ ਤੁਸੀਂ ਉਹਨੂੰ ਕਲੇਮ ਕਰ ਸਕਦੇ ਹਾਂ।
0: ਓਕੇ,
1: ਅਤੇ ਜਿਹੜੀਆਂ ਐਗਜ਼ਿਸਟਿੰਗ ਪ੍ਰੋਪਰਟੀਜ਼ ਹੈ ਉਸ ਕੇਸ ਦੇ ਵਿੱਚ ਤੁਸੀਂ ਨੈਗੇਟਿਵ ਗੇਅਰਿੰਗ ਦਾ ਫਾਇਦਾ ਹੁਣ ਨਹੀਂ ਲੈ ਸਕਦੇ, ਪਰ ਇਹਦੇ ਵਿੱਚ ਕੁਝ ਐਗਜ਼ੰਪਸ਼ਨਸ ਨੇ, ਜਿਵੇਂ ਕਿ ਜੇ ਤੁਸੀਂ ਆਲਰੇਡੀ ਤੁਹਾਡੇ ਕੋਲ ਪ੍ਰੋਪਰਟੀ ਹੈਗੀ ਆ ਫਿਰ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਫਿਲਹਾਲ ਹਜੇ ਉਹਦੇ ਵਿੱਚ ਕੋਈ ਚੇਂਜਿਸ ਨਹੀਂ ਆ, ਜੇ ਤੁਸੀਂ ਮਤਲਬ ਕਲੇਮ ਕਰਦੇ ਆ ਰਹੇ ਹਾਂ ਤੇ ਤੁਸੀਂ ਉਹਨੂੰ ਸਟਿਲ ਕਲੇਮ ਕਰ ਸਕਦੇ।
0: ਮੇਰਾ ਐਕਚੁਅਲੀ ਇਹਦਾ ਸਪਲੀਮੈਂਟਰੀ ਕੁਐਸਚਨ ਇਹੀ ਹੋਣਾ ਸੀਗਾ ਕਿ ਤੁਸੀਂ ਜਿਹੜਾ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਕਿ ਜਿਹੜਾ ਨਵੀਂ ਪ੍ਰੋਪਰਟੀ ਦੇ ਉੱਪਰ ਹੀ ਕਲੇਮ ਕਰ ਪਾਉਂਗੇ ਹੈ ਨਾ, ਓਲਡ ਦੇ ਉੱਪਰ ਨਹੀਂ ਕਰ ਪਾਉਂਗੇ,
1: ਹਾਂਜੀ,
0: ਤੇ ਇਹ ਮਤਲਬ ਇਹ ਡਿਵੀਜ਼ਨ ਕਦੋਂ ਹੁੰਦੀ ਹੈ ਕਿ ਕਿਹੜੀ ਪ੍ਰੋਪਰਟੀ ਨੂੰ ਆਪਾਂ ਨਵਾਂ ਕਵਾਂਗੇ ਅਤੇ ਕਿਹੜੀ ਪ੍ਰੋਪਰਟੀ ਨੂੰ ਆਪਾਂ ਪੁਰਾਣਾ ਕਵਾਂਗੇ?
1: ਹਾਂਜੀ, ਸੋ ਨਵੀਂ ਪ੍ਰੋਪਰਟੀ ਹੈ ਕਿ ਤੁਸੀਂ ਪ੍ਰੋਪਰਟੀ ਬਿਲਡ ਕੀਤੀ, ਲੈਂਡ ਦੇ ਉੱਤੇ ਪ੍ਰੋਪਰਟੀ ਬਣੀ ਔਰ ਤੁਸੀਂ ਫਸਟ ਰਜਿਸਟਰਡ ਓਨਰ ਹੋ,
0: ਓਕੇ,
1: ਅਤੇ ਉਹਨੂੰ ਤੁਸੀਂ ਨਵੀਂ ਪ੍ਰੋਪਰਟੀ ਕਰਾਂਗੇ। ਸੋ ਜੇ ਪਹਿਲਾਂ ਕੋਈ ਹੋਰ ਰਜਿਸਟਰ ਓਨਰ ਹੈ ਤੁਸੀਂ ਉਹਦੇ ਤੋਂ ਬਾਏ ਕੀਤੀ ਹੈ ਤਾਂ ਫਿਰ ਉਹ ਐਗਜ਼ਿਸਟਿੰਗ ਪ੍ਰੋਪਰਟੀ ਦੀ ਕੈਟੇਗਰੀ 'ਚ ਆਏਗੀ।
0: ਠੀਕ ਹੈ, ਭਾਵੇਂ ਇਹ ਵਾਲਾ ਜਿਹੜਾ ਟੀਚਾ ਉਸ ਚੀਜ਼ ਦਾ ਕਿ ਮੈਂ ਜਦੋਂ ਉਹ ਪਹਿਲਾਂ ਬਾਇਰ ਸੀਗਾ ਉਹਦਾ ਮੈਂ ਹੀ ਉਹਨੂੰ ਡਿਵੈਲਪ ਕਰਕੇ ਬਿਲਡ ਕੀਤਾ, ਉਹ ਚਾਹ ਭਾਵੇਂ 6 ਮਹੀਨੇ ਪੁਰਾਣਾ ਹੋਵੇ, ਭਾਵੇਂ ਸਾਲ, ਭਾਵੇਂ 2 ਸਾਲ, ਉਹ ਮੈਟਰ ਨਹੀਂ ਕਰਦਾ। ਡੈਫੀਨੇਸ਼ਨ ਵਾਈਜ਼ ਇਹ ਹੈ ਕਿ ਆਈ ਸ਼ੁੱਡ ਬੀ ਦਾ ਫਸਟ ਓਨਰ ਆਫ ਦੈਟ ਪਰਟੀਕੁਲਰ ਪ੍ਰੋਪਰਟੀ, ਹੈ ਨਾ, ਉਹਦੇ ਅੰਦਰ ਜਿਹੜਾ ਵੀ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਲੋਸ ਹੁੰਦਾ, ਰੈਂਟਲ ਇਨਕਮ ਘੱਟਦੀ, ਐਕਸਪੈਂਸ ਵੱਧਦਾ, ਤਾਂ ਮੈਂ ਉਹਨੂੰ ਐਜ਼ ਆਫਸੈਟ ਯੂਜ਼ ਕਰ ਸਕਦਾ।
1: ਹਾਂਜੀ, ਤੁਸੀਂ ਉਹਨੂੰ ਬਿਲਕੁਲ ਜਿਵੇਂ ਕਿ ਹਜੇ ਕਰੰਟਲੀ ਚੱਲ ਰਿਹਾ ਉਹ ਸਟਿਲ ਸੇਮ ਥਿੰਗ ਚੱਲੇਗੀ ਨਵੀਂ ਪ੍ਰੋਪਰਟੀ ਦੇ ਕੇਸ ਦੇ ਵਿੱਚ ਵੀ ਜਿਨ੍ਹਾਂ ਦਾ ਮੇਨ ਪਰਪਸ ਹੀ ਇਹੀ ਹੈ ਨੈਗੇਟਿਵ ਗੇਅਰਿੰਗ ਨਾਲ ਉਹ ਟੈਕਸ ਬਚਾਉਣ ਦੀ ਜੋ ਹੁੰਦਾ ਸੀ ਉਹ ਫਿਰ ਤੁਹਾਨੂੰ ਐਡਵਾਂਟੇਜ ਨਹੀਂ ਮਿਲਣੀ ਅਗਰ ਐਗਜ਼ਿਸਟਿੰਗ ਪ੍ਰੋਪਰਟੀ ਤੁਸੀਂ ਬਾਏ ਕਰਦੇ ਆ ਪਰ ਇਹ ਮੈਂ ਦੱਸਦਾ ਕਿ ਬਜਟ ਤੋਂ ਆਉਣ ਤੋਂ ਬਾਅਦ ਅਗਰ ਤੁਸੀਂ ਪ੍ਰੋਪਰਟੀ ਬਾਏ ਕਰਦੇ ਆ ਉਹਦੇ ਵਿੱਚ ਚੇਂਜਿਸ ਆ ਸੋ ਇੱਕ ਇਹਦੇ ਵਿੱਚ ਇਹ ਵੀ ਹੈ ਕਿ ਜੇ ਤੁਸੀਂ ਪ੍ਰੋਪਰਟੀ ਕੰਟਰੈਕਟ ਸਾਈਨ ਕਰ ਚੁੱਕੇ ਆ ਬਜਟ ਤੋਂ ਪਹਿਲਾਂ ਪਰ ਸੈਟਲਮੈਂਟ ਉਹਦੀ ਭਾਵੇਂ ਬਾਅਦ ਵਿੱਚ ਵੀ ਹੋ ਰਹੀ ਹੈ ਸਟਿਲ ਇਟਸ ਫਾਈਨ ਕਿ ਉਹ ਤੁਸੀਂ ਸਟਿਲ ਕੰਟੀਨਿਊ ਕਰ ਸਕਦੇ ਆ
0: ਠੀਕ ਹੈ
1: ਹਾਂਜੀ
0: ਓਕੇ ਓਕੇ ਸਹੀ ਹੈ ਬਾਈ ਅੱਛਾ ਹੁਣ ਤਾਂ ਮਤਲਬ ਸਰਕਾਰ ਦਾ ਬੇਸਿਕ ਪੁਆਇੰਟ ਇਹ ਹੈ ਕਿ ਬਈ ਖਰਚਾ ਕਰੋ ਥੋੜ੍ਹਾ ਹੈਵੀ ਜੇ ਛੋਟੇ ਮੋਟੇ ਟੈਕਸ ਆਪਾਂ ਕੀ ਕਹਿ ਸਕਦੇ ਹਾਂ ਕਿ ਲੂਪ ਹੋਲਸ ਹੁੰਦੇ ਆ ਕਿ ਟੈਕਸ ਬਚਾਉਣ ਦੇ ਤਾਂ ਫਿਰ ਸਰਕਾਰ ਦਾ ਤਾਂ ਬੇਸਿਕ ਪੁਆਇੰਟ ਹੋਏ ਕਿ ਬਈ ਸਿੱਧੇ ਹੀ ਮਿਲੀਅਨ ਨਹੀਂ ਆ ਹੈ ਨਾ 5-7 ਲੱਖ ਤੋਂ ਘੱਟ ਕੀ ਖਰਚਾ ਹੁੰਦਾ ਕਿ ਇੰਨਾ ਖਰਚਾ ਕਰਨਾ ਪਏਗਾ
1: ਜੇ ਹਾਂਜੀ ਬਿਲਕੁਲ ਉਹ ਪ੍ਰਮੋਟ ਕਰ ਰਹੇ ਕਿ ਨਵੀਆਂ ਪ੍ਰੋਪਰਟੀਜ਼ ਬਾਏ ਕਰੋ
0: ਅਤੇ ਸਿਮਿਲਰਲੀ ਇਹਦੇ ਅੰਦਰ ਅਗੇਨ ਪ੍ਰੋਪਰਟੀ ਦੇ ਇਰਦ ਗਿਰਦ ਹੀ ਸਵਾਲ ਆ ਜਾਂਦਾ ਕਿ ਫਿਰ ਕੈਪੀਟਲ ਗੇਨ ਟੈਕਸ ਉਹਦੇ ਉੱਪਰ ਕੁਛ ਚੇਂਜਸ ਵਗੈਰਾ ਆਏ ਹੋਣ ਉਸ ਤੋਂ ਰਿਲੇਟਡ ਕੁਛ ਚੇਂਜ ਆਇਆ ਹੋਵੇ ਪਹਿਲਾਂ ਤਾਂ ਪਲੀਜ਼ ਸਾਨੂੰ ਅਗੇਨ ਸਾਡੀ ਆਡੀਅੰਸ ਨੂੰ ਇਹ ਜ਼ਰੂਰ ਦੱਸਣਾ ਕਿ ਕੈਪੀਟਲ ਗੇਨ ਟੈਕਸ ਕੀ ਹੈ ਹੈ ਨਾ ਆਪਾਂ ਟਰਮੀਨੋਲੋਜੀ ਵੀ ਸਮਝਾ ਰਹੀ ਹੈ ਅਤੇ ਫਿਰ ਉਸ ਤੋਂ ਉਹਦੇ ਅੰਦਰ ਕੋਈ ਚੇਂਜਸ ਆਏ ਜਾਂ ਨਹੀਂ ਆਇਆ ਹੈ ਨਾ ਉਹਦਾ ਇੱਕ ਛੋਟੀ ਜਿਹੀ ਇਨਫੋਰਮੇਸ਼ਨ
1: ਹਾਂਜੀ ਸੋ ਕੈਪੀਟਲ ਗੇਨ ਟੈਕਸ ਬੇਸਿਕਲੀ ਕੀ ਹੁੰਦਾ ਕਿ ਤੁਸੀਂ ਪ੍ਰੋਪਰਟੀ ਜਿੰਨੇ ਦੀ ਖਰੀਦੀ ਔਰ ਤੁਸੀਂ ਜਦੋਂ ਉਹਨੂੰ ਸੈਲ ਕਰਦੇ ਆ ਜੋ ਤੁਹਾਡਾ ਵਿੱਚ ਪ੍ਰੋਫਿਟ ਹੋਇਆ ਉਸ ਪ੍ਰੋਪਰਟੀ ਦਾ ਉਹ ਤੁਹਾਡਾ ਗੇਨ ਜੋ ਹੋਇਆ ਉਹਨੂੰ ਕੈਪੀਟਲ ਗੇਨ ਕਹਿੰਦੇ ਆ
0: ਅਤੇ
1: ਉਹਦੇ ਉੱਤੇ ਟੈਕਸ ਲੱਗਦਾ ਸੋ ਫਿਲਹਾਲ ਦੇ ਰੂਲ ਦੇ ਹਿਸਾਬ ਨਾਲ ਕੈਪੀਟਲ ਗੇਨ ਦਾ ਜੋ ਚੱਲਦਾ ਸੀ ਕਿ ਅਗਰ ਤੁਸੀਂ 12 ਮਹੀਨੇ ਤੋਂ ਵੱਧ ਪ੍ਰੋਪਰਟੀ ਨੂੰ ਹੋਲਡ ਕਰਦੇ ਆ ਤਾਂ ਤੁਹਾਨੂੰ 50% ਡਿਸਕਾਊਂਟ ਮਿਲਦਾ ਸੀ ਕੈਪੀਟਲ ਗੇਨ 'ਤੇ ਅਗਰ ਮੈਂ ਐਗਜ਼ਾਮਪਲ ਦੇਵਾਂ ਕਿ ਤੁਸੀਂ ਪ੍ਰੋਪਰਟੀ ਦੇ ਵਿੱਚ ਲੈਟਸੇ 2 ਲੱਖ ਦਾ ਤੁਹਾਨੂੰ ਪ੍ਰੋਫਿਟ ਹੋਇਆ ਸਾਰੇ ਖਰਚੇ ਕੱਢ ਕੇ ਅਤੇ ਤੁਹਾਨੂੰ 1 ਲੱਖ ਡਿਸਕਾਊਂਟ ਮਿਲਦਾ ਸੀ ਅਤੇ 1 ਲੱਖ ਤੁਹਾਡੀ ਇਨਕਮ ਦੇ ਵਿੱਚ ਐਡ ਹੁੰਦਾ ਸੀ ਤੁਸੀਂ ਉਹਦੇ 'ਤੇ ਟੈਕਸ ਪੇ ਕਰਦੇ ਸੀ ਆਪਣੇ ਮਾਰਜਨਲ ਟੈਕਸ ਰੇਟਸ ਦੇ ਨਾਲ ਅਤੇ ਹੁਣ ਜਿਹੜੇ ਚੇਂਜਿਸ ਆ ਰਹੇ ਨੇ ਜਿਹੜੇ ਕਿ ਨੈਕਸਟ ਈਅਰ ਤੋਂ ਅਪਲਾਈ ਹੋਣਗੇ 1 ਜੁਲਾਈ 2027 ਤੋਂ ਉਹਦੇ ਵਿੱਚ ਉਹ 50% ਡਿਸਕਾਊਂਟ ਨੂੰ ਪੋਲਿਸ਼ ਕਰ ਰਹੇ ਨੇ ਅਤੇ ਇੱਕ ਨਵਾਂ ਮੈਥਡ ਲੈ ਕੇ ਆਏ ਨੇ ਕੋਸਟ ਇੰਡੈਕਸੇਸ਼ਨ ਮੈਥਡ ਜਿਹਦੇ ਵਿੱਚ ਜਿਹੜੀ ਤੁਹਾਡੀ ਕੋਸਟ ਪ੍ਰਾਈਜ਼ ਆ ਉਹ ਇੰਡੈਕਸੇਸ਼ਨ ਮੈਥਡ ਦੇ ਨਾਲ ਕੈਲਕੂਲੇਟ ਹੋਏਗੀ ਅਤੇ ਸੋ ਕੋਈ ਡਿਸਕਾਊਂਟ ਨਹੀਂ ਮਿਲੇਗਾ
0: ਓਕੇ
1: ਅਤੇ ਮਿਨੀਮਮ 30% ਟੈਕਸ ਤੁਹਾਨੂੰ ਦੇਣਾ ਪਏਗਾ ਕੈਪੀਟਲ ਗੇਨ ਦੇ ਉੱਤੇ
0: ਠੀਕ ਹੈ ਮਤਲਬ ਕਿ ਹੁਣ ਜਿਹੜੀ ਨਵੀਂ ਇਹਨਾਂ ਨੇ ਸਿਸਟਮ ਇੰਟਰੋਡਿਊਸ ਕੀਤਾ ਉਹਦੇ ਅਕੋਰਡਿੰਗਲੀ ਆਪਣੇ ਹਿਸਾਬ ਨਾਲ ਇੱਕ ਪ੍ਰੋਫਿਟ ਨੰਬਰ ਦੇਣਗੇ
1: ਕੋਸਟ ਇੰਡੈਕਸੇਸ਼ਨ ਮੈਥਡ ਦੇ ਵਿੱਚ ਕੀ ਹੁੰਦਾ ਕਿ ਜੋ ਤੁਹਾਡਾ ਕੋਸਟ ਬੇਸ ਹੈ ਫਿਲਹਾਲ ਤੁਹਾਡਾ ਕੋਸਟ ਬੇਸ ਹੈ ਕਿ ਜੋ ਤੁਸੀਂ ਐਕਚੁਅਲੀ ਸਪੈਂਡ ਕੀਤਾ ਤੁਹਾਡਾ ਕੋਸਟ ਜੋ ਪ੍ਰਾਈਜ਼ ਹੈ ਉਹ ਤੁਹਾਡਾ ਕੋਸਟ ਹੈ ਅਤੇ ਫਿਰ ਜੋ ਤੁਸੀਂ ਸੈਲ ਕੀਤਾ ਜੋ ਉਹਦੇ ਵਿੱਚ ਪ੍ਰੋਫਿਟ ਨਿਕਲਿਆ ਉਹਦਾ 50% ਡਿਸਕਾਊਂਟ ਹੁੰਦਾ ਸੀ ਹੁਣ ਉਹ ਮੈਥਡ ਚੇਂਜ ਕਰਕੇ ਕੋਸਟ ਜਿਹੜਾ ਉਹ ਇੰਡੈਕਸੇਸ਼ਨ ਮੈਥਡ ਨਾਲ ਤੁਹਾਡੀ ਕੋਸਟ ਕੈਲਕੂਲੇਟ ਹੋਏਗੀ ਅਤੇ ਜੋ ਸੈਲ ਪ੍ਰਾਈਜ਼ ਹੈ ਸੋ ਜੋ ਰੀਅਲ ਕੈਪੀਟਲ ਗੇਨ ਤੁਹਾਡਾ ਹੋਇਆ ਉਹਦੇ 'ਤੇ ਤੁਹਾਡਾ ਮਿਨੀਮਮ 30% ਟੈਕਸ ਤੁਹਾਨੂੰ ਲੱਗਣਾ ਹੈ
0: 30%
1: ਹਾਂਜੀ
0: ਇਹ ਜੇ ਆਪਾਂ ਨੂੰ ਇਸ ਤਰ੍ਹਾਂ ਇੱਕ ਯੂਜੂਅਲ ਅਕਾਊਂਟਿੰਗ ਪਰਸਪੈਕਟਿਵ ਤੋਂ ਵੇਖੀਏ ਤਾਂ ਕੋਈ ਕਿੰਨਾ ਕੁ ਫਰਕ ਪੈ ਜਾਇਆ ਕਰੇਗਾ ਕਿਸੇ ਨੂੰ ਤੁਹਾਨੂੰ ਕੀ ਲੱਗਦਾ ਇਨ ਟਰਮਸ ਆਫ ਪੇਇੰਗ ਆਫ ਟੈਕਸ ਕੀ
1: ਫਰਕ ਤੇ ਕਾਫੀ
0: ਰੀਅਲ ਵਰਲਡ ਸਿਨੈਰੀਓ ਬਦਲੇਗਾ ਪਹਿਲੀ ਗੱਲ ਹੋਏਗਾ
1: ਅਗਰ ਤੇ ਮਾਰਜਨ ਕੋਈ ਜ਼ਿਆਦਾ ਨਹੀਂ ਸੀ ਜਿਵੇਂ ਤੁਸੀਂ ਅਗਰ ਲਾ ਲਓ ਕਿ 50,000 ਲੱਖ
0: ਆਪਾਂ ਸੇਮ ਹੀ ਰੱਖ ਲੈਣਾ ਜਿਵੇਂ ਸਮਝੋ ਲੱਖ ਡਾਲਰ ਪਿਛਲੀ ਵਾਰ ਬਾਕੀ ਸਾਰੇ ਪੈਰਾਮੀਟਰ ਸੇਮ ਲੱਖ ਡਾਲਰ ਇਸ ਵਾਰ ਨਵੇਂ ਵਾਲੇ 'ਚ ਸਾਰੇ ਪੈਰਾਮੀਟਰ ਸੇਮ ਅਤੇ ਇਹਦੇ ਅੰਦਰ ਕਿੰਨਾ ਕੁ ਮਤਲਬ ਨਵੇਂ ਸਿਸਟਮ ਨਾਲ ਤਾਂ ਜ਼ਿਆਦਾ ਨਿਕਲ ਜਾਏਗਾ
1: ਜਿਹੜੀ ਅਸੀਂ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਉਹਦੇ ਵਿੱਚ ਅਸੀਂ ਕੀਤਾ ਸੀ ਕਿ ਪ੍ਰੋਫਿਟ ਤੁਹਾਨੂੰ 2 ਲੱਖ ਦਾ ਹੋਇਆ
0: ਤੇ
1: ਤੁਹਾਨੂੰ ਟੈਕਸ ਦੇਣਾ ਪੈਣਾ ਸੀ 1 ਲੱਖ ਤੇ
0: ਜੀ
1: ਹੁਣ ਦੇ ਹਿਸਾਬ ਨਾਲ ਜਿਹੜਾ ਤੁਹਾਡਾ ਪ੍ਰੋਫਿਟ ਕੈਲਕੂਲੇਟ ਹੋਏਗਾ ਉਹ 2 ਲੱਖ ਦੀ ਜਗ੍ਹਾ ਲੈਟਸ ਸੇ ਇੰਡੈਕਸੇਸ਼ਨ ਮੈਥਡ ਨਾਲ ਵਿਲ ਬੀ ਲੈਟਸ ਸੇ 150 ਜਾਂ ਸਮਥਿੰਗ
0: ਓਕੇ
1: ਸੋ ਤੁਹਾਨੂੰ ਉਹਦੇ 'ਤੇ ਟੈਕਸ ਦੇਣਾ ਪਏਗਾ ਸੋ ਥੋੜ੍ਹਾ ਜਿਹਾ ਮਤਲਬ ਫਰਕ ਪਏਗਾ ਉਸ ਚੀਜ਼ ਦਾ ਕਿ ਕੈਲਕੂਲੇਸ਼ਨ ਦੇ ਵਿੱਚ ਬਟ ਦੈਨ ਅਗੇਨ ਟੈਕਸ ਜਿਹੜਾ ਤੁਹਾਨੂੰ ਹੁਣ ਦੇਣਾ ਪਏਗਾ 30% ਟੈਕਸ ਮਿਨੀਮਮ ਦੇਣਾ ਪਏਗਾ
0: ਇਹ ਵੈਲਕਮ ਕੀਤਾ ਗਿਆ ਡਿਸੀਜਨ ਆ ਦੋ ਜਿਹੜੇ ਪਹਿਲੇ ਦੋ ਤੁਸੀਂ ਪੁਆਇੰਟਰਸ ਦੱਸੇ ਆ ਮੇਰੇ ਖਿਆਲ ਨਾਲ ਜੋ ਰੀਅਲ ਇਸਟੇਟ ਦਾ ਕੰਮ ਸਪੈਸ਼ਲੀ ਲੋਕ ਕਰਦੇ ਹੋਣਗੇ ਹਨਾ ਫਲਿਪਿੰਗ ਆਫ ਹਾਊਸ ਜਾਂ ਫਿਰ ਉੱਦਾਂ ਵੀ ਇਨਵੈਸਟਮੈਂਟ ਕਰਨਾ ਰੈਂਟਲ ਪ੍ਰੋਪਰਟੀ ਦੇਣਾ ਆਰ ਦੇ ਵੈਲਕਮਿੰਗ ਦਿਸ ਡਿਸੀਜਨ
1: ਦੇਖੋ ਮੇਨ ਉਹ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਮਾਰਕੀਟ ਦੇ ਵਿੱਚ ਜਿਹੜੇ ਫਸਟ ਟਾਈਮ ਘਰ ਲੈਣਾ ਚਾਹ ਰਹੇ ਨੇ ਉਹ ਆਪਣਾ ਘਰ ਲੈ ਸਕਣ ਅਤੇ ਇਨਵੈਸਟਰਸ ਨੂੰ ਤਾਂ ਓਬਵੀਅਸਲੀ ਇਹਦੇ ਵਿੱਚ ਟਾਰਗੇਟ ਕੀਤਾ ਗਿਆ ਜਿਨ੍ਹਾਂ ਦਾ ਮੇਨ ਗੋਲ ਸੀ ਕਿ ਪ੍ਰੋਪਰਟੀਜ਼ ਦੇ ਵਿੱਚ ਇਨਵੈਸਟ ਕਰਕੇ ਯੂਨੋ ਕੈਪ ਗੇਨ ਕੀਤਾ ਜਾਵੇ ਉਹਨਾਂ ਨੂੰ ਥੋੜ੍ਹਾ ਹਾਇਰ ਟੈਕਸ ਲਗਾ ਰਹੇ ਨੇ ਹੁਣ ਇਹਦੇ ਵਿੱਚ ਇੱਕ ਚੇਂਜ ਜਿਹੜਾ ਇਹ ਵੀ ਆਇਆ ਕਿ ਪਹਿਲਾਂ ਜਿਵੇਂ ਪ੍ਰੀ ਸੀ ਜੀ ਟੀ ਜਿਹੜਾ 1985 ਤੋਂ ਪਹਿਲਾਂ ਵੀ ਅਗਰ ਤੁਹਾਡੇ ਕੋਲ ਪ੍ਰੋਪਰਟੀ ਕੋਈ ਉਹਦੇ 'ਤੇ ਤੁਹਾਨੂੰ ਕੈਪੀਟਲ ਗੇਨ ਟੈਕਸ ਨਹੀਂ ਸੀ ਹੁੰਦਾ ਸੋ ਹੁਣ ਉਹ ਵੀ ਨੇ ਜਿਨ੍ਹਾਂ ਨੇ ਜਨਰੇਸ਼ਨ ਲਾਈਕ ਆਪਣੀ ਪ੍ਰੋਪਰਟੀ ਰੱਖੀ ਹੋਈ ਹੈ ਤੇ ਹੁਣ ਉਹ ਜਦੋਂ ਵੇਚਣਗੇ ਉਹਨਾਂ ਨੂੰ ਵੀ ਟੈਕਸ ਦੇਣਾ ਪਏਗਾ ਉਹਦੇ 'ਤੇ ਸੋ ਜਿਹਦੇ ਨਾਲ ਮੈਨੂੰ ਲੱਗਦਾ ਹੈ ਕਿ ਹਜੇ ਚਲੋ ਬਜਟ ਹੀ ਆ ਹਜੇ ਲੋ ਬਣਨਾ ਆ ਬਟ ਮੋਸਟ ਲਾਈਕਲੀ ਹੋਏਗਾ ਹੀ ਪਾਸ ਤੇ ਹੋ ਜਾਏਗਾ ਤੇ ਹੁਣ ਮੇਰੇ ਖਿਆਲ ਨਾਲ ਅਗਲੇ ਜਿਹੜਾ ਟਾਈਮ ਹੈ ਜਦੋਂ ਤੋਂ ਇਹ ਲਾਗੂ ਹੋਣਾ ਆ 1 July 2027 ਉਸ ਤੋਂ ਪਹਿਲਾਂ ਮੈਨੂੰ ਲੱਗਦਾ ਕਾਫੀ ਲੋਕ ਆਪਣੀਆਂ ਪ੍ਰੋਪਰਟੀਜ਼ ਪਹਿਲਾਂ ਵੇਚ ਕੇ ਤੇ ਜੇ ਉਹਨਾਂ ਨੇ 1985 ਤੋਂ ਪਹਿਲਾਂ ਲਈ ਹੈ ਤੇ ਉਹ ਵੀ ਮੇਰੇ ਖਿਆਲ ਨਾਲ ਮਾਰਕੀਟ 'ਚ ਆਉਣਗੇ ਤੇ ਜਿਹੜੇ ਸੀ ਜੀ ਟੀ ਡਿਸਕਾਊਂਟ ਦਾ ਫਾਇਦਾ ਲੈਣਾ ਚਾਹੁੰਦੇ ਨੇ ਉਹ ਵੀ ਆਪਣੀ ਪ੍ਰੋਪਰਟੀ ਮਾਰਕੀਟ ਦੇ ਵਿੱਚ ਲੈ ਕੇ ਆਉਣਗੇ
0: ਮਤਲਬ ਕਹਿ ਸਕਦੇ ਹਾਂ ਕਿ ਗੌਰਮੈਂਟ ਦਾ ਤਰੀਕਾ ਹੋ ਗਿਆ ਥੋੜ੍ਹੀ ਜਿਹੀ ਡਿਮਾਂਡ ਜੋ ਇੰਨੀ ਜ਼ਰਾ ਹੈਵੀ ਡਿਮਾਂਡ ਹੈ ਹਜੇ ਹਾਊਸਿੰਗ ਦੀ ਹਨਾ ਕ੍ਰਾਈਸਿਸ ਚੱਲ ਰਿਹਾ ਉਹਦੀ ਸਪਲਾਈ ਕਿਸੇ ਤਰੀਕੇ ਨਾਲ ਹਨਾ ਵੱਧ ਸਕੇ
1: ਮੇਨ ਉਹ ਕਹਿੰਦੇ ਤੇ ਇਹੀ ਨੇ ਕਿ ਨਵੇਂ ਜੋ ਫਸਟ ਟਾਈਮ ਘਰ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਵੇ
0: ਸਹੂਲਤ ਮਿਲੇ ਤੇ ਫੈਮਿਲੀ ਟਰੱਸਟ ਵਗੈਰਾ ਨੂੰ ਲੈ ਕੇ ਚੱਲਦਾ ਪਿਆ
1: ਸੋ ਉਹਦੇ ਵਿੱਚ ਵੀ ਇੱਕ ਬਹੁਤ ਵੱਡਾ ਚੇਂਜ ਆ ਜੋ ਲਾ ਲਓ ਕਿ ਹਜੇ ਤੱਕ ਮੇਨ ਜਿਹੜੀ ਫੈਮਿਲੀ ਟਰੱਸਟ ਦੀ ਐਡਵਾਂਟੇਜ ਲੋਕੀ ਲੈ ਰਹੇ ਸੀ ਉਹਨੂੰ ਵੀ ਹੁਣ ਇਹਨਾਂ ਨੇ ਟਾਰਗੇਟ ਕੀਤਾ ਕਿ ਮਿਨੀਮਮ 30% ਟੈਕਸ ਉਹਦੇ 'ਚ ਇੰਟਰੋਡਿਊਸ ਕਰ ਰਹੇ ਨੇ ਡਿਸਟ੍ਰੀਬਿਊਸ਼ਨ ਦੇ ਉੱਤੇ ਸੋ ਪਹਿਲਾਂ ਜਿਵੇਂ ਹੁੰਦਾ ਸੀ ਕਿ ਬਿਜ਼ਨਸ ਜਿਹੜਾ ਅਗਰ ਯੂਨੋ ਮੇਨ ਇਨਕਮ ਜੋ ਹਸਬੈਂਡ ਅਗਰ ਬਿਜ਼ਨਸ ਰਨ ਕਰ ਰਿਹਾ ਜਾਂ ਵਾਈਫ ਰਨ ਕਰ ਰਹੇ ਆ ਅਤੇ ਉਹ ਆਪਣੀ ਜੋ ਵੀ ਪ੍ਰੋਫਿਟ ਹੁੰਦਾ ਸੀ ਉਹਨੂੰ ਆਪਣੀ ਫੈਮਿਲੀ ਦੇ ਵਿੱਚ ਵੰਡ ਲੈਂਦੇ ਸੀ ਜਿਹੜਾ ਲੋਅ ਇਨਕਮ ਅਰਨਰ ਆ ਉਹਨੂੰ ਟੈਕਸ ਘੱਟ ਲੱਗਦਾ ਸੀ ਅਤੇ ਟੈਕਸ ਕਾਫੀ ਸੇਵ ਹੋ ਜਾਂਦਾ ਸੀ ਅਤੇ ਹੁਣ ਉਹਦੇ ਨਾਲ ਮਿਨੀਮਮ 30% ਟੈਕਸ ਇਹਨਾਂ ਨੇ ਇੰਟਰੋਡਿਊਸ ਕਰ ਰਹੇ ਨੇ ਜਿਹਦੇ ਵਿੱਚ ਹੁਣ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਕਾਫੀ ਲੋਕ ਹੁਣ ਸ਼ਿਫਟ ਕਰਨਗੇ ਟਰੱਸਟ ਤੋਂ ਹੋਰ ਸਟਰਕਚਰ ਦੇ ਵਿੱਚ ਜਾਂ ਕੰਪਨੀ ਦੇ ਵਿੱਚ ਜਿਹਦੇ ਵਿੱਚ ਸੋ ਉਹਨਾਂ ਨੂੰ ਥੋੜ੍ਹਾ ਪਲਾਨ ਕਰਕੇ ਚੱਲਣਾ ਪਏਗਾ
0: ਜਦੋਂ ਤੁਸੀਂ ਕਹਿੰਦੇ ਹੋ ਕਿ 30% ਮਿਨੀਮਮ ਲੱਗੇਗਾ 30% ਮਿਨੀਮਮ ਲੱਗੇਗਾ ਔਨ ਡਿਸਟ੍ਰੀਬਿਊਸ਼ਨ
1: ਮਤਲਬ
0: ਉਹੀ ਹੁਣ ਹਸਬੈਂਡ ਜਦੋਂ ਆਪਣੀ ਵਾਈਫ ਨੂੰ ਟ੍ਰਾਂਸਫਰ ਕਰੇਗਾ ਇੱਕ ਸਰਟਨ ਅਮਾਊਂਟ ਆਫ ਪ੍ਰੋਫਿਟ ਤੇ 30% ਟੈਕਸ ਹੋਵੇ ਤੇ ਲੈਵੀ
1: ਹੋਊਗਾ ਮਿਨੀਮਮ ਟੈਕਸ ਤੇ ਲੱਗਣਾ ਹੀ ਹੈ
0: ਮਿਨੀਮਮ 30 ਲੱਗਣਾ ਹੀ ਲੱਗਣਾ
1: ਹਾਂਜੀ ਮਿਨੀਮਮ 30% ਟੈਕਸ ਲੱਗਣਾ ਹੀ ਹੈ ਤੁਸੀਂ ਡਿਸਟ੍ਰੀਬਿਊਸ਼ਨ ਜਿੰਨੂੰ ਵੀ ਦੇ ਰਹੇ ਹੋ
0: ਓਕੇ
1: ਹਾਂਜੀ ਸੋ ਉਹਦੇ ਨਾਲ ਕਾਫੀ ਫਰਕ ਪਏਗਾ ਟਰੱਸਟ ਦੀਆਂ ਵੈਸੇ ਸਿਰਫ ਇਹੀ ਐਡਵਾਂਟੇਜ ਨਹੀਂ ਟਰੱਸਟ ਦੀਆਂ ਅਦਰ ਐਡਵਾਂਟੇਜਸ ਤੇ ਸਟਿਲ ਹੈਗੇ ਹੀ ਨੇ ਜਿਵੇਂ ਲੋਕੀ ਐਸੈਟ ਪ੍ਰੋਟੈਕਸ਼ਨ ਪਰਪਸ ਦੇ ਲਈ ਟਰੱਸਟ ਨੂੰ ਯੂਜ਼ ਕਰਦੇ ਨੇ ਸਕਸੈਸ਼ਨ ਪਲੈਨਿੰਗ ਦੇ ਲਈ ਯੂਜ਼ ਕਰਦੇ ਨੇ ਪਰ ਜ਼ਿਆਦਾਤਰ ਲੋਕ ਜੋ ਬਿਜ਼ਨਸ ਰਨ ਕਰ ਰਹੇ ਨੇ ਟਰੱਸਟ ਦੇ ਅੰਡਰ ਉਹ ਇਸ ਕਰਕੇ ਕਰਦੇ ਆ ਕਿ ਉਹਨਾਂ ਨੂੰ ਟੈਕਸ ਬਚ ਜੇ ਕਿ ਘਰ ਦੇ ਵਿੱਚ ਅਗਰ ਯੂਨੋ ਆਪਣੇ ਬ੍ਰਦਰ ਸਿਸਟਰ ਪੇਰੈਂਟਸ ਵਾਈਫ ਉਹ ਕਿਸੇ ਨੇ ਵੀ ਡਿਸਟ੍ਰੀਬਿਊਸ਼ਨ ਕਰ ਸਕਦੇ ਸੀ ਹੁਣ ਪਰ ਮਿਨੀਮਮ 30% ਟੈਕਸ ਉਹਨਾਂ ਨੂੰ ਦੇਣਾ ਪਏਗਾ
0: ਤੇ ਵਾਟ ਡੂ ਯੂ ਥਿੰਕ ਕਿਸ ਤਰ੍ਹਾਂ ਦਾ ਸਟਰਕਚਰ ਸਹੀ ਰਹੇਗਾ ਸੇਮ ਇਸ ਹੀ ਬਿਜ਼ਨਸ ਫੈਮਿਲੀ ਦੀ ਜੇ ਮੈਂ ਗੱਲ ਕਰਾਂ ਹੈ ਨਾ ਉਹਨਾਂ ਲਈ ਹੁਣ ਕਿਹੜਾ ਬੈਟਰ ਸਟਰਕਚਰ ਹੋ ਸਕਦਾ ਜੋ ਕੁਛ
1: ਦੇਖੋ ਮੂਵ ਕਰਨਾ ਚਾਹੁੰਦੇ ਜਦੋਂ ਅਸੀਂ ਸਟਰਕਚਰ ਡਿਸਾਈਡ ਕਰਦੇ ਹਾਂ ਇਹਦੇ ਵਿੱਚ ਹਰ ਸਟਰਕਚਰ ਦੀਆਂ ਆਪਣੀਆਂ ਐਡਵਾਂਟੇਜਸ ਤੇ ਡਿਸਐਡਵਾਂਟੇਜਸ ਨੇ ਤੇ ਜਦੋਂ ਅਸੀਂ ਓਵਰਆਲ ਸਿਚੁਏਸ਼ਨ ਦੇਖਦੇ ਹਾਂ ਤੁਸੀਂ ਕੀ ਕਰਨਾ ਹੈ ਕੀ ਤੁਹਾਡੇ ਮਤਲਬ ਟਾਰਗੇਟ ਆ ਕਿਸ ਲੈਵਲ ਦੀ ਇਨਕਮ ਹੋਏਗੀ ਕੀ ਤੁਹਾਡੇ ਯੂਨੋ ਐਸੈਟ ਸੇਵ ਕਰਨ ਦੀ ਲੋੜ ਆ ਉਸ ਹਿਸਾਬ ਨਾਲ ਤੁਹਾਡਾ ਸਟਰਕਚਰ ਡਿਜ਼ਾਈਨ ਹੁੰਦਾ ਪਰ ਜੋ ਅਗਰ ਜਨਰਲ ਗੱਲ ਕਰਾਂ ਤਾਂ ਹੁਣ ਅਗਲੇ ਸਾਲ ਲਾ ਲਓ ਕਿ 1 July 2027 ਤੋਂ ਬਾਅਦ ਟਰੱਸਟ ਨਾਲੋਂ ਕੰਪਨੀ ਸਟਰਕਚਰ ਥੋੜ੍ਹਾ ਜ਼ਿਆਦਾ ਪ੍ਰਮੋਟ ਹੋਏਗਾ
0: ਹਾਂਜੀ
1: ਕਿਉਂਕਿ ਉਹਦੇ ਵਿੱਚ ਸਟਿਲ ਟੈਕਸ ਰੇਟ ਘੱਟ ਆ ਅਤੇ ਬਟ ਅਗੇਨ ਡਿਪੈਂਡਸ ਦੇ ਵਿਲ ਬੀ ਸਿਚੁਏਸ਼ਨਸ ਕਿ ਤੁਹਾਡੇ ਲਈ ਸਟਿਲ ਟਰੱਸਟ ਬੈਟਰ ਹੋ ਸਕਦੀ ਆ ਸੋ ਇਟਸ ਬੈਟਰ ਕਿ ਤੁਹਾਡੀ ਪਾਰਟੀਕੂਲਰ ਸਿਚੁਏਸ਼ਨ ਦੇ ਹਿਸਾਬ ਨਾਲ ਤੁਸੀਂ ਆਪਣਾ ਉਹਨੂੰ ਅਸੈਸ ਕਰੋ ਕਿ ਕੀ ਤੁਹਾਡੇ ਲਈ ਸਹੀ ਆ।
0: ਹਾਂ ਨਹੀਂ ਠੀਕ ਹੈ, ਉਹ ਤਾਂ ਹੈ ਨਾ ਕਿ ਓਬਵੀਅਸਲੀ ਹਰ ਕਿਸੇ ਦੇ ਬਿਜ਼ਨਸ ਦਾ ਨੇਚਰ ਵੱਖਰਾ, ਸਪੈਂਡਿੰਗ ਹੈਬਿਟ ਵੀ ਹਰ ਕਿਸੇ ਦੀ ਉਸ ਹਿਸਾਬ ਦੀ ਆ, ਉਹ ਤਾਂ ਮੈਂ ਤੁਹਾਡਾ ਪੁਆਇੰਟ ਸਮਝਦਾ। ਪਰ ਆਪਾਂ ਹੁਣ ਇਹਦੇ ਅੰਦਰ ਜੇ ਸਾ ਮੋਟਾ ਮੋਟਾ ਦੇਖਿਆ ਜਾਵੇ ਪ੍ਰੋਪਰਟੀ 'ਚ ਜਿਨ੍ਹਾਂ ਨੂੰ ਥੋੜ੍ਹਾ ਇੰਟਰਸਟ ਹੁੰਦਾ ਜਾਂ ਫਿਰ ਪ੍ਰੋਪਰਟੀ ਤੋਂ ਰਿਲੇਟਡ ਕੰਮ ਕਰਦੇ ਜਾਂ ਫਿਰ ਬਿਜ਼ਨਸਮੈਨ, ਹੈ ਨਾ, ਉਹਨਾਂ ਬਾਰੇ ਗੱਲ ਕਰ ਲਿੱਤੀ ਹੈ। ਵਾਟ ਅਬਾਊਟ ਇੰਪਲੋਈਜ਼ ਜਾਂ ਫਿਰ ਸਮਾਲ ਬਿਜ਼ਨਸ ਓਨਰਸ ਆਪਾਂ ਜੇ ਕਹਿ ਲਈਏ, ਹੈ ਨਾ, ਕਿ ਉਹਨਾਂ ਵਾਸਤੇ ਕੀ ਚੇਂਜਸ ਆਏ ਇਸ ਬਜਟ ਦੇ ਅੰਦਰ?
1: ਹਾਂਜੀ, ਐਟਲੀਸਟ ਥੋੜ੍ਹਾ ਪੋਜ਼ਿਟਿਵ ਮੇਰੇ ਖਿਆਲ ਨਾਲ ਐਟਲੀਸਟ ਜੋ ਬਜਟ ਦੇ ਵਿੱਚ ਹੈਗਾ ਉਹ ਇੰਪਲੋਈਜ਼ ਦੇ ਲਈ ਹੀ ਹੈ,
0: ਵਰਕਿੰਗ ਕਲਾਸ ਵਾਸਤੇ,
1: ਵਰਕਿੰਗ ਕਲਾਸ ਲਈ, ਕਿ $250 ਦਾ ਇੱਕ ਇੰਸਟੈਂਟ ਆਫਸੈਟ ਇੰਟਰੋਡਿਊਸ ਕਰ ਰਹੇ ਨੇ, ਜਿਹੜਾ ਕਿ 1 July 2027 ਤੋਂ ਹੋਏਗਾ। ਸੋ ਫਸਟ ਫਾਈਨੈਂਸ਼ੀਅਲ ਈਅਰ 2028 ਤੋਂ ਕਿ ਇੰਸਟੈਂਟ ਤੁਹਾਨੂੰ $250 ਦਾ ਆਫਸੈਟ ਮਿਲੇਗਾ ਜਿਹੜਾ। ਅਤੇ ਇੱਕ ਨਵਾਂ ਲੈ ਕੇ ਆ ਰਹੇ ਨੇ ਕਿ 1000 ਦੀ ਤੁਸੀਂ ਡਿਡਕਸ਼ਨ ਕਲੇਮ ਕਰ ਸਕਦੇ ਇੰਸਟੈਂਟ ਵਿਦਆਊਟ ਰਿਸੀਟਸ।
0: ਸੋ ਮਤਲਬ $1,250 ਹਰ ਵਾਰੀ ਐਕਸਟਰਾ ਕੱਟ ਸਕਦਾ?
1: ਨਹੀਂ,
0: ਅੱਛਾ,
1: ਸਰ ਨੂੰ ਮੈਂ ਕਲੈਰੀਫਾਈ ਕਰਦਾ, ਜਿਹੜਾ $250 ਆ ਉਹ ਤੇ ਆਫਸੈਟ ਹੈ, ਉਹ ਤੇ ਤੁਹਾਡਾ ਟੈਕਸ ਕਟਾਏਗਾ ਤੇ ਉਹ ਤੇ ਤੁਹਾਡਾ ਟੈਕਸ ਚਲੋ ਅਗਰ ਤੁਹਾਨੂੰ ਰਿਫੰਡ ਹੋ ਸਕਦਾ।
0: ਓਕੇ,
1: ਸੋ ਜਿਹੜਾ 1000 ਹੈ ਉਹ ਡਿਡਕਸ਼ਨ ਹੈ, ਉਹ ਤੁਹਾਡੀ ਇਨਕਮ ਨੂੰ ਘਟਾਏਗਾ। ਹੁਣ ਉਹ 1000 ਦੇ ਵਿੱਚ ਬੇਸਿਕਲੀ ਉਹਦਾ ਫਾਇਦਾ ਉਹਨੂੰ ਹੋਣਾ ਜਿਹਦੇ ਐਕਚੁਅਲ ਐਕਸਪੈਂਸ 1000 ਤੋਂ ਘੱਟ ਨੇ। ਜਿਵੇਂ ਤੁਹਾਡੇ ਜੋਬ ਦੇ ਵਿੱਚ ਮੋਸਟਲੀ ਸਾਰੀਆਂ ਚੀਜ਼ਾਂ ਅਗਰ ਇੰਪਲੋਇਰ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਅਤੇ ਦੈਟ ਮੀਨਸ ਕਿ ਤੁਹਾਡਾ ਐਕਚੁਅਲ ਐਕਸਪੈਂਸ ਆਊਟ ਆਫ ਪੋਕਟ ਕੁਛ ਨਹੀਂ ਹੈ ਜਾਂ ਘੱਟ ਆ, ਉਸ ਕੇਸ 'ਚ ਤੁਹਾਨੂੰ ਫਾਇਦਾ ਹੋਏਗਾ ਕਿ ਤੁਹਾਨੂੰ ਮਿਨੀਮਮ $1,000 ਦੀ ਡਿਡਕਸ਼ਨ ਤੁਸੀਂ ਕਲੇਮ ਕਰ ਸਕਦੇ ਹੋ।
0: ਓਕੇ, ਜੇ 1000 ਤੋਂ ਘੱਟ ਖਰਚਾ ਤਾਂ ਫਿਰ
1: ਮਿਨੀਮਮ ਤੁਸੀਂ $1,000 ਤੁਹਾਨੂੰ ਡਿਡਕਸ਼ਨ ਤੁਸੀਂ ਕਲੇਮ ਕਰ ਸਕਦੇ ਹਾਂ।
0: ਓਕੇ,
1: ਭਾਵੇਂ ਤੁਹਾਡਾ ਖਰਚਾ ਘੱਟ ਵੀ ਆ ਕਿਉਂਕਿ ਉਹਦੇ ਰਿਸੀਟਸ ਦੀ ਲੋੜ ਨਹੀਂ ਆ, ਬਟ ਅਗਰ ਤੁਹਾਡਾ ਖਰਚਾ 1000 ਤੋਂ ਜ਼ਿਆਦਾ ਤੇ ਮੈਂ ਰਿਕਮੈਂਡ ਕਰਾਂਗਾ ਕਿ ਤੁਸੀਂ ਆਪਣਾ ਡਾਕੂਮੈਂਟੇਸ਼ਨ ਪ੍ਰੋਪਰ ਰੱਖੋ, ਸੋ ਡੈਟ ਕਿ ਐਟ ਦੀ ਐਂਡ ਆਫ ਦਾ ਈਅਰ ਤੁਸੀਂ ਉਹ ਦੇਖ ਸਕੋ ਕਿ ਅਗਰ ਤੁਹਾਡਾ ਖਰਚਾ ਆਲਰੇਡੀ ਜ਼ਿਆਦਾ ਆ ਤੇ ਤੁਹਾਡੇ ਕੋਲ ਪ੍ਰੂਫ ਹੈਗੇ ਨੇ ਤੇ ਤੁਸੀਂ ਕਲੇਮ ਕਰ ਸਕਦੇ ਜ਼ਿਆਦਾ।
0: ਯੂ ਕੈਨ ਡੂ ਬੈਟਰ।
1: ਹਾਂਜੀ, ਪਰ ਸਿਰਫ ਇਹਦਾ ਫਾਇਦਾ ਉਹਨੂੰ ਹੀ ਹੋਏਗਾ ਜਿਨ੍ਹਾਂ ਦੇ ਐਕਚੁਅਲ ਐਕਸਪੈਂਸ 1000 ਤੋਂ ਘੱਟ ਨੇ।
0: ਓਕੇ ਓਕੇ, ਤੇ ਸੇਮ ਗੋਜ਼ ਵਿਦ ਆਪਣੇ ਜਿਹੜਾ ਟਰੈਕਿੰਗ 'ਚ ਭਾਈਚਾਰਾ ਹੈਗਾ ਜਾਂ ਫਿਰ ਟੈਕਸੀ ਉਬਰ ਕਿੰਨੇ ਚਲਾਉਂਦੇ ਆ।
1: ਸੋ ਇੱਕ ਨਵਾਂ ਇੱਕ ਹੋਰ ਚੀਜ਼ ਇਹਨਾਂ ਨੇ ਕੀਤੀ ਆ ਕਿ ਪਹਿਲਾਂ ਨਾ ਇੱਕ 20,000 ਦੀ ਇੰਸਟੈਂਟ ਐਸੈਟ ਰਾਈਟ ਆਫ ਡਿਡਕਸ਼ਨ ਹੁੰਦੀ ਸੀ ਬਿਜ਼ਨਸਿਸ ਲਈ, ਕਿ ਅਗਰ ਤੁਸੀਂ ਬਿਜ਼ਨਸ ਰਨ ਕਰ ਰਹੇ ਆਪਣੇ ਬਿਜ਼ਨਸ ਦੇ ਲਈ ਤੁਸੀਂ ਕੁਛ ਬਾਏ ਕੀਤਾ, ਮੋਟਰ ਵਹੀਕਲ ਬਾਏ ਕੀਤਾ, ਕੋਈ ਪਲਾਂਟ ਐਂਡ ਇਕਿਪਮੈਂਟਸ ਬਾਏ ਕੀਤੇ, ਮਸ਼ੀਨਰੀ ਬਾਏ ਕੀਤੀ, ਆਫਿਸ ਸੈਟਅਪ ਲਈ ਤੁਸੀਂ ਇਕਿਪਮੈਂਟਸ ਬਾਏ ਕੀਤੇ, ਤੇ 20,000 ਤੱਕ ਦੇ ਐਸੈਟ ਤੁਸੀਂ ਸਟ੍ਰੇਟ ਅਵੇ ਉਹਨਾਂ ਦੀ ਡਿਡਕਸ਼ਨ ਕਲੇਮ ਕਰ ਸਕਦੇ ਹਾਂ। ਉਹ ਵੈਸੇ ਤੇ 30 June 2026 ਨੂੰ ਐਕਸਪਾਇਰ ਹੋ ਰਿਹਾ ਸੀ ਉਹ, ਪਰ ਉਹਨੂੰ ਇਹਨਾਂ ਨੇ ਪਰਮਾਨੈਂਟ ਕਰਤਾ ਕਿ ਹੁਣ ਤੁਸੀਂ ਜਦੋਂ ਵੀ ਤੁਸੀਂ ਬਾਏ ਕਰਦੇ ਆ 20,000 ਤੱਕ ਦਾ ਐਸੈਟ ਤੁਸੀਂ ਉਹਨੂੰ ਸਟ੍ਰੇਟ ਅਵੇ ਕਲੇਮ ਕਰ ਸਕਦੇ ਹਾਂ।
0: ਓਕੇ ਓਕੇ, ਠੀਕ ਹੈ। ਸੋ ਮਤਲਬ ਬੇਸਿਕਲੀ ਇੱਕ ਚੱਲਦੀ ਹੋਈ ਲੀਕ ਨੂੰ ਇੱਕ ਪਰਮਨੈਂਸੀ ਦਿੱਤੀ,
1: ਹਾਂਜੀ,
0: ਇਹਦੇ ਅੰਦਰ ਹੋਇਆ। ਤੇ ਐਨੀਥਿੰਗ ਐਲਸ ਵਿੱਚ ਜੋ ਇੰਪਲੋਈਜ਼ ਜਾਂ ਫਿਰ ਜੋ ਆਪਾਂ ਕਹਿੰਦੇ ਬਲੂ ਕਾਲਰ ਰਿਲੇਟਡ ਜਾਂ ਫਿਰ ਆਪਣਾ ਟਰੈਕਿੰਗ ਦੇ ਅੰਦਰ ਲੋਕ ਨੇ ਉਹਨਾਂ ਵਾਸਤੇ ਕੋਈ ਇੱਦਾਂ ਦੀ ਕੋਈ ਜਾਣਕਾਰੀ ਕੋਈ ਖਾਸ ਜੋ ਆਪਾਂ ਦੱਸ ਸਕੀਏ ਕੁਛ?
1: ਹਾਂਜੀ, ਇੱਕ ਟੈਕਸ ਰੇਟਸ ਥੋੜ੍ਹਾ ਘਟਾ ਰਹੇ ਨੇ ਉਹ, ਜਿਹੜੇ ਕਿ ਮਤਲਬ ਕਰੰਟਲੀ ਜਿਵੇਂ ਜਿਹੜੀ ਮਿਡਲ ਬ੍ਰੈਕਟ ਹੈ ਤੁਹਾਡੀ, ਜਿਵੇਂ ਪਹਿਲੇ 18,200 ਤੱਕ ਕੋਈ ਟੈਕਸ ਨਹੀਂ, ਉਸ ਤੋਂ ਬਾਅਦ 18,200 ਤੋਂ 45,000 ਤੱਕ, ਫਿਲਹਾਲ ਤੁਹਾਨੂੰ ਇਸ ਫਾਈਨੈਂਸ਼ੀਅਲ 'ਚ 16% ਟੈਕਸ ਲੱਗਦਾ ਉਹਦੇ 'ਤੇ।
0: ਓਕੇ,
1: ਉਸ ਤੋਂ ਬਾਅਦ ਤੁਹਾਡਾ 1,35,000 ਤੱਕ 30% ਹੈ, ਫਿਰ 37% ਹੈ ਅਤੇ 45%। ਸੋ ਜਿਹੜਾ ਇਸ ਵਕਤ 16% ਟੈਕਸ ਹੈ 18,200 ਤੋਂ 45,000, ਉਹਨੂੰ ਅਗਲੇ ਸਾਲ ਘਟਾ ਕੇ 15% ਕਰ ਰਹੇ ਆ, ਅਤੇ ਉਸ ਤੋਂ ਬਾਅਦ ਉਸ ਤੋਂ ਅਗਲੇ ਸਾਲ ਘਟਾ ਕੇ 14% ਕਰ ਰਹੇ ਆ। ਸੋ ਉਹਦੇ ਨਾਲ ਵੀ ਕਾਫੀ ਟੈਕਸ,
0: ਪਰ ਸਿਰਫ ਏ ਵਾਲੇ ਬ੍ਰੈਕਟ ਵਾਸਤੇ,
1: ਸਿਰਫ ਏ ਵਾਲੇ ਬ੍ਰੈਕਟ। ਸੋ ਟੈਕਸ ਜਿਹੜਾ ਤੁਹਾਡਾ ਕੈਲਕੂਲੇਸ਼ਨਸ ਹੁੰਦੀ ਹੈ ਓਵਰਆਲ ਸਾਰਿਆਂ ਨੂੰ ਹੀ ਫਾਇਦਾ ਹੋਣਾ ਉਹਦਾ, ਕਿਉਂਕਿ ਉਸ ਬ੍ਰੈਕਟ ਦੇ ਵਿੱਚ ਜਿਹੜਾ ਫਿਲਹਾਲ 16% ਲੱਗਦਾ ਉਹ ਫਿਰ ਘੱਟ ਕੇ ਜਦੋਂ 15% ਹੋ ਜਾਣਾ
0: ਫਰਦਰ ਜਾਂਦੇ ਹੋਏ। ਠੀਕ ਹੈ ਠੀਕ ਹੈ ਠੀਕ ਹੈ, ਓਕੇ ਓਕੇ ਓਕੇ। ਨਹੀਂ ਮਤਲਬ ਮੇਰੇ ਹਿਸਾਬ ਨਾਲ ਤਾਂ ਥੋੜ੍ਹਾ ਜਿਹਾ ਇਨਕਮ ਵੀ ਬੈਕ ਹੀ ਕਰ ਦਿੰਦੇ ਹਨਾ, 1800-1800 ਤੋਂ ਨਹੀਂ ਕੁਝ 25-25 ਹਜ਼ਾਰ ਤੋਂ ਸ਼ੁਰੂ ਕਰਨਾ।
1: ਹਾਂਜੀ ਉਹ ਜ਼ਿਆਦਾ ਬੈਟਰ ਹੁੰਦਾ
0: ਹਨਾ, ਸੁਪਨੇ ਵੇਖਣੇ ਜਿੱਦਾਂ ਦੇ ਮਰਜ਼ੀ ਵੇਖੀ ਆ, ਜਿਹੜੀ ਚੀਜ਼ ਹੋਣੀ ਕਹਿ ਲਓ 2.5 ਲੱਖ ਤੋਂ ਸ਼ੁਰੂ ਹੁੰਦਾ, ਮਜ਼ਾ ਆ ਜਾਂਦਾ। ਪਰ ਬਹੁਤ ਵਧੀਆ ਗੱਲਬਾਤ ਹੋ ਗਈ। ਨੈਟ ਕੀ ਸੀਗਾ ਜੀ, ਨੈਗੇਟਿਵ ਨੈਗੇਟਿਵ ਗੇਅਰਿੰਗ ਵਾਲਿਆਂ ਲਈ ਸਾਵਧਾਨੀ ਵਾਲਾ ਕੰਮ ਹੋ ਗਿਆ, ਜਿਹੜੇ ਵਿਚਾਰੇ 85 ਸਾਲ ਤੋਂ ਪਹਿਲੇ ਦੀਆਂ ਜਿਨ੍ਹਾਂ ਨੇ ਲਿੱਤੀਆਂ ਹੋਈਆਂ ਜ਼ਮੀਨਾਂ ਜਾਇਦਾਦਾਂ, ਉਹਨਾਂ ਨੂੰ ਵੀ ਇੱਕ ਪੰਗਾ ਪੈ ਗਿਆ ਹਨਾ ਕੈਪੀਟਲ ਗੇਨ ਟੈਕਸ ਦੇ ਅੰਦਰ। ਟਰੱਸਟ ਵਾਲੇ ਵੀ ਦੇਖਣ ਬਈ ਕਿ ਹੁਣ ਦੇਖ ਲਓ ਬਈ ਡਿਸਟ੍ਰੀਬਿਊਸ਼ਨ ਵਗੈਰਾ ਕਰੋਗੇ, ਮਿਨੀਮਮ 30% ਟੈਕਸ ਹੈ, ਯੂ ਨੀਡ ਟੂ ਵਰਕ ਸਮਾਰਟਲੀ। 30% ਔਨ ਐਵਰੀ ਡਿਸਟ੍ਰੀਬਿਊਸ਼ਨ ਹੈ,
1: ਮਿਨੀਮਮ 30%,
0: ਮਿਨੀਮਮ 30 ਔਨ ਐਵਰੀ ਡਿਸਟ੍ਰੀਬਿਊਸ਼ਨ। ਲੈਟ ਸਪੋਜ਼ ਮੈਂ ਤੁਹਾਨੂੰ ਦਿੱਤਾ, ਫਿਰ ਇੱਧਰ ਮੇਰੇ ਇੱਕ ਹੋਰ ਹੈਗੇ ਕੋਈ ਸੱਜਣ ਉਹਨਾਂ ਵੱਲ, ਅਤੇ ਮੈਂ 3 ਥਾਵੀਂ ਜੇ ਡਿਸਟ੍ਰੀਬਿਊਟ ਕੀਤਾ, ਉਹ ਤਿੰਨਾਂ ਨੂੰ ਮਿਨੀਮਮ 30-30-30 ਦੇ ਹੈਵ ਟੂ ਪੇ ਵੈਨ ਇਟ ਕਮਸ ਟੂ ਮਾਈ।
1: ਦੇਖੋ ਫਿਲਹਾਲ ਜੋ ਮਤਲਬ ਹਜੇ ਲੋ ਆਉਣਾ ਪ੍ਰੋਪਰ, ਦੈਨ ਪੂਰਾ ਡਿਟੇਲ ਦੇ ਵਿੱਚ ਤਾਂ ਉਹਦਾ ਪਤਾ ਲੱਗੇਗਾ। ਜੋ ਮੇਰੀ ਅੰਡਰਸਟੈਂਡਿੰਗ ਹੈ ਉਹ ਇਹ ਹੈ ਕਿ ਟਰੱਸਟੀ ਲੈਵਲ ਦੇ ਉੱਤੇ ਇੱਕ ਵਾਰੀ ਉਹ 30% ਟੈਕਸ ਪੇ ਹੋਏਗਾ, ਟੈਕਸ ਵਿਦ ਹੈਲਡ ਹੋ ਕੇ ਉਹ ATO ਨੂੰ ਜਾਏਗਾ। ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਕਰਨੀ ਹੈ ਤਾਂ ਤੁਹਾਨੂੰ ਉਹ 30% ਦਾ ਕ੍ਰੈਡਿਟ ਮਿਲ ਜਾਣਾ, ਪਰ ਉਹ ਮਿਨੀਮਮ 30% ਟੈਕਸ ਤੁਹਾਡਾ ਜਾਣਾ। ਪਰ ਜੇ ਤੁਹਾਡਾ ਮਾਰਜਨਲ ਟੈਕਸ ਰੇਟ ਜ਼ਿਆਦਾ ਤਾਂ ਤੁਹਾਨੂੰ ਜ਼ਿਆਦਾ ਟੈਕਸ ਲੱਗੇਗਾ।
0: ਓਕੇ
1: ਹਾਂਜੀ,
0: ਜੇ ਤੁਹਾਡਾ ਮਾਰਜਨਲ ਟੈਕਸ ਰੇਟ ਜ਼ਿਆਦਾ,
1: ਇਨਕਮ 37% ਤੇ ਆ ਜਾਂ 45% ਤੇ ਆ, ਤੇ ਉਹ ਡਿਸਟ੍ਰੀਬਿਊਸ਼ਨ ਤੇ ਤੁਹਾਨੂੰ ਉਹਨਾਂ ਟੈਕਸ ਤੇ ਲੱਗਣਾ ਹੀ ਆ, ਤੇ ਫਿਰ ਤੁਹਾਨੂੰ ਜਿਹੜਾ ਟੈਕਸ ਪੇਡ ਹੈ ਉਹਦਾ ਕ੍ਰੈਡਿਟ ਮਿਲ ਜਾਏਗਾ।
0: ਠੀਕ ਹੈ ਜੀ, ਥੈਂਕ ਯੂ ਸੋ ਮਚ। ਮੇਰੇ ਖਿਆਲ ਨਾਲ ਕੁਛ ਖਾਸਾ ਹੁਣ ਰਹਿ ਨਹੀਂ ਗਿਆ ਕਿ ਆਪਣੇ ਕੋਲ ਹਨਾ ਕਵਰ ਕਰਨ ਵਾਸਤੇ, ਜੇ ਕੁਛ ਹੈ ਵੀ ਹੈ ਤੇ ਕਮਿਊਨਿਟੀ ਵਾਸਤੇ ਕੋਈ ਲਾਸਟ ਮੈਸੇਜ ਹੋਵੇ, ਕੋਈ ਛੋਟਾ ਮੋਟਾ ਹੋਰ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੋ ਤਾਂ ਜ਼ਰੂਰ ਕਰ ਦਿਓ।
1: ਸੋ ਇਸ ਵਕਤ ਮੈਂ ਇਹੀ ਰਿਕਮੈਂਡ ਕਰਾਂਗਾ ਆਪਣੀ ਕਮਿਊਨਿਟੀ ਨੂੰ, ਪੈਨਿਕ ਹੋਣ ਦੀ ਲੋੜ ਨਹੀਂ ਹੈ, ਸਾਰਾ ਕੁਛ ਚੇਂਜਿਸ ਨੇ ਇਹਨੂੰ ਹਜੇ ਅਨਾਊਂਸ ਹੋਏ ਨੇ, ਪਹਿਲਾਂ ਤਾਂ ਚਲੋ ਇਹਨੂੰ ਇੱਕ ਵੇਟ ਕਰ ਲਈਏ ਲੋਅ ਬਣਨ ਦੀ, ਪਾਸ ਹੋ ਜਾਏ ਆ। ਪਰ ਫਿਲਹਾਲ ਐਗਜ਼ਿਸਟਿੰਗ ਜਿੰਨਾ ਕੋਲ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਨੇ ਉਹਨਾਂ ਨੂੰ ਜਿਵੇਂ ਮੈਂ ਦੱਸਿਆ ਕਿ ਕੋਈ ਹਜੇ ਉਹਨਾਂ ਲਈ ਕੋਈ ਚੇਂਜ ਨਹੀਂ ਹੈ, ਉਹ ਜਿਵੇਂ ਨੈਗੇਟਿਵ ਗੇਅਰਿੰਗ ਕਲੇਮ ਕਰਦੇ ਆ ਰਹੇ ਨੇ ਉਹ ਉਸ ਤਰ੍ਹਾਂ ਹੀ ਚੱਲਦਾ ਰਹੇਗਾ। ਸੋ ਐਵੇਂ ਨਹੀਂ ਹੈ ਕਿ ਬਿਲਕੁਲ ਹੀ ਖਤਮ ਕਰ ਰਹੇ ਹੋ ਨੈਗੇਟਿਵ ਗੇਅਰਿੰਗ ਨੂੰ, ਸੋ ਇਸ ਕਰਕੇ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ। ਬੈਟਰ ਹੈ ਕਿ ਤੁਸੀਂ ਆਪਣੇ ਅਕਾਊਂਟੈਂਟ ਨੂੰ ਜਾਂ ਮੋਟਗੇ ਬ੍ਰੋਕਰਸ ਨੇ ਉਹਨਾਂ ਨਾਲ ਡਿਸਕਸ ਕਰਕੇ ਸਾਰਾ ਆਪਣਾ ਪਲਾਨ ਕਰੋ, ਅਤੇ
0: ਆਪਣੇ ਪਿਆਰੇ ਪਿਆਰੇ ਵਧੀਆ ਵਧੀਆ ਜਿਹੜੇ ਐਕਸਪਰਟਸ ਨੇ ਉਹਨਾਂ ਨਾਲ ਸਲਾਹ ਕਰਕੇ ਬਈ ਹਰ ਤਰ੍ਹਾਂ ਦਾ ਜੋ ਵੀ ਕੋਈ ਸਟਾਂਸ ਲੈਣਾ ਹੁੰਦਾ ਤੁਸੀਂ ਇਕਨੋਮਿਕਲੀ ਉਹ ਜ਼ਰੂਰ ਲਓ। ਸਾਡੇ ਨਾਲ ਸੀਗੇ ਕਵਲਪ੍ਰੀਤ ਜੀ, ਥੈਂਕ ਯੂ ਸੋ ਮਚ ਸਾਡੇ ਨਾਲ ਇੰਨੀ ਵਧੀਆ ਨੌਲੇਜੇਬਲ ਸਾਂਝ ਪਾਉਣ ਲਈ। ਅਸੀਂ ਕਵਰ ਕਰ ਰਹੇ ਸੀਗੇ ਜੀ ਇਸ ਸਾਲ ਦਾ 2026-27 ਦਾ ਫੈਡਰਲ ਬਜਟ ਆਸਟ੍ਰੇਲੀਆ ਦਾ, ਅਤੇ ਹੋਰ ਵਧੀਆ ਵਧੀਆ ਇਨਫੋਰਮੇਸ਼ਨ ਵਾਸਤੇ, ਜਾਣਕਾਰੀ ਵਾਸਤੇ, ਫੰਕਸ਼ਨ ਵਾਲੀਆਂ ਗੱਲਾਂ ਬਾਤਾਂ ਵਾਸਤੇ ਐਂਡ ਹਰ ਤਰ੍ਹਾਂ ਦੀ ਗੱਲਬਾਤ ਵਾਸਤੇ ਸੁਣਦੇ ਰਹੋ ਰੇਡੀਓ। ਹਾਂਜੀ
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
2: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਅਤੇ

0: ਬੱਚੇ ਜਿਹੜੇ ਤੁਹਾਨੂੰ ਹਸਾਉਣਗੇ ਆਪਣੀ ਵਧੀਆ ਵਧੀਆ ਗੱਲਾਂ ਨਾਲ, ਚੁਟਕਲਿਆਂ ਨਾਲ, ਬੁਝਾਰਤ ਨਾਲ. ਆਓ ਕਰਦਿਆਂ ਬੱਚਿਆਂ ਨਾਲ ਗੱਲਾਂ ਬਾਤਾਂ ਤੇ ਕਰਦਿਆਂ ਦਿਨ ਦੀ ਸੋਹਣੀ ਸ਼ੁਰੂਆਤ.
1: ਆਓ ਜੀ ਫਿਰ ਆਪਾਂ ਬੱਚਿਆਂ ਕੋਲ ਚੁਟਕਲੇ ਸੁਣਦੇ ਹਾਂ, ਹੱਸਦੇ ਹਾਂ ਤੇ ਵਾਅਦਾ ਕਰਿਓ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੋਗੇ, ਆਪਾਂ ਵੀ ਜ਼ਰੂਰ ਹੱਸਾਂਗੇ. ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ, ਕੋਈ ਫਰਕ ਨਹੀਂ ਪੈਂਦਾ. ਫਰਕ ਪੈਂਦਾ ਸਾਡੇ ਹੱਸਣ ਦੇ ਨਾਲ. ਤੇ ਆਓ ਫਿਰ ਹੱਸਦੇ ਹਾਂ. ਸਤਿ ਸ਼੍ਰੀ ਅਕਾਲ ਅਸੀਸ, ਤੁਸੀਂ ਆਉਂਦੇ ਰਹੋ. ਪਹਿਲਾਂ ਵਾਰੀ ਦੇ ਤੀ, ਹੁਣ ਖੁਸ਼ ਹੋ?
0: ਅੱਛਾ ਰੈਡੀ ਵੀ ਸੀਗੇ ਤੁਸੀਂ ਪਹਿਲੀ ਵਾਰੀ ਵਾਸਤੇ ਕਿ ਨਹੀਂ?
1: ਨਾ
2: ਰੈਡੀ
1: ਨਹੀਂ ਸੀ ਨਾ. ਵੇਖਿਆ ਤੁਹਾਨੂੰ ਹੁਣ ਪਤਾ ਲੱਗਣਾ ਵਾ ਵੀ
2: ਲਾਈਕ ਇੱਕ ਕੰਮ ਕਰ ਲਿਆ, ਮੈਂ ਰੈਡੀ ਤਾਂ ਹੋ ਗਈ, ਬਟ ਹਜੇ ਨਾ ਬਾਲ ਪਾਉਣੇ ਸੀ ਤੇ ਖਾਣਾ ਵੀ ਸੀਗਾ.
1: ਓਹੋ, ਅੱਜ ਫਿਰ ਖਿਲ ਰਿਹਾ? ਚੁਟਕਲਾ ਸੁਣਾਓਗੇ?
2: ਨਹੀਂ.
1: ਹਾਂ
2: ਮੈਂ ਸੁਣੂ ਕੋਈ
1: ਬਜ਼ਾਰ ਸੁਣਾਓ. ਅੱਛਾ ਬਜ਼ਾਰ ਸੁਣਾਓ. ਓਕੇ ਓਕੇ, ਚਲੋ ਸੁਣਾਓ ਸੁਣਾਓ. ਫਿਰ
2: ਕਿਹੜੀ ਚੀਜ਼ ਹੁੰਦੀ ਆ? ਉਹ ਕਿਹੜੀ ਚੀਜ਼ ਹੁੰਦੀ ਆ ਜਿਹੜੇ ਸਾਰੇ ਕੱਪੜਿਆਂ ਨੂੰ ਫੜਦੀ ਆ?
1: ਹਾਂਜੀ, ਜਿਹੜੀ ਸਾਰੇ ਕੱਪੜਿਆਂ ਨੂੰ ਫੜਦੀ ਆ.
2: ਹਾਂਜੀ.
1: ਚਿਟਕਣੀ?
2: ਨਹੀਂ.
1: ਟੁਚਕਣੀ?
2: ਨਹੀਂ.
1: ਹੈਂਗਰ?
0: ਮੇਰੇ ਦਿਮਾਗ ਚ ਵਾਲ ਆ ਰਹੇ ਸੀ.
2: ਸਟਾਰਟ ਕਰਦਾ
0: ਐਸ ਤੋਂ. ਸਟਾਰਟ
1: ਐਸ ਤੋਂ. ਸੈਮਸੰਗ ਦਾ ਫੋਨ?
2: ਨਹੀਂ.
1: ਸਵੈਟਰ?
2: ਐਸ
1: ਸਵੈਟਰ. ਨਹੀਂ
0: ਅੰਕਲ, ਇੰਨੀ ਛੇਤੀ ਛੇਤੀ ਆਨਸਰ ਦੱਸੀ ਜਾ ਰਿਹਾ.
1: ਸੈਮੀ ਅੰਕਲ
2: ਦੱਸਦਾ ਮੈਂ?
1: ਹੈ, ਅਸੀਂ ਵੀ ਤੇ ਦੱਸਣ ਹੀ ਰਹੇ. ਸਾਡਾ ਆਨਸਰ ਤੁਹਾਨੂੰ ਚੰਗਾ ਨਹੀਂ ਲੱਗਦਾ?
2: ਦੱਸਦਾ ਤੂੰ.
1: ਤੁਹਾਨੂੰ ਅੱਜ ਪਹਿਲਾ ਵਾਰੀ ਦਿੱਤੀ, ਤੁਸੀਂ ਸਾਡਾ ਆਨਸਰ ਨਹੀਂ ਬਣ ਰਿਹਾ.
0: ਕੀ ਹੋ ਸਕਦਾ ਹੈ?
2: ਤੁਸੀਂ ਇੱਕ ਹੋਰ ਗੈਸ ਕਰੋ.
1: ਸਾਡਾ ਆਨਸਰ ਡੀ ਕਰ ਦੋ, ਇਧਰ ਪਹਿਲਾ ਵਾਰੀ ਦਿੱਤੀ ਅੱਜ.
2: ਓਕੇ,
1: ਤੁਸੀਂ ਵਧੀਆ ਨਿਆਣੇ, ਆਪੇ ਮਿਸਤਰੀ ਬਣੇ ਜੇ. ਸਵੇਰੇ ਸਵੇਰੇ ਗੱਲ ਹੀ ਨੀ ਕਰਨੀ ਪੈਣੀ, ਚੁੱਪ ਕਰਕੇ ਚਲ ਜਾਓ ਅੱਜ. ਚਲੋ ਫਿਰ ਗਾਣਾ ਵੀ ਸੁਣਾਉਣਾ?
2: ਮੈਂ ਸੁਣੂ ਇੱਕ ਬੋਲੀ ਸੁਣੋ.
1: ਇੱਕ ਬੋਲੀ? ਹਾਂਜੀ
0: ਠੀਕ ਹੈ.
2: ਬਾਰੀ ਵਰਸੀ ਖਟਣ ਗਿਆ ਸੀ, ਖਟਕੇ ਲਿਆਂਦੀ ਗੱਡੀ. ਬਾਰੀ ਵਰਸੀ ਖਟਣ ਗਿਆ ਸੀ, ਖਟਕੇ ਲਿਆਂਦੀ ਗੱਡੀ ਨੀ
1: ਕੱਪੜੇ ਧੋਂਦੀ ਨੂੰ. ਅੱਜ ਗਿਫਟ ਲੈ ਕੇ ਜਾ ਰਹੇ ਹੋ?
0: ਅੱਛਾ,
1: ਪਿਛਲੇ ਹਫਤੇ ਯਸ਼ ਦੀਦੀ ਦਾ ਵੀ? ਇਹ ਜੰਮੇ ਨੀ ਅਸੀਂ? ਦੱਸ
0: ਨਹੀਂ, ਸਾਡਾ ਇਹ ਤਾਂ ਨੀ ਮੰਨ ਰਹੀ ਨਾ. ਆਪਾਂ ਆਪਣਾ ਨਾ AI ਤੋਂ ਗਾਣਾ ਬਣਵਾਇਆ, ਨਾ ਆਪਣੀ ਫੋਟੋ ਲੱਗੀ.
1: ਨਹੀਂ ਤੁਹਾਨੂੰ ਕੀ ਲੱਗਦਾ, ਅਸੀਂ ਡਾਊਨਲੋਡ ਕੀਤੇ ਆ? ਅਸੀਂ ਨੀ ਜੰਮੇ?
2: ਸਾਡਾ ਸੱਚੀ ਬਰਥਡੇ ਸੀ ਕੱਲ?
0: ਹਾਂ, ਅੰਕਲ ਦਾ ਬਰਥਡੇ ਸੀਗਾ ਕੱਲ.
1: ਕੱਲ ਮੇਰਾ ਤੇ ਨਹੀਂ ਕੱਲ ਬਰਥਡੇ. ਕੱਲ ਪਤਾ ਇੱਕ ਦੀਦੀ ਦਾ ਸੀਗਾ, ਕੱਲ ਸੁਪਰ ਦੀਦੀ ਦਾ ਕੱਲ ਬਰਥਡੇ, ਜਿਹੜੇ ਜੈਸਮੀਨ ਦੀਦੀ ਦੇ ਬੇਟੀ ਹੈ ਨਾ, ਉਹਨਾਂ ਦਾ ਬਰਥਡੇ ਸੀ ਕੱਲ.

0: ਸਾਰਿਆਂ ਨੂੰ ਹੈਪੀ ਬਰਥਡੇ,
1: ਜਿਨ੍ਹਾਂ ਦਾ ਵੀ ਬਰਥਡੇ,
0: ਜਿਹਨੇ ਵੀ ਦੁਨੀਆਂ ਤੇ ਜੰਮਿਆ।
1: ਹਾਂ ਵਾਹ,
0: ਵਾਹਿਗੁਰੂ।
1: ਅਰਦਾਸ ਵੀ ਹੋ ਗਈ।
0: ਕੀ ਹੋ ਗਈ,
1: ਕੀ ਕਿਹਾ ਵਾਪਸ ਤੋਂ ਕਿਹਾ? ਅਸੀਸ
0: ਕਹਿੰਦੀ ਰੱਬ ਵੱਲੋਂ
1: ਫਿਰ ਤੇ ਤੁਹਾਨੂੰ ਥੈਂਕ ਯੂ ਬੋਲਣਾ ਚਾਹੀਦਾ।
0: ਹੋਰ, ਮੈਂ ਤਾਂ ਹੁਣ ਅਲਾਰਮ ਹੀ ਨਹੀਂ ਲਾਉਂਦਾ, ਇਹ ਮੈਨੂੰ ਉਠਾ ਦਿੰਦੀ ਹੈ।
2: ਹਾਂ
1: ਹਾਂ ਜੀ,
0: ਕੀ ਸੁਣਾਓਗੇ?
2: ਗੀਤ।
0: ਗੀਤ? ਵਾਹ
1: ਵਾਹ, ਸੁਣਾ ਦੋ।
0: ਤੁਸੀਂ ਤੇ ਸਿੰਗਰ ਵੀ ਹੋ। ਜਵਾਈ ਬੈਠਾ ਖੂਹੀ ਤੇ, ਡੰਡਾ ਮਾਰੋ ਢੂਈ ਤੇ। ਆਹ ਤੇ ਬੜਾ ਵਧੀਆ ਤੁਸੀਂ ਯਾਦ ਕੀਤਾ। ਹਾਂ ਇਹ ਵੀ ਹੈਗਾ, ਉਹ ਇਹ ਵੀ ਹੈਗਾ ਵਾ ਪਿੱਛੇ, ਉਹ ਕਲਾਈਮੈਕਸ ਏਦਾਂ ਹੀ ਹੁੰਦਾ ਵਾ। ਇਹ ਵੀ ਹੈਗਾ ਬੁੱਤ ਪਿੱਛੇ ਹੈ, ਇਹ ਵੀ ਨਾਲ ਰਲਾ ਲਓ। ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਤੇ
2: ਅੰਬਰ ਨਾਲ ਵੀ ਗੱਲ ਕਰ ਦੋ।
0: ਹਾਂ, ਸੱਜ ਤੇ ਫਰਾਈਡੇ ਆ।
2: ਅੰਗਲੀ
1: ਅੰਗਲੀ,
0: ਹਾਂ ਸਤਿ ਸ਼੍ਰੀ ਅਕਾਲ। ਆਹ ਵਧੀਆ ਵਾ, ਅੰਕਲ ਤੇ ਆਂਟੀ ਇਕੱਠੇ ਅੰਗਲੀ। ਵੈਰੀ ਨਾਈਸ, ਥੈਂਕ ਯੂ ਅੰਬਰ, ਤੁਸੀਂ ਤਾਂ ਸੁਪਰ ਇੰਟੈਲੀਜੈਂਟ ਹੋ ਤੁਸੀਂ।
1: ਇੱਕ ਵਾਰ ਚ ਗੱਲ ਖਤਮ
0: ਨਹੀਂ, ਆ ਬੈਸਟ ਆ।
1: ਜਿਵੇਂ ਹੁੰਦਾ ਸੀ ਸਤਿ ਸ਼੍ਰੀ ਅਕਾਲ ਕਾਪੀ ਟੂ ਆਲ।
0: ਵੈਰੀ ਨਾਈਸ, ਤੁਸੀਂ ਤਾਂ ਬਹੁਤ ਇੰਟੈਲੀਜੈਂਟ ਬੱਚੇ ਹੋ ਤੁਸੀਂ ਤੇ। ਸਾਡਾ ਪਾਰਟ ਟਾਈਮ ਸਟਾਫ ਜ਼ਿਆਦਾ ਇੰਟੈਲੀਜੈਂਟ ਆ।
2: ਓਪਨ
0: ਯੂਰ ਮਾਊਥ, ਕੁਛ ਨਾ ਕੁਛ ਖਾ ਜਾਂਦੇ ਵਿੱਚੋਂ ਜਾਣੇ ਹੈ।
1: ਸ਼ੁਕਰ ਹੈ ਇਹਦੇ ਵਿੱਚ ਮੱਛਲੀ ਨਹੀਂ ਫਸਾਈ ਉਹਨੇ, ਨਹੀਂ ਤੇ ਮੱਛਲੀ ਵੀ ਖਾ। ਮੱਛਲੀ ਸਲਕੀ ਰਾਣੀ ਹੈ। ਅੱਛਾ
0: ਅੱਛਾ, ਸਵੇਰੇ ਸਵੇਰੇ ਹੀ ਹੈ।
2: ਹਾਂਜੀ,
0: ਤੇ ਮੰਮਾ ਨੇ ਕਿਹਾ ਨਹੀਂ, ਮੈਂ ਅੱਗੇ ਤੋਂ ਲਿਆ ਕੇ ਨਹੀਂ ਦੇਣੇ ਜੇ ਤੁਸੀਂ ਇੱਦਾਂ ਕਰਿਆ ਕਰਨਾ ਨਾ। ਸਵੇਰੇ ਸਵੇਰੇ ਤੁਸੀਂ ਜਿੱਦ ਕਰਨ ਲੱਗ ਪੈਂਦੇ ਹੋ ਹੈ।
2: ਨਹੀਂ
0: ਨਹੀਂ ਕਿਹਾ,
1: ਉਹ ਤਾਂ ਵਧੀਆ ਹੁੰਦੇ ਰਾਈਸ ਬਬਲ ਸੀਰੀਅਲ ਵਰਗੇ। ਹਾਂ,
0: ਵੈਰੀ ਨਾਈਸ,
1: ਹੈਲਦੀ ਹੈਲਦੀ।
0: ਥੈਂਕ ਯੂ ਅੰਬਰ। ਸ਼੍ਰੇਆ, ਉਸ ਤੋਂ ਬਾਅਦ ਫਿਰ ਮੰਨਤ ਫਤਿਹ, ਤੁਸੀਂ ਰੈਡੀ ਰਹੋ। ਹਾਂਜੀ ਸ਼੍ਰੇਆ, ਸਤਿ ਸ਼੍ਰੀ ਅਕਾਲ। ਵਧੀਆ ਲੱਗਦਾ ਸਗੋਂ। ਹਾਂਜੀ,
2: ਸਾਰਿਆਂ ਨੂੰ ਥੈਂਕ ਯੂ ਜਿੰਨੇ ਮੈਨੂੰ ਬਰਥਡੇ ਮਿਸ ਕੀਤਾ।
1: ਮਿਸ ਕੀਤਾ,
0: ਮਿਸ ਨਹੀਂ ਕੀਤਾ, ਵਿਸ਼ ਕੀਤਾ। ਅੱਜ ਮਿਸ ਕਿਉਂ ਮਾਰੀ ਜਾਂਦੇ ਕਿ ਸਾਨੂੰ ਘੱਟ ਸੁਣ ਡਿਆ ਅੱਜ? ਹੈ ਹੈ ਸ਼੍ਰੇਆ, ਮੈਨੂੰ ਲੱਗਦਾ ਅੱਜ ਮੈਂ ਨਾ ਚਾਹ ਨਹੀਂ ਪੀਤੀ।
2: ਪਤਾ ਨਹੀਂ,
0: ਅੱਜ ਮੈਂ ਚਾਹ ਨਹੀਂ ਪੀਤੀ ਤੇ ਨਾ ਹੀ ਕੁੜੀਏ ਤੂੰ ਮੈਨੂੰ ਪੁੱਛਿਆ। ਅਸੀਸ ਮੈਨੂੰ ਰੋਜ਼ ਪੁੱਛਦਾ ਚਾਹ ਪੀਤੀ?
2: ਚਾਹ ਪੀਲੀ?
0: ਨਾ,
2: ਕਿਉਂ ਨਹੀਂ ਪੀਤੀ?
0: ਕਿਉਂਕਿ ਤੂੰ ਬਣਾ ਕੇ ਨਹੀਂ ਦਿੱਤੀ ਮੈਨੂੰ ਅੱਜ।
2: ਇਸ ਮਮਾ ਨੇ ਨਹੀਂ ਬਣਾਈ।
0: ਤੋ ਤੇ ਮੈਨੂੰ ਤੇ ਤੁਸੀਂ ਪੁੱਛੋ ਫਿਰ। ਹੂੰ,
2: ਤੁਸੀਂ ਪੀ ਨਹੀਂ ਹੈ ਚਾਹ?
0: ਦੁੱਧ ਖਤਮ ਹੋਇਆ ਵਾ।
1: ਹਾਂ,
0: ਹੂੰ,
1: ਵੂਲਵਰਥ
0: ਦੋਧੀ ਨੀ ਆਇਆ ਅੱਜ। ਤੁਹਾਨੂੰ ਪਤਾ ਦੋਧੀ ਕੀ ਹੁੰਦਾ? ਕੀ ਹੁੰਦਾ? ਕੀ ਹੁੰਦਾ? ਕੀ
1: ਇਹਦਾ
0: ਮਤਲਬ ਕੀ ਹੋਇਆ ਸ਼੍ਰੇਆ? ਵੱਡੇ ਪਾਪਾ ਮੱਝਦੇ ਆ, ਇਹਦਾ ਕੀ ਮਤਲਬ ਹੋਇਆ? ਵੀ ਮੱਝ ਚੋਂਦੇ ਆ,
2: ਦੁੱਧੂ ਕਾਉ ਦੇ ਨਿਕਲਦੇ ਆ।
0: ਅੱਛਾ, ਮੱਝ ਚੋ ਕੇ ਤੇ ਕਾਉ ਦਾ ਦੁੱਧੂ ਕੱਢ ਦਿੰਦੇ ਆ। ਵੱਡੇ ਪਾਪਾ ਤੇ ਆਵਰਾ ਕਡਾਵਰਾ ਕਰ ਦਿੰਦੇ ਫਿਰ। ਤੁਹਾਨੂੰ ਪਤਾ ਇੱਕ ਜੱਸੋਵਾਲ ਅੰਕਲ ਹੈ ਨਾ, ਉਹ ਮੱਝ ਨੂੰ ਨਿਚੋੜ ਕੇ ਦੁੱਧੂ ਕੱਢ ਦਿੰਦੇ। ਦੇਖੋਗੇ ਨਾ
1: ਆਪਾਂ ਰੱਖਾਂਗੇ ਇੱਕ ਪ੍ਰੋਗਰਾਮ, ਰੰਗਾ ਰੰਗ ਪ੍ਰੋਗਰਾਮ
0: ਆਪਾਂ ਉਹਨਾਂ ਦਾ ਇੱਕ ਪ੍ਰੋਗਰਾਮ ਰੱਖਾਂਗੇ, ਹੈ ਨਾ? ਠੀਕ ਆ, ਕੀ ਸੁਣਾਓਗੇ ਫਿਰ?
2: ਬੋਲੀ
0: ਬੋਲੀ
2: ਬੱਲੇ
0: ਬੱਲੇ ਸ਼ਾਵਾ ਸ਼ਾਵਾ ਮਾਣੂ ਬਿੱਲੀ, ਉਹ ਮਿਉਂ ਮਿਉਂ ਮਾਣੂ ਬਿੱਲੀ, ਉਹ ਸਤਿ ਸ੍ਰੀ ਅਕਾਲ ਮਾਣੂ ਬਿੱਲੀ,
1: ਕੀ ਹਾਲ ਚਾਲ ਨੇ? ਕੇਕ ਖਾ ਲਿਆ ਸੀ ਤੁਸੀਂ ਕੱਲੇ ਕੱਲੇ?
0: ਉਹ ਤਾਂ ਹਲੇ ਵੀ ਪਿਆ ਫ੍ਰਿਜ ਚ, ਗੱਲ ਕਰੋ ਖਾਣਾ ਤੇ। ਅਸੀਸ ਫ੍ਰਿਜ ਚ ਹੈਗਾ ਨਾ ਕੇਕ? ਹਲੇ
2: ਨਹੀਂ
0: ਹੈਗਾ, ਕੱਪ ਕੇਕ ਹੈਗੇ ਆ ਨਾ। ਚਲੋ ਇੱਕ ਦੇ ਦਿਓ ਫਿਰ ਆਂਟੀ ਨੂੰ। ਠੀਕ ਆ, ਕਿੰਨੇ ਪੈਸੇ?
2: $1
0: ਇੰਨਾ ਸਸਤਾ?
1: ਏਟ
0: ਕੇ ਇੱਕ? ਏਟ ਓਏ ਓਏ ਓਏ, ਕਿਆ ਤੇ ਤੁਸੀਂ ਇੱਕ ਹੀ ਹੁਣ ਤੁਸੀਂ ਅੱਠ ਅਸੀਂ ਸਸਤਾ ਕਿਹਾ ਤੇ ਤੁਸੀਂ ਮਹਿੰਗਾ ਕਰਤਾ।
1: ਇੱਥੇ ਰਾਜਸਥਾਨ ਦੇ ਵਿੱਚ ਜਿਹੜੇ ਉਹ ਵੇਚਣ ਵਾਲੇ ਬੈਠੇ ਹੁੰਦੇ, ਜਿਵੇਂ ਫੋਰਨਰ ਪੁੱਛਦੇ ਆ, ਪਹਿਲਾਂ ਤਾਂ ਉਹ ਘੱਟ ਦੱਸਦੇ, ਫਿਰ ਜਿਹਨੂੰ ਪਤਾ ਇੰਨੀ ਸਮਝ ਨਹੀਂ ਲੱਗੀ, 100 ਦਾ ਕਦ 1000 ਬਣਾ ਦਿੰਦੇ। ਉਹੀ ਵਾਲੀ ਗੱਲ ਹੋ ਗਈ, 1 ਦਾ 8 ਹੋ ਗਿਆ ਮਿੰਟੋ ਮਿੰਟ।
0: ਅਜ਼ੀਜ਼ ਕੀ ਸੁਣਾਓਗੇ?
1: ਹਾਂਜੀ, ਵੀ ਔਨ ਦਾ ਬੱਸ ਗੋ ਰਾਊਂਡ ਐਂਡ ਰਾਊਂਡ,
0: ਮੈਂ ਬੋਲ ਦੂ ਨਾ ਆਲ ਦਾ ਵੇ ਸ਼ਾਇਦ,
1: ਆਲ ਥਰੂ ਦ ਟਾਊਨ, ਸ਼ਾ ਸ਼ਾ ਇੱਕ ਲਾਈਨ ਚ ਮੁਕਾਤੀ
0: ਪਹੁੰਚ ਗਈ ਬੱਸ ਕੇ। ਬਾਏ ਬਾਏ, ਥੈਂਕ ਯੂ ਥੈਂਕ ਯੂ, ਬਾਏ ਬਾਏ। ਤੇ ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਤੁਸੀਂ ਆਉਂਦੇ ਰਹੋ। ਇਨਫਿਨਿਟੀ
1: ਚਲ ਅੱਜ ਸੁਣਾ ਦੇਗੀ ਫਿਰ ਤਾਂ ਸੁਣਾ ਦੇਗੀ
0: ਨਾ
1: ਨਹੀਂ ਫਿਰ ਤਾਂ ਸੁਣਾ ਸਕਦੀ ਮੰਨਤ
0: ਮੇਰੀ
1: ਵੱਡੀ ਬੇਟੀ ਦੇ ਵਾਲ ਬਹੁਤ ਲੰਬੇ ਨੇ ਉਹ ਸੁਲਝਾ ਰਹੀ ਸੀ
0: ਅੱਛਾ ਪਰਸੋਂ ਸੁਣਿਆ ਸੀ ਪਰਸੋਂ ਸੁਣਿਆ
1: ਸ਼ਾਇਦ ਪਤਾ ਨੀ
0: ਇਹ ਹੋਰ ਇਨਫਿਨਿਟੀ ਫਾਈਨ ਹੈ ਨਾ ਇਹਨਾਂ ਨੇ ਦੋਵੇਂ ਦੇਣੀ ਨੀ ਸੁਣਿਆ ਵੇਖ ਲਾ ਹੈ
1: ਸਵੇਰੇ ਸਵੇਰੇ ਤੇ ਮੇਰੇ ਦਿਮਾਗ ਚ ਇੱਕ ਹੀ ਗਾਣਾ ਚੱਲਦਾ ਹੈ ਮੰਨਤ ਤੂੰ ਭਾਗ ਮਿਲਖਾ ਭੱਜ ਭੱਜ ਕੇ ਕੰਮ ਹੁੰਦੇ ਬਹੁਤ ਸਾਰੇ
0: ਕੀ ਲਿਆ ਮੰਨਤ ਅੱਜ
1: ਹਾਂਜੀ
2: ਮੈਂ ਅੱਜ ਬੋਲੀ ਸੁਣਾਉਂਗੇ ਪਰ ਬੋਲੀ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਦੱਸਣਾ ਕਿ ਪਾਪਾ ਨਾ ਆਪਦੀ ਕਹਿ ਦਿੰਦੇ ਨੀਂਦ ਨੀ ਪੂਰੀ ਹੁੰਦੀ ਠੀਕ ਆਪ ਨਾ
0: ਮੈਂ ਤੁਹਾਡਾ ਫਰੈਂਡ ਬਣ ਕੇ ਗੱਲ ਕਰਨ ਡਿਆ ਨਾ ਵੀ ਰਾਤ ਮੈਚ ਵਹਿੰਦੇ ਰਹਿੰਦੇ ਤੇ ਪੰਜਾਬ ਦੀ ਟੀਮ ਹਰਾ ਦਿੰਦੀ
2: ਇੰਡੀਅਨ ਡਰਾਮਾ
0: ਇਹ ਦੇ ਦਿੰਦੇ ਹੋ ਇੰਡੀਅਨ
1: ਡਰਾਮਾ ਪਾਕਿਸਤਾਨੀ ਡਰਾਮਾ ਵੇਖਦੇ ਇੰਡੀਅਨ ਡਰਾਮਾ
0: ਵੇਖਦੇ ਤੇ ਕੀ ਟਾਈਮ ਹੀ ਵੇਸਟ ਕਰਦੇ ਆ ਫਿਰ
2: ਹਾਂਜੀ ਨਾਲੇ ਪਾਪਾ ਨੇ ਵੈਸੇ ਵੀ ਸਾਜਰੇ ਉੱਠਣਾ ਹੁੰਦਾ 1-1, 2-2 ਵਜੇ
0: ਤੇ ਆ ਫਿਰ ਗਾਣੇ ਚ ਪਾਉਣਾ ਸੀ ਨਾ ਤੂੰ ਆ ਵੀ ਰਾਤ ਵੇਂਦੇ ਨੇ ਡਰਾਮਾ ਮੇਰੇ ਪਾਪਾ ਹੈ ਨਾ ਏਦਾਂ ਦਾ ਇੱਕ ਹੋਰ ਗਾਣਾ ਬਣਾਈਏ ਹਾਂ
1: ਇੱਕ ਵਾਰੀ ਹੋਰ ਸੁਣਾ ਦੋ ਜੇ ਆ ਜਾਂਦੇ
0: ਨਹੀਂ ਹੁਣ ਨਵਾਂ ਬਣਾ ਕੇ ਲਿਆਓਗੇ ਕਿ ਹੁਣ
2: ਹਾਂਜੀ
1: ਹਾਂਜੀ
0: ਹੁਣ ਨਵਾਂ ਬਣਾ ਕੇ ਲਿਆਓ ਜਿਹੜੀਆਂ ਡਰਾਮਾ ਡਰੂਮਾ ਵਿੱਚ ਪਾਏ ਉਹਦੇ ਠੀਕ ਆ
1: ਠੀਕ ਆ ਮੈਨੂੰ ਵੌਇਸ ਨੋਟ ਭੇਜ ਦਿਓ ਤੁਸੀਂ ਹੈ ਨਾ ਆਪਣਾ ਕੱਲ ਵਾਲਾ ਗਾਣਾ ਮੈਂ ਸੁਣ ਲਾਂਗੀ
0: ਏਦਾਂ ਥੋੜੀ ਇਹੋ ਸਜ਼ਾ ਹੁੰਦੀ ਮੰਨਤ ਹੈ ਨਾ ਜਿਹਨੇ ਨਾ ਸੁਣਿਆ ਹੋਵੇ ਉਹਦੀ ਇਹੋ ਸਜ਼ਾ ਹੁੰਦੀ ਉਹਨੂੰ ਸੁਣਾਉਣਾ ਹੀ ਨਹੀਂ ਹੁੰਦਾ
1: ਹੈ ਨਾ ਹਾਂ ਫਿਰ ਵਿਊ ਕਿੱਦਾਂ ਵਧਣ ਕੇ
0: ਨਾ ਵਿਊ ਨਹੀਂ ਚਾਹੀਦੇ ਸਾਨੂੰ ਹੈ ਮੰਨਤ
1: ਬੋਲੀ
0: ਹਾਂਜੀ ਹਾਂਜੀ

0: ਜਦੋਂ ਲੜਦਾ
1: ਤਾਲਾ ਦੇ ਲਾਦੇ
0: ਕਰਦਾ ਨੀ, ਜਦੋਂ ਲੜਦਾ
1: ਤਾਲਾ ਦੇ ਲਾਦੇ ਕਰਦਾ ਨੀ, ਬੱਲੇ ਬੱਲੇ ਬੱਲੇ. ਅੱਜ ਕੱਲ ਫੂਫੂ ਨੀ ਕਰਦੀ ਮਨ, ਤੂੰ
0: ਕਰਕੇ
1: ਦਿਖਾ ਦੇਣੀ ਆ ਜੇ ਫੂਫੂ ਨਾ ਕਰੀਏ ਹੋ ਜਾਂਦਾ.
0: ਹਾਂਜੀ
2: ਹਾਂਜੀ,
1: ਕਰਦੇ ਰਿਹਾ ਕਰੋ ਫੂਫੂ.
0: ਠੀਕ ਆ,
1: ਓਕੇ, ਥੈਂਕ ਯੂ.
2: ਇਸ ਬੋਲੀ ਤੇ ਬਾਅਦ ਰਣਜੀਤ ਜਵੈਲਰਸ ਜੀ ਦਾ ਮੈਸੇਜ ਪੜ ਲਿਓ, ਅੱਜ ਸੋਨੇ ਦਾ ਭਾਵ.
0: ਨਾਲੇ ਪਾਪਾ ਨੂੰ ਇੰਡੀਅਨ ਡਰਾਮਾ ਅੱਧੀ ਰਾਤ ਤੱਕ ਸੁਣਨ ਦੇ ਲਈ
1: ਤੁਹਾਡਾ ਸੂਤਰ ਹੈ. ਇੱਕ ਦਿਨ ਤੁਸੀਂ ਪਾਪਿਆਂ ਨੂੰ ਉਹ ਚੜਾਉਂਦੇ, ਤੁਸੀਂ ਚਨੇ ਦੇ ਝਾੜਦੇ, ਅਗਲੇ ਦਿਨ ਲਾ ਕੇ ਥੱਲੇ ਸੁੱਟ ਦਿੰਦੇ. ਹਾਂਜੀ ਫਤਿਹ,
0: ਤੁਸੀਂ
1: ਉਹਦੀ ਭੈਣ ਦਾ ਗਾਣਾ ਨੀ ਸੁਣਿਆ?
0: ਯਸ਼ ਦੀਦੀ ਨੂੰ ਰਣਜੋਤ ਅੰਕਲ ਨੂੰ, ਕਿਉਂਕਿ ਉਹ ਵੀ ਆਪ ਹੀ ਦੇਖਦੇ ਹੋਣਗੇ ਅੱਜ ਕੁਛ.
1: ਮੈਂ ਨੀ ਭਾ ਕੁਛ ਵੀ ਵੇਂਦਾ, ਮੈਂ ਕੋਈ ਡਰਾਮੇ ਡਰੂਮੇ, ਮੈਂ ਤਾਂ ਟੀਵੀ ਚੁੱਕ ਕੇ ਸੁੱਟਤਾ ਪਿਛਲੇ ਹਫ਼ਤੇ.
2: ਇਹ ਤੇ ਬੰਦੇ ਨੀ ਦੇਖਦੇ ਡਰਾਮੇ ਦੀ ਕੀ ਗੱਲ
0: ਟੀਵੀ, ਹੈਂ ਪਾਈ ਨਹੀਂ ਦੇਖਦੇ,
2: ਹੈਂ ਉਹ ਤੇ ਫੋਨ 'ਚ ਦੇਖਦੇ ਨਾ. ਇਹ
1: ਫੋਨ 'ਚ ਵੇਂਦੇ ਆ?
0: ਯੈਸ.
1: ਲੈ ਫੋਨ 'ਚ ਤੇ ਹੋਰ ਵੀ ਗੱਲ ਖਰਾਬ ਆ ਫਿਰ ਤੇ ਯਾਰ, ਇਹ ਤੇ ਕੰਮ ਪਰ ਫੋਨ ਦੇ ਯਾਰ ਉਹਨਾਂ ਨੂੰ
0: ਸਾਰੇ ਡੈਡੀ ਆਈ ਹੁੰਦੇ ਨੇ.
2: ਸਾਰੇ ਡੈਡੀ ਆਈ ਹੁੰਦੇ, ਪਹਿਲੇ ਤਾਂ ਜ਼ਮਾਨਾ ਸੀਗਾ ਡੈਡੀ ਅਖਬਾਰ ਨੀ ਛੱਡਦੇ ਸੀਗੇ, ਹੁਣ ਡੈਡੀ ਫੋਨ ਨੀ ਛੱਡਦੇ.
1: ਡੈਡੀਆਂ ਦਾ ਕਸੂਰ ਸਾਰਾ ਹੈ ਨਾ, ਡੈਡੀਆਂ ਦਾ ਕਸੂਰ. ਯਾਰ ਮੈਨੂੰ ਐਵੇਂ ਵਿੱਚ ਧੂਈ ਫਿਰਦਾ ਤੂੰ, ਹੈ ਮੈਂ ਤੇ ਤੁਹਾਡੇ ਵਾਲ ਦੀ
2: ਵਿਸ਼ਾਲ ਵੀਰੇ ਦੀ ਵੀ ਇੱਕ ਸਾਲ ਦੀ ਹੋ ਗਈ ਬੇਬੀ, ਵੱਡੀ ਹੋ ਗਈ.
1: ਪਤਾ ਕਿੱਡੀ ਵੱਡੀ ਹੋ ਗਈ ਆ, ਉਹ ਲੈ ਏਡੀ ਵੱਡੀ ਹੋ ਗਈ. ਕੱਲ ਉਹਨੇ ਫੁੱਟਬਾਲ ਨੂੰ ਕਿੱਕ ਮਾਰੀ, ਤੂੰ ਵੀ ਨੀ ਮਾਰ ਸਕਦਾ ਭਰਾ ਏਡੀ.
2: ਮੁੜ ਕੇ ਸਾਨੂੰ ਲੱਭੀ ਨੀ,
1: ਹੋਰ
0: ਇੱਕ ਮੀਟਰ ਵੀ ਨਹੀਂ ਮਾਰੀ ਹੋਣੀ.
1: ਉਹ ਭਾਜੀ ਉਹਨੇ ਨਾ ਏਡੀ ਵੱਡਾ ਕੱਲ ਛੱਕਾ ਮਾਰਿਆ ਸੀ, ਉੱਤੋਂ ਦੀ ਟਪਾ ਤਾ ਘਰ ਦੇ ਉੱਤੋਂ ਦੀ, ਤੁਸੀਂ ਨੀ ਮਾਰ ਸਕਦੇ ਏਡਾ. ਉਹ ਪਤਾ ਕਿੱਡੀ ਫਾਸਟ ਬਾਲ ਕਰਾਉਂਦੀ ਆ, ਕੱਲ ਮੇਰੇ ਕੋਲ ਖੇਡੀ ਨੀ ਗਈ. ਪਰ ਬੇਬੀ ਤੇ ਉਹ ਪਲੇਅਰ ਬੜੀ ਵੱਡੀ ਆ, ਉਹ ਬੜੀ ਸ਼ਾਰਪ ਬੇਬੀ ਆ. ਪਰ ਇਹ ਜਿਹੜੀ ਬੇਬੀ ਆ ਨਾ, ਜਿਹੜੀ ਰੁਬਾਨ ਆ, ਉਹ 4 ਸੈਂਟੀਮੀਟਰ ਤੇਜ ਈ, ਭਾਵੇਂ ਦੌੜ ਲਾ ਕੇ ਵੇਖ ਲਈ ਤੂੰ.
0: ਲਾ ਲੂ ਮੈਂ ਜਿੱਤ ਗਈ.
1: ਚੱਲ ਠੀਕ ਆ,
0: ਮੈਨੂੰ ਟ੍ਰਿਕ ਪਤਾ ਰੇਸ ਚ, ਮੈਨੂੰ ਟ੍ਰਿਕ ਪਤਾ.
1: ਚੱਲ ਠੀਕ ਆ, ਫਿਰ ਅਗਲੀ ਵਾਰੀ ਦੌੜ ਲਵਾ ਕੇ ਵੇਖ ਲਾਂਗੇ ਭਾ ਤੁਹਾਡੀ.
2: ਪਾਸਿੰਗ ਦਾ ਪਾਰਸਲ ਕਰ ਲਾਂਗੇ, ਸਾਰੇ ਲਾਈਨ ਬਣਾ ਕੇ ਖੜੇ
0: ਉੱਪਰ. ਬਹੁਤ ਵੱਡੀ ਬਿਲਡਿੰਗ ਆ, ਉਹਦੇ ਉੱਪਰ ਚੜ ਦੂ ਮੈਂ.
1: ਵਾਹ, ਚੱਲ ਵੇਖੀ ਜਾਊਗੀ ਫਿਰ ਭਾ.
0: ਓਕੇ,
1: ਕੀ ਸੁਣਾਓਗੇ ਫਿਰ ਹੁਣ?
0: ਅੱਜ ਸੁਣਾਉਂਗੇ ਇੱਕ ਬੋਲੀ.
2: ਹਾਂਜੀ
0: ਆਈ ਬਾਬਾ ਨਾਨਕਾ ਜਾਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲਿਆਈ
1: ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ
0: ਯਸ਼ ਦੀਦੀ ਜਿਹਨੂੰ ਕਿਉਂਕਿ ਉਹ ਨਾਲ ਉਹਨਾਂ ਨੇ ਕੀਤੀ ਨੀ ਬੋਲੀ ਤੇ ਰਣਜੋਧਾ ਅੰਕਲ ਪ੍ਰੋਪਰਲੀ ਨੀ ਕਰ ਰਹੇ ਸੀ
1: ਮੈਂ ਕੀ ਕੀਤਾ ਭਰਾ ਕੀ ਪ੍ਰੋਪਰਲੀ ਨਹੀਂ ਕੀਤਾ
0: ਨਹੀਂ ਕਰ ਰਹੇ ਸੀ
2: ਇਹ ਬੀਬੀਆਂ ਵਾਲੀ ਤੇ ਬੋਲੀ ਸੀ ਮੈਂ ਉਹਨਾਂ ਨੇ ਤੇ ਬਲਕਿ ਉਹ ਕੀਤਾ ਪੂਰਾ ਰੋਲ ਪਲੇ
1: ਕੀ ਨਹੀਂ ਪ੍ਰੋਪਰਲੀ ਕੀਤਾ
2: ਪੂਰਾ ਰੋਲ ਪਲੇ ਕੀਤਾ ਉਹਨਾਂ ਨੇ
0: ਓਏ ਅੱਜ ਤੁਸੀਂ ਸੀਗੇ
1: ਓਏ ਬੀਬੀਆਂ ਇਦਾਂ ਕਰਦੀਆਂ ਪੁਰਾਣੀਆਂ ਇਹੋ ਜਿਹੀਆਂ ਗੁਜੀਆਂ ਲਿਆਈ ਬਾਬਾ ਨਾ ਇਹ ਤੇ ਹੈਗੀ ਬਜ਼ੁਰਗਾਂ ਵਾਲੀ ਬੋਲੀ ਆ ਓਏ ਬਜ਼ੁਰਗਾਂ ਵਾਲੀ ਬੋਲੀ ਆ
2: ਓਹੀ ਤੇ ਸਟਾਰਟਿੰਗ ਕਰਦੇ ਫਿਰ ਕੀ ਬੋਲਦੇ ਫਿਰ
0: ਬਾਬਾ ਜੀ ਵਾਲੀ ਬੋਲੀ
1: ਆ ਹਾਂ ਤੇ ਬਾਬਾ ਜੀ ਵਾਲੀ ਬੋਲੀ ਆ ਪਰ ਬਜ਼ੁਰਗ ਪਾਉਂਦੇ ਆਏ
2: ਇੱਕ ਗਲਤੀ ਨਾਲ ਮੈਂ ਨਾ ਵਿਸ਼ਾਲ ਵੀਰੇ ਨੇ ਤੁਹਾਨੂੰ ਬਜ਼ੁਰਗਾਂ ਵਾਲੀ ਬੋਲੀ ਦੀ ਬੁੱਕ ਦੇ ਦਿੱਤੀ
1: ਚੱਲ ਫਿਰ ਮੈਂ ਕੱਲ ਕੱਲ ਮੈਂ ਤੇਜ਼ ਪਾਊਂਗਾ ਯਾਰ ਕੱਲ ਮੈਂ ਤੇਜ਼ ਪਾਊਂਗਾ ਪੂਰੀ ਤੇਜ਼ ਪਾ ਦੇਣੀ ਫਿਰ ਮੈਂ ਫਿਰ ਖੇਡੀ ਨੀ ਜਾਣੀ ਤੇਰੇ ਕੋਲ
0: ਠੀਕ ਆ ਤੇ ਆਪਾਂ ਮੈਚ ਕੱਲ ਸੈਟਰਡੇ ਆ
1: ਹਾਂ ਹਾਂ
0: ਕੱਲ ਸੈਟਰਡੇ ਆ ਕੱਲ
1: ਫਿਰ
0: ਕੱਲ ਉਸ ਗੱਲ ਨਹੀਂ ਕਰਦੇ ਆਪਾਂ ਇੱਕ ਦਿਨ ਮੈਚ ਲਾਵਾਂਗੇ ਤੈਨੂੰ ਹਰਾ ਦੂੰਗਾ ਕ੍ਰਿਕਟ ਵਾਲੇ ਮੈਚ
1: ਚੱਲ ਠੀਕ ਆ ਫਿਰ ਵੀਕਐਂਡ ਤੇ ਲਾਵਾਂਗੇ ਮੈਚ ਫਿਰ ਵੇਖੀ ਜਾਊਗੀ ਥੈਂਕ ਯੂ
2: ਬਾਏ ਬਾਏ
1: ਓਕੇ ਜੀ ਓਕੇ ਓਕੇ ਨੈਕਸਟ ਸਾਡੇ ਨਾਲ ਯੁਵਰਾਜ ਹੈ ਤੇ ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਯੁਵਰਾਜ ਤੇ ਚਲੋ
0: ਸਤਿ
1: ਸ਼੍ਰੀ ਅਕਾਲ
2: ਕੀ ਹਾਲ ਚਾਲ ਨੇ
0: ਮੇਰੇ ਠੀਕ ਆ ਤੁਹਾਡਾ ਕੀ ਹਾਲ ਆ
2: ਸਾਡਾ ਵੀ ਵਧੀਆ ਹੋ ਗਏ ਰੈਡੀ ਸਕੂਲ ਲਈ
0: ਹਾਂਜੀ ਉਹ ਤਾਂ ਮੈਂ 7:30 ਹੋ ਗਿਆ
1: ਓਕੇ ਓਏ ਬੋਲ ਕੌਣ ਤੇਜ਼ ਪਾਉਂਦਾ ਫਤਿਹ ਕਿ ਯੁਵਰਾਜ
0: ਮੈਂ
1: ਯਾਰ ਉਹ ਕਹਿੰਦਾ ਮੈਂ ਤੇਜ਼ ਪਾਉਣਾ
2: ਕੀ
1: ਸੁਣਾਓਗੇ ਫਿਰ
0: ਸਪਿਨ
1: ਕੀਤੀ ਸੀ ਫਤਿਹ ਜਿੱਦੀ ਤੇਜ਼ ਬਾਲ ਪਾਉਂਦਾ ਨਾ ਮੇਰੇ ਕੋਲ ਖੇਡੀ ਨੀ ਜਾਂਦੀ
0: ਇੱਕ ਵਾਰੀ ਪੱਪੂ ਦੇ ਪਾਪਾ ਉਹਨੂੰ ਬੋਲ ਲੈਂਦੇ ਆ ਵੀ ਤੈਨੂੰ ਪੁਦੀਨਾ ਕਿਹਾ ਸੀ ਲਿਆਉਣ ਨੂੰ ਤੂੰ ਧਨੀਆ ਲੈ ਆਇਆ ਤੁਸੀਂ ਵੀ ਮੇਰੇ ਨਾਲ ਹੀ ਚੱਲੋ ਫਿਰ ਉਹਦਾ ਪਾਪਾ ਕਹਿੰਦਾ ਮੈਂ ਕਿਉਂ ਚੱਲਾ ਤੇਰੇ ਨਾਲ ਉਹਦਾ ਪਾਪਾ ਕਹਿੰਦਾ ਫਿਰ ਪੱਪੂ ਕਹਿੰਦਾ ਕਿਉਂਕਿ ਮੰਮਾ ਨੇ ਕਿਹਾ ਵੀ ਇਹ ਮੇਥੀ ਆ
1: ਥੈਂਕ ਯੂ ਯੁਵਰਾਜ
2: ਦੀਦੀ
0: ਹਾਂਜੀ
1: ਹਾਂਜੀ
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਯਸ਼ਦੀ ਜੀ
1: ਸਤਿ ਸ਼੍ਰੀ ਅਕਾਲ
2: ਕੀ ਹਾਲ ਚਾਲ ਨੇ ਯਸ਼ਿਕਾ
0: ਮੇਰਾ ਠੀਕ ਆ ਤੁਹਾਡਾ ਕੀ ਹਾਲ ਆ
2: ਬਹੁਤ
1: ਸਾਡਾ ਵੀ ਠੀਕ ਆ
2: ਹੈਗਾ ਰੈਡੀ ਪਤੀ ਪਤਨੀ ਵਾਲਾ ਚੁਟਕਲਾ
1: ਹਾਂਜੀ
2: ਹਾਂਜੀ
0: ਇੱਕ ਵਾਰ ਲੇਡੀਜ਼ ਦੀ ਪਾਰਟੀ ਚੱਲ ਰਹੀ ਹੁੰਦੀ ਆ ਤੇ ਸਾਰੀਆਂ ਆਪਦੇ ਖਾਣ ਦੇ ਟਾਈਮ ਦੀ ਗੱਲ ਕਰ ਰਹੀਆਂ ਹੁੰਦੀਆਂ ਰਾਤ ਦੇ
3: ਤੇ ਸਾਰੀਆਂ ਇੱਕ ਪਤਨੀ ਦੀ ਵਾਰੀ ਆਉਂਦੀ ਤੇ ਉਹ ਕਹਿੰਦੀ ਵੀ ਮੈਂ ਤਾਂ ਆਪਦੇ ਪਤੀ ਨਾਲ ਹੀ ਖਾਣੀ ਚਾਹੇ 11 ਵੱਜਣ ਚਾਹੇ 12 ਵੱਜਣ ਤੇ ਬਾਕੀ ਸਾਰੀਆਂ ਪਤਨੀਆਂ ਕਹਿੰਦੀਆਂ ਵਾਹ ਤੂੰ ਏਦਾਂ ਦੀ ਪਤਨੀ ਆਦਰਸ਼ ਪਤਨੀ ਆ ਵੀ ਜਦੋਂ ਤੇਰੇ ਪਤੀ ਆਉਣ ਉਹਦੇ ਤੂੰ ਖਾਣੀ ਆ ਤੂੰ ਤਾਂ ਏਡੀ ਵੱਡੀ ਦੇਵੀ ਆ ਤੇ ਤੂੰ ਇਹ ਦੱਸ ਵੀ ਤੂੰ ਏਡੀ ਵੱਡੀ ਤਪੱਸਿਆ ਕਰ ਕਿਵੇਂ ਲੈਣੀ ਆ ਤੇ ਉਹ ਸਾਰੀ ਉਹ ਲੇਡੀ ਕਹਿੰਦੀ ਵੀ ਬਸ ਮਜਬੂਰੀ ਆ ਭੈਣੇ ਤੇ ਉਹ ਕਹਿੰਦੀ ਦੱਸ ਕੀ ਹੋਇਆ ਤੇ ਉਹ ਲੇਡੀ ਕਹਿੰਦੀ ਵੀ ਮੇਰੇ ਪਤੀ ਲੇਟ ਹੀ ਆਉਂਦੇ ਆਫਿਸ ਤੋਂ ਤੇ ਜਦੋਂ ਆਉਂਦੇ ਉਹੀ ਖਾਣਾ ਬਣਾਉਂਦੇ ਫਿਰ ਅਸੀਂ ਇਕੱਠੇ ਬਹਿ ਕੇ ਖਾਂਦੇ ਆ।
1: ਵਾਹ ਵਾਹ ਵਾਹ ਵਾਹ ਅੱਜ ਜਸ ਦੀਦੀ ਨੂੰ ਨਹੀਂ ਹੋਏ ਚੰਗਾ ਲੱਗਾ ਝਟਕਾ ਇਹਦੇ ਹੁਣ ਬਾਅਦ ਚ ਹੱਸ ਵੀ ਪਹਿਲਾਂ ਪਤਾ ਕੀ ਕਹਿੰਦੀ ਲਿਟਰਲੀ ਅੰਦਰੋਂ ਲਿਟਰਲੀ ਇਹਨਾਂ ਨੇ ਇੱਦਾਂ ਕੀਤਾ ਥੈਂਕ ਯੂ ਥੈਂਕ ਯੂ ਜੈ ਜੀ ਕਾ ਹਾਂਜੀ ਤਮਨੀਤ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਐਡੀ ਹੌਲੀ ਹੌਲੀ ਕਿਉਂ ਸਤਿ ਸ਼੍ਰੀ ਅਕਾਲ ਐਡੀ ਲੰਮੀ ਸਤਿ ਸ਼੍ਰੀ ਅਕਾਲ ਹੈਂ
2: ਤੁਸੀਂ ਕਿਸੇ ਦੀ ਕਾਪੀ ਕਰ ਰਹੇ ਹੋ ਕੌਣ ਬੋਲਦਾ ਇੱਦਾਂ
1: ਕੁੜੀਆਂ ਦੇ ਪਹਿਲਾਂ ਚੁਟਕਲੇ ਸੁਣ ਲਈਏ ਹਨਾ ਹਾਂਜੀ ਐਸ਼ਲੀਨ ਤੂੰ ਕੁੜੀਏ ਕੁੜੀ ਕੁੜੀਏ ਕੱਲ ਤੂੰ ਲਾਮਾ ਭੇਜਿਆ ਸੀ ਵੀ ਮੇਰੇ ਨਾਲ ਨਿੱਕੀ ਗੱਲ ਕਰਦੇ ਆ ਤੇ ਦੀਦੀ ਨਾਲ ਵੱਡੀ ਗੱਲ ਕਰਦੇ ਆ ਹੋਰ ਕੀ ਹੈ ਤੁਹਾਡਾ ਜ਼ਿਆਦਾ ਜੀ ਕਰਦਾ ਗੱਲ ਕਰਨ
0: ਨੂੰ
1: ਹਾਏ ਨਹੀਂ ਤੂੰ ਐਡੀ ਗੱਲੜੀ ਤੂੰ ਇੱਥੇ ਆ ਜਾ ਕਰ ਮੇਰੇ ਕੋਲ ਜਦੋਂ ਛੁੱਟੀ ਹੁੰਦੀ ਹੈ ਨਾ ਉਦੋਂ ਤੂੰ ਮੇਰੇ ਕੋਲ ਇੱਥੇ ਆ ਜਾ ਕਰ ਫਿਰ ਆਪਾਂ ਹੋਰ ਗੱਲਾਂ ਕਰਾਂਗੇ ਠੀਕ ਹੈ ਟੂ ਆਵਰਸ ਗੱਲਾਂ ਕਰਿਆ ਕਰਾਂਗੇ ਫਿਰ ਆਪਾਂ ਠੀਕ ਹੈ ਤੁਸੀਂ ਜਿਹੜੀਆਂ ਨਿੱਕੀਆਂ ਨਿੱਕੀਆਂ ਜਿਹੀਆਂ ਲਾਮੇ ਘੱਲਦੀਆਂ ਜੇ ਤੁਸੀਂ ਕਿਹੜੀ ਗੱਲ ਰਹਿ ਗਈ ਸੀ ਕੱਲ ਮੈਨੂੰ ਦੱਸ ਹਾਂ ਕਿਹੜੀ ਗੱਲ ਕਰਨੀ ਆ
2: ਹਾਂਜੀ ਕੱਲ
1: ਕੱਲ ਕਿਹੜੀ ਗੱਲ ਰਹਿ ਗਈ ਸੀ ਸ਼੍ਰੇਆ ਦਾ ਹਾਂ ਹਾਂ ਸ਼੍ਰੇਆ ਦਾ ਬਰਥਡੇ ਸੀ ਉਦੋਂ ਕੀ ਹੋਇਆ
0: ਤੁਸੀਂ ਦੀਦੀ ਨੂੰ ਵਿਸ਼ ਕਰ ਦਿੱਤੀ ਤੇ ਮੈਨੂੰ ਨਹੀਂ ਦਿੱਤੀ
1: ਓਹ ਅੱਛਾ ਦੀਦੀ ਨੂੰ ਵਿਸ਼ ਕਰਨ ਦਿੱਤੀ ਸ਼੍ਰੇਆ ਨੂੰ ਤੇ ਤੁਹਾਨੂੰ ਨੇ ਦਿੱਤੀ ਓਕੇ ਓਕੇ ਓਕੇ ਅੱਛਾ ਇਹ ਮਸਲਾ ਵਾ
2: ਫਿਰ ਕਰ ਦੋ ਦੁਬਾਰਾ ਕਰ ਦੋ ਬਿਲੇਟਡ ਹੈਪੀ ਬਰਥਡੇ ਬਿਲੇਟਡ ਹੈਪੀ ਬਰਥਡੇ
1: ਕੀ ਸੁਣਾਓਗੇ ਫਿਰ ਅੱਜ
0: ਬੋਲੀ
2: ਹਾਂਜੀ ਹਾਂਜੀ ਅੱਜ ਤੇ ਬੋਲੀ ਡੇ
0: ਬਾਲੀ ਬਸੀ ਕਟਨ ਗਿਆ ਸੀ ਬਾਲੀ ਬਸੀ ਕੱਟਣ ਗਿਆ ਸੀ ਕੱਟੇ ਲੈਂਦੀ ਨਾਲਾ ਤੇਰੀ ਮੇਰੀ ਨਹੀਂ ਨਿਭਣੀ ਮੈਂ ਚੋਰੀ ਚੁੱਕਾ ਲਾ
1: ਤੇਰੀ ਮੇਰੀ ਨਹੀਂ ਨਿਭਣੀ ਲੁਕ ਕੇ ਪਾਉਣ ਡੇ ਹੁੰਦੇ ਡਰ ਕੇ ਹੈ ਹੋਰ ਕੀ ਐ ਲੱਗਦਾ ਤੁਸੀਂ ਡਰਨ ਡੇ ਹੁੰਦੇ ਜਿਦਾਂ
2: ਤੁਸੀਂ ਕਿੰਨੀ ਇਅਰਸ ਦੇ ਹੋ ਐਸ਼ਲੀਨ
1: 8 ਡੀਅਰ ਦੀ ਆ ਇਹ ਕੁੜੀ ਆ 8 ਈਅਰ ਦੇ ਵਿਰਕ ਸਾਹਿਬ ਆ, ਵੇਖੀ ਪਟਾਕ ਦੇ ਕਿਦਾਂ, ਜਿੱਦਾਂ ਘਰ ਬੋਲਦੀ ਓਦਾਂ ਬੋਲ। ਹਾਂ ਹੈਂ, ਜਿੱਦਾਂ ਲੜਦੀ ਹੁੰਨੀ ਆ ਓਦਾਂ ਬੋਲ। ਹਾਂ
2: ਤਾਜ ਨਾਲ ਲੜਦੇ ਹੋ
1: ਹੈਂ? ਜਿੱਦਾਂ ਵਾਰੀ ਲੈਣੀ ਸਵੇਰੇ ਖੋ ਖੋ ਕੇ ਓਦਾਂ ਬੋਲ। ਹਾਂ ਕੁੜੀਏ, ਹੈਂ ਓਕੇ, ਚੱਲ ਥੈਂਕ ਯੂ ਮੇਰਾ ਬਾਬਾ, ਥੈਂਕ ਯੂ। ਹਾਂਜੀ ਹਾਂਜੀ ਕਰਾ ਦੋ। ਬੰਦਾ ਏਦਾਂ ਦਾ ਵਾ ਵੀ ਇਹ ਹਾਂਜੀ ਕਹਿੰਦਾ ਵਾ, ਵੈਰੀ ਨਾਈਸ।
2: ਮੈਨੂੰ ਇਹ ਵੀ ਵਧੀਆ ਲੱਗਦਾ ਕਿ ਇਹ ਛੋਟਾ ਹੈ ਪਰ ਦੋਵੇਂ ਵੀਰ ਜੀ ਕਹਿੰਦੀਆਂ, ਇਹ ਵੀ ਚੀਜ਼ ਬਹੁਤ ਵਧੀਆ
1: ਹੈ। ਤਾਜਵੀਰ ਯਾਰ ਡਰਾ ਕਿੱਦਾਂ ਕਹਿੰਦਾ ਹੁੰਦਾ, ਡਰਾ ਕੇ ਸਰਦਾਰ ਜੀ, ਤੁਸੀਂ ਕੁੜੀਆਂ ਨੂੰ ਦਬਕਾ ਮਾਰਦੇ ਹੋ।
2: ਹਾਂਜੀ
1: ਤੇ ਪਤਾ ਨਾ ਉਹਨੂੰ, ਤੁਸੀਂ ਬਹੁਤ ਸੋਹਣਾ ਬੋਲਦੇ ਹੋ ਤਾਜਵੀਰ। ਕੀ ਸੁਣਾਓਗੇ ਫਿਰ? ਜਿੰਦਾਬਾਦ ਡੱਡੂ, ਜਿੰਦਾਬਾਦ ਬਤਾਊ, ਜਿੰਦਾਬਾਦ ਸਾਈਕਲ ਬੱਲੇ ਬੱਲੇ ਬਾਰੀ ਬਰਸੀ ਖੱਟਣ ਗਿਆ ਹੁੰਦਾ ਤੇ ਮਗਰੋਂ ਡੱਡੂ ਅੱਖ ਮਾਰ ਗਿਆ ਹੁੰਦਾ। ਹਾਂਜੀ
2: ਕਿੱਥੇ ਵੱਡੀ ਦੀਦੀ?
1: ਹਾਂਜੀ ਤੇਰੇ ਕਰਕੇ ਕੁੜੀ ਮੇਰੇ ਨਾਲ ਲੜ ਪਈ, ਉਹ ਕੁੜੀ ਨਾਰਾਜ਼ ਹੋ ਗਈ ਮੇਰੇ
0: ਨਾਲ।
1: ਉਹ
0: ਬੀਜੀ
1: ਹੈ? ਨਹੀਂ
2: ਨਹੀਂ,
1: ਉਹ ਕੁੜੀ ਐਸ਼ਨੀ ਮੇਰੇ ਨਾਲ।
0: ਮੰਮਾ ਦਾ ਬਰਥਡੇ ਸੀਗਾ।
1: ਇੱਕ ਮੰਮਾ ਕਿਹੜੀ, ਕਿੱਦਣ?
0: ਅੱਜ ਮੇਰਾ ਮਮਾ ਦਾ ਬਰਥਡੇ ਆ।
1: ਅੱਛਾ, ਤੇ ਬਾਕੀ ਨਿਆਣਿਆਂ ਨੂੰ ਨੀ ਪਤਾ?
0: ਮੈਂ ਪਹਿਲਾਂ ਬਰਥਡੇ ਵਿਸ਼ ਕੀਤਾ, ਕਿਸੇ ਨੂੰ ਹੋਰ ਨੀ ਯਾਦ ਸੀ।
1: ਤੇ ਇਹਨਾਂ ਨੂੰ ਹਾਲੇ ਵੀ ਨੀ ਪਤਾ, ਉਹਨਾਂ ਨੇ ਦੱਸਿਆ ਹੀ ਨਹੀਂ?
0: ਮੈਂ ਹਾਲੇ ਵੀ ਨੀ ਪਤਾ।
2: ਕੀ ਦਿੱਤਾ ਤੁਸੀਂ ਮਮਾ ਨੂੰ ਗੁਜੀਆ?
0: ਹੈਂ,
2: ਕੀ ਖਾਦਾ ਮੰਮੀ ਨੇ ਫਿਰ ਬਰਥਡੇ ਤੇ?
0: ਸਾਡੇ ਕੁਛ ਖਾਧਾ ਨੀ, ਮੈਂ ਵੀ ਅੱਜ ਅਸੀਂ ਰੈਸਟੋਰੈਂਟ ਜਾ ਕੇ ਮੇਰਾ ਬਰਥਡੇ ਵਿਸ਼ ਕਰਦੇ ਮੰਮਾ ਦਾ ਬਰਥਡੇ।
1: ਓਕੇ, ਚਲੋ ਮੰਮਾ ਨੂੰ ਬਹੁਤ ਬਹੁਤ ਵਧਾਈਆਂ। ਹੈਪੀ ਬਰਥਡੇ ਟੂ ਯੂ,
0: ਹੈਪੀ ਬਰਥਡੇ ਟੂ ਯੂ,
1: ਹੈਪੀ ਬਰਥਡੇ
0: ਡੀਅਰ ਮੰਮਾ,
1: ਹੈਪੀ ਬਰਥਡੇ ਟੂ ਯੂ,
0: ਹਿਪੀ
1: ਹੁਰੇ
2: ਗੱਲ
1: ਪੈ ਗਏ ਦੂਜੇ।
2: ਐਸ਼ਲੀ ਨੇ ਫਿਰ ਕਹਿਣਾ ਮੈਨੂੰ ਵਿਸ਼ ਨੀ ਕਰਨ ਦਿੱਤਾ, ਭਾਵੇਂ ਆਪ ਭੁੱਲ ਗਈ।
1: ਪੱਕਾ ਕੋਈ ਹੋਇਆ, ਕੋਈ ਮਸਲਾ ਮਿਲੂ ਲੱਗਦਾ,
2: ਬਟਨ ਦੱਬ ਗਿਆ।
1: ਚਲੋ ਤੁਸੀਂ ਫੇਰ ਕਰ ਲਿਓ ਭਾਈ ਦਵਾ ਦਵ ਕਰ ਲਿਓ ਫੇਰ ਅਸੀਂ ਜਾਣਾ ਵਾ। ਚਲੋ ਵਿਰਕ ਸਾਹਿਬ ਤੁਸੀਂ ਆਉਂਦੇ ਰਹੋ। ਹੈਲੋ
0: ਖਾਲੀ
1: ਰੋਟੀ ਰਾਟੀ
2: ਜੇ ਕਦੇ ਕਹਦੇ ਨਾ ਵੀਟ ਬਿਕਸ ਤੇ ਨਾ ਵਿਸ਼ਵਾਸ ਨੀ ਹੋਣਾ
1: ਲੈ ਗੁੱਡ ਹੁੰਦਾ ਵੀ ਹੈਨਾ ਵੇਖਿਆ ਕਦੀ ਮਾਰ ਕੇ ਸਵਾਦ ਕੋਈ
2: ਮਾਵਾਂ ਤੇ ਦੇਖਦੀ ਹੈ ਲੈਫਟ ਓਵਰ ਮਾਵਾਂ ਹੀ ਖਾਂਦੀ ਹੈ ਪਾਪਾ ਤਾਂ ਪਤਾ ਨਹੀਂ ਕੋਈ ਵੀ ਚੀਜ਼ ਜਿਹੜੀ
1: ਹਾਂ ਮੰਮੀਆਂ ਬੜਾ ਲਾਈਕ ਕਰਦੀਆਂ ਹੈ
2: ਜਿਹੜੀ ਚੀਜ਼ ਬਚ ਜਾਏ ਸੁੱਟਣੀ ਥੋੜੀ ਨਾ
1: ਯਾਰ ਤੂੰ ਤੇ ਬੜਾ ਦਾਈਆਂ ਵਰਗਾ ਭਰਾ ਹੈ
2: ਬੜੀ ਬਰੀਕੀ ਵਾਲੀ ਗੱਲਾਂ ਦੱਸ
1: ਹੈ ਵਿਰਕ ਸਾਹਿਬ ਤੁਸੀਂ ਤਾਂ ਮਿਡ ਵਾਈਫ ਜੀ ਯਾਰ ਜਦੋਂ ਟੀਕਾ ਟੂਕਾ ਲਵਾਉਣਾ ਹੁੰਦਾ ਵਾ ਉਦੋਂ ਜਾਂਦੇ ਹੁੰਦੇ ਉਹ ਨਾਲ ਯਾਰ ਉਦੋਂ ਰੋਂਦੀਆਂ ਨੀ ਵੇਖੀਆਂ ਜਾਂਦੀਆਂ ਨਾ ਨਿੱਕੀਆਂ ਨਿੱਕੀਆਂ ਹੈ ਨਾ ਹੋਰ ਤਰ੍ਹਾਂ ਹੁੰਦਾ ਨਾ ਜਦੋਂ ਰਵਾਉਂਦੀਆਂ ਵਾ ਐਵੇਂ ਠੰਡ ਚ ਕੱਪੜੇ ਲਾ ਕੇ ਤੇ ਟੀਕਾ ਲਾ ਦਿੰਦੀਆਂ ਹੈ ਨਾ ਉਹ ਵਿਚਾਰੀਆਂ ਰੋਂਦੀਆਂ ਰਹਿੰਦੀਆਂ ਤੇ ਉਹ ਨੀ ਵੇਖਿਆ ਤੁਸੀਂ ਉਹ ਖਿੱਚ ਕੇ ਮਿਣ ਦਿੰਦੀਆਂ ਐਵੇਂ ਹੈ ਨਾ ਉਹ ਲੱਤਾਂ ਇਕੱਠੀਆਂ ਜਿਹੀਆਂ ਕਰਦੀਆਂ ਤੇ ਉਹ ਖਿੱਚ ਕੇ ਤੇ ਉਹਨੂੰ ਮਿਣਦੀਆਂ ਵਾ ਹੈ ਨਾ
0: ਸਿਰਫ ਲਵ ਹੀ ਕੱਢਦੀਆਂ
1: ਆਹੋ ਆਹੋ ਵੀ ਕੱਢਦੀਆਂ ਗੇ
0: ਤੁਹਾਨੂੰ ਪਤਾ ਸਾਨੂੰ ਜਦੋਂ ਲਾਉਂਦੀਆਂ ਵਾ ਜਿਹੜੀਆਂ ਫਲੂ ਸ਼ਾਟ ਹੁੰਦੀਆਂ ਵਾ ਤੁਸੀਂ ਮੋਟੇ ਹੋ ਜਾਂਦੇ ਆ ਨਾ ਬਲੱਡ ਹੀ ਮੋਟਾ ਕਰਦਾ ਵਾ ਇਹ ਬਲੱਡ ਲੈ ਲੈਂਦੇ ਆ ਤੇ ਫਿਰ ਪਤਲੇ ਹੋ ਜਾਂਦਾ ਵਾ
1: ਅੱਛਾ ਉਹ ਬਲੱਡ ਕੱਢ ਕੇ ਪਤਲਾ ਕਰ ਦਿੰਦੀਆਂ ਹਨਾ
2: ਇਹ ਨਹੀਂ ਪਤਾ ਸੀਗਾ
1: ਇਹ ਵੀ ਨਵਾਂ ਲੌਜਿਕ ਦੱਸਿਆ ਤੁਸੀਂ ਆ
2: ਇਹ ਕਾਪੀ ਕਰ ਲੈਣੇ ਮਾਰਕੀਟ ਵਾਲੇ ਨੇ
1: ਡਰੈਕੁਲਾ ਸਿਸਟਮ
2: ਡਰੈਕੁਲਾ ਫੇਸ਼ੀਅਲ ਤੇ ਆਇਆ ਸੀਗਾ ਵਿੱਚ ਮਾਰਕੀਟ ਚ
0: ਤੁਹਾਨੂੰ ਪਤਾ ਕੱਲ ਮੇਰੀ ਭੈਣੇ ਦੋ ਚਾਰ ਸਟੈਪ ਪੁੱਟੇ
1: ਅੱਛਾ ਇਹਨੇ ਮੈਨੂੰ ਲੱਗਦਾ ਗਿੱਧਾ ਵੀ ਪਾਉਣ ਲੱਗ ਪੈਣਾ ਛੇਤੀ
0: ਹਾਂਜੀ ਗਿੱਧਾ ਤੇ ਪਾਉਣ ਡੈ ਵੀ ਆ
1: ਅੱਛਾ ਵਾਹ
0: ਹਾਂਜੀ
1: ਹਾਂ ਤੇ ਗੁੱਡ ਹੋ ਗਿਆ ਯਾਰ ਇਹ ਤੇ ਫਿਰ ਬੜਾ ਵਧੀਆ ਲੱਗਦਾ ਹੋਊਗਾ ਜਦੋਂ ਹੌਲੀ ਹੌਲੀ ਤੁਰਦੀ ਆ ਨਾਲੇ ਹੱਸਦੀ ਹੋਣੀ ਆ ਨਾ
0: ਹਾਂਜੀ ਜਦੋਂ ਤੁਰਦੀ ਆ ਨਾ ਉਹਨੂੰ ਪਤਾ ਵੀ ਮੈਂ ਕੋਈ ਚੀਜ਼ ਕਰਦੀ ਆ ਹੱਸ ਲੈ ਪੈਂਦੀ ਆ
1: ਹਾਂ ਇਹਨੇ ਵੇਖੀ ਜਦੋਂ ਤੁਰਿਆ ਨਾ ਜਦੋਂ ਇਹਨੇ 5 ਸਟੈਪ ਲੈ ਲਏ ਤੇ ਇਹਨੇ 5 ਸਟੈਪ ਲੈ ਕੇ ਤੇ ਫਿਰ ਖਲੋ ਕੇ ਗਿੱਧਾ ਪਾਇਆ ਕਰਨਾ ਤੇ ਫਿਰ ਇਹ ਡਿੱਗ ਪਿਆ ਕਰਨਾ ਇਹਨੇ ਫਿਰ ਉੱਠ ਕੇ ਪਾਇਆ ਕਰਨਾ
0: ਹਾਂਜੀ
1: ਹੈ ਨਾ ਫਿਰ ਉਦੋਂ ਪਤਾ ਲੱਗਦਾ ਅਸਲ ਨੈਪੀ ਦਾ ਕੀ ਮਤਲਬ ਹੈ
0: ਦੇਖ ਲਓ ਇੰਨੀ ਸ਼ੈਤਾਨ ਹੀ ਉਹ ਚੁੱਪ ਚਾਪ
1: ਯਾਰ ਤੁਸੀਂ ਨਾ ਏਦਾਂ ਕਰੋ ਤੁਸੀਂ ਨਾ ਚੁਟਕਲੇ ਲਿਖ ਲਿਆ ਕਰੋ ਜਿਹੜੇ ਸੁਣਾਉਂਦੇ ਹੁੰਦੇ ਹੋ ਤੇ ਇਹ ਇਹ ਫਿਰ ਉਹ ਸਾਰੇ ਚੁਟਕਲੇ ਫਿਰ ਦੁਬਾਰਾ ਸੁਣਾ ਦੂਗੀ
0: ਆਪਣੇ
1: ਵਰਗੀ ਪੰਜਾਬੀ ਸਿਖਾ ਦਿਓ ਫਿਰ ਇਹਨੂੰ
0: ਹਾਂਜੀ ਉਹ ਹੀ
1: ਸਾਂਗ ਹੈ ਹਨਾ ਚਲੋ ਠੀਕ ਹੈ ਫਿਰ ਥੈਂਕ ਯੂ
0: ਮਾਮਾ ਬਾਬਾ
2: ਅੱਛਾ
1: ਹਾਂ ਤੇ ਇਹਨੇ ਵੀਰ ਜੀ ਵੀ ਕਰਨ ਲੱਗ ਪੈਣਾ ਤੁਸੀਂ ਤੇ ਬੜੇ ਗੁੱਡ ਬ੍ਰਦਰ ਹੋ ਯਾਰ ਕੀ ਸੁਣਾਓਗੇ ਫਿਰ
0: ਅੱਜ ਚੁਟਕਲਾ
1: ਹਾਂਜੀ
2: ਹਾਂਜੀ
0: ਇੱਕ ਵਾਰ ਨਾ ਇੱਕ ਟੀਚਰ ਤੇ ਮੁੰਡਾ ਹੁੰਦਾ ਵਾ ਤੇ ਟੀਚਰ ਮੁੰਡੇ ਨੂੰ ਕਹਿੰਦੀ ਆ ਇੱਕ ਬੈਗ ਵਿੱਚ 10 ਅੰਬ ਵਾ ਤੇ 3 ਸੜ ਗਏ ਆ ਤੇ ਟੀਚਰ ਕਹਿੰਦੀ ਆ ਫਿਰ ਕਿੰਨੇ ਰਹਿ ਗਏ ਆ ਫਿਰ ਮੁੰਡਾ ਕਹਿੰਦਾ 10 ਤੇ ਫਿਰ ਟੀਚਰ ਕਹਿੰਦੀ ਆ ਇਹ ਕਿੰਨਾ ਤੇ ਫਿਰ ਮੁੰਡਾ ਕਹਿੰਦਾ ਵਾ ਜਿਹੜੇ ਉਹ 3 ਅੰਬ ਸੜੇ ਆ ਉਹ ਅੰਬ ਹੀ ਉਹ ਕਿਹੜੇ ਕੇਲੇ ਬਣ ਜਾਣੇ
1: ਸਹੀ ਗੱਲ ਆ ਇਹ ਕਿਹੜੇ ਵੀ ਮੁੰਡੇ ਆ ਜਿਹੜੇ ਵਿਆਹ ਕਰਾ ਕੇ ਘਰ ਵਾਲੇ ਬਣ ਜਾਣਗੇ ਥੈਂਕ ਯੂ ਵਿਰਕ ਸਾਹਿਬ
0: ਥੈਂਕ ਯੂ
1: ਤੇ ਹਾਂਜੀ ਤਮਨੀਤ ਸਤਿ ਸ੍ਰੀ ਅਕਾਲ
0: ਬਾਕੀ
1: ਜਾਣੇ ਕਿੱਥੇ ਗਏ ਦੋਵੇਂ ਤਿੰਨੋ ਜਾਣੇ ਕੀ ਮੰਮਾ ਲਈ ਵਿਸ਼ ਕਰੋਗੇ ਓਕੇ ਤੇ ਦੂਜੇ ਕੀ ਵਿਸ਼ ਕਰਨਗੇ ਸਾਰੇ ਜਾਣੇ ਇੱਕ ਇੱਕ ਵਿਸ਼ ਕਰੋ
0: ਚਾਂਦੀ ਰੱਖਣ ਤੇ ਸਾਨੂੰ ਹੋ ਪੰਜਾਬੀ ਸਿਖਾਣੀ ਤੇ ਵੀਜੀ ਕਹਿੰਦਾ ਮੰਮਾ ਚਾਂਦੀ ਕਲਰਜ ਰੱਖੋ ਖੁਸ਼ ਰੱਖੋ ਤੇ ਮੈਨੂੰ ਹੋਰ ਟੋਇਸ ਦਿਓ
1: ਹਾਂ ਵੇਖਿਆ ਪਤਾ ਤਾਂ ਹੈਗਾ ਉਹਨਾਂ ਨੂੰ ਵੀਰ ਜੀ ਪਤਾ ਕੀ ਕਹਿੰਦਾ ਮੰਮਾ ਬੱਲੇ ਬੱਲੇ ਮੰਮਾ ਸ਼ਾਵਾ ਸ਼ਾਵਾ ਮੰਮਾ ਜਿੰਦਾਬਾਦ
0: ਤੇ ਜਦੋਂ ਮੈਂ ਹੈਪੀ ਬਰਥਡੇ ਕਰਦੇ ਸੀ ਮੰਮਾ ਉਹਦਾ ਪੰਗਾ ਪਾ ਦੇ ਸੀ
1: ਅੱਛਾ ਵਾਹ ਫਿਰ ਅੱਜ ਬਰਥਡੇ ਆ ਨਾ ਮੰਮਾ ਦਾ
0: ਹਾਂਜੀ
1: ਭੰਗੜਾ ਬੱਲੇ ਬੱਲੇ ਭੰਗੜਾ ਜਿੰਦਾਬਾਦ ਥੈਂਕ ਯੂ ਐਸ਼ਲਿਨ ਤੁਹਾਡਾ ਦਿਨ ਵਧੀਆ ਵਧੀਆ ਰਹੇ ਪੁੱਤ ਮਾਮਾ ਨੂੰ ਬਹੁਤ ਓ ਸੋਰੀ ਵੈਸੇ ਤਾਂ ਤੂੰ ਹੈਗੇ ਵੀ ਨੀ ਤੂੰ ਹੈਗੀ
0: ਹਾਂਜੀ ਬੱਲੇ ਬੱਲੇ ਸਾਡੇ ਜੀਜੜੀ ਚੜਾਈਆ ਸ਼ਾਵਾ ਸ਼ਾਵਾ ਸਾਡੇ ਜੀਜੜੀ ਚੜਾਈਆ
2: ਮੰਮੀ ਦੀ ਚੜਾਈਆ
0: ਚੂਹੇ ਬਗੇ ਮੁੱਛਾ ਉੱਤੇ ਕਾਲੀਆਂ ਕਲਾਈਆ ਚੂਹੇ ਬਗੇ ਮੁੱਛਾ ਉੱਤੇ ਕਾਲੀਆਂ ਕਲਾਈਆ ਬੜੇ ਬੜੇ ਬੜੇ ਬੱਲੇ
1: ਫੂਫੂ ਫੂਫੂ ਫੂਫੂ ਇਹਨੂੰ ਨਾ ਤੇਰੀ ਭੈਣ ਨੂੰ ਹਲੇ ਪਤਾ ਨੀ ਆ ਤੂੰ ਕੀ ਕਰਦੀ ਆ ਬਾ ਮੈਨੂੰ ਲੱਗਦਾ ਵਾ ਬੇ ਜਿੱਦਣ ਉਹਨੂੰ ਪਤਾ ਲੱਗ ਗਿਆ ਨਾ
2: ਬੱਲੇ ਬੱਲੇ ਸ਼ਾਵਾ ਸ਼ਾਵਾ ਹੋ ਜਾਣੀ
1: ਤੂੰ ਜਿਹੜਾ ਕੁੜੀਏ ਚੂਹੇ ਵਰਗਾ ਲੱਭ ਲੱਭ ਦੇਣੀ ਨਾ ਉਹਨੂੰ ਥੈਂਕ ਯੂ
2: ਥੈਂਕ ਯੂ ਹੈਵ ਅ ਨਾਈਸ ਡੇ
1: ਤੰਦਰੁਸਤੀ ਦੇਵੇ ਇਸੇ ਤਰ੍ਹਾਂ ਤੁਹਾਡੇ ਘਰ ਰੌਣਕਾਂ ਲੱਗੀਆਂ ਰਹਿਣ ਬਹੁਤ ਬਹੁਤ ਵਧਾਈਆਂ ਜੀ ਹੈਪੀ ਬਰਥਡੇ
2: ਹੈਪੀ ਬਰਥਡੇ ਜੀ ਹੈਪੀ ਬਰਥਡੇ
1: ਤੇ ਨੈਕਸਟ ਸਾਡੇ ਨਾਲ ਲਾਲ ਜੀ ਤੁਸੀਂ ਆਉਣੇ ਰਹੋ
4: ਹਾਂਜੀ
1: ਸਤਿ ਸ੍ਰੀ ਅਕਾਲ ਜੀ
2: ਕੀ ਹਾਲ ਚਾਲ ਹੈ
1: ਲਾਲ ਜੀ ਬੱਲੇ ਬੱਲੇ
4: ਮੈਨੂੰ ਜੈਸਾ ਤੁਸੀਂ ਐਕਸਪਲੇਨ ਕੀਤਾ ਨਾ ਲੱਤਾਂ ਖਿੱਚ ਕੇ ਮਿੰਨਦੀ ਹੈ ਯੇ ਵੋ
1: ਕੀ ਕੀ ਲੱਤਾਂ ਕੀ
2: ਬੱਚੇ
1: ਅੱਛਾ ਅੱਛਾ ਓ ਆ ਓਕੇ ਓਕੇ ਨਿਆਣਾ ਜਿੱਦਾਂ ਮਿੰਨਦੇ ਆ ਆ ਵਾ
4: ਹਾਂ ਵੀ ਜਦੋਂ ਬਲੱਡ ਕਰਦੀ ਹੈ ਜੀਗਾ ਨਾ
1: ਉਹ ਲੱਤਾਂ ਖਿੱਚ ਕੇ ਤੇ ਐ ਮਿੰਨਦੇ ਜਿੱਦਾਂ ਭਰਤੀ ਕਰਨੇ ਹੁੰਦੇ ਜਾਂ
4: ਮੈਨੂੰ ਲੱਗਦਾ ਕੋਰਸ ਤੁਸੀਂ ਵੀ ਨਹੀਂ ਛੱਡਿਆ ਕੋਈ
1: ਕਿੰਨੀ
2: ਭਾਜੀ ਦਾ ਕੀ ਹੈ ਦੂਰਦਰਸ਼ਨ ਦੀ ਟਿਊਨ ਨੂੰ ਐਕਸਪਲੇਨ ਕਰ
1: ਦੇਣਾ ਵਿਚਾਰੀ ਨੇ ਆਪਣੀ ਵੱਲੋਂ ਸਿਫਤ ਕੀਤੀ ਤੇ ਵੇਖ ਕੇ ਕਹਿੰਦੀ ਵੀ ਉਹਨਾਂ ਦਾ ਕੀ ਹੈ ਤੇ ਭਾਵੇਂ ਦੂਰਦਰਸ਼ਨ ਦੀ ਟਿਊਨ ਆਪਣੀ ਵੱਲੋਂ ਸਿਫਤ ਕਰਨ ਡੇ
4: ਬਰੀਕੀ
1: ਘੱਟ
2: ਆਪਣਾ ਦੱਸ ਰਿਹਾ ਤੁਸੀਂ ਇੰਨੀ ਵੇਖ ਲਈ
1: ਇੱਕ ਸਾਡਾ ਨੀ ਕਸੂਰ ਕੋਈ ਉਹਨਾਂ ਨੇ ਨਾਂ ਰੱਖਿਆ ਵਾਈਫ
2: ਜਿਵੇਂ ਸਾਲੀ ਹੁੰਦੀ ਮਿਡ ਵਾਈਫ
1: ਇਹ ਅੰਗਰੇਜ਼ਾਂ ਨੇ ਨਾਂ ਹੀ ਗਲਤ ਰੱਖਿਆ ਮਿਡ ਵਾਈਫ ਹੈ ਨਾ ਫਿਰ ਉਸ ਬੰਦੇ ਦਾ ਕੀ ਕਸੂਰ ਹੈ ਦੱਸ
2: ਉਹਨੀ ਤਾਂ ਕੰਫਰਟੇਬਲ ਹੋਣੀ ਹਾਂ ਚਲੋ ਫਰੈਂਡਲੀ
1: ਮਤਲਬ ਨੀ ਪਤਾ ਕੀ ਹੈ ਵਾਈਫ ਦਾ ਤੇ ਪਤਾ ਨਾ
2: ਸਪਨੇ ਤਾਂ ਦੇਖ ਹੀ ਸਕਦਾ ਇਨਸਾਨ ਹੈ ਨਾ
4: ਆਉਂਦੀ ਫੈਮਿਲੀ ਚਕਰੇ ਬਣਾ ਲੈਂਦੇ ਮਿਡ ਵਾਈਫ ਮਿਲੂਗੀ
1: ਲਾਲ ਜੀ ਬਹੁਤਾ ਖੁਸ਼ ਨਾ ਉਹ ਕਈ ਬੰਦੇ ਵੀ ਹੁੰਦੇ ਜੀ ਮੈਡਮ
2: ਅੱਜਕਲ ਕੋਈ ਕੋਈ ਕੋਈ ਉਹ ਵੀ ਨਹੀਂ ਹੈ ਟਾਈਮ ਅੱਜਕਲ ਉਹ ਵਾਲਾ ਟਾਈਮ ਵੀ ਕੋਈ ਭਾਵ ਤੇ ਬੱਚਾ ਨਹੀਂ ਆਉਂਦਾ ਘਰ ਚ
1: ਤਾਂ ਮੈਂ ਇੱਕ ਦੋ ਮਿਡ ਵਾਈਫਾਂ ਵਾਲਿਆਂ ਦੀ ਫੋਟੋ ਭੇਜ ਦਿੰਦਾ ਨਾ ਮੈਂ ਅਗਲੀਆਂ ਗੱਲਾਂ ਫੇਰ ਕਰਿਓ ਪਰ ਜਸਵਾਲ ਸਾਹਿਬ ਅੱਗੇ ਖੜੇ ਹੋਣ ਪਹਿਲਾਂ ਚੈੱਕਅਪ ਲਈ
2: ਟੈਲ ਮੀ ਯੋਰ ਫੁੱਲ ਨੇਮ
4: ਭਾਬੀ ਨਾ ਆਪਣਾ ਆਪਣਾ ਸੁਖੀ ਵਾਪਸ ਆ ਜਾਂਦੇ ਤੇ ਕਹਿੰਦੇ ਕੀ ਸੋਨੇ ਦੀ ਕਹਿੰਦੀ ਹਾਂ ਸੋਨੇ ਦੀ ਕਹਿੰਦੇ ਫਿਰ ਲਿੱਤੀ ਵੀ ਨਹੀਂ ਕਹਿੰਦੀ ਮੈਨੂੰ ਡਿਜ਼ਾਇਨ ਪਸੰਦ ਨਹੀਂ ਆਇਆ
1: ਕੱਲ ਮੈਂ ਨਾ ਲਾਲ ਜੀ ਸਬਜ਼ੀ ਲੈਣ ਗਿਆ ਉੱਥੇ ਦੋ ਤਿੰਨ ਬੀਬੀਆਂ ਦਾੜੀ ਬੰਨ ਕੇ ਤੁਰੀਆਂ ਫਿਰਨ ਤੇ ਮੈਂ ਕੀ ਹੋਇਆ ਕਹਿੰਦੀਆਂ ਸੁੱਖ ਬਿਮਾਰ ਪਈ ਹੈ
2: ਅਪਰ ਲਿਪ ਕਹਿੰਦੇ ਤੇ ਸਮਝ ਵੀ ਆਉਣਾ ਸੀਗਾ ਇਹ ਜੱਚਿਆ ਨੀ ਸਾਡਾ ਚੁੰਗਲ
1: ਅਪਰ ਲਿਪ ਬੰਨਣੇ ਕਿੱਦਾਂ
2: ਜਦੋਂ ਇਹ ਚੁਟਕਲਾ ਸੁਣਾ ਰਹੇ ਸੀ ਮੈਨੂੰ ਏਦਾਂ ਲੱਗਿਆ ਸੀਗਾ ਉਹ ਮੁੰਡਾ ਹੀ ਵਾਪਿਸ ਕਿੱਥੇ ਸੀਗੀ ਮੈਨੂੰ ਦਿਖੀ ਨੀ ਮੈਂ ਤੇ ਐਨਕਾਂ ਲਾਈ ਸੀ ਕਾਲੀ ਵਾਲੀ ਮੈਨੂੰ ਲੱਗਿਆ ਏਦਾਂ ਹੋਣਾ ਇਹਨਾਂ ਦਾ ਚੁਟਕਲਾ ਲੇਕਿਨ ਇਹਨਾਂ ਨੇ ਡਿਜ਼ਾਇਨ ਵੱਲ ਮੋੜਨਾ
1: ਤੁਸੀਂ ਤਾਂ ਜਿਆਦਾ ਬਰੀਕੀ ਚ ਲੱਗੇ ਮੈਂ ਤਾਂ ਉਦਾਂ ਹੀ ਗੱਲ ਬਣਾਈ ਆ ਲਾਲ ਜੀ ਤੇ ਜਿਆਦਾ ਡੀਪ ਚਲ ਗਏ ਯਾਰ ਇਹਨਾਂ ਕੋਈ ਪਤਾ ਨੀ ਬ੍ਰੇਕ ਚ ਮੈਨੂੰ ਪੁੱਛਣ ਕੌਣ ਹੀ ਭਲਾ
2: ਮੈਂ ਤੇ ਕਿੰਨੇ ਸਾਲ ਬਸਣ ਤੇ ਲਾਲ ਦੋ ਬੰਦੇ ਸਮਝਦੀ ਰਹੀ ਹਾਂ
4: ਆਪਣੇ ਸਹਿਮੀ ਸਾਹਿਬ ਨਾ ਆਪਣਾ ਪਾਪਾ ਕਹਿੰਦੇ ਪੁੱਤਰ ਕੀ ਬਣਨਾ ਵੱਡੇ ਹੋ ਗਏ ਕਹਿੰਦੇ ਮੈਂ ਡਾਕਟਰ ਬਣਨਾ ਤੈਨੂੰ ਪਤਾ ਬੜੀ ਤਿਆਰੀ ਕਰਨੀ ਪੈਂਦੀ। ਕਹਿੰਦੇ ਹਾਂ ਡੈਡੀ ਮੇਰੀ ਬੜੀ ਤਿਆਰੀ ਚੱਲ ਰਹੀ ਆ ਹਨਾ, ਮੈਂ ਦਿਨ ਨਾਲ ਪੜ੍ਹ ਰਿਹਾ। ਇੱਕ ਦਿਨ ਰਾਤੀ ਆਪਣਾ ਅੰਕਲ ਜੀ ਕਹਿੰਦੇ ਮੈਂ ਦੇਦਾ ਦਰਵਾਜੇ ਰੂਮ ਖੋਲ ਕੇ ਵੀ ਕੀ ਕਰ ਰਿਹਾ, ਪੜ੍ਹਾਈ ਕਰ ਰਹੇ ਕਰਦੇ ਆ, ਉਹਨਾਂ ਨੇ ਦਰਵਾਜੇ ਖੋਲਦੇ, ਉਹਨਾਂ ਦੇ ਸ਼ਾਮੀ ਸਾਹਿਬ ਪੜ੍ਹ ਰਹੇ ਹੁੰਦੇ ਹਨਾ।
1: ਤੁਸੀਂ ਕਾਲੀ ਕਾਲੀ ਚ ਪਹਿਲਾਂ ਕੁਛ ਹੋਰ ਕਹਿ ਗਏ, ਤੁਸੀਂ ਕਹਿ ਸਾਮੀ ਸਾਹਿਬ ਵੱਧ ਰਹੇ ਹੁੰਦੇ। ਅੱਛਾ ਥੈਂਕ ਯੂ ਲਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਸਤ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM। $10 ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। JBCO Films leke aaye action, emotion ate full on entertainment. Punjabi feature film Shera.
7: 5 saal baad mudiyan Shere te mudiyan vi kede haath ch.
8: Starring Parmesh Verma, Sonal Chauhan, Yograj Singh, Manav Vij ate hor vi ugge kalakar.
9: Main utthon vi mud ke aaya ਜਿੱਥੋਂ ਕੋਈ ਨਹੀਂ ਮੁੜ ਕੇ ਆਉਂਦਾ।
10: ਰਿਟਨ ਐਂਡ ਡਾਇਰੈਕਟਡ ਬਾਈ ਸਾਵਿਓ ਸੰਧੂ, ਪ੍ਰੋਡਿਊਸਡ ਬਾਈ ਅਨਮੋਲ ਸਾਹਨੀ।
8: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ। ਸ਼ੇਰਾ
11: ਪਾਂਡੇ ਜੀ, ਕਿਆ ਤੁਸੀਂ ਨਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ, ਔਰ ਇਹ ਤੀਸਰੀ ਦੋਸਤ ਹੀ ਹੈ ਨਾ।
12: देखिए प्रजापति पांडे, उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में।
13: जवाका दी एक्टिंग है कमाल, पवेगा हुण धमाल। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ, ਵੇਖਣ ਜ਼ਰੂਰ ਆਇਓ।
14: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
15: ਜੋ ਹੁਕਮ ਮੇਰੀ ਸਰਕਾਰ।
14: ਉਹ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
15: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
14: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
15: ਆਹੋ ਜੀ ਆਹੋ,
14: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
16: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
17: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
16: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
17: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
18: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ। ਇਸ ਜਨਮ
19: ਕਾ ਲੈਜੈਂਡਰੀ ਲਵ ਸਟੋਰੀਸ ਕੀ ਤੋਂ ਇੰਟਿੰਗ ਟ੍ਰੈਜਿਕ ਹੁੰਦੀ ਹੈ।
20: Watch Ananya Pandey and Lakshya in Chand Mera Dil, coming on big screens on May 22nd. Chand.

0: ਤੂੰ ਸਾਡੇ ਘਰ ਚੱਲ, ਸਾਡੇ ਵੱਲ ਰਹਿ ਲਾ। ਜੋ ਰੁੱਖੀ ਮਿਸੀ ਆਪਾਂ ਖਾਂਦੇ ਹਾਂ ਉਹ ਤੂੰ ਵੀ ਖਾਂਦਾ ਰਹੀ। ਨਾਲੇ ਆ ਜਿਹੜੇ ਸ਼ਹਿਰ ਦੀ ਤੂੰ ਗੱਲ ਕਰਦਾ, ਜਿਹੜੇ ਘਰ ਦੀ ਗੱਲ ਕਰਦਾ, ਜਿਨ੍ਹਾਂ ਲੋਕਾਂ ਦੀ ਗੱਲ ਕਰਦਾ, ਉਹ ਭਲਿਆ ਇਹਨਾਂ ਨੂੰ ਤਾਂ ਤੂੰ ਵੇਖ ਵੀ ਨਹੀਂ ਸਕਦਾ। ਫਿਰ ਇਹਦੇ ਨਾਲ ਤੈਨੂੰ ਕੀ ਫਰਕ ਪੈਂਦਾ, ਤੂੰ ਇੱਥੇ ਰਵੇਂ ਜਾਂ ਕਿਤੇ ਹੋਰ। ਪਹਿਲਾਂ ਤੇਰੀ ਵਹੁਟੀ ਤੈਨੂੰ ਰਾਹ ਵਿਖਾ ਦਿੰਦੀ ਸੀ, ਉਹ ਤੇਰੀਆਂ ਅੱਖਾਂ ਬਣ ਕੇ ਨਾਲ ਚੱਲਦੀ ਸੀ, ਪਰ ਹੁਣ ਮੈਨੂੰ ਨਹੀਂ ਲੱਗਦਾ ਤੈਨੂੰ ਇਹ ਫੈਸਲਾ ਲੈਣਾ ਚਾਹੀਦਾ। ਕੁਛ ਦੇਰ ਬਾਅਦ ਮੀਤ ਨੇ ਚੁੱਪੀ ਪਤੋੜੀ ਤੇ ਕਹਿਣ ਲੱਗਾ, ਮੈਨੂੰ ਵਧੀਆ ਲੱਗਾ, ਮੈਨੂੰ ਵਧੀਆ ਲੱਗਾ, ਮੇਰੇ ਆਪਣੇ ਮੇਰੇ ਆਸ ਪਾਸ ਨੇ, ਤੁਸੀਂ ਮੇਰੇ ਨਾਲ ਆਪਣਾ ਹੱਥ ਜਿਤਾਈ, ਤੁਸੀਂ ਸੋਚ ਨਹੀਂ ਸਕਦੇ ਮੈਨੂੰ ਕਿੰਨਾ ਹੌਸਲਾ ਮਿਲਿਆ, ਪਰ ਮੈਂ ਤੁਹਾਡੇ ਆਪਣਿਆਂ ਦੇ ਨਾਲ ਹੋਰ ਝੂਠ ਨਹੀਂ ਬੋਲ ਸਕਦਾ। ਝੂਠ ਇਹ ਕਿ ਮੈਨੂੰ ਦਿਸਦਾ ਜਾਂ ਇੱਦਾਂ ਕਹਿ ਲਓ ਕਿ ਮੈਂ ਨਾਟਕ ਕਰਦਾ ਸੀ ਆਪਣੀ ਵਹੁਟੀ ਦੇ ਸਾਹਮਣੇ, ਮੇਰੀਆਂ ਅੱਖਾਂ ਚਲੇ ਗਈਆਂ ਨੇ। ਨਾਟਕ ਇਸ ਕਰਕੇ ਕਿ ਮੈਂ ਨਹੀਂ ਸੀ ਚਾਹੁੰਦਾ, ਮੈਂ ਨਹੀਂ ਸੀ ਚਾਹੁੰਦਾ ਕਿ ਰਮਨ ਨੂੰ ਕਦੀ ਵੀ ਇਹ ਲੱਗੇ ਕਿ ਹੁਣ ਸ਼ਾਇਦ ਉਹ ਮੈਨੂੰ ਕੁਰੂਪ ਦੇਖਦੀ, ਉਹਦਾ ਹੁਸਨ ਜਾਂਦਾ ਰਿਹਾ ਇੱਕ ਬਿਮਾਰੀ ਦੇ ਕਰਕੇ। ਅੰਨੇ ਹੋਣ ਦਾ ਨਾਟਕ ਕਰਕੇ ਮੈਂ ਹਰ ਰੋਜ਼ ਉਹਨੂੰ ਪਹਿਲਾਂ ਨਾਲੋਂ ਵੀ ਖੂਬਸੂਰਤ ਹੋਣ ਦਾ ਕਮੈਂਟ ਪਾਸ ਕਰਦਾ ਅਤੇ ਉਹ ਬੜੀ ਖੁਸ਼ ਹੋ ਜਾਂਦੀ। ਸ਼ਾਇਦ ਉਹਨੇ ਚਾਰ ਦਿਨ ਵੱਧ ਜੀ ਲਿਆ, ਜੇਕਰ ਉਹਨੂੰ ਇਹ ਪਤਾ ਲੱਗਦਾ ਮੈਂ ਉਹਨੂੰ ਵੇਖ ਸਕਦਾ ਅਤੇ ਉਹਦੀ ਖੂਬਸੂਰਤੀ ਉਹ ਨਹੀਂ ਰਹੀ, ਸ਼ਾਇਦ ਉਹ ਆਤਮ ਵਿਸ਼ਵਾਸ ਗਵਾ ਪੈਂਦੀ। ਗਲਤ ਜਾਂ ਸਹੀ, ਮੈਂ ਇਸੇ ਕਰਕੇ ਇੱਕ ਦਿਨ ਇਹ ਫੈਸਲਾ ਲਿਆ ਕਿ ਐਕਸੀਡੈਂਟ ਤੋਂ ਬਾਅਦ ਮੈਂ ਅੱਖਾਂ ਚਲੀਆਂ ਜਾਣ ਦਾ ਨਾਟਕ ਕਰਾਂਗਾ। ਇਹ ਝੂਠ ਮੇਰੇ ਲਈ ਚੰਗਾ ਸਾਬਤ ਹੋਇਆ। ਉਹ ਬਹੁਤ ਵਧੀਆ ਪਤਨੀ ਸੀ, ਉਹ ਬਹੁਤੇ ਬਹੁਤ ਵਧੀਆ ਦੋਸਤ ਸੀ, ਬੜੀ ਵਧੀਆ ਹਮਸਫ਼ਰ ਸੀ, ਬੜੀ ਵਧੀਆ ਮੇਰੇ ਸੁੱਖ ਦੁੱਖ ਦੀ ਸਾਥੀ ਸੀ। ਉਹਦਾ ਸਿਰਫ ਇੱਕੋ ਮਕਸਦ ਸੀ, ਮੈਂ ਖੁਸ਼ ਕਿੱਦਾਂ ਰਹਿ ਸਕਦਾ। ਅਤੇ ਹੌਲੀ ਹੌਲੀ ਮੇਰਾ ਮਕਸਦ ਵੀ ਇਹੋ ਹੀ ਹੋ ਗਿਆ, ਮੈਂ ਉਹਨੂੰ ਖੁਸ਼ ਕਿੱਦਾਂ ਰੱਖ ਸਕਦਾ। ਹੁਣ ਸ਼ਾਇਦ ਉਹਨਾਂ ਹੀ ਥਾਵਾਂ ਦੇ ਵਿੱਚੋਂ ਵਾਰ ਵਾਰ ਮੈਨੂੰ ਚੇਤਾ ਆਵੇ। ਗਲਤ ਜਾਂ ਸਹੀ, ਇਹ ਫੈਸਲਾ ਵੀ ਮੈਂ ਇਸੇ ਕਰਕੇ ਲਿਆ, ਇਸ ਘਰ ਦੇ ਵਿੱਚ ਰਹਿ ਕੇ, ਇਸ ਜਗ੍ਹਾ ਦੇ ਉੱਤੇ ਰਹਿ ਕੇ, ਇਹਨਾਂ ਲੋਕਾਂ ਦੇ ਵਿੱਚ ਰਹਿ ਕੇ ਮੈਨੂੰ ਉਹਦੀ ਯਾਦ ਨਾ ਆਵੇ। ਕਹਾਣੀ ਲਿਖਣ ਵਾਲੇ ਦਾ ਨਾਂ ਤਾਂ ਨਹੀਂ ਹੈਗਾ ਥੱਲੇ, ਪਰ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਲਿਖਣ ਵਾਲਿਆਂ ਤੋਂ ਮਾਫ਼ੀ ਚਾਹੁੰਦੇ, ਉਹਨਾਂ ਦਾ ਨਾਂ ਨਹੀਂ ਸ਼ਾਮਿਲ ਕਰ ਸਕੇ ਕਿਉਂਕਿ ਸਾਡੇ ਤੱਕ ਨਹੀਂ ਪਹੁੰਚਿਆ, ਪਰ ਇਹ ਕਹਾਣੀ ਲਿਖਣ ਦੇ ਲਈ ਧੰਨਵਾਦ। ਸੱਚੀ ਵਾਪਰੀ ਜਾਂ ਇੱਕ ਸੋਚ ਸੋਚੀ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਕਹਾਣੀਆਂ ਹਮੇਸ਼ਾ ਸਾਨੂੰ ਸਮਝਾਉਣ ਦੇ ਲਈ ਹੁੰਦੀਆਂ ਨੇ। ਇਹ ਕਹਾਣੀ ਸਾਨੂੰ ਇਹ ਸਮਝਾਉਂਦੀ ਹੈ, ਇਹ ਸਾਨੂੰ ਇਹ ਦੱਸਦੀ ਆ ਕਿ ਸਾਡੇ ਜਿਹੜੇ ਆਪਣੇ ਨੇ ਉਹਨਾਂ ਦੀਆਂ ਕਮੀਆਂ ਪੇਸ਼ੀਆਂ ਨੂੰ ਅੱਖੋਂ ਪਰੋਖੇ ਕਰਕੇ ਜ਼ਿੰਦਗੀ ਜ਼ਿਆਦਾ ਵਧੀਆ ਬਸਰ ਹੁੰਦੀ ਹੈ। ਕਈ ਵਾਰੀ ਆਪਾਂ ਸਾਰੀ ਜ਼ਿੰਦਗੀ ਇੱਕ ਦੂਸਰੇ ਦੇ ਵਿੱਚ ਕਮੀਆਂ ਲੱਭਦੇ ਕੱਢਦੇ ਨੇ। ਅਤੇ ਜਦੋਂ ਕਮੀਆਂ ਲੱਭਣਾ ਸਾਡਾ ਕੰਮ ਹੋ ਜਾਵੇ ਫਿਰ ਸਾਨੂੰ ਕਿਸੇ ਦੀ ਚੰਗਿਆਈ ਹੌਲੀ ਹੌਲੀ ਨਜ਼ਰ ਆਉਣ ਵੜ ਜਾਂਦੀ ਹੈ। ਫਿਰ ਉਹ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਫੋਰ ਗਰੰਟਿਡ, ਉਹ ਆਪਾਂ ਲੈਣਾ ਸ਼ੁਰੂ ਕਰ ਦਿੰਦੇ। ਇਹ ਤਾਂ ਸਾਡਾ ਹੀ ਆ, ਇਹ ਤਾਂ ਇਸੇ ਘਰ ਦੀ ਇੱਕ ਸ਼ੈ, ਇਹਨੇ ਕਿੱਥੇ ਜਾਣਾ। ਇਹ ਤਾਂ ਹੁਣ ਜਿੱਦਾਂ ਆਪਣੀ ਇੱਕ ਮਲਕੀਅਤ ਬਣ ਗਈ, ਜਾਇਦਾਦ ਬਣ ਗਈ। ਇਹਦੇ ਨਾਲ ਜਿਵੇਂ ਮਰਜ਼ੀ ਵਿਵਹਾਰ ਕਰੋ, ਇਸੇ ਕਰਕੇ ਘਰ ਕਈ ਵਾਰੀ ਟੁੱਟ ਵੀ ਜਾਂਦੇ ਨੇ। ਨਾ ਵੀ ਟੁੱਟਣ 'ਤੇ ਕਈ ਵਾਰੀ ਇੱਕੋ ਛੱਤ ਥੱਲੇ ਰਹਿੰਦਿਆਂ, ਇੱਕੋ ਘਰ ਦੇ ਵਿੱਚ ਰਹਿੰਦਿਆਂ ਵੀ ਤੁਸੀਂ ਇੱਕ ਦੂਸਰੇ ਦੇ ਮਨੋਂ ਲੱਥ ਜਾਂਦੇ ਹੋ। ਅਤੇ ਜੇਕਰ ਆਪਾਂ ਇੱਕ ਦੂਸਰੇ ਦੀਆਂ ਕਮੀਆਂ ਕੱਢਣੀਆਂ, ਕਮੀਆਂ ਖਾਮੀਆਂ ਵੇਖਣੀਆਂ ਬੰਦ ਕਰ ਦਈਏ, ਤਾਂ ਫਿਰ ਜ਼ਿੰਦਗੀ ਕਿੰਨੀ ਸੌਖੀ ਹੋ ਜਾਵੇ। ਅਸਲ ਦੇ ਵਿੱਚ ਇਹੋ ਜਿਹੀਆਂ ਕਮੀਆਂ ਪੇਸ਼ੀਆਂ ਜਿਨ੍ਹਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਜਾਂ ਫਿਰ ਜਿਹੜੀਆਂ ਕਿਸੇ ਦੇ ਹੱਥ ਵੱਸ ਨਹੀਂ, ਉਹਨਾਂ ਪ੍ਰਤੀ ਅੰਨੇ ਹੋ ਜਾਣਾ ਹੀ ਬਿਹਤਰ ਹੈ। ਅੰਨੇ ਹੋ ਜਾਣਾ ਤੁਹਾਨੂੰ ਵੀ ਖੁਸ਼ੀ ਦਊਗਾ ਅਤੇ ਅਗਲੇ ਨੂੰ ਵੀ। ਅਤੇ ਜਿਹੜੇ ਘਰ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖੁਸ਼ੀ ਬਣੀ ਰਹੇ, ਸਾਦਗੀ ਬਣੀ ਰਹੇ, ਉਸ ਘਰ ਦੇ ਵਿੱਚ ਬਰਕਤਾਂ ਪੈਂਦੀਆਂ ਨੇ, ਰਹਿਮਤਾਂ ਵਰਸਦੀਆਂ ਨੇ। ਅਤੇ ਤੋਂ ਵੱਧ ਹੋਰ ਕਿਸੇ ਨੂੰ ਚਾਹੀਦਾ ਵੀ ਕੀ ਹੈ। ਸੋ ਆਪਾਂ ਜੇਕਰ ਨਜਾਇਜ਼ ਕਿਸੇ ਦੀਆਂ ਕਮੀਆਂ ਪੇਸ਼ੀਆਂ ਨੂੰ ਮਨ ਦੇ ਵਿੱਚ ਧਾਰ ਕੇ, ਜਾਂ ਅਗਲੇ ਨੂੰ ਉਹਦੀਆਂ ਕਮੀਆਂ ਪੇਸ਼ੀਆਂ ਗਿਣਾ ਕੇ ਆਪਾਂ ਸੋਚਦੇ ਹਾਂ ਕਿ ਬੜਾ ਵੱਡਾ ਮਾਰਕਾ ਮਾਰਿਆ, ਪਰ ਉਹਦੇ ਨਾਲ ਤੁਹਾਡਾ ਰਿਸ਼ਤਾ ਦਿਨੋਂ ਦਿਨ ਖੁਰਦਾ। ਇੱਦਾਂ ਸਮਝ ਲਓ ਕਿ ਤੁਹਾਡੇ ਰਿਸ਼ਤੇ ਨੂੰ ਇੱਕ ਸਿਉਂਕ ਲੱਗੀ ਹੈ। ਅਤੇ ਸਿਉਂਕ ਲੱਗੀ ਚੀਜ਼ ਕਿੰਨਾ ਕੁ ਚਿਰ ਚੱਲੂਗੀ। ਕੋਸ਼ਿਸ਼ ਕਰੀਏ ਇੱਕ ਦੂਸਰੇ ਦੀਆਂ ਨਿੱਕੀਆਂ ਨਿੱਕੀਆਂ ਨਜ਼ਰ ਅੰਦਾਜ਼ ਕਰਕੇ ਇਸ ਜ਼ਿੰਦਗੀ ਦਾ ਲੁਤਫ ਲਈਏ। ਧੰਨਵਾਦ, ਆਸ ਕਰਦੇ ਹਾਂ ਤੁਸੀਂ ਕਹਾਣੀ ਪਸੰਦ ਕੀਤੀ ਹੋਵੇ।
1: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
2: ਲੈਜੈਂਡਰੀ ਲਵ ਸਟੋਰੀਜ਼ ਕੀ ਤੋਂ ਐਂਡਿੰਗ ਟ੍ਰੈਜਿਕ ਹੁੰਦੀ ਹੈ।
3: Watch Ananya Pandey and Lakshya in Chand Mera Dil, coming on big screens on May 22nd.
4: Chand Mera Dil, Chand Mera Dil.
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674.
3: Yaar, tu itthe inni cheti aake pakka vi ho gaya? Ki jugaad laya hai?
4: Jugaad nahi, eh hai 8 saalan to vi vadda tajurba, Bansal Immigration da, jinna ne vadiya course vich admission.

15 मई 2026 ਤੇ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਸ਼ੁੱਕਰਵਾਰ ਦੀ ਸ਼ਾਮ ਤੁਹਾਡਾ ਸਵਾਗਤ ਕਰਦੇ ਹਾਂ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਨਾਲ ਸ਼ੁਰੂਆਤ ਕਰੀਏ, ਜਿੱਥੇ ਦੁਨੀਆ ਭਰ ਦੇ ਵਿੱਚ ਕੀ ਕੁਝ ਹੋ ਵਾਪਰ ਰਿਹਾ ਹੈ ਇਸ ਦੇ ਉੱਤੇ ਖਾਸ ਨਿਗਾਹਾਂ ਰੱਖਦਾ ਕੌਮਾਂਤਰੀ ਮੀਡੀਆ। ਔਰ ਕੌਮਾਂਤਰੀ ਮੀਡੀਆ ਦੇ ਹਵਾਲੇ ਦੇ ਨਾਲ ਅਮਰੀਕੀ ਰਾਸ਼ਟਰਪਤੀ ਤੇ ਚੀਨ ਦੇ ਰਾਸ਼ਟਰਪਤੀ ਦੀਆਂ ਮੁਲਾਕਾਤਾਂ ਦੇ ਨਾਲ ਜੁੜੀਆਂ ਖਬਰਾਂ। ਦੱਸ ਦਈਏ ਕਿ ਅਮਰੀਕਾ ਤੇ ਚੀਨ ਦੇ ਰਾਸ਼ਟਰਪਤੀਆਂ ਦੇ ਦਰਮਿਆਨ ਹੋਈ ਦਵੱਲੀ ਗੱਲਬਾਤ ਦੇ ਵਿੱਚ ਕੋਈ ਵੱਡਾ ਵਿਆਪਕ ਵਪਾਰ ਸਮਝੌਤਾ ਨਹੀਂ ਹੋ ਸਕਿਆ, ਪਰ ਅਮਰੀਕਾ ਤੇ ਚੀਨ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਜਿਹੜੀ ਟ੍ਰੇਡ ਵਾਰ ਰੋਕਣ ਦੇ ਲਈ ਸਹਿਮਤੀ ਜਤਾਈ ਸੀ, ਅਕਤੂਬਰ ਮਹੀਨੇ ਤੋਂ ਬਾਅਦ ਹੋਏ ਸਮਝੌਤੇ ਦੇ ਤਹਿਤ ਚੀਨੀ ਸਮਾਨ ਦੇ ਉੱਤੇ ਜਿਹੜਾ ਅਮਰੀਕਾ ਨੇ ਭਾਰੀ ਟੈਰਿਫ ਲਗਾ ਰੱਖਿਆ ਸੀ ਉਸ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਿਆ ਜਾਏਗਾ, ਯਾਨੀ ਕਿ ਟੈਰਿਫ ਨਹੀਂ ਲਗਾਇਆ ਜਾਏਗਾ। ਪਰ ਚੀਨ ਨੇ ਰੇਅਰ ਅਰਥ ਐਕਸਪੋਰਟ ਦੇ ਉੱਤੇ ਸਖਤੀ ਕਾਇਮ ਕੀਤੀ ਹੋਈ ਹੈ। ਵਾਈਟ ਹਾਊਸ ਦੇ ਮੁਤਾਬਕ ਦੋਹਾਂ ਨੇਤਾਵਾਂ ਨੇ ਬੋਰਡ ਆਫ ਟ੍ਰੇਡ ਬਣਾਉਣ ਦੇ ਲਈ ਸਹਿਮਤੀ ਜਤਾਈ ਹੈ ਤਾਂ ਕਿ ਇਸ ਦਾ ਮਕਸਦ ਵਪਾਰਕ ਸੰਬੰਧਾਂ ਨੂੰ ਸੰਭਾਲਣਾ, ਬਾਰ ਬਾਰ ਟੈਰਿਫ ਦੇ ਉੱਤੇ ਗੱਲਬਾਤ ਕਰਨ ਦੀ ਲੋੜ ਨਾ ਪਵੇ, ਇਸ ਕਿਸਮ ਦੇ ਨਾਲ ਇਹ ਵਿਵਸਥਾ ਜਿਹੜੀ ਹੈ ਮੌਜੂਦ ਹੋ ਸਕੇ। ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਇਸ ਦੌਰੇ ਦੇ ਦਰਮਿਆਨ ਬੋਇੰਗ ਦੇ ਵੱਡੇ ਆਰਡਰ, ਅਮਰੀਕੀ ਊਰਜਾ ਅਤੇ ਖੇਤੀਬਾੜੀ ਉਤਪਾਦਾਂ ਦੇ ਨਾਲ ਜੁੜੇ ਹੋਏ ਚੀਨ ਦੇ ਵੱਡੇ ਜਿਹੜੇ ਪਰਚੇਜ ਆਰਡਰ ਨੇ ਉਹਨਾਂ ਦੇ ਬਾਰੇ ਐਲਾਨ ਕੀਤਾ ਹੈ। ਬੁੱਧਵਾਰ ਦੇ ਦਿਨ ਸ਼ੁਰੂ ਹੋਏ ਟਰੰਪ ਦੇ ਇਸ ਦੌਰੇ ਦੇ ਵਿੱਚ ਕਾਰੋਬਾਰੀ ਜਗਤ ਦੀਆਂ ਹਸਤੀਆਂ ਚਰਚਾ ਦੇ ਵਿੱਚ ਸੀ। ਟਰੰਪ ਨੇ ਖੁਦ ਕਿਹਾ ਸੀ ਕਿ ਅਮਰੀਕਾ ਦੀਆਂ ਦਰਜਨਾਂ ਸਿਖਰਲੇ ਜਿਹੜੇ ਬਿਜ਼ਨਸ ਲੀਡਰਸ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਵਫਦ 'ਚ ਲੈ ਕੇ ਆਏ ਨੇ। ਔਰ ਸਭ ਤੋਂ ਜ਼ਿਆਦਾ ਚਰਚਾ ਹੋਈ ਟੈਸਲਾ ਦੇ CEO ਕਦੇ ਡੋਨਲਡ ਟਰੰਪ ਦੇ ਆੜੀ ਰਹੇ ਐਲਨ ਮਸਕ, ਜੋ ਕਿ ਇਸ ਦੌਰੇ ਦੇ ਦਰਮਿਆਨ ਉਹਨਾਂ ਦੇ ਨਾਲ ਸੀ। ਐਨਵੀਡੀਆ ਦੇ CEO ਜੈਨਸਨ ਹੁਆਂਗ ਵੀ ਮੌਜੂਦ ਸੀ। ਅਮਰੀਕਾ ਚੀਨ ਆਰਥਿਕ ਰਿਸ਼ਤਿਆਂ ਦੀ ਇਸ ਨੂੰ ਕਾਫੀ ਸੰਵੇਦਨਸ਼ੀਲ ਕੜੀ ਮੰਨਿਆ ਜਾ ਰਿਹਾ। ਦੱਸ ਦਈਏ ਕਿ ਐਨਵੀਡੀਆ ਮਾਈਕਰੋਚਿਪਸ ਵਿਸ਼ਵ ਭਰ ਦੇ ਵਿੱਚ AI ਰੇਸ ਦੇ ਅੰਦਰ ਕੇਂਦਰ ਦੇ ਵਿੱਚ ਨੇ। ਅਮਰੀਕਾ ਨੇ ਪਹਿਲਾਂ ਹੀ ਚੀਨ ਨੂੰ ਐਡਵਾਂਸ ਕੰਪਿਊਟਿੰਗ ਟੈਕਨੀਕ ਦੀ ਪਹੁੰਚ ਸੀਮਤ ਕਰਨ ਦੇ ਲਈ ਐਕਸਪੋਰਟ ਕੰਟਰੋਲ ਕਰਨ ਨੂੰ ਲੈ ਕੇ ਕਈ ਕਦਮ ਚੁੱਕਣ ਦੀ ਗੱਲ ਕਹੀ ਹੈ। ਇਸ ਕਰਕੇ ਵੀ ਜਿਹੜੇ ਖਾਸ ਤੌਰ ਦੇ ਉੱਤੇ ਕਾਰੋਬਾਰੀ ਮੌਜੂਦ ਸੀ ਉਹਨਾਂ ਦੇ ਉੱਤੇ ਨਿਗਾਹਾਂ ਸੀ ਕਿ ਉਹ ਚੀਨ ਦੇ ਨਾਲ ਕਿਹੜੇ ਕਿਹੜੇ ਦਵੱਲੇ ਸੌਦੇ ਕਰਨਗੇ। ਐਪਲ ਦੇ ਟਿਮ ਕੁੱਕ, ਬਲੈਕਸਟੋਨ ਦੇ ਸਟੀਫਨ ਸ਼ਰਾਜ਼ਮੈਨ, ਇਸ ਤੋਂ ਇਲਾਵਾ ਬੋਇੰਗ ਦੇ ਕੈਲੀ ਆਰਟਬਰਗ, ਕਾਰਗਿਲ ਦੇ ਬ੍ਰਾਇਨ ਸਾਈਕਸ, ਸਿਟੀ ਗਰੁੱਪ ਦੇ ਜੇਨ ਫਰੇਜ਼ਰ, GE ਐਰੋਸਪੇਸ ਦੇ ਹੈਨਰੀ ਲੋਰੈਂਸ ਕਲਪ, ਇਸ ਤੋਂ ਇਲਾਵਾ ਗੋਲਡਮੈਨ ਸੈਚਿਸ ਦੇ ਡੇਵਿਡ ਸੋਲੋਮੈਨ ਅਤੇ ਇਲਿਊਮੀਨਾ ਦੇ ਜੈਕਬ ਥਾਇਸਨ ਵੀ ਮੌਜੂਦ ਸੀ। ਹੋਰਨਾਂ ਤੋਂ ਇਲਾਵਾ ਭਾਰਤੀ ਮੂਲ ਦੇ ਸੰਜੇ ਮਹਿਰੋਤਾ, ਜਿਹੜੇ ਕਿ ਮਾਈਕਰੋ ਟੈਕਨੋਲੋਜੀ ਦੇ ਪ੍ਰਮੁੱਖ ਨੇ, ਅਤੇ ਮਾਈਕਲ ਮਿਬਾਕ ਮਾਸਟਰਕਾਰਡ ਦੇ ਪ੍ਰਮੁੱਖ ਨੇ, ਇਹ ਵੀ ਇਸ ਦੌਰੇ ਦੇ ਦਰਮਿਆਨ ਮੌਜੂਦ ਰਹੇ ਸੀ। ਅਮਰੀਕੀ ਸਦਰ ਡੋਨਲਡ ਟਰੰਪ ਦੇ ਚੀਨ ਦੌਰੇ ਤੋਂ ਬਾਅਦ ਹੁਣ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਇੱਕ ਬਿਆਨ ਨੂੰ ਲੈ ਕੇ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਲੰਮੀ ਸਾਰੀ ਸਪਸ਼ਟੀਕਰਨ ਸਾਹਮਣੇ ਆਈ ਹੈ। ਦਰਅਸਲ ਜ਼ੀ ਜਿਨਪਿੰਗ ਕਹਿੰਦੇ ਆਏ ਨੇ ਕਿ ਪੱਛਮੀ ਦੇਸ਼ ਢਲਾਣ ਦੇ ਵੱਲ ਨੇ, ਹਾਲਾਂਕਿ ਚੀਨੀ ਮੀਡੀਆ ਇਸ ਨੂੰ ਅਮਰੀਕਾ ਦੇ ਸੰਦਰਭ ਦੇ ਵਿੱਚ ਦੱਸਦਾ ਰਿਹਾ। ਪਰ ਸ਼ੁੱਕਰਵਾਰ ਦੇ ਦਿਨ ਅੱਜ ਸਵੇਰ ਵੇਲੇ ਟਰੰਪ ਦੇ ਆਪਣੇ ਅਮਰੀਕਾ ਦਾ ਸਮਾਂ ਤਾਂ ਸਵੇਰ ਨਹੀਂ ਹੈ ਪਰ ਆਸਟ੍ਰੇਲੀਆ ਦੇ ਸਵੇਰ ਵੇਲੇ, ਟਰੰਪ ਨੇ ਆਪਣੇ ਟਰੁੱਥ ਸੋਸ਼ਲ ਅਕਾਊਂਟ ਤੋਂ ਇੱਕ ਲੰਮੀ ਸਾਰੀ ਪੋਸਟ ਕੀਤੀ। ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਜਦੋਂ ਵੀ ਅਮਰੀਕਾ ਨੂੰ ਡਿਕਲਾਈਨਿੰਗ ਨੇਸ਼ਨ ਯਾਨੀ ਢਲਦਾ ਹੋਇਆ ਦੇਸ਼ ਦੱਸਿਆ ਤਾਂ ਉਹਨਾਂ ਦਾ ਇਸ਼ਾਰਾ ਮੌਜੂਦਾ ਪ੍ਰਸ਼ਾਸਨ ਨਹੀਂ ਬਲਕਿ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਵੱਲ ਸੀ, ਇਹ ਟਰੰਪ ਦਾ ਸਪਸ਼ਟੀਕਰਨ ਹੈ। ਇਸ ਤੋਂ ਬਾਅਦ ਵਾਈਟ ਹਾਊਸ ਨੇ ਵੀ ਇਸ ਨੂੰ ਰੀਪੋਸਟ ਕੀਤਾ। ਇਸ ਲੰਮੀ ਪੋਸਟ ਦੇ ਵਿੱਚ ਟਰੰਪ ਨੇ ਇਹ ਵੀ ਕਿਹਾ ਕਿ ਬਾਈਡਨ ਦੇ ਪ੍ਰਸ਼ਾਸਨ ਦੇ ਦਰਮਿਆਨ ਅਮਰੀਕਾ ਨੂੰ ਭਾਰੀ ਨੁਕਸਾਨ ਹੋਇਆ, ਟੈਕਸ ਵਧੇ ਨੇ ਔਰ ਸਰਹੱਦਾਂ ਖੁੱਲੀਆਂ ਨੇ, ਅਪਰਾਧ ਵਧੇ ਨੇ, ਵਪਾਰਕ ਸਮਝੌਤਿਆਂ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਦੀ ਉਹਨਾਂ ਨੇ ਆਲੋਚਨਾ ਕੀਤੀ। ਇਹ ਵੀ ਕਿਹਾ ਕਿ ਦੁਨੀਆ ਭਰ ਦੇ ਵਿੱਚੋਂ $18 trillion ਦਾ ਨਿਵੇਸ਼ ਅਮਰੀਕਾ ਦੇ ਵਿੱਚ ਆ ਰਿਹਾ ਅੱਜ ਦੀ ਤਰੀਕ ਦੇ ਵਿੱਚ, ਔਰ ਦੇਸ਼ ਦੇ ਅੰਦਰ ਰੁਜ਼ਗਾਰ ਬਾਜ਼ਾਰ ਜਿਹੜਾ ਇਹ ਮਜ਼ਬੂਤ ਹੋ ਰਿਹਾ ਔਰ ਬਲਕਿ ਅਮਰੀਕੀ ਇਤਿਹਾਸ ਦੇ ਵਿੱਚ ਸਭ ਤੋਂ ਮਜ਼ਬੂਤ ਦੌਰ 'ਚ। ਟਰੰਪ ਦੇ ਮੁਤਾਬਕ ਜ਼ੀ ਜਿਨਪਿੰਗ ਨੇ ਘੱਟ ਸਮੇਂ ਦੇ ਵਿੱਚ ਉਹਨਾਂ ਦੀ ਸਰਕਾਰ ਦੀ ਉਪਲਬਧੀਆਂ ਦੀ ਤਾਰੀਫ ਵੀ ਕੀਤੀ ਹੈ। ਉਹਨਾਂ ਕਿਹਾ ਕਿ 2 ਸਾਲ ਪਹਿਲਾਂ ਅਮਰੀਕਾ ਢਲਾਣ 'ਤੇ ਸੀ, ਇਸ ਗੱਲ ਦੇ ਲਈ ਮੈਂ ਜ਼ੀ ਜਿਨਪਿੰਗ ਦੇ ਨਾਲ ਪੂਰੀ ਸਹਿਮਤੀ ਜਤਾਉਂਦਾ, ਪਰ ਹੁਣ ਅਮਰੀਕਾ ਦੁਨੀਆ ਦੇ ਸਭ ਤੋਂ ਮਜ਼ਬੂਤ ਦੇਸ਼ਾਂ ਦੇ ਵਿੱਚ ਹੈ। ਹਾਲਾਂਕਿ ਟਰੰਪ ਨੇ ਉਮੀਦ ਜਤਾਈ ਹੈ ਕਿ ਅਮਰੀਕਾ ਚੀਨ ਦੇ ਰਿਸ਼ਤੇ ਪਹਿਲਾਂ ਤੋਂ ਵੀ ਜ਼ਿਆਦਾ ਮਜ਼ਬੂਤ ਹੋ ਸਕਦੇ ਨੇ, ਪਰ ਇਹ ਸਪਸ਼ਟ ਨਹੀਂ ਹੈ ਕਿ ਟਰੰਪ ਦੀ ਮੌਜੂਦਾ ਯਾਤਰਾ ਦੇ ਦਰਮਿਆਨ ਜ਼ੀ ਜਿਨਪਿੰਗ ਨੇ ਕਦੇ ਕੋਈ ਐਸੀ ਟਿੱਪਣੀ ਕੀਤੀ ਹੈ ਕਿ ਨਹੀਂ। ਚੀਨੀ ਮੀਡੀਆ ਦੇ ਰਾਹੀਂ ਬਿਆਨ ਸਾਹਮਣੇ ਆਉਂਦੇ ਆਉਂਦਿਆਂ ਕਈ ਵਾਰ ਸਮਾਂ ਵੀ ਲੱਗ ਜਾਂਦਾ। ਇਹ ਵੀ ਕਿਹਾ ਗਿਆ ਹੈ ਕਿ ਦੁਨੀਆ ਇੱਕ ਨਵੇਂ ਮੋੜ 'ਤੇ ਪਹੁੰਚ ਗਈ ਹੈ। ਚੀਨ ਦੇ ਰਾਸ਼ਟਰਪਤੀ ਨੇ ਵੀ ਟਰੰਪ ਦੇ ਨਾਲ

0: ਮੁਲਾਕਾਤ ਤਾਂ ਕੀਤੀ ਪਰ ਆਪਣੇ ਮੁੱਦੇ ਵੀ ਜਿਹੜੇ ਸੀ ਉਹ ਵੀ ਖੁੱਲ੍ਹ ਕੇ ਰੱਖੇ। ਖਾਸ ਤੌਰ ਦੇ ਉੱਤੇ ਅਮਰੀਕਾ ਨੂੰ ਤਾਈਵਾਨ ਮੁੱਦੇ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਅਤੇ ਕਿਹਾ ਕਿ ਜੇਕਰ ਰਲ ਕੇ ਕੰਮ ਕਰੋਗੇ ਤਾਂ ਫਾਇਦੇ 'ਚ ਰਹੋਗੇ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ ਅਤੇ ਪ੍ਰਧਾਨ ਮੰਤਰੀ ਮੋਦੀ, ਵੈਸੇ ਤਾਂ ਦੇਸ਼ ਵਾਸੀਆਂ ਨੂੰ ਘੱਟ ਪੈਟਰੋਲ ਖਰਚਣਾ ਚਾਹੀਦਾ ਇਸ ਗੱਲ ਦੀ ਤਾਕੀਦ ਕਰ ਰਹੇ ਨੇ, ਪਰ ਐਸੇ ਸਮੇਂ ਦੇ ਵਿੱਚ ਜਦੋਂ ਵਿਦੇਸ਼ ਦੌਰਿਆਂ ਦੇ ਲਈ ਦਿੱਲੀ ਸਰਕਾਰ ਨੇ ਰੋਕ ਲਗਾ ਦਿੱਤੀ ਆਪਣੇ ਮੰਤਰੀਆਂ ਦੇ ਉੱਤੇ, ਔਰ ਭਾਰਤ ਸਰਕਾਰ ਜਾਂ ਮੋਦੀ ਇਹ ਕਹਿ ਰਹੇ ਨੇ ਕਿ ਭਾਰਤ ਦੇ ਲੋਕਾਂ ਨੂੰ ਵਿਦੇਸ਼ ਯਾਤਰਾਵਾਂ ਤੋਂ ਬਚਣਾ ਚਾਹੀਦਾ, ਪ੍ਰਧਾਨ ਮੰਤਰੀ ਮੋਦੀ ਖੁਦ 5 ਦੇਸ਼ਾਂ ਦੀ ਯਾਤਰਾ ਦੇ ਉੱਤੇ ਨਿਕਲ ਪਏ ਨੇ, ਪਰ ਇਸ ਨੂੰ ਬੜੀ ਅਹਿਮ ਮੰਨਿਆ ਜਾ ਰਿਹਾ। 15 ਤੋਂ 20 ਮਈ ਤੱਕ ਉਹ UAE, ਫਿਰ ਉੱਥੋਂ ਹੁੰਦਿਆਂ ਹੋਇਆਂ ਨੈਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਵੀ ਜਾਣਗੇ। UAE ਦੇ ਵਿੱਚ ਕੌਮਾਂਤਰੀ ਸਹਿਯੋਗ ਰਾਜ ਮੰਤਰੀ ਰੀਮਲ ਹਾਸ਼ਮੀ ਦੇ ਨਾਲ ਮੁਲਾਕਾਤ ਵੀ ਕਰਨੀ ਹੈ, UAE ਦੇ ਵਿੱਚ ਵੀ ਮੁਲਾਕਾਤ ਕਰਨੀ ਹੈ। UAE ਦੇ ਰਾਸ਼ਟਰਪਤੀ 5 ਵਾਰ ਭਾਰਤ ਆ ਚੁੱਕੇ ਨੇ। ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਭਾਰਤ ਇਸ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਿਹਾਜ਼ ਦੇ ਨਾਲ ਇਸ ਦੌਰੇ ਨੂੰ ਕਾਫੀ ਅਹਿਮ ਮੰਨ ਰਿਹਾ। ਭਾਰਤ ਕਈ ਵਾਰ ਇਹ ਕਹਿ ਚੁੱਕਿਆ ਕਿ, ਜਾਂ ਇੰਝ ਕਹਿ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਕਈ ਵਾਰ ਕਹਿ ਚੁੱਕੇ ਨੇ ਕਿ ਫਿਊਲ ਦੀ ਇਸ ਵਕਤ ਸ਼ੋਰਟੇਜ ਦੁਨੀਆ ਭਰ ਦੇ ਵਿੱਚ ਚੱਲ ਰਹੀ ਹੈ। ਭਾਰਤ ਇੱਕ ਬਹੁਤ ਵੱਡਾ ਬਾਜ਼ਾਰ ਹੈ ਔਰ ਆਪਣੀਆਂ ਲੋੜਾਂ ਦੇ ਲਈ ਵਿਦੇਸ਼ਾਂ ਦੇ ਉੱਤੇ ਨਿਰਭਰ ਕਰਦਾ ਹੈ। UAE ਇੱਕ ਚੰਗਾ ਸਟ੍ਰੈਟੇਜਿਕ ਪਾਰਟਨਰ ਭਾਰਤ ਦਾ ਹੋ ਸਕਦਾ ਹੈ। LPG ਦੀ ਜਿਹੜੀ ਸਪਲਾਈ ਹੈ ਅਤੇ ਇਸ ਤੋਂ ਇਲਾਵਾ ਰਣਨੀਤਕ ਤਰੀਕੇ ਦੇ ਨਾਲ ਤੇਲ ਦਾ ਜਿਹੜਾ ਸਟੋਰੇਜ ਹੈ, ਜਿਹਨੂੰ ਤੇਲ ਭੰਡਾਰਨ ਕਹਿ ਲਿਆ ਜਾਂਦਾ, ਇਹਨਾਂ ਦੋ ਮਾਮਲਿਆਂ ਦੇ ਉੱਤੇ ਹਸਤਾਖਰ ਹੋ ਸਕਦੇ ਨੇ, ਦੋ ਸਮਝੌਤੇ UAE ਦੇ ਨਾਲ ਹੋ ਸਕਦੇ ਨੇ। ਕੱਚੇ ਤੇਲ ਅਤੇ ਗੈਸ ਦੀ ਸਪਲਾਈ ਨੂੰ ਲੈ ਕੇ ਜਿਹੜੀ ਡੀਲ ਉਹ ਹੋ ਸਕਦੀ ਹੈ। ਇਸ ਤੋਂ ਇਲਾਵਾ ਨੈਦਰਲੈਂਡ ਦੇ ਵਿੱਚ ਮੁਲਾਕਾਤ ਹੋਏਗੀ ਪ੍ਰਧਾਨ ਮੰਤਰੀ ਦੀ। ਨੈਦਰਲੈਂਡ ਦੇ ਵਿੱਚ ਜੌਬ ਰਿਟਨ ਦੀ ਅਗਵਾਈ ਦੀ ਜਿਹੜੀ ਸਰਕਾਰ ਹੈ ਉਸ ਦੇ ਨਾਲ ਰਲ ਕੇ ਸੈਮੀ ਕੰਡਕਟਰ, IT ਅਤੇ ਦੂਸਰੇ ਜਿਹੜੇ ਸਿੱਖਿਆ ਅਤੇ ਸਮੁੰਦਰੀ ਸਹਿਯੋਗ ਦੇ ਮਸਲਿਆਂ ਦੇ ਉੱਤੇ ਚਰਚਾ ਹੋ ਸਕਦੀ ਹੈ। ਸਵੀਡਨ ਦੇ ਵਿੱਚ ਵੀ ਪ੍ਰਧਾਨ ਮੰਤਰੀ ਹੋਣਗੇ, 17 ਮਈ ਨੂੰ ਉੱਥੇ ਹੋਣਗੇ। ਪ੍ਰਧਾਨ ਮੰਤਰੀ ਗੌਥਨਬਰਗ ਦੀ ਅਧਿਕਾਰਕ ਯਾਤਰਾ ਕਰਨਗੇ। ਇਸ ਤੋਂ ਪਹਿਲਾਂ ਜਿਹੜਾ 2018 ਦੇ ਵਿੱਚ ਨੌਰਡਿਕ ਇੰਡੀਆ ਸਮਿਟ ਹੋਇਆ ਸੀ ਉਹ ਸਵੀਡਨ ਨੇ ਆਯੋਜਿਤ ਕੀਤਾ ਸੀ, ਉਦੋਂ ਵੀ ਪ੍ਰਧਾਨ ਮੰਤਰੀ ਉੱਥੇ ਗਏ ਸੀ, ਪਰ ਇਸ ਸਾਲ ਜਿਹੜਾ ਨੌਰਡਿਕ ਇੰਡੀਆ ਸਮਿਟ ਹੋ ਰਿਹਾ ਉਹ ਨਾਰਵੇ ਦੇ ਵਿੱਚ ਹੋ ਰਿਹਾ। ਸੋ 19 ਮਈ ਨੂੰ ਨਾਰਵੇ ਦੇ ਰਾਜਧਾਨੀ ਸ਼ਹਿਰ ਓਸਲੋ ਦੇ ਵਿੱਚ ਪ੍ਰਧਾਨ ਮੰਤਰੀ ਹੋਣਗੇ ਇੰਡੀਆ ਨੌਰਡਿਕ ਸਮਿਟ ਦੇ ਵਿੱਚ, ਔਰ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗੈਹਰ ਸਟੋਰੇ ਦੇ ਨਾਲ ਦਵੱਲੀ ਮੁਲਾਕਾਤ ਵੀ ਹੋਏਗੀ। ਯੂਰਪ ਦੌਰੇ 'ਤੇ ਜਾਣ ਪ੍ਰਧਾਨ ਮੰਤਰੀ ਅਤੇ ਇਟਲੀ ਨਾ ਹੋ ਕੇ ਆਉਣ, ਇਹ ਕਿਵੇਂ ਹੋ ਸਕਦਾ? ਜੋਰਜੀਆ ਮੈਲੋਨੀ ਦੇ ਨਾਲ ਵੀ ਜੱਫੀਆਂ ਪੈਣਗੀਆਂ ਅਤੇ ਉੱਥੋਂ ਦੇ ਰਾਸ਼ਟਰਪਤੀ ਸਰਜੀਓ ਮੈਟਰੋਲਾ ਦੇ ਨਾਲ ਵੀ ਤਸਵੀਰਾਂ ਖਿਚਾਈਆਂ ਜਾਣਗੀਆਂ। ਪਰ ਜਦੋਂ ਤੇਲ ਦੀ ਗੱਲ ਤੁਰੀਓ ਹੈ ਅਤੇ ਅਜਿਹੇ ਸਮੇਂ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਦੀ ਖਬਰ ਅਤੇ ਨਾਲ ਦੀ ਨਾਲ ਇਹ ਵੀ ਪਤਾ ਚੱਲਦਾ ਹੈ ਕਿ ਅੱਜ ਦੇ ਦਿਨ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 3-3 ਰੁਪਏ ਪ੍ਰਤੀ ਲੀਟਰ ਦਾ ਇਜ਼ਾਫਾ ਕੀਤਾ ਜਾ ਰਿਹਾ ਹੈ। ਤੇਲ ਕੰਪਨੀਆਂ ਨੇ ਵਿਸ਼ਵ ਭਰ ਦੇ ਵਿੱਚ ਆਏ ਇਸ ਊਰਜਾ ਸੰਕਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਹੁਣ ਜਿਹੜੇ ਕੰਜ਼ੂਮਰਸ ਨੇ ਉਹਨਾਂ 'ਤੇ ਬੋਝ ਪਾਉਣਾ ਸ਼ੁਰੂ ਕਰ ਦਿੱਤਾ। ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਪੈਟਰੋਲ ਦੀ ਕੀਮਤ 94 ਰੁਪਏ 77 ਪੈਸੇ ਤੋਂ ਵਧਾ ਕੇ 97 ਰੁਪਏ 77 ਪੈਸੇ ਫੀ ਲੀਟਰ ਕਰ ਦਿੱਤੀ ਗਈ ਹੈ। ਉੱਥੇ ਹੀ ਡੀਜ਼ਲ ਹੁਣ 99 ਰੁਪਏ 67 ਪੈਸੇ ਦੀ ਬਜਾਏ 90 ਰੁਪਏ 67 ਪੈਸੇ ਪ੍ਰਤੀ ਲੀਟਰ ਤੱਕ ਮਿਲੇਗਾ। ਦੱਸ ਦਈਏ ਕਿ ਫਿਊਲ ਦੀਆਂ ਕੀਮਤਾਂ ਅਪ੍ਰੈਲ 2022 ਤੋਂ ਸਥਿਰ ਚੱਲ ਰਹੀਆਂ ਸੀ। ਭਾਰਤ ਹੁਣ ਤੱਕ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਤੋਂ ਬਚਦਾ ਆ ਰਿਹਾ ਸੀ। ਹਾਲਾਂਕਿ ਇਸ ਦਰਮਿਆਨ ਮਾਰਚ 2024 'ਚ ਲੋਕ ਸਭਾ ਚੋਣਾਂ ਵੀ ਸੀ, ਉਸ ਵਕਤ ਤਾਂ 2 ਰੁਪਏ ਦੀ ਕਟੌਤੀ ਵੀ ਕਰ ਦਿੱਤੀ ਗਈ। ਉਸ ਤੋਂ ਬਾਅਦ ਅਲੱਗ ਅਲੱਗ ਸੂਬਿਆਂ ਜਿਨ੍ਹਾਂ ਦੇ ਵਿੱਚ ਕਾਫੀ ਅਹਿਮ ਪੈਂਦੇ ਪੱਛਮ ਬੰਗਾਲ, ਬਿਹਾਰ, ਤਮਿਲਨਾਡੂ ਦੇ ਸੂਬਿਆਂ ਦੀਆਂ ਚੋਣਾਂ ਅਲੱਗ ਅਲੱਗ ਸਮਿਆਂ 'ਤੇ ਹੁੰਦੀਆਂ ਰਹੀਆਂ, ਇਹਨਾਂ ਕਰਕੇ ਵੀ ਭਾਰਤ ਦੇ ਵਿੱਚ ਕਟੌਤੀਆਂ ਨਹੀਂ ਹੋਈਆਂ। ਪਰ ਹੁਣ ਸਰਕਾਰੀ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ, ਇਹਨਾਂ ਦੀ ਤਰਫ ਤੋਂ ਸੋਧ ਲਾਗੂ ਕੀਤੀ ਗਈ ਹੈ। ਇਸ ਸਾਲ ਫਰਵਰੀ ਮਹੀਨੇ ਦੇ ਵਿੱਚ ਭਾਰਤ ਨੇ ਕੱਚਾ ਤੇਲ ਲਗਭਗ $69 ਪ੍ਰਤੀ ਬੈਰਲ ਦੀ ਔਸਤ ਕੀਮਤ 'ਤੇ ਵੀ ਬਰਾਮਦ ਕੀਤਾ ਸੀ। ਹਾਲਾਂਕਿ ਕੁਝ ਹੀ ਮਹੀਨਿਆਂ ਦੇ ਵਿੱਚ ਇਹ ਕੀਮਤਾਂ ਵੱਧ ਕੇ $113-114 ਪ੍ਰਤੀ ਬੈਰਲ ਵੀ ਹੋ ਗਈਆਂ। ਅਮਰੀਕਾ ਦੀ ਤਰਫ ਤੋਂ ਵੀ ਡੋਨਾਲਡ ਟਰੰਪ ਨੇ ਇੱਕ ਵਾਰ ਤਾਂ ਸਵਾਲ ਖੜ੍ਹੇ ਕੀਤੇ ਸੀ ਕਿ ਭਾਰਤ ਨੇ ਜਿਹੜਾ ਸਸਤਾ ਕੱਚਾ ਤੇਲ ਖਰੀਦਿਆ ਰੂਸ ਤੋਂ, ਉਹ ਆਖਿਰਕਾਰ ਕੀ ਆਪਣੇ ਲੋਕਾਂ ਦੇ ਵਿੱਚ, ਆਪਣੇ ਦੇਸ਼ ਦੇ ਕੰਜ਼ਿਊਮਰਸ ਦੇ ਵਿੱਚ ਵੰਡਿਆ ਜਾ ਰਿਹਾ ਜਾਂ ਨਹੀਂ। ਪ੍ਰਭਾਵ ਦੇ ਵਿੱਚ ਇਹ ਖਬਰ ਵੀ ਸ਼ਾਂਤ ਹੋ ਗਈ। ਅਧਿਕਾਰੀਆਂ ਦੇ ਮੁਤਾਬਕ ਫਿਲਹਾਲ ਵਿਸ਼ਵ ਭਰ ਦੇ ਊਰਜਾ ਬਾਜ਼ਾਰ ਦੇ ਵਿੱਚ ਅਸਥਿਰਤਾ ਦਾ ਦੌਰ ਹੈ। ਭਾਰਤ ਦੇ ਕੋਲ ਫਿਲਹਾਲ ਲਗਭਗ 60 ਦਿਨਾਂ ਦਾ ਫਿਊਲ ਸਟਾਕ ਮੌਜੂਦ ਹੈ, ਕਰੀਬ 45 ਦਿਨ ਦਾ LPG ਸਟਾਕ ਮੌਜੂਦ ਹੈ। ਅਜਿਹੇ ਦੇ ਵਿੱਚ ਅੱਜ ਦੇ ਦਿਨ ਤੋਂ ਹੋਏ ਇਸ ਪੈਟਰੋਲ ਡੀਜ਼ਲ CNG ਦੇ ਵਾਧੇ ਤੋਂ ਬਾਅਦ ਵਿਰੋਧੀ ਨੇਤਾਵਾਂ ਦੀ ਤਰਫ ਤੋਂ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਗਿਆ। ਸਾਬਕਾ ਪੈਟਰੋਲੀਅਮ ਮੰਤਰੀ ਵੀਰੱਪਾ ਮੋਇਲੀ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਤਸਵੀਰ ਸਾਹਮਣੇ ਨਹੀਂ ਰੱਖੀ ਗਈ, ਤੱਥਾਂ ਨੂੰ ਛੁਪਾਇਆ ਗਿਆ। ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਹੁਣ ਤਾਂ ਇੱਕੋ ਇੱਕ ਵਿਕਲਪ ਨਜ਼ਰ ਆਉਂਦਾ ਭਾਰਤ ਦੇ ਲੋਕਾਂ ਕੋਲ, ਅਤੇ ਸਾਈਕਲ ਦੇ ਉੱਤੇ ਚੱਲਣ। ਉੱਥੇ ਪੱਛਮ ਬੰਗਾਲ ਸਰਕਾਰ ਦੇ ਵਿੱਚ ਮੰਤਰੀ ਦਲੀਪ ਘੋਸ਼ ਨੇ ਕਿਹਾ ਕਿ ਪਿਛਲੇ 3 ਸਾਲਾਂ 'ਚ ਦੁਨੀਆ ਦੇ ਅੰਦਰ ਜੰਗ ਵਰਗੀ ਸਥਿਤੀ ਬਣੀ ਹੈ, ਜਿਸ ਦੀ ਵਜ੍ਹਾ ਦੇ ਚੱਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਸਾਨੂੰ ਨੁਕਸਾਨ ਨਹੀਂ ਹੋਣ ਦਿੱਤਾ, ਸਿਰਫ ਗੈਸ ਦੀਆਂ ਕੀਮਤਾਂ ਵਧੀਆਂ। ਕਾਫੀ ਸਮੇਂ ਤੱਕ ਕਿਹਾ ਜਾਂਦਾ ਰਿਹਾ ਕਿ ਤੇਲ ਦੀਆਂ ਕੀਮਤਾਂ ਵਧਣਗੀਆਂ, ਪਰ ਹੁਣ ਤਾਂ ਇਹ ਵਧਣੀਆਂ ਹੀ ਸੀ। ਇਸ ਦਰਮਿਆਨ ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਐਕਸ ਦੇ ਉੱਤੇ ਲਿਖਿਆ ਕਿ ਅੱਜ ਦੇ ਦਿਨ ਨੂੰ ਫਿਊਲ ਫਰਾਈਡੇ ਕਹਿ ਦੇਣਾ ਚਾਹੀਦਾ। ਚੋਣਾਂ ਖਤਮ ਹੋ ਚੁੱਕੀਆਂ ਨੇ, ਨਵੇਂ ਮੁੱਖ ਮੰਤਰੀ ਚੁਣ ਲਏ ਗਏ ਨੇ, ਇਸ ਕਰਕੇ ਹੁਣ ਫਿਊਲ ਦੀਆਂ ਕੀਮਤਾਂ 'ਚ ਵਾਧੇ ਦੇ ਲਈ ਇਹ ਸਹੀ ਸਮਾਂ ਸੀ। ਕਾਂਗਰਸ ਦੇ ਨੇਤਾ ਅਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਕਿ 29 ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਭਾਰਤ ਸਰਕਾਰ ਵਧਾ ਦੇਵੇਗੀ। ਰਾਹੁਲ ਗਾਂਧੀ ਹੁਣ ਤਾਂ ਇਸ ਸਰਕਾਰ ਦੇ ਇਕੱਲੀ ਇਕੱਲੀ ਗੱਲ ਦੀ ਭਵਿੱਖਬਾਣੀ ਕਰ ਦਿੰਦੇ ਨੇ, ਜਿਹੜੀਆਂ ਕਿ ਸਹੀ ਵੀ ਹੋ ਜਾਂਦੀਆਂ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਮਾਈਗ੍ਰੇਸ਼ਨ ਦੇ ਨਾਲ ਜੁੜੀ ਹੋਈ, ਜਿੱਥੇ ਤਾਜ਼ਾ ਤਰੀਨ ਜਿਹੜਾ ਫੈਡਰਲ ਬਜਟ ਪੇਸ਼ ਹੋਇਆ ਸੀ, ਉਸ ਤੋਂ ਬਾਅਦ ਵਿਰੋਧੀ ਧਿਰ ਆਗੂ ਐਂਗਸ ਟੇਲਰ ਨੇ ਆਪਣਾ ਬਜਟ ਭਾਸ਼ਣ ਦੇ ਉੱਤੇ ਜਵਾਬ ਦਿੱਤਾ ਪਾਰਲੀਮੈਂਟ ਦੇ ਵਿੱਚ। ਜਵਾਬ ਘੱਟ, ਪਰ ਉਸ ਦੇ ਵਿੱਚ ਇਮੀਗ੍ਰੇਸ਼ਨ ਨੂੰ ਖਤਮ ਕਰਨ ਜਾਂ ਘੱਟ ਕਰਨ ਜਾਂ ਹੋਰ ਬਹੁਤ ਸਾਰੀਆਂ ਐਸੀਆਂ ਧਮਕੀਆਂ ਦਿੱਤੀਆਂ ਗਈਆਂ। ਹੁਣ ਦੇਸ਼ ਦੀ ਸਭ ਤੋਂ ਵੱਡੀ ਐਗਰੀਕਲਚਰ ਬਾਡੀ ਦੀ ਤਰਫ ਤੋਂ ਸਲਾਹ ਦਿੱਤੀ ਗਈ ਹੈ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿ ਸਕਿੱਲਡ ਮਾਈਗ੍ਰੈਂਟਸ ਯਾਨੀ ਕਿ ਹੁਨਰਮੰਦ ਪ੍ਰਵਾਸੀ ਜਿਹੜੇ ਨੇ ਉਹ ਕਦੇ ਵੀ ਦੇਸ਼ ਦੀ ਜਿਹੜੀ ਜਿਹੜੇ ਲੋਕਲ ਯੂਥ ਨੇ ਜਾਂ ਲੋਕਲ ਜੋਬ ਮਾਰਕੀਟ ਆ ਉਸਨੂੰ ਖਾ ਨਹੀਂ ਰਹੇ, ਬਲਕਿ ਉਹ ਲੋਕਲ ਮਾਰਕੀਟ ਨੂੰ ਹੋਰ ਪੱਕਿਆਂ ਕਰ ਰਹੇ ਨੇ। ਅਜਿਹੇ ਦੇ ਵਿੱਚ ਬਹੁਤ ਸਾਰੇ ਜਿਹੜੇ ਡੈਰੀ ਫਾਰਮਰਸ ਨੇ ਉਹਨਾਂ ਦੀ ਤਰਫ ਤੋਂ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ 2024 ਦੇ ਵਿੱਚ 40% ਉਹਨਾਂ ਦੇ ਓਪਰੇਸ਼ਨਸ ਪ੍ਰਵਾਸੀਆਂ ਦੇ ਉੱਤੇ ਨਿਰਭਰ ਸੀ। ਇਸ ਦੇ ਵਿੱਚ ਖੇਤਾਂ ਦੇ ਕੰਮ ਕਰਨ ਤੋਂ ਲੈ ਕੇ ਔਰ ਜਿਹੜੇ ਕਿਸੇ ਵੀ ਕਿਸਮ ਦੀ ਮਜ਼ਦੂਰੀ ਤੱਕ ਸਕਿੱਲਡ ਵਰਕਰ ਕੰਮ ਆਉਂਦੇ ਨੇ। ਸਮਾਲ ਬਿਜ਼ਨਸ ਗਰੁੱਪਸ ਨੇ ਮੰਗ ਕੀਤੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਮਾਹੌਲ ਪੈਦਾ ਨਹੀਂ ਹੋਣਾ ਚਾਹੀਦਾ ਕਿ ਮਾਈਗ੍ਰੈਂਟਸ ਨੂੰ ਇਸ ਸਿਸਟਮ 'ਚੋਂ ਬਾਹਰ ਕਰ ਦਿੱਤਾ ਜਾਵੇ। ਇੱਕ ਸਾਂਝਾ ਬਿਆਨ ਜਿਹੜਾ ਹੈ ਆਸਟ੍ਰੇਲੀਅਨ ਡੈਰੀ ਫਾਰਮਰਸ ਅਤੇ ਡੈਰੀ ਆਸਟ੍ਰੇਲੀਆ ਦੀ ਤਰਫ ਤੋਂ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਕਿਹਾ ਗਿਆ ਹੈ ਅੰਗਰੇਜ਼ੀ ਦੇ ਅੰਦਰ ਕਿ ਸਕਿੱਲਡ ਮਾਈਗ੍ਰੈਂਟ ਕੰਪਲੀਮੈਂਟ ਕਰਦੇ ਨੇ ਇੱਥੋਂ ਦੇ ਸਥਾਨਕ ਬਾਜ਼ਾਰ ਨੂੰ, ਨਾ ਕਿ ਰਿਪਲੇਸ ਕਰਦੇ ਨੇ। ਜਦਕਿ ਅਸਲ ਦੇ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੀ ਤਰਫ ਤੋਂ, ਖਾਸ ਤੌਰ ਦੇ ਉੱਤੇ ਕੱਟੜਪੰਥੀ ਨੇਤਾਵਾਂ ਦੀ ਤਰਫ ਤੋਂ ਇਹ ਤਸਵੀਰ ਦਿਖਾਈ ਜਾਂਦੀ ਹੈ ਕਿ ਪ੍ਰਵਾਸੀਆਂ ਦੇ ਆਉਣ ਦੇ ਨਾਲ ਸਥਾਨਕ ਨੌਕਰੀਆਂ ਖੁੱਸ ਰਹੀਆਂ ਨੇ। ਲੇਬਰ ਪਾਰਟੀ ਦੇ ਉੱਤੇ ਵਨ ਨੇਸ਼ਨ ਪਾਰਟੀ ਅਤੇ ਗੱਠਜੋੜ ਦਾ ਇੱਕ ਵੱਡਾ ਦਬਾਅ ਹੈ ਕਿ ਜਿਹੜੀ ਸਕਿੱਲਡ ਲੇਬਰ ਆ ਉਸਨੂੰ ਘੱਟ ਕੀਤਾ ਜਾ ਸਕੇ, ਇਮੀਗ੍ਰੇਸ਼ਨ ਨੂੰ ਹੀ ਮੁਕੰਮਲ ਤੌਰ 'ਤੇ ਘੱਟ ਕੀਤਾ ਜਾ ਸਕੇ। ਇੱਥੇ ਦੱਸਿਆ ਗਿਆ ਹੈ ਕਿ 2026-27 ਦੇ ਵਿੱਚ ਅੰਕੜੇ ਵਧੇ ਨੇ ਪ੍ਰਵਾਸੀਆਂ ਦੇ, ਪਰ ਪ੍ਰਵਾਸੀਆਂ ਦੇ ਉੱਤੇ ਅਕਸਰ ਗਾਰ ਕੱਢਦੇ ਨੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ, ਖਾਸ ਤੌਰ ਦੇ ਉੱਤੇ ਬੰਡਾਈ ਬੀਚ ਦੇ ਅੱਤਵਾਦੀ ਹਮਲੇ ਤੋਂ ਬਾਅਦ ਤਾਂ ਇਹ ਗੱਲ ਵਾਰ ਵਾਰ ਉੱਠੀ ਹੈ। ਉੱਥੇ ਹੀ ਫੈਡਰਲ ਬਜਟ ਦੀ ਗੱਲ ਜਦੋਂ ਤੁਰੀ ਹੋ ਹੈ ਤਾਂ ਇਸ ਦੇ ਵਿੱਚ ਵੈਸਟਰਨ ਸਿਡਨੀ ਦੇ ਅੱਲੇ ਪੱਲੇ ਕੀ ਪਿਆ ਹੈ, ਇਹ ਹੁਣ ਗੱਲਾਂ ਉੱਠਣ ਲੱਗ ਪਈਆਂ ਨੇ। ਪਹਿਲਾਂ ਤਾਂ ਨਿਊ ਸਾਊਥ ਵੇਲਸ ਦੀ ਖਬਰਾਂ ਸਾਹਮਣੇ ਆਈਆਂ ਸੀ ਕਿ ਵਿਕਟੋਰੀਆ ਨੂੰ ਗਿਫਟ ਦੇ ਕੇ ਜਾਂ ਮੁਫਤ ਜਾਂ ਬਹੁਤ ਸਾਰੇ ਵਾਧੂ ਪੈਸੇ ਦੇ ਕੇ ਨਿਊ ਸਾਊਥ ਵੇਲਸ, ਕੁਇਨਜ਼ਲੈਂਡ ਅਤੇ ਦੂਸਰਿਆਂ ਸੂਬਿਆਂ ਦੇ ਨਾਲ ਧੱਕਾ ਕੀਤਾ ਗਿਆ। ਹੁਣ ਅਜਿਹੇ ਦੇ ਵਿੱਚ ਪਤਾ ਚੱਲਿਆ ਹੈ ਕਿ ਜਿਹੜਾ ਇੱਕ ਨਵਾਂ ਹਵਾਈ ਅੱਡਾ ਬਣ ਰਿਹਾ ਉਸ ਦੇ ਵਿੱਚ ਉਸ ਤੋਂ ਗੁਜ਼ਰਨ ਵਾਲੀ ਇੱਕ ਪ੍ਰਮੁੱਖ ਸੜਕ ਦੇ ਲਈ $200 million, ਇਸ ਤੋਂ ਇਲਾਵਾ ਲੁਡਨੈਮ ਦੇ ਵਿੱਚ ਐਲੀਜ਼ਾਬੈਥ ਡਰਾਈਵ ਦੇ ਲਈ $100 million ਅਤੇ ਫੇਅਰਫੀਲਡ ਹੋਸਪਿਟਲ ਦੇ ਐਕਸਪੈਂਸ਼ਨ ਤੋਂ ਇਹ $80 million ਤੋਂ ਇਲਾਵਾ ਕੁਝ ਵੱਡੀ ਰਕਮ ਜਿਹੜੀ ਉਹ ਵੈਸਟਰਨ ਸਿਡਨੀ ਦੇ ਹੱਥ ਨਹੀਂ ਆਈ। ਦੱਸਿਆ ਗਿਆ ਹੈ ਕਿ ਇਸ 12 ਮਈ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਦੇ ਵਿੱਚ NSW ਨੂੰ ਅਗਲੇ ਸਾਲ $850 million ਸ਼ਾਰਟ ਚੇਂਜ ਦਿੱਤਾ ਗਿਆ, ਯਾਨੀ ਕਿ ਘੱਟ ਪੈਸੇ ਦਿੱਤੇ ਜਾਣਗੇ ਜਿਹੜੇ ਕਿ ਪਹਿਲਾਂ ਵੱਧ ਆਂਕੇ ਗਏ ਸੀ। ਬਾਵਜੂਦ ਇਸ ਦੇ ਕਿ NSW ਨੇ GST ਦੇ ਵਿੱਚ ਰਿਕਾਰਡ ਕਮਾਈਆਂ ਕਰਕੇ ਫੈਡਰਲ ਪੂਲ ਦੇ ਵਿੱਚ ਪਾਈਆਂ ਨੇ। ਦੱਸਿਆ ਗਿਆ ਕਿ 2026-27 ਦੇ ਲਈ ਵੈਸਟਰਨ ਸਿਡਨੀ ਦੇ ਵਾਸਤੇ ਕੁਝ ਖਾਸ ਇਨਫਰਾਸਟ੍ਰਕਚਰ ਪਲਾਨ ਨਹੀਂ ਹੈ। ਅਜਿਹੇ ਦੇ ਵਿੱਚ ਬਿਜ਼ਨਸ ਵੈਸਟਰਨ ਸਿਡਨੀ ਦੇ ਐਗਜ਼ੈਕਟਿਵ ਡਾਇਰੈਕਟਰ ਡੇਵਿਡ ਬੋਰਜਰ ਨੇ ਕਿਹਾ ਕਿ ਲਗਭਗ 3 ਮਿਲੀਅਨ ਦੀ ਆਬਾਦੀ ਵਾਲਾ ਵੈਸਟਰਨ ਸਿਡਨੀ, ਲਗਭਗ 30 ਲੱਖ ਦੇ ਲੋਕਾਂ ਦੀ ਆਬਾਦੀ ਵਾਲਾ ਇਹ ਇਲਾਕਾ ਹੈ, ਸਿਡਨੀ ਦਾ ਇੱਕ ਖਾਸ ਇਲਾਕਾ ਹੈ, ਵੈਸਟਰਨ ਸਿਡਨੀ ਉਹਨੂੰ ਮੰਨ ਲਿਆ ਜਾਂਦਾ, ਜਿਹੜਾ ਕਿ ਓਲੰਪਿਕ ਪਾਰਕ ਤੋਂ ਸ਼ੁਰੂ ਹੁੰਦਾ ਸਿਟੀ ਦੇ ਵੈਸਟ ਵਾਲੇ ਪਾਸੇ ਅਤੇ ਬਲੂ ਮਾਊਂਟੇਨ ਦੀ ਪਹਾੜੀਆਂ ਤੱਕ ਜਾਂਦੇ ਜਾਂਦੇ, ਯਾਨੀ ਕਿ ਓਲੰਪਿਕ ਪਾਰਕ, ਪੈਰਾਮੈਟਾ, ਬਲੈਕ ਟਾਊਨ, ਵਿੰਡਜ਼ਰ, ਰਿਚਮੰਡ, ਪੈਨਰਿਥ, ਇਹ ਸਾਰੇ ਇਲਾਕੇ ਵੈਸਟਰਨ ਸਿਡਨੀ ਦੇ ਵਿੱਚ ਪੈਂਦੇ ਨੇ। ਡੇਵਿਡ ਬੋਜਰਸ ਦੀ ਤਰਫ ਤੋਂ ਇਹ ਵੀ ਗੱਲ ਕਹੀ ਗਈ ਕਿ ਪੂਰੇ ਵੈਸਟਰਨ ਆਸਟ੍ਰੇਲੀਆ ਯਾਨੀ ਇੱਕ ਪੂਰੀ ਸਟੇਟ ਦੇ ਬਰਾਬਰ ਦੀ ਆਬਾਦੀ ਇਸ ਇੱਕ ਇਲਾਕੇ ਦੇ ਵਿੱਚ ਹੈ ਸਿਡਨੀ ਦੇ, ਔਰ ਬੜਾ ਮਹੱਤਵਪੂਰਨ ਇਲਾਕਾ ਹੈ। ਜਿਹੜੀ ਪੈਰਾਮੈਟਾ ਤੋਂ ਸਿਟੀ ਤੱਕ ਮੈਟਰੋ ਗੁਜ਼ਰਨੀ ਹੈ ਅਤੇ ਨਵੇਂ ਹਵਾਈ ਅੱਡੇ ਤੋਂ ਸੈਂਟ ਮੈਰੀਜ਼ ਤੱਕ ਮੈਟਰੋ ਗੁਜ਼ਰਨੀ ਹੈ, ਉਹ ਪ੍ਰੋਜੈਕਟ ਸੁਸਤ ਰਫ਼ਤਾਰ ਦੇ ਨਾਲ ਚੱਲ ਰਹੇ ਨੇ, ਪਰ ਉਸ ਤੋਂ ਇਲਾਵਾ ਕਿਤੇ ਵਧੇਰੇ ਔਰ ਵੱਡੇ ਪ੍ਰੋਜੈਕਟਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਇਸ ਇਲਾਕੇ ਦੇ ਲਈ। ਸੜਕਾਂ, ਮੈਟਰੋ, ਰੇਲ ਤੋਂ ਇਲਾਵਾ ਇਨਫਰਾਸਟ੍ਰਕਚਰ ਦੇ ਵਿੱਚ ਖਾਸ ਤੌਰ ਦੇ ਉੱਤੇ ਨਵੇਂ ਉਸਾਰੇ ਸਬਰਬਸ ਵਿੱਚ ਸਕੂਲਾਂ ਅਤੇ ਹਸਪਤਾਲਾਂ ਦੀ ਇੱਕ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਉੱਥੇ ਨੌਰਦਰਨ ਟੈਰੀਟਰੀ ਦੇ ਵਿੱਚ ਪਹਿਲਾ ਕੇਸ ਡੈਪਥੀਰੀਆ ਦਾ ਰਿਕਾਰਡ ਕੀਤਾ ਗਿਆ, ਦਹਾਕਿਆਂ ਦੇ ਵਿੱਚ ਇਹ ਪਹਿਲੀ ਮੌਤ ਹੋਈ ਦੱਸੀ ਗਈ ਹੈ। ਕੇਸ ਤਾਂ ਨਹੀਂ, ਡੈਪਥੀਰੀਆ ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਰੋਹਿਣੀ ਵੀ ਕਹਿ ਲੈਂਦੇ ਹਾਂ, ਆਮ ਤੌਰ ਦੇ ਉੱਤੇ ਡੈਪਥੀਰੀਆ ਨਹੀਂ ਹੁੰਦਾ ਕਿਉਂਕਿ ਬੱਚਿਆਂ ਨੂੰ ਵੈਕਸੀਨੇਸ਼ਨ ਜੰਮਣ ਸਾਰ ਹੀ ਕਰ ਦਿੱਤੀ ਜਾਂਦੀ ਹੈ। ਟੀਨੇਜਰਸ ਅਤੇ ਐਡਲਟ ਦੇ ਵਿੱਚ ਬੂਸਟਰ ਵੈਕਸੀਨੇਸ਼ਨ ਵੀ ਇਸ ਦੀ ਅਵੇਲੇਬਲ ਹੁੰਦੀ ਹੈ ਜੇਕਰ ਕੋਈ ਘੱਟ ਵੱਧ ਰਹਿ ਜਾਵੇ, ਪਰ ਡੈਪਥੀਰੀਆ ਦੀ ਜਿਸਨੂੰ ਕਿ ਇੱਕ ਬਚਨ ਵਾਲੀ ਬਿਮਾਰੀ ਕਿਹਾ ਜਾ ਸਕਦਾ ਹੈ, ਜਾਂ ਇਹ ਕਿਹਾ ਜਾ ਸਕਦਾ ਕਿ ਇਸ ਦੇ ਨਾਲ ਇੰਨੀ ਘਾਤਕ ਨਹੀਂ ਹੈ ਜੇਕਰ ਇਸ ਦਾ ਵੈਕਸੀਨੇਸ਼ਨ ਅਤੇ ਇਲਾਜ ਜਿਹੜੇ ਨੇ ਉਹ ਸਹੀ ਹੋਣ। ਰੈਸਪਰੇਟਰੀ ਡੈਪਥੀਰੀਆ ਦੇ ਚੱਲਦਿਆਂ ਪਹਿਲੀ ਮੌਤ ਜਿਹੜੀ ਹੈ ਦਹਾਕਿਆਂ ਬਾਅਦ ਆਸਟ੍ਰੇਲੀਆ ਦੇ ਵਿੱਚ ਉਹ ਹੋਈ ਦੱਸੀ ਗਈ ਹੈ। ਹਾਲਾਂਕਿ 2018 ਦੇ ਵਿੱਚ ਵੀ ਇੱਕ ਮੌਤ ਦੀ ਪੁਸ਼ਟੀ ਆਸਟ੍ਰੇਲੀਅਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਕੀਤੀ ਸੀ, ਪਰ ਉਹ ਵਿਅਕਤੀ ਅਨਵੈਕਸੀਨੇਟਿਡ ਰਿਹਾ ਸੀ, ਸ਼ੁਰੂ ਤੋਂ ਹੀ ਅਨਵੈਕਸੀਨੇਟਿਡ ਰਿਹਾ ਸੀ। ਨੌਰਦਰਨ ਟੈਰੀਟਰੀ ਦੇ ਵਿੱਚ ਇਹ ਹੋਈ ਮੌਤ 1990 ਤੋਂ ਬਾਅਦ ਕਦੇ ਵੀ ਕੋਈ ਇਸ ਸਟੇਟ ਦੇ ਵਿੱਚ ਮੌਤ ਨਹੀਂ ਹੋਈ, ਇਸ ਕਰਕੇ ਵੀ ਇਸ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਜੌਨ ਸੈਕਤਾ ਦਾ ਨਾਮ ਤਾਂ ਭੁੱਲੇ ਨਹੀਂ ਹੋਊਂਗੇ। CFMEU ਇੱਕ ਐਸੀ ਯੂਨੀਅਨ ਜਿਹਦਾ ਵਾਹ ਵਾਸਤਾ ਬਹੁਤ ਸਾਰੇ ਕ੍ਰਿਮੀਨਲ ਬਾਈਕੀ ਗੈਂਗਸ ਦੇ ਨਾਲ ਰਿਹਾ। ਜੌਨ ਸੈਕਤਾ ਦੇ ਉੱਤੇ ਇਲਜ਼ਾਮ ਲੱਗੇ, ਉਹਨਾਂ ਨੂੰ ਕੱਢ ਦਿੱਤਾ ਗਿਆ। ਉਸ ਤੋਂ ਬਾਅਦ ਜੌਨ ਸੈਕਤਾ ਨੇ ਇਹ ਵੀ ਇਲਜ਼ਾਮ ਲੱਗਿਆ ਕਿ ਉਹਨਾਂ ਨੇ AFL ਦੇ ਇੱਕ ਅੰਪਾਇਰ ਸਟੀਫਨ ਮੈਕਬਰਨੀ ਦੇ ਉੱਤੇ ਦੋਸ਼, ਜਿਹੜੇ AFL ਦੇ ਬੌਸ ਨੇ ਉਹਨਾਂ 'ਤੇ ਦਬਾਅ ਪਾਇਆ ਸੀ ਕਿ AFL ਦੇ ਅੰਪਾਇਰ ਨੂੰ ਹਟਾ ਦਿੱਤਾ ਜਾਵੇ। ਇਸ ਮਾਮਲੇ 'ਚ ਇੱਕ ਕੇਸ ਵੀ ਅਦਾਲਤ 'ਚ ਚੱਲ ਰਿਹਾ। ਹੁਣ ਪਤਾ ਇਹ ਚੱਲਿਆ ਹੈ ਕਿ CFMEU ਦੇ ਮੌਜੂਦਾ ਜਿਹੜੇ ਪ੍ਰਮੁੱਖ ਨੇ ਮਾਈਕਲ ਕੌਸਬੀ, ਉਹਨਾਂ ਨੂੰ ਇੱਕ ਵੱਡਾ ਸਾਰਾ ਬਿੱਲ ਭੇਜਿਆ ਗਿਆ ਅੱਜ ਸ਼ੁੱਕਰਵਾਰ ਦੀ ਸਵੇਰ ਜੌਨ ਸੈਕਤਾ ਦੇ ਵਕੀਲਾਂ ਦੀ ਤਰਫ ਤੋਂ। ਬਿੱਲ ਦੀ ਰਕਮ ਹੈ $1 ਮਿਲੀਅਨ ਅਤੇ ਕਿਹਾ ਗਿਆ ਹੈ ਕਿ ਜੌਨ ਸੈਕਤਾ ਜਿਹੜਾ ਇਹ ਕੇਸ AFL ਦੇ ਖਿਲਾਫ ਅਦਾਲਤ 'ਚ ਲੜ ਰਹੇ ਨੇ, ਉਸਦਾ ਸਾਰਾ ਖਾਮਿਆਜ਼ਾ, ਉਸਦਾ ਜਿਹੜਾ ਖਰਚਾ ਖੁਰਚਾ ਹੈ ਉਹ CFMEU ਪੇ ਕਰੇ, ਔਰ ਲਗਭਗ $1 ਮਿਲੀਅਨ ਇਸ ਦੀ ਰਕਮ ਬਣਦੀ ਹੈ। ਹਾਲ ਫਿਲਹਾਲ CFMEU ਇਸ ਮਸਲੇ ਦੇ ਉੱਤੇ ਅੱਗੇ ਵਧੇਗੀ, ਜੌਨ ਸੈਕਤਾ ਦੇ ਖਰਚੇ ਚੱਕੇਗੀ ਜਾਂ ਨਹੀਂ, ਇਹ ਤਾਂ ਇਸ ਦੇ ਉੱਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ। ਪਰ ਦੂਜੇ ਪਾਸੇ ਵਿਕਟੋਰੀਆ ਦੇ ਵਿੱਚ CFMEU ਦੀ ਇੱਕ ਹੋਰ ਜਿਹੜੀ ਯੂਨੀਅਨ ਹੈ ਉਸ ਦੇ ਨਾਲ ਜੁੜੇ ਸਵਾਲ ਖੜ੍ਹੇ ਹੋਏ ਨੇ। ਵੁਮੈਨ ਇਨ ਕੰਸਟਰਕਸ਼ਨ ਮੈਲਬਰਨ ਬੇਸਡ ਇਹ ਕੰਪਨੀ ਹੈ ਜਿਹੜੀ ਦਾਅਵਾ ਕਰਦੀ ਹੈ ਕਿ ਉਹ ਬਹੁਤ ਸਿਰਫ ਮਹਿਲਾਵਾਂ ਨੂੰ ਤਵੱਜੋ ਦਿੰਦੇ ਨੇ ਜਾਂ ਮਹਿਲਾਵਾਂ ਨੂੰ ਅਲੱਗ ਅਲੱਗ ਇੰਡਸਟਰੀ ਦੇ ਵਿੱਚ ਕੰਮ ਦਿਲਵਾਉਂਦੇ ਨੇ, ਮਹਿਲਾ ਸਸ਼ਕਤੀਕਰਨ ਦੀ ਬਹੁਤ ਵੱਡੀ ਵੱਡੀ ਗੱਲ ਕੀਤੀ ਜਾਂਦੀ ਹੈ, ਪਰ ਹੁਣ ਇਸ ਕੰਪਨੀ ਦੇ ਲਾਈਸੈਂਸ ਹੀ ਜਿਹੜੇ ਸੀਗੇ ਲੇਬਰ ਹਾਇਰ ਅਥਾਰਟੀ ਦੇ ਕੋਲ ਰਿਨਿਊ ਨਹੀਂ ਹੋਏ ਪਏ। ਅਜਿਹੇ ਦੇ ਵਿੱਚ ਇਸ ਕੰਪਨੀ ਦੇ ਲਾਈਸੈਂਸ ਰੱਦ ਕਰ ਦਿੱਤੇ ਗਏ ਨੇ। ਕਿੰਨੇ ਹੀ ਲੋਕ ਜਾਂ ਕਿੰਨੀਆਂ ਹੀ ਮਹਿਲਾਵਾਂ ਜਿਹੜੀਆਂ ਇਸ ਕੰਪਨੀ ਦੇ ਅਧੀਨ ਕੰਮ ਕਰ ਰਹੀਆਂ ਸੀ ਉਹਨਾਂ ਦੇ ਉੱਤੇ ਇਸ ਵਕਤ ਗਾਜ ਡਿੱਗੀ ਹੈ। ਉੱਥੇ ਆਖਰੀ ਖਬਰ ਦੀ ਆਸਟ੍ਰੇਲੀਆ ਦੇ ਨਾਲ ਜੁੜੀ ਸਾਂਝ ਪਾਈਏ ਅਤੇ ਪੰਜਾਬੀ ਬਹੁਆਬਾਦੀ ਵਾਲੇ ਇਲਾਕੇ ਟਾਰਨੇਟ ਤੋਂ ਖਬਰ, ਜਿੱਥੇ ਇੱਕ ਮ੍ਰਿਤਕ ਦੇਹ ਬਰਾਮਦ ਹੋਈ ਹੈ। ਹਾਲ ਫਿਲਹਾਲ ਇਸ ਵਿਅਕਤੀ ਦੀ ਪਛਾਣ ਜਿਹੜੀ ਹੈ ਨਸ਼ਰ ਨਹੀਂ ਕੀਤੀ ਗਈ ਹੈ। ਬਰਨੀ ਡਰਾਈਵ ਦੇ ਉੱਤੇ ਟਾਰਨੇਟ ਦੇ ਵਿੱਚ ਇੱਕ ਪਲੇਗਰਾਊਂਡ ਦੇ ਅੰਦਰ ਇੱਕ 30 ਸਾਲ ਦੇ ਵਿਅਕਤੀ ਦੀ ਮ੍ਰਿਤਕ ਦੇਹ ਬਰਾਮਦ ਹੁੰਦੀ ਹੈ। ਅੱਜ ਤੜਕੇ ਸਵੇਰੇ 4:30 ਵਜੇ ਦੇ ਆਸ ਪਾਸ ਬਾਅਦ ਦੇ ਵਿੱਚ ਇਸ ਮਾਮਲੇ ਦੀ ਪੜਤਾਲ ਜਿਹੜੀ ਅੱਗੇ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵੈਲਡਿੰਗ ਮਸ਼ੇਟੀ ਜਿਹੜੀਆਂ ਸੀ ਉਹ ਲੈ ਕੇ ਕੁਝ ਇੱਕ ਟੀਨੇਜਰਸ ਦੀ ਤਰਫ ਤੋਂ ਮੌਕੇ ਦੇ ਉੱਤੇ ਹਮਲਾ ਬੋਲਿਆ ਗਿਆ ਸੀ। ਹਾਲਾਂਕਿ ਪੀੜਤ ਦੀ ਹਾਲੇ ਤੱਕ ਪੜਤਾਲ ਨਹੀਂ ਕੀਤੀ ਗਈ ਹੈ। ਇਹ ਇਲਾਕਾ ਪੰਜਾਬੀ ਆਬਾਦੀ ਦੇ ਬਹੁ ਆਬਾਦੀ ਜਿਹੜਾ ਉਸਦੀ ਉਹ ਵਾਲਾ ਇਹ ਇਲਾਕਾ ਟਾਰਨੇਟ ਦੱਸਿਆ ਜਾਂਦਾ। ਉੱਥੇ ਹੀ ਆਖਰੀ ਖਬਰ IPL ਦੇ ਨਾਲ ਜੁੜੀ ਹੋਈ। ਵੈਸੇ ਤਾਂ ਕੱਲ੍ਹ ਦਾ ਮੈਚ ਤੁਸੀਂ ਦੇਖ ਹੀ ਲਿਆ ਹੋਣਾ, ਪੰਜਾਬ ਕਿੰਗਜ਼ ਇੱਕ ਹੋਰ ਮੁਕਾਬਲਾ ਹਾਰ ਗਿਆ। ਮੁੰਬਈ ਇੰਡੀਅਨਸ ਨੇ ਇਹ ਮੁਕਾਬਲਾ 6 ਵਿਕਟਾਂ ਦੇ ਨਾਲ ਜਿੱਤਿਆ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆ ਹਾਲਾਂਕਿ ਚੰਗਾ ਸਕੋਰ ਬਣਾਇਆ ਸੀ, 200 ਦੌੜਾਂ ਬਣਾਈਆਂ ਸੀ। ਧਰਮਸ਼ਾਲਾ ਦੇ ਵਿੱਚ ਇਹ ਮੈਚ ਖੇਡਿਆ ਜਾ ਰਿਹਾ ਸੀ। ਨਿਰਧਾਰਤ 20 ਓਵਰਾਂ ਦੇ ਵਿੱਚ ਪੰਜਾਬ ਦੇ ਇਸ 200 ਦੌੜਾਂ ਦੇ ਸਕੋਰ ਦੇ ਵਿੱਚ ਪ੍ਰਭਸਿਮਰਨ ਸਿੰਘ ਦੀਆਂ 57, ਕੂਪਰ ਕੋਹਲੀ ਦੀਆਂ 21, ਪ੍ਰਿਆਂਸ਼ ਆਰਿਆ ਦੀਆਂ 22 ਦੌੜਾਂ ਸ਼ਾਮਲ ਸੀ। ਪਰ ਅਜ਼ਮਤੁੱਲਾ ਓਮਰਜ਼ਈ ਵੀ ਹੁਣ ਮੁਕਾਬਲਿਆਂ ਦੇ ਵਿੱਚ ਸ਼ਾਮਲ ਹੋਏ ਨੇ, ਉਹਨਾਂ ਦੀਆਂ 38 ਦੌੜਾਂ ਵੀ ਕੰਮ ਨਹੀਂ ਆ ਸਕੀਆਂ। ਬਾਅਦ ਦੇ ਵਿੱਚ ਮੁੰਬਈ ਇੰਡੀਅਨਸ ਨੇ ਚੰਗੀ ਬੱਲੇਬਾਜ਼ੀ ਕੀਤੀ। ਰੋਹਿਤ ਸ਼ਰਮਾ ਨੇ 25, ਰਿਆਨ ਰਿਕਲਟਨ ਨੇ 48, ਤਿਲਕ ਵਰਮਾ ਨੇ ਨਾਬਾਦ ਰਹਿੰਦੇ ਹੋਏ 75 ਦੌੜਾਂ ਬਣਾਈਆਂ ਅਤੇ ਪੰਜਾਬ ਤੋਂ ਇਹ ਮੁਕਾਬਲਾ ਇੱਕ ਗੇਂਦ ਬਾਕੀ ਰਹਿੰਦਿਆਂ ਹੀ ਜਿੱਤ ਲਿਆ ਗਿਆ। ਪੰਜਾਬ ਲਗਾਤਾਰ ਮੈਚ ਹਾਰ ਜ਼ਰੂਰ ਰਹੀ ਹੈ ਪਰ ਹਾਲੇ ਵੀ ਇਸ ਪੁਆਇੰਟ ਟੇਬਲ ਦੇ ਵਿੱਚ 4 ਨੰਬਰ 'ਤੇ ਹੈ। ਪਹਿਲੇ ਨੰਬਰ 'ਤੇ ਬੈਂਗਲੁਰੂ, ਦੂਜੇ 'ਤੇ ਗੁਜਰਾਤ, ਤੀਜੇ 'ਤੇ ਹੈਦਰਾਬਾਦ ਅਤੇ 5ਵੇਂ ਨੰਬਰ 'ਤੇ ਉੱਤੇ ਚੇਨਈ ਸੁਪਰ ਕਿੰਗ ਦੀ ਟੀਮ ਹੈ। ਮੁੰਬਈ ਨੇ ਕੱਲ੍ਹ ਦਾ ਮੈਚ ਜਿੱਤਿਆ ਜ਼ਰੂਰ ਪਰ ਹਾਲੇ ਵੀ ਉਹ ਬੌਟਮ ਟੀਮਾਂ ਦੇ ਵਿੱਚ ਸ਼ੁਮਾਰ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਕੁ, ਦਿਓ ਇਜਾਜ਼ਤ, ਧੰਨਵਾਦ।
1: JBCO Films leke aaye ne action, emotion ate full on entertainment. Punjabi feature film Shera.
2: 5 saal baad mudiyan Shere, te mudiyan vi kede haath ch.
3: Starring Parmesh Verma, Sonal Chauhan, Yograj Singh, Manav Vij ate hor vi ugge kalakar.
4: Main utthon vi mud ke aaya jithon koi nahi mud ke aunda.
1: Written and directed by Savio Sandhu, produced by Anmol Sahni.
3: Hun vekhna na bhullo 15 mai ton tuhade nedle cinema gharan vich Shera.
5: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना?
6: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਕ੍ਰਿਸ਼ਨਾ ਜੀ ਇਹਨਾਂ ਨੇ ਕਿਹਾ ਕਿ ਰੁੱਖਾਂ ਵਾਂਗੂ ਖੜੇ ਰਹੇ
1: ਮੌਸਮ,
0: ਪਰ ਆਪਾਂ ਨਹੀਂ ਖਲੋਤੇ ਰੁੱਖਾਂ ਵਾਂਗੂ ਯਾਰ,
1: ਨਹੀਂ ਨਹੀਂ
0: ਆਪਾਂ ਬੁੱਤਾਂ ਵਾਂਗੂ ਖਲੋਤੇ ਹਾਂ
1: ਅਸੀਂ, ਪਤਾ ਨਹੀਂ ਤੂੰ ਪਹਿਲੇ ਤਾਂ ਜੀ ਸੋਰੀ ਸਾਰਿਆਂ ਨੂੰ,
0: ਕਾਹਦੇ ਲਈ
1: ਪਤਾ ਨਹੀਂ ਯਾਰ ਮੂਡ ਖਰਾਬ ਕਰਤਾ ਨਾ ਤੂੰ, ਸੈਡ ਫੀਲ ਕਰਾਤਾ ਨਾ ਲੋਕਾਂ ਨੂੰ।

0: ਤੇ ਮੈਂ ਕ੍ਰਿਸ਼ਨਾ
1: ਕੋਈ ਇੱਜ਼ਤ ਨਹੀਂ ਹੈਗੀ
0: ਲੋਕਾਂ ਨੂੰ ਤਾਂ ਹੈਲੋ ਕਰਦੀ ਹੈ ਇੱਕ ਮਿੰਟ
1: ਲੋਕਾਂ ਨੂੰ ਪਤਾ ਲੱਗ ਗਿਆ ਵਾ ਕਿ ਆ ਗਏ ਆ
0: ਦੱਸੋ
1: ਕੀ ਹਾਂਜੀ
0: ਕਿੱਥੇ ਹੈਲੋਣਾ
1: ਜ਼ਿਆਦਾ ਗੱਲ ਹੋਣੀ
0: ਸ਼ੋਅ ਦਾ ਨਾਂ ਤਾਂ ਦੱਸ ਦੋ
1: ਵੈਸੇ ਤੇ ਕੋਈ ਕੰਮ ਨਾਲ ਇੱਜ਼ਤ ਹੁੰਦੀ ਆ ਪਰ ਆਪਣੇ ਕੇਸ ਚ ਬੰਦੇ ਬੰਦੇ ਦੇ ਹਿਸਾਬ ਨਾਲ ਇੱਜ਼ਤ ਹੁੰਦੀ ਆ ਕੰਮ ਕਰਨੀ ਮੈਟਰ ਕਰਦਾ
0: ਕੰਮ ਕਾਰ ਮੈਟਰ ਨਹੀਂ ਕਰਦਾ ਅੱਛਾ ਜਿੱਥੇ ਅਸੀਂ ਕੰਮ ਕਰਨ ਬਹਿ ਜਾਈਏ ਹਾਂਜੀ ਉਹ ਕੰਮ ਪੂਰਾ ਹੋ ਜਾਏ ਕਿਤੇ ਇਹ ਮੁਸ਼ਕਿਲ ਆ
1: ਹਾਂ ਹਨਾ ਮਤਲਬ ਹੋ ਜਾਂਦਾ ਵਾ ਪਰ ਮੁਸ਼ਕਿਲ ਮੁਸ਼ਕਿਲ ਦੇ ਵਿੱਚ ਮੁਸ਼ਕਿਲ ਆ ਜਾਂਦੀ ਹੈ
0: ਜੀ ਸੋ ਵੈਲਕਮ ਵੈਲਕਮ ਵੈਲਕਮ ਮੈਂ ਕ੍ਰਿਸ਼ਨਾ ਮੇਰੇ ਨਾਲ ਹੈ ਬਲਕੀਰਤ ਸਾਡਾ ਟੈਕਨੀਕਲ ਹੈੱਡ ਵਿਸ਼ੇਸ਼ਗਿਆ ਐਂਡ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਬੋਇਜ਼ ਮੀਟ ਅਪ ਤੇ ਐਪੀਸੋਡ ਨੰਬਰ ਮੈਨੂੰ ਖਿਆਲ ਨਹੀਂ ਹੈ
1: ਬਾਕੀ ਸਾਰੀਆਂ ਚੀਜ਼ਾਂ ਤੁਹਾਡੀਆਂ ਮੈਨੂੰ ਬੜੀਆਂ ਸੋਹਣੀਆਂ ਲੱਗੀਆਂ ਇੰਨੀ ਸੋਹਣੀ ਇੰਟਰੋਡਕਸ਼ਨ ਦਿੱਤੀ ਪਰ ਜਿਹੜਾ ਵਿੱਚ ਕਿਹੜਾ ਮੱਗਿਆ ਕੀ ਸੀਗਾ ਉਹ ਨਹੀਂ ਵਰਡ ਮੈਂ ਸਮਝ ਪਾਇਆ
0: ਮੈਨੂੰ ਭੁੱਲ ਗਿਆ ਹੁਣ
1: ਵਿਸ਼ ਤੋਂ ਜਿਹੜਾ ਸ਼ੁਰੂ ਹੋਇਆ ਸੀ
0: ਪਤਾ ਨਹੀਂ
1: ਤੁਸੀਂ ਕਹਿ ਕੇ ਭੁੱਲ ਜਾਂਦੇ ਜੀ
0: ਮੈਂ ਕਹਿ ਕੇ ਭੁੱਲ ਗਿਆ
1: ਹੁਣ ਵਿਸ਼ੇਸ਼ਗ
0: ਵਿਸ਼ੇਸ਼ਗ ਤੂੰ ਵਿਸ਼ੇਸ਼ਗ ਆ ਭਰਾ
1: ਉਹ ਤੁਹਾਡਾ ਟੈਕਨੀਕਲ
0: ਟੈਕਨੀਕਲ ਹੈੱਡ ਹੈ
1: ਮੈਂ
0: ਕੋਈ ਪਕੜਨਾ ਚਾਹ ਨਹੀਂ ਰਿਹਾ ਤਰੀਕੇ ਜਿਹਾ ਸਾਰੇ ਤੂੰ ਆ ਬਈ ਤੂੰ ਤੂੰ ਟੈਕਨੀਕ ਤੈਨੂੰ ਪਤਾ ਯਾਰ ਤੈਨੂੰ ਸਾਰਾ ਪਤਾ ਸਹੀ ਕਿ ਨਹੀਂ ਸੋ ਅੱਜ ਮੇਰੇ ਖਿਆਲ ਅੱਜ ਗੱਲਾਂ ਦਾ ਰੁੱਖ ਹੀ ਇਸ ਪਾਸੇ ਕਰੀਏ
1: ਕਿ
0: ਅਸੀਂ ਕੰਮ ਕਾਰ
1: ਜਾਈਏ ਤਾਂ ਜਿੰਨਾ ਕਿ ਨਹੀਂ
0: ਹਾਂ ਨਹੀਂ
1: ਉਹਨੂੰ ਪੁੱਛੋ ਤੁਸੀਂ ਇਹ ਆਪਣੇ ਬਸ ਦੀ ਗੱਲ ਨਹੀਂ
0: ਉਹ ਕਹਿੰਦਾ 60-70 ਲੱਗੀ ਹੈ 7.5 ਸਾਲ ਤਾਂ ਤੂੰ ਭੁੱਲੇ ਆ
1: ਸਾਢੇ ਸੱਤ ਸਾਲ
0: ਬੰਦੇ ਦਾ ਥੋੜਾ ਇਸ ਤਰ੍ਹਾਂ ਨਿਕਲਦਾ ਟਾਈਮ ਕਿ ਬਸ ਬਚ ਕੇ ਰਹੋ ਜਿੰਨਾ ਹੋ ਸਕਦਾ ਪਰ ਖੈਰ ਬਚ ਕੇ ਰਹੀਏ ਕਿਸ ਤਰ੍ਹਾਂ ਸਾਡੇ ਖੁਦ ਦੇ ਕੰਮ ਇਸ ਤਰ੍ਹਾਂ ਦੇ ਸਵੇਰੇ ਕੰਮ ਮਿਲਦਾ ਸਾਨੂੰ ABC
1: ਹਾਂਜੀ
0: ਸ਼ਾਮ ਤੱਕ ਉਹ ਹੋ ਜਾਂਦਾ XYZ
1: ਓ ਜ਼ੀ ਬ੍ਰੋ
0: ABC ਪੂਰਾ ਹੁੰਦਾ XYZ ਪੂਰਾ ਹੁੰਦਾ ਇਹ ਗੱਲਬਾਤ ਨੂੰ ਅੱਗੇ ਵਧਾਉਣ ਲਈ ਮੈਂ ਸੋਚਿਆ ਕਿ ਇੱਕ ਵਿਸ਼ੇਸ਼ਗਿਆ ਹੋਰ ਨਦੀਓਂ ਪਾਰ ਸ਼ਹਿਰੋਂ ਪਾਰ
1: ਜੋਸ਼ੀ
0: ਆ ਮੈਨੂੰ ਮੁਸ਼ਕਿਲ ਲੱਗਦਾ
1: ਨਹੀਂ
0: ਸਾਡੇ ਨਾਲ ਬਣੇ ਹੋਏ ਨੇ ਨਾਮ ਦੱਸੋ ਬਣੀ ਜੀ
1: ਨਾਮ ਦੱਸੋ ਬਲਕੀਰ ਸਿੰਘ
0: ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਹੈ ਹਰਮਨ ਖਹਿਰਾ
1: ਜੀ ਬਿਲਕੁਲ ਜੀ ਹਰਮਨ ਖਹਿਰਾ ਜੀ ਤੁਸੀਂ ਆਉਂਦੇ ਰਹੋ ਬਾਕੀ ਤੁਹਾਡੇ ਬਾਰੇ ਬਾਅਦ ਦੱਸਦੇ ਹਾਂ ਪਹਿਲਾਂ ਸੁਣਾਓ ਆਪਣੀ ਹਰਮਨ ਪਿਆਰੀ ਆਵਾਜ਼
2: ਸਤਿ ਸ੍ਰੀ ਅਕਾਲ ਜੀ
1: ਮੈਨੂੰ ਲੱਗਾ ਕਬਰ ਸ਼ੁਰੂ ਕਰਨ ਲੱਗੀ
2: ਰੇਡੀਓ ਹਾਂਜੀ ਸੁਣ ਰਹੇ ਸਾਰੇ ਦਰਸ਼ਕਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੰਨੇ ਵੀ ਮੇਰੇ ਵੀਰ ਮਿੱਤਰ ਭਰਾ ਭੈਣ ਘਰਾਂ ਤੋਂ ਸੁਣ ਰਹੇ ਹੋ ਕਾਰਾਂ ਤੋਂ ਸੁਣ ਰਹੇ ਹੋ ਟਰੱਕਾਂ ਤੋਂ ਸੁਣ ਰਹੇ ਹੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਇੰਨਾ ਕਿ ਮੈਂ ਹੁਣ ਪ੍ਰਿਪੇਅਰ ਕਰਕੇ ਆ ਅੱਗੇ ਬਲਕੀਰਤ ਭਾਜੀ ਤੁਸੀਂ ਸੰਭੋ
1: ਯਾਰ ਵੇਖੋ ਜਿਹੜੇ ਕੁਰਸੀਆਂ ਤੇ ਬੈਠੇ ਤੁਹਾਡੇ ਨਾਲ ਗੱਲ ਕਰ ਲਈ ਉਹਨਾਂ ਨੂੰ ਕੋਈ ਪਿਆਰ ਨਹੀਂ ਕੋਈ
0: ਸਤਿ ਸ੍ਰੀ ਅਕਾਲ ਨਹੀਂ ਹੈ
1: ਗੁੱਡ ਆਫਟਰਨੂਨ
0: ਵੈਰੀ ਗੁੱਡ ਵੈਰੀ ਗੁੱਡ
1: ਉਹ ਬੱਚੇ ਨੇ
2: ਅੱਛਾ ਮੈਂ ਉਹਨਾਂ ਅੰਕਲ ਵਾਂਗੂ ਤੇ ਨਹੀਂ ਸਾਊਂਡ ਕਰ ਰਿਹਾ ਸੀਗਾ ਕ੍ਰਿਸ਼ਨਾ ਜੀ ਮੈਂ ਉਹ ਅੰਕਲ ਵਾਂਗੂ ਤੇ ਨਹੀਂ ਸਾਊਂਡ ਕਰ ਰਿਹਾ ਸੀ ਜਿਹੜਾ ਦੀ ਅੱਜ ਕੱਲ ਵੀਡੀਓ ਬੜੀ ਮਸ਼ਹੂਰ ਹੁੰਦੀ ਹੈ ਮੇਰੇ ਵੱਲੋਂ ਯਾਨੀ ਕਿ ਕੈਪਟਨ ਜੇਜੇ ਸਿੰਘ ਵੱਲੋਂ ਸਤਿ ਸ੍ਰੀ ਅਕਾਲ
0: ਬਿਲਕੁਲ ਜੀ ਮੈਨੂੰ
1: ਮੈਂ ਇੱਕ
0: ਵੀਡੀਓ ਦੀ ਗੱਲ ਹੋ ਰਹੀ ਮੈਂ ਇੱਕ ਵੀਡੀਓ ਦੇਖੀ ਹੈ ਇੱਕ ਅੰਕਲ ਜੀ ਆ ਅੱਜ ਕੱਲ ਉਹ

0: ਰੈਸਲਿੰਗ ਦੇ ਬਾਰੇ ਗੱਲ ਕਰਦੇ ਆ, ਉਹ ਦੇਖੀ ਆ ਕੇਨ ਇੰਨਾ ਜੰਗਲੀ ਹੋ ਗਿਆ ਸੀ,
1: ਮੇਰਾ ਇੰਟਰਸਟ ਨਹੀਂ ਅੰਕਲ ਜਾ
0: ਕੇਨ, ਕੇਨ ਇੰਨਾ ਜੰਗਲੀ ਹੋ ਗਿਆ ਸੀ ਉਹਨੇ ਅੰਡਰਟੇਕਰ ਨੂੰ ਚੱਕ ਕੇ ਠਾਂ ਮਾਰਿਆ।
1: ਕ੍ਰਿਸ਼ਨਾ
2: ਜੀ ਕਦੇ ਵਿਸ਼ੇਸ਼ਗਿਆ ਕਹਿੰਦੇ ਸੀ, ਕਦੇ ਪੰਡਿਤ ਕਹਿੰਦੇ ਸੀਗੇ, ਇਹ ਐਕਚੁਅਲ ਚ ਰੋਲ ਸਾਡੇ ਕੋਲੋਂ ਵੀ ਨੀ ਸੈੱਟ ਹੋਇਆ। ਮੇਰਾ ਰੇਡੀਓ ਹਾਂਜੀ ਦੇ ਵਿੱਚ ਕੀ ਰੋਲ ਹੈ ਇਹ ਸੈੱਟ ਹੀ ਨੀ ਹੋਇਆ ਕਦੇ।
1: ਹਾਏ ਓਏ, ਹੁਣ ਆਪਾਂ ਗੱਲ ਕਹਿਤੀ ਨਾ,
2: ਹਨਾ, ਆਪਾਂ ਯਾਰੀ ਦੋਸਤੀ ਦੇ ਵਿੱਚ ਹੀ ਕੰਮ ਕਰਦੇ ਰਹੇ ਤੇ ਹੁਣ, ਪਰ ਜਦੋਂ ਕਿਸੇ ਨੂੰ ਬਾਹਰਲੇ ਬੰਦੇ ਨੂੰ ਮਿਲਣਾ ਹੁੰਦਾ ਕਿ ਗੱਲ ਕਰਨੀ ਹੁੰਦੀ ਕਿ ਤੁਸੀਂ ਰੇਡੀਓ ਹਾਂਜੀ ਚ ਕੀ ਕਰਦੇ ਹੋ, ਫਿਰ ਮੈਂ ਪੋਲੇ ਜੇ ਮੂੰਹ ਨਾਲ ਕਹਿ ਦਿੰਦਾ ਹੁੰਦਾ, ਆਈ ਐਮ ਹੈਡ ਆਫ ਆਪਰੇਸ਼ਨਸ ਇੰਡੀਆ ਡਿਵੀਜ਼ਨ, ਯੂ ਨੋ।
0: ਬਿਊਟੀਫੁਲ
1: ਭਰਾਵਾ, ਇਹ ਤੇ ਤੂੰ ਟੁੱਟੀ ਜੀ ਗੱਲ ਕਹਿ ਕੇ ਤੇ ਸਭ ਤੋਂ ਵੱਡੀ ਪੋਸਟ ਦੱਸ ਗਿਆ।
0: ਪਰ ਗੱਲਬਾਤ ਨੂੰ ਅੱਗੇ ਤੋਰਦਾ ਹੋਇਆ, ਅੱਜ ਜੀ ਆਪਣਾ ਟੋਪਿਕ ਹੈ, ਹਰਮਨ ਜੀ ਤੁਸੀਂ ਸਾਡੇ ਨਾਲ ਜੁੜੇ ਪਏ ਸੀਗੇ ਤਾਂ ਮੈਂ ਤੁਹਾਨੂੰ ਦੁਬਾਰਾ ਦੱਸ ਦਵਾਂ, ਅੱਜ ਦਾ ਸਾਡਾ ਟੋਪਿਕ ਹੈ ਕਿ ਅਸੀਂ ਕੋਈ ਵੀ ਕੰਮ ਕਾਰ ਨਜਿੱਠਦੇ ਹਾਂ ਕਿ ਬਈ ਅੱਜ ਮੈਂ ਸੁਬਾਹ ਉੱਠੂੰਗਾ, ਗੁੱਡ ਬੱਚਾ ਬਣੂੰਗਾ, ਤੇ ਮੈਂ ਅੱਜ ਜਿਹੜੀ ਜਿਹੜੀ ਲਿਸਟਾਂ ਬਣਾਈਆਂ ਸੀ ਨਾ, ਜਿਹਨੇ ਮੈਨੂੰ ਮਿਲੀਅਨੇਅਰ, ਬਿਲੀਅਨੇਅਰ ਤੇ ਟ੍ਰਿਲੀਅਨੇਅਰ ਬਣਾ ਦੇਣਾ, ਇਲੋਨ ਮਸਕ ਨੇ 4 ਸਾਲ ਬਾਅਦ ਆ ਜਾਣਾ ਕਿ ਭਾਜੀ ਲੋਨ ਦੀ ਸਖ਼ਤ ਜ਼ਰੂਰਤ ਹੈ, ਤੁਸੀਂ ਕਹੋਗੇ ਕੋਈ ਨਹੀਂ ਯਾਰ ਉੱਦਾਂ ਹੀ ਲੈ ਜਾ ਤੂੰ ਭਰਾ ਹੈ ਆਪਣਾ, ਇਹ ਵਾਲੀ ਚੀਜ਼ਾਂ ਅਸੀਂ ਪੂਰਨ ਨਹੀਂ ਕਰ ਪਾਉਂਦੇ। ਕੀ ਤੁਹਾਡੇ ਨਾਲ ਵੀ ਇਹ ਵਾਲੀ ਸੇਮ ਸਿਮਿਲਰ ਪ੍ਰੋਬਲਮ ਹੈ? ਡੂ ਯੂ ਫੀਲ ਵੈਰੀ ਮੱਚ ਮੋਟੀਵੇਟਡ ਇਨ ਦਾ ਮਾਰਨਿੰਗ ਐਂਡ ਬਾਏ ਦ ਈਵਨਿੰਗ ਯੂ ਆਰ ਲਾਈਕ ਕਿ ਕੋਈ ਨਹੀਂ ਕੱਲ ਦੇਖਾਂਗੇ?
2: ਬਿਲਕੁਲ ਬਿਲਕੁਲ ਨਹੀਂ, ਮੈਂ ਡਿਸਅਪੁਆਇੰਟ ਮੈਂ ਮਾਰਨਿੰਗ 'ਚ ਹੀ ਹੋ ਜਾਂਦਾ, ਰਾਤ ਨੂੰ ਮੈਂ ਪੂਰਾ ਰਾਤ ਨੂੰ ਮਿੱਥ ਕੇ ਸੌਂਦਾ ਕਿ ਕੱਲ ਆਹ ਗੱਲ ਕਰਾਂਗੇ। ਬਟ ਇਹਦੇ ਵਿੱਚ ਨਾ ਇੱਕ ਕ੍ਰਿਸ਼ਨਾ ਜੀ ਇੱਕ ਗੱਲ ਇਹ ਵੀ ਆ ਜਾਂਦੀ ਹੈ ਕਿ ਕਦੇ ਕਦੇ ਆਪਾਂ ਨਾ ਮਿੱਥੀ ਚੀਜ਼ਾਂ ਵੱਡੀਆਂ ਲੈਂਦੇ ਹਾਂ, ਆਪਾਂ ਐਕਸਪੈਕਟੇਸ਼ਨ ਹੀ ਕਈ ਚੀਜ਼ਾਂ ਤੋਂ ਬੜੀਆਂ ਵੱਡੀਆਂ ਲਾ ਲੈਂਦੇ, ਆਪਾਂ ਮਿੱਥੀ ਲੈਂਦੇ ਕਿ ਮੈਂ ਆਹ ਚੀਜ਼ ਨੂੰ ਇੰਨੇ ਸਮੇਂ 'ਚ ਪ੍ਰਾਪਤ ਕਰ ਲੈਣਾ। ਸੋ ਆਪਾਂ ਜਦੋਂ ਉਸ ਗੋਲ ਦੇ ਨਾਲ ਕੰਪੇਅਰ ਕਰਦੇ ਹਾਂ ਆਪਾਂ ਨੂੰ ਲੱਗਦਾ ਕਿ ਆਪਾਂ ਕੁੱਝ ਅਚੀਵ ਨਹੀਂ ਕੀਤਾ, ਪਰ ਜੇ ਆਪਾਂ ਗੋਲ ਨਾ ਕੋਈ ਮਿੱਥਿਆ ਹੁੰਦਾ, ਆਪਾਂ ਕਿੱਥੋਂ ਸ਼ੁਰੂ ਕੀਤਾ ਤੇ ਕਿੱਥੇ ਪਹੁੰਚੇ, ਜੇ ਇਹ ਚੀਜ਼ਾਂ ਵੇਖੀਏ ਤੇ ਆਪਾਂ ਕਾਫੀ ਕੁੱਝ ਕੀਤਾ ਹੀ ਹੁੰਦਾ ਆ ਵਿਹਲੇ ਤੇ, ਮਤਲਬ ਮੈਨੂੰ ਨੀ ਲੱਗਦਾ ਵਿਹਲਾ ਬਹਿਣ ਵਾਲਾ ਬੰਦਾ ਵੀ ਕੁੱਝ ਨਾ ਕੁੱਝ ਸੋਚਦਾ ਰਹਿੰਦਾ ਆ, ਕੁੱਝ ਨਾ ਕੁੱਝ ਕਰਦਾ ਰਹਿੰਦਾ ਆ, ਇਹ ਗੱਲ ਤੇ ਹੈਗੀ ਆ।
0: ਮਾੜੀ ਮਿਸਾਲ ਬਣ ਰਿਹਾ,
2: ਦੇਖ ਰਿਹਾ
0: ਆਸੇ ਪਾਸੇ ਰਿਸ਼ਤੇਦਾਰ ਕਹਿੰਦੇ ਬੇਟਾ ਇਹਦੇ ਵਰਗਾ ਨੀ ਮੰਨਣਾ,
1: ਵੇਖੋ ਗੱਲਾਂ ਬਾਤਾਂ ਦੀ ਚਰਚਾ ਤੇ ਬਣ ਰਿਹਾ ਨਾ, ਹੁਣ ਤੁਹਾਡੇ ਮੇਰੇ ਵਰਗੇ ਗੱਲਾਂ ਤੇ ਕਰਨ ਵੀ ਉਹ ਵਿਹਲਾ ਬੈਠਾ ਰਹਿੰਦਾ,
0: ਇਹ ਵੀ ਗੱਲ
1: ਕੁਛ ਤੇ ਕਰ ਹੀ ਰਿਹਾ।
0: ਤੇ ਬਲਕੀਰਤ ਜੀ, ਤੁਹਾਡੀ ਕੀ ਸੋਚ ਹੈ ਇਹਦੇ ਬਾਰੇ? ਹਾਊ ਡੂ ਯੂ ਫੀਲ ਅਬਾਊਟ ਇਟ?
1: ਕਿ ਤੁਸੀਂ ਕਹਿੰਦੇ ਹੋ ਕਿ ਜਿਹੜੇ ਕੰਮ ਅਧੂਰੇ ਰਹਿ ਜਾਂਦੇ ਆ।
0: ਹਾਂ, ਕਿ ਮਤਲਬ ਸਵੇਰੇ ਬੜੀ ਮੋਟੀਵੇਸ਼ਨ ਹੁੰਦੀ ਕਿ ਅੱਜ ਯਾਰ ਜਿੰਨੇ ਕੰਮ ਇਹ ਰੁਕੇ ਪਏ ਆ, ਟਲੇ ਪਏ ਆ, ਟਾਲੇ ਪਏ ਆ, ਆਪ ਹੀ ਇਹ ਅੱਜ ਮੁਕਾ ਦੇਣੇ ਆ, ਤੇ ਅੱਜ ਜਿਸ ਰਾਜ ਵੀ ਆਪਾਂ
1: ਕੋ ਹੁੰਦਾ ਤੇ ਐਵੇਂ ਤੁਹਾਨੂੰ ਕਵਾਂ ਸਾਰਿਆਂ ਨੂੰ ਹੀ ਹੁੰਦਾ ਹੋਊਗਾ ਵੀ ਮੈਂ ਆਹ ਕੰਮ ਜਿਹੜਾ ਇਹ ਕਰ ਲਾਂ, ਕੋਈ ਵੀ ਭਾਵੇਂ ਆਪਾਂ ਕਹਿ ਜ਼ਰੂਰ ਦਈਏ ਹੁਣ ਵੀ ਨਹੀਂ ਸਾਨੂੰ ਵੇਟ ਕਰਨੀ ਚਾਹੀਦੀ ਆ ਜਾਂ ਸਮੇਂ ਨਾਲ ਕਰਨਾ ਚਾਹੀਦਾ, ਪਰ ਹਰ ਇੱਕ ਦਾ ਸੁਭਾਅ ਹੀ ਇੱਦਾਂ ਦਾ ਵਾ ਵੀ ਉਹਨੂੰ ਲੱਗਦਾ ਵੀ ਸਵੇਰੇ ਉੱਠ ਕੇ ਤੇ ਮੈਂ ਆਹ ਚੀਜ਼ ਕਰ ਲੈਣੀ ਆ। ਪਰ ਹੁਣ ਮੈਨੂੰ ਜਿਹੜੀ ਮੇਰੀ ਆਪਣੀ ਆਵਾਜ਼ ਦੀ ਡਬਲਿੰਗ ਆਉਣ ਡੀ, ਹਰਮਨ ਜੀ ਤੁਸੀਂ ਇੱਧਰੋਂ ਮਾੜਾ ਜਿਹਾ ਚੈੱਕ ਕਰੋ, ਤੁਸੀਂ ਕੁਛ ਉੱਤੇ ਥੱਲੇ ਤੇ ਨਹੀਂ ਕੀਤਾ ਇੱਧਰੋਂ?
2: ਨਹੀਂ ਜੀ, ਮੇਰੇ ਵੱਲੋਂ ਤੇ ਠੀਕ ਆ, ਜਾਂ ਫਿਰ ਇੱਦਾਂ ਕਰ ਸਕਦੇ ਆ ਕਿ ਮਾਈਕ ਮਿਊਟ ਕਰ ਸਕਦੇ ਆ, ਮੇਰੇ ਵੱਲੋਂ ਨਹੀਂ ਹੋ ਰਿਹਾ ਕੁਛ।
1: ਨਹੀਂ ਪਰ ਹੁਣ ਠੀਕ ਹੋ ਗਿਆ ਆਪੇ?
0: ਨਾ
1: ਤੁਸੀਂ ਕਰੋ ਨਾ, ਤੁਸੀਂ ਕਰਿਆ
0: ਕੁਛ ਨਹੀਂ ਜੀ ਗੱਲ। ਹੈਲੋ ਹੈਲੋ ਹੈਲੋ ਹੈਲੋ, ਕੈਸੇ ਹੈ ਆਪ?
1: ਫੇਰ ਕਰੋ।
2: ਬੜੀਆ ਜੀ, ਬੜੀਆ, ਵਧੀਆ ਆਵਾਜ਼ ਆ ਰਹੀ ਹੈ ਮੈਨੂੰ?
0: ਆਵਾਜ਼ ਤਾਂ ਠੀਕ ਆ ਰਹੀ ਹੈ, ਪਰ ਮੈਂ ਕਿਹਾ ਬਲਕੀਰਤ ਨਾਲ ਥੋੜੀ ਡਬਲਿੰਗ ਚੱਲਦੀ ਪਈ ਹੈ, ਇਹਦੇ ਨਾਲ ਡਬਲਿੰਗ ਵੀ ਤਾਂ ਚੱਲਦੀ ਪਈ ਹੈ, ਇਹ ਸਿਸਟਮ ਹੀ ਜਾਂਦਾ। ਚੁੱਪ ਰਿਹਾ ਯਾਰ ਤੂੰ, ਬਹੁਤਾ ਬੋਲਣਾ।
2: ਇਹ ਡਬਲ ਮਾਈਂਡਡ ਹੈ, ਇਹ ਸਾਡੀ ਟੀਮ ਦਾ ਬੰਦਾ ਡਬਲ ਮਾਈਂਡਡ ਹੈ,
0: ਇਹਨੂੰ ਬਣਾ ਦਿੱਤਾ ਗਿਆ।
1: ਹਾਂ,
2: ਇਹਨੂੰ ਬਣਾ ਦਿੱਤਾ,
1: ਮੈਨੂੰ ਡਬਲ ਕਰ ਦਿੱਤਾ ਗਿਆ।
0: ਇਹ ਉਹ ਪੱਥਰ ਦੀ ਮੂਰਤ ਹੈ ਜਿਹੜੀ ਡਬਲ ਮਾਈਂਡਡ ਬਣ ਚੁੱਕੀ ਹੈ।
1: ਮੈਂ ਮਾਈਕ ਖੋ ਕੇ ਨਾ ਇੱਦਾਂ ਕਰ ਲੈਣਾ,
0: ਨੈਤਿਕ ਭਾਸ਼ਾ ਦਾ ਉਪਯੋਗ ਕੀਤਾ ਜਾਵੇ ਜਦ ਤੱਕ ਆਪਾਂ ਰੇਡੀਓ ਦਾ ਸ਼ੋਅ ਕਰਦੇ ਪਏ ਹਾਂ।
1: ਮੈਂ ਜਿਹੜੀ ਗੱਲ ਕਰਨ ਡਿਆ ਕਿ ਆਪਾਂ ਇਹ ਸੋਚ ਲੈਂਦੇ ਕਿ ਇਦੋਂ ਕਰਨਾ ਉਦੋਂ ਕਰਨਾ, ਪਰ ਹੁਣ ਤਾਂ ਆਪਾਂ ਨੂੰ ਇੱਦਾਂ ਹੀ ਆ ਵੀ ਸਵੇਰੇ ਉੱਠੇ ਤੇ ਹੋ ਰਹੀ ਆਹ ਚੀਜ਼ ਸਵੇਰੇ ਕਰਨੀ ਤੇ ਕਰਨੀ ਆ, ਪਰ ਉਹ ਨਹੀਂ ਹੁੰਦੀ ਮੇਰੇ ਨਾਲ ਤੇ ਅਕਸਰ ਹੀ ਹੁੰਦਾ, ਪਰ ਮੇਰੀ ਹੋ ਜਾਂਦੀ ਆ, ਮੈਂ ਇਹ ਨੀ ਕਹਿੰਦਾ ਵੀ ਹੁੰਦੀ ਨੀ, ਉਹ ਹੋ ਜਾਂਦੀ ਆ ਟਾਈਮ ਪਾ ਕੇ, ਪਰ ਉਹ ਹੋ ਜੇ ਪਰ ਨੈਕਸਟ ਵਾਰੀ ਫਿਰ ਵੀ ਨੀ ਮੈਨੂੰ ਸਮਝ ਆਉਂਦੀ ਇਹ ਗੱਲ ਦੀ ਵੀ ਉਹ ਟਾਈਮ ਪਾ ਕੇ ਹੋਣੀ ਆ, ਫਿਰ ਮੈਨੂੰ ਲੱਗਦਾ ਵੀ ਨਹੀਂ ਇਹ ਹੋ ਜਾਣੀ ਚਾਹੀਦੀ ਸੀ ਇਹੋ ਜੇ, ਇਹ ਪ੍ਰੋਬਲਮ ਹੈਗੀ ਆ, ਪਤਾ ਨੀ ਮੇਰੇ ਕੱਲੇ ਚ।
2: ਤੁਸੀਂ ਨਿਊ ਈਅਰ ਦੇ ਰੈਜ਼ੋਲੂਸ਼ਨ ਤੁਸੀਂ ਰੱਖਦੇ ਹੋ ਲੈਂਦੇ ਹੋ ਬਲਕੀਰਤ ਜੀ?
1: ਅੱਜ ਮੈਨੂੰ ਲੱਗਦਾ 26 ਨਿਊ ਈਅਰ ਹੋ ਗਏ ਮੇਰੇ ਤੇ, ਅੱਜ ਤੱਕ ਤੇ ਲਿਆ ਨੀ ਰੈਜ਼ੋਲੂਸ਼ਨ।
0: ਅੱਛਾ ਕਦੀ ਇਹ ਬੱਜਾ ਆ, ਠੀਕ ਹੈ ਗੁੱਡ,
1: ਹਾਂਜੀ ਕੋਈ ਰੈਜ਼ੋਲੂਸ਼ਨ
2: ਇਹ ਵੀ ਠੀਕ ਆ।
0: ਹਾਂ ਨਹੀਂ ਸਹੀ ਆ, ਮੈਂ ਤੇ ਮਤਲਬ ਜਦ ਤੱਕ ਠੀਕ ਠੀਕ ਹੋਸ਼ ਨਹੀਂ ਆ ਗਿਆ ਤਦ ਤੱਕ ਤਾਂ ਸੀ ਸੱਚਾ
1: ਕਿ ਬਈ ਬਾਜ ਦੀ ਤੁਹਾਡੀ ਵੀ ਡਬਲਿੰਗ ਸ਼ੁਰੂ ਹੋ ਗਈ,
0: ਡਬਲਿੰਗ ਸ਼ੁਰੂ ਹੋ ਗਈ ਬਸ ਯਾਰ, ਦੇਖੋ ਮਾੜੀ ਗੱਲ।
1: ਮਤਲਬ ਪਤਾ ਨਹੀਂ ਹੁਣ ਵੇਖੋ ਸਾਰਾ ਕੁਝ ਸਵੇਰ ਦਾ ਕਰਨ ਡੇ ਆ, ਉਹੋ ਹੀ ਬਟਨ ਨੇ,
3: ਉਹੋ ਹੀ ਮਾਈਕ ਨੇ, ਇਹ ਦਿਨ ਹੀ ਅੱਜ ਦਾ ਦਿਨ ਹੀ ਇਦਾਂ ਚੜਿਆ,
1: ਪਤਾ ਨਹੀਂ ਕਿਉਂ ਸਾਡੀ ਵਾਰੀ ਕੋਈ ਨਾ ਕੋਈ ਪ੍ਰੋਬਲਮ ਆ ਹੀ ਜਾਣੀ ਹੁੰਦੀ ਵਿੱਚ,
0: ਸਾਡੀ ਵਾਰੀ ਬਿਮਾਰੀ ਪੈ ਗਈ ਹੈ।
1: ਮੈਂ ਆਪਣੇ
2: ਹੈਡਫੋਨ ਲਾਏ ਹੋਏ ਆ ਜੀ, ਤੇ ਨਾਲ ਮੈਂ ਆਪਣੇ ਮਾਈਕ ਦੂਸਰਾ ਐਕਸਟਰਨਲ ਯੂਜ਼ ਕਰ ਰਿਹਾ, ਸੋ ਮੈਂ ਮਿਊਟ ਵੀ ਕਰਕੇ ਦੇਖ ਲੈਣਾ, ਉਹਦੇ ਨਾਲ ਜੇ ਤੁਹਾਨੂੰ ਫਰਕ ਪੈਂਦਾ ਮੈਂ ਮਿਊਟ ਕਰ ਰਿਹਾ।
1: ਨਹੀਂ ਨਹੀਂ ਮਿਊਟ ਨਹੀਂ ਕਰਨਾ, ਤੁਸੀਂ ਵੇਖੋ ਤੁਸੀਂ ਰਹਿਣਾ ਸਾਡੇ ਨਾਲ ਕਨੈਕਟਡ ਹੀ ਆ, ਇਹ ਨਹੀਂ
0: ਮੈਂ ਤਾਂ ਲੋਕਾਂ ਨੂੰ ਕਹਿਣਾ ਸ਼ਾਇਰੀ ਸੁਣਾ ਰਿਹਾ, ਆਪਣੇ ਆਪ ਨੂੰ ਸੁਣਾ ਕੇ ਚੱਲ ਜਾਊਗਾ
1: ਵੀਰ, ਅਸੀਂ ਸਾਹ ਸੁਣ ਦੇ ਤੁਹਾਡੇ, ਏਦਾਂ ਨੀ ਹੁੰਦਾ, ਢੱਕਣਾ ਤਾਂ ਹੀ ਆਉਣੇ ਰਹੀ
0: ਸਾਹ ਸੁਣਨੇ ਅੰਦਰ, ਕਾਫੀ ਰੋਮਾਂਟਿਕ ਗੱਲ।
2: ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਅਸੀਂ ਸਵੇਰੇ YouTube ਤੇ ਲਾਈਵ ਕਰ ਰਹੇ ਸੀਗੇ,
1: ਇਹ ਪਿੱਛੇ ਵਿਚਾਰੇ
2: ਜਦੋਂ ਤੁਹਾਨੂੰ ਪਾਟੀ ਆਵਾਜ਼ ਸੁਣ ਰਹੀ ਸੀਗੀ, ਤੇ
1: ਨਹੀਂ ਏਦਾਂ ਨਾ ਕੋਈ ਏਦਾਂ ਨਾ ਕਿਤੇ, ਉਹ ਸੌਰੀ ਤੁਹਾਡੀ ਗੱਲ ਕੱਟਣੀ ਆ, ਪਰ ਕੱਟਣੀ ਪੈਣੀ ਸੀ ਕਿਉਂਕਿ ਆਪਾਂ ਇਹ ਰਿਕਾਰਡਿੰਗ ਕਰਨ ਡੇ ਆ, ਤੇ ਆਪਾਂ ਇਹ ਬਾਅਦ ਚ ਲਾਈਵ ਕਰਨਾ, ਤੇ ਸਰੋਤੇ ਉਹ ਸਮਝ ਲਓ ਵੀ ਕੋਈ ਵੀ ਦੇਣੀ ਉਹ ਪੁਰਾਣਾ ਲੰਘ ਚੁੱਕਾ,
0: ਇੱਕ ਐਸਾ ਪਿਆਰਾ ਦਿਨ ਥਾ।
2: ਹਾਂ, ਸੋ ਟੈਸਟਿੰਗ ਕਰਦੇ ਹੁੰਦੇ ਆ ਆਪਾਂ ਹਰ ਕੋਈ ਚੀਜ਼, ਜਿੱਦਾਂ ਆਪਾਂ ਲਾਈਵ ਦੀ ਅੱਜ ਟੈਸਟਿੰਗ ਕੀਤੀ ਕਿ ਆਪੇ ਅਸੀਂ YouTube ਦੇ ਉੱਤੇ ਵੀ ਲਾਈਵ ਹੋਈ ਹੈ ਕਿਉਂਕਿ ਅੱਗੇ ਜ਼ਮਾਨਾ ਵੀਡੀਓ ਦਾ ਹੀ ਹੈ, ਤੇ ਉਹਦੇ ਪਿੱਛੇ ਜੋ ਅੱਜ ਸਾਡੇ ਕੋਲੋਂ ਕੁਝ ਇੱਕ ਦੋ ਪ੍ਰੋਬਲਮਸ ਹੋਈਆਂ, ਤੇ ਉਹ ਸਾਡਾ ਵਾਅਦਾ ਹੈ ਕਿ ਅਸੀਂ ਹੁਣ ਉਸ ਚੀਜ਼ ਨੂੰ ਟੈਕਲ ਕਰ ਲਿਆ, ਕੱਲ ਤੋਂ ਨਹੀਂ ਹੋਵੇਗੀ ਉਹ ਪ੍ਰੋਬਲਮਸ ਅੱਗੇ ਆਉਣ ਵਾਲੇ ਸਾਰੇ ਪ੍ਰੋਗਰਾਮਸ ਦੇ ਵਿੱਚ, ਕਿਉਂਕਿ ਮੇਰੇ ਨਾਲ ਟੈਕਨੀਕਲ
0: ਅੱਛਾ ਨਿਕਰੋ ਕੰਪਲੀਟ
2: ਹੈਡ ਦਾ ਸਾਡੇ ਕੋਲ ਹੱਥ ਹੈ, ਟੈਕਨੀਕਲ ਹੈਡ ਸਾਡੇ ਨਾਲ ਹੈ ਜਦੋਂ ਤੀਕਰ ਬਲਕੀਰਤ ਭਾਜੀ, ਉਦੋਂ ਤੀਕਰ ਫਿਰ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
0: ਨਹੀਂ ਮੈਂ ਮੈਂ ਸਮਝਿਆ ਤੁਸੀਂ ਇਹ ਗੱਲ ਤਾਂ ਛੇੜੀ, ਤੁਸੀਂ ਮਾਫੀ ਮੰਗਣਾ ਚਾਹੁੰਦੇ ਹੋ,
2: ਸਮਝ ਲਓ ਕਿ
0: ਪਰ ਤੁਸੀਂ ਗੱਲ ਜਿਹੜੀ ਬਹੁਤ ਤਰੀਕੇ ਦੇ ਨਾਲ ਵਿਸ਼ੇਸ਼ਗ ਨੂੰ ਅਗੇਨ ਤੋਰਤੀ ਉਹਦੇ।
1: ਨਹੀਂ ਸਾਡੇ ਵੇਖੋ ਐਵੇਂ ਇਹ ਇਹਨਾਂ ਦੀ ਤੁਸੀਂ ਗੱਲ ਸੀਰੀਅਸ ਨਹੀਂ ਲੈਣੀ ਸਰੋਤਿਓ, ਕਿਉਂਕਿ ਐਵੇਂ ਕਹੀ ਜਾਂਦਾ ਵਿਚਾਰਾ, ਸਗੋਂ ਮੇਰੇ ਪਿੱਛੇ ਇਹਦਾ ਹੱਥ ਆ, ਹੱਥ ਤੇ ਕੀ ਐਵੇਂ ਗਲਤ ਹੋ ਜਾਂਦੀ ਇੱਦਾਂ ਦੀ ਚੀਜ਼, ਮਤਲਬ ਇੱਕ ਹੁੰਦਾ ਨਾ ਕਿ ਸਪੋਰਟ ਲਾ ਲਓ ਵੀ ਹਾਂ ਕ੍ਰਿਸ਼ਨਾ ਜੀ ਇੱਦਾਂ ਦੀ ਗੱਲ ਹੀ ਆ, ਤੁਹਾਡੀ ਸੋਚ ਗਲਤ ਹੈ, ਅਸੀਂ
0: ਕੁਛ ਨਹੀਂ ਬੋਲ ਰਿਹਾ, ਖੁਸ਼ੀ ਰਹੋ ਰਾਜ਼ੀ ਬਾਜ਼ੀ ਰਹੋ। ਖੈਰ ਗੱਲ ਨੂੰ ਅੱਗੇ ਤੋਰਦੇ ਹੋਏ ਜੀ, ਪੁਆਇੰਟ ਆਪਣਾ ਅਗੇਨ, ਸੋਰੀ ਗਾਇਸ ਅਗੇਨ, ਅੱਜ ਥੋੜਾ ਜਿਹਾ ਕੇਓਸ ਹੈ, ਬੇਅਰ ਵਿਦ ਮੀ, ਪਰ ਆਪਾਂ ਹੌਲੀ ਹੌਲੀ ਇਹਨੂੰ ਥੋੜਾ ਸਟਰਕਚਰ ਦੇਵਾਂਗੇ।
1: ਮਾਫੀ ਚਾਹੁੰਦਾ ਆਪਣੇ ਇੱਕ ਗੱਲ ਕਰ ਸਕਦਾ, ਮਾਫੀ ਹਾਂਜੀ ਮਾਫੀ, ਪਲੀਜ਼ ਮਾਫੀ ਹਰਮਿੰਦ ਜੀ, ਤੁਸੀਂ ਇੱਕ ਰਿਕੁਐਸਟ ਆ, ਪਲੀਜ਼ ਆਪਣਾ ਮਾਈਕ ਕਰ ਦਿਓ ਬੰਦ, ਤੇ ਆਪਣੇ ਹੈਡਫੋਨ ਲਾਓ, ਆਪਣਾ ਫੋਨ ਚੁੱਕੋ, ਉਹਨੂੰ ਕਰੋ ਆਪਣਾ ਮਤਲਬ ਨੋਰਮਲ, ਜਿੱਦਾਂ ਆਪਾਂ ਇੱਕ ਦੂਜੇ ਨਾਲ ਫੋਨ ਤੇ ਗੱਲ ਕਰਦੇ ਹਾਂ ਉੱਦਾਂ ਕਰੋ, ਵੇਖਿਓ ਕਿੰਨਾ ਮਜ਼ਾ ਆਉਂਦਾ, ਮੇਰੇ ਕਹਿਣ ਤੇ ਇੰਨਾ ਕੁ ਕਰ ਦੋ ਪਲੀਜ਼, ਇਹ ਕਰ ਦੋ ਸਿੰਪਲ, ਤੁਸੀਂ ਜਿੱਦਾਂ ਮੰਨ ਲਓ ਆਪਾਂ ਜਿੱਦਾਂ ਕਰਦੇ ਰਹਿੰਦੇ ਹਾਂ ਰੋਜ਼ ਹੀ ਸਾਰੀ ਦਿਹਾੜੀ ਲੱਗੇ,
2: ਮੈਂ ਤੁਹਾਨੂੰ ਕਾਲ ਲਾ ਰਿਹਾ,
1: ਇੱਦਾਂ ਹੀ ਲੱਗੀ ਕਾਲ ਲੱਗੀ, ਅੱਛਾ ਤੁਸੀਂ ਕੰਪਿਊਟਰ ਤੋਂ ਲਾਓਗੇ, ਓਕੇ ਲਾਓ ਲਾਓ ਲਾਓ, ਫੋਨ ਤੋਂ ਲਾਓ ਕਾਲ, ਆਪਾਂ ਉਹਨਾਂ 'ਚ ਤੁਹਾਡੀ ਵੇਟ ਕਰਦੇ ਹਾਂ। ਹਾਂਜੀ ਕ੍ਰਿਸ਼ਨਾ ਜੀ, ਆਪਾਂ ਹੁਣ ਵੇਟ,
0: ਹਾਂਜੀ ਮੈਂ ਭੁੱਲ ਗਿਆ ਮੈਂ
1: ਕਿੱਦਾਂ ਕਦੀ ਵੇਟ ਕੀਤੀ ਤੁਸੀਂ,
0: ਉੱਦਾਂ ਕਦੀ ਵੇਟ, ਹਾਂ ਨਹੀਂ
3: ਅੱਛਾ, ਵੈਸੇ ਇੱਥੇ ਹੀ ਹੁੰਦਾ, ਇਹ ਵੀ ਚੱਕਰ ਆ ਹਨਾ, ਇਸ ਕਿੱਤੇ 'ਚ ਹੀ ਆ ਕਿੰਨੇ
0: ਅਗੇਨ ਗਾਇਸ ਹੈ ਨਾ, ਬਲਕੀਰਤ ਵੀ ਬਹੁਤ ਮਿਹਨਤੀ ਮੁੰਡਾ, ਹਰ ਤਰ੍ਹਾਂ ਦਾ ਕੰਮ ਕਰਦਾ। ਕੱਲ੍ਹ ਮੈਂ ਜੇ ਤੁਹਾਨੂੰ ਇੱਕ ਸਿੰਪਲ ਜਿਹਾ ਇੱਕ ਸਿੰਪਲ ਐਗਜ਼ਾਮਪਲ ਦੇ ਦੇਵਾਂ, ਅਸੀਂ ਕੱਲ੍ਹ ਬਾਹਰ ਸੀਗੇ, ਅਸੀਂ ਛੋਟੀ ਜਿਹੀ ਇੱਕ ਬਾਈਟ ਲੈਣੀ ਸੀ, ਇੱਕ ਆਰਟਿਸਟ ਆਏ ਨੇ, ਉਹਨਾਂ ਦਾ ਸ਼ੋਅ ਹੈ ਹਨਾ, ਡਾਕਟਰ ਸਤਿੰਦਰ ਸਰਤਾਜ ਉਹਨਾਂ ਦਾ ਪ੍ਰੈਸ ਮੀਟ ਸੀਗਾ, ਤੇ ਮੈਂ ਬਲਕੀਰਤ ਜੀ ਨੂੰ ਪਿੱਕ ਕਰਨ ਲਈ ਆਪਣੇ ਵੱਲੋਂ ਸੋਚਿਆ ਕਿ ਮੈਂ ਪਿੱਕ ਕਰਨ ਜਾਵਾਂ, ਰੇਡੀਓ ਤੋਂ ਪਿੱਕ ਕਰਨ ਜਾਵਾਂ, ਪਰ ਉਹ ਕਹਿੰਦੇ ਨਹੀਂ ਯਾਰ, ਮੇਰੇ ਦੂਸਰੇ ਕੰਮ ਦੇ ਕਾਰਨ ਮੈਂ ਕਾਨਫਰੰਸ 'ਚ ਹਾਂ,
3: ਮੈਂ ਆਪਣਾ ਫੋਨ ਨਾ ਕੰਨ ਤੋਂ ਪਰੇ ਕਰਕੇ ਫੇਰ ਦੇਖਿਆ, ਮੈਂ ਕਿਹਾ ਬਲਕੀਰ ਤੈਨੂੰ ਹੀ ਕਾਲ ਲੱਗੀ ਹੈ?
1: ਕਹਿੰਦਾ
3: ਮੈਂ ਕਾਨਫਰੰਸ 'ਚ ਹੈ। ਮੈਂ ਕਿਹਾ ਚਲੋ ਠੀਕ ਹੈ ਬਈ। ਮੈਂ ਬਲਕੀਰ ਜੀ ਦੀ ਟੈਕਸੀ ਰੈਂਕ 'ਚ ਖੜੇ ਕਰਕੇ ਆਪਣੀ ਕਾਰ ਹੈ ਨਾ ਵੇਟ ਕੀਤੀ ਹੈ, ਕੋਟ ਪੈਂਟ 'ਚ ਸੂਟਡ ਬੂਟਡ ਆਇਆ ਮੁੰਡਾ ਪੂਰੀ ਯੈਸ ਹੈ, ਟਾਈ ਵੀ ਪੂਰੀ ਤਨੀ ਪਈ ਪੂਰੀ ਯੈਸ ਹੈ ਜੀ, ਹੈ ਨਾ। ਅਸੀਂ ਪਹੁੰਚੇ ਜੀ ਉੱਥੇ ਜਗ੍ਹਾ 'ਤੇ, ਐਮ ਸੀ ਜੀ ਦਾ ਗੇਟ ਨੰਬਰ 2, ਜਿਹੜੇ ਲੋਕ ਗਏ ਹੋਏ ਆ ਦੇ ਮਸਟ ਬੀ ਨੋਇੰਗ ਕਿ ਗੇਟ ਨੰਬਰ 2 ਇਜ਼ ਦਾ, ਹਾਂ ਇਟ ਇਜ਼ ਦਾ ਐਂਟਰੈਂਸ ਆਫ ਦਾ ਐਮ ਸੀ ਜੀ ਗਰਾਊਂਡ, ਅਤੇ ਉੱਥੇ ਸ਼ੇਨ ਵਾਨ ਦਾ ਪੁਤਲਾ ਬਣਾਇਆ ਹੋਇਆ, ਬੁੱਤ ਬਣਾਇਆ ਹੋਇਆ, ਯਾਦਗਾਰੀ ਆ। ਅਤੇ ਉਹਦੇ ਹੀ ਨੀਚੇ ਨਾ ਜਿਹੜਾ ਵਰਲਡ ਕੱਪ ਅਸੀਂ ਹਾਰੇ ਸੀਗੇ 2023 ਵਾਲਾ ਆਸਟ੍ਰੇਲੀਆ ਤੋਂ, ਉਹ ਵਾਲਾ ਵਰਲਡ ਕੱਪ ਦੀ ਟਰੋਫੀ ਰੱਖੀ ਹੋਈ ਸੀਗੀ, ਸਰਤਾਜ ਹੋਰਾਂ ਨੇ ਆਉਣਾ ਸੀਗਾ, ਉਹਦੇ ਨਾਲ ਪਿਕਚਰਸ ਕਰਾਉਣੀਆਂ ਸੀਗੀਆਂ, ਕ੍ਰਿਕਟ ਆਸਟ੍ਰੇਲੀਆ ਨੇ ਇਨਵਾਈਟ ਕੀਤਾ ਸੀ ਉਹਨਾਂ ਨੂੰ, ਵਗੈਰਾ ਵਗੈਰਾ ਵਗੈਰਾ ਵਗੈਰਾ। ਪਰ ਫਿਲਹਾਲ ਅਸੀਂ ਸਾਰੇ ਵੇਟ ਕਰਦੇ ਪਏ ਆਰਟਿਸਟ ਦੇ, ਠੀਕ ਹੈ। ਮੈਂ ਤੇ ਬਲਕੀਰਤ ਸਾਈਡ ਤੇ ਖੜੇ, ਹੋਰ ਵੀ ਕਾਫੀ ਮੀਡੀਆ ਵਾਲੇ ਲੋਕ ਆਏ ਹੋਏ, ਐਂਡ ਅਗੇਨ ਓਬਵੀਅਸਲੀ ਐਵਰੀਵਨ ਇਜ਼ ਡਰੈਸਡ ਅਪ ਇਨ ਪੈਂਟ ਐਂਡ ਸ਼ਰਟ, ਹੈ ਨਾ, ਇੱਕ ਅੱਧਾ ਕੋਈ ਕਾਰਗੋ ਟਾਈਪ ਵੀ ਪਾ ਕੇ ਆਇਆ। ਬਲਕੀਰਤ ਪ੍ਰੋਪਰ ਨਾ ਕੋਟ ਪੈਂਟ 'ਚ, ਅੱਛਾ ਮੁੰਡੇ ਨੇ ਨਾ ਉਸੇ ਟਾਈਮ ਬੈਗ ਖੋਲਿਆ, ਕਾਲੀਆਂ ਸ਼ਾਹ ਕਾਲੀਆਂ ਐਨਕਾਂ ਕੱਢੀਆਂ ਲਗਾ ਕੇ ਖੜਾ। ਇੱਧਰੋਂ ਨਾ ਇੱਕ ਗੋਰੀ ਆਈ, ਠੀਕ ਹੈ, ਕਹਿੰਦੀ ਓ ਮਾਈ ਗਾਡ ਇਜ਼ ਦਿਸ ਦਾ ਵਰਲਡ ਕੱਪ, ਹੈ ਨਾ, ਜਿਹਨੂੰ ਆਪਾਂ ਜੇ ਆਪਾਂ ਟਰਾਂਸਲੇਸ਼ਨ ਕਰ ਲਈਏ ਕਿ ਇਹ ਵਰਲਡ ਕੱਪ ਹੈ। ਅੱਛਾ ਉਹਨੇ ਨਾ ਵੇਖਿਆ ਬਨੀ ਵੱਲ, ਬਨੀ ਸਾਹਮਣੇ ਵੇਖ ਰਿਹਾ, ਬਲਕੀਰਤ ਸੋਰੀ, ਹੈ ਨਾ, ਬਲਕੀਰਤ, ਬਲਕੀਰਤ ਹੀ ਬਨੀ ਹੈ, ਬਨੀ ਬਲਕੀਰਤ, ਜੋ ਚਾਚਾ ਵਹੀ ਭਤੀਜਾ, ਜੋ ਭਤੀਜਾ ਵਹੀ ਚਾਚਾ, ਠੀਕ ਹੈ ਜੀ। ਅਤੇ ਆਪਣਾ ਦੇਖਿਆ ਇਹਨੇ ਜਵਾਬ ਨੇ, ਤਾਂ ਮੈਂ ਕਿਹਾ ਯੈਸ ਦਿਸ ਇਜ਼ ਵਰਲਡ ਕੱਪ, ਵਿੱਚ ਵਨ, ਫਿਰ ਇਹਦੇ ਵੱਲ ਦੇਖਿਆ ਤੇ ਇਹਨੇ ਜਾ ਤਾਂ ਮੈਂ ਕਿਹਾ 2023 ਦਾ ਵਨ ਡੇ ਵਾਲਾ ਵਰਲਡ ਕੱਪ ਹੈ। ਫਿਰ ਦੁਬਾਰਾ ਕਹਿੰਦੀ, ਕਹਿੰਦੀ ਮੈਂ ਫੋਟੋ ਕਰਾ ਸਕਦੀ ਹਾਂ? ਬਨੀ ਨੇ ਉਹਦੇ ਵੱਲ ਦੇਖਿਆ, ਕਹਿੰਦਾ ਯੈਸ ਸ਼ੋਰ। ਉਹ ਜੋ ਪ੍ਰਭਾਵ ਕਾਰੀ ਉਹ ਗਈ ਹੈ, ਉਹ ਡਰਦੀ ਡਰਦੀ ਗਈ ਹੈ, ਕਿਸੇ ਦਾ ਕੁਛ ਲੈਣਾ ਦੇਣਾ ਨਹੀਂ, ਉਹ ਇੱਦਾਂ ਹੀ ਲਵਾਰਿਸ ਪਈ ਵਿਚਾਰੀ ਟਰੋਫੀ ਉੱਥੇ, ਉਹ ਭਾਵੇਂ ਲੈ ਕੇ ਚੱਲ ਜਾਂਦੀ ਬੱਚਿਆਂ ਨਾਲ ਫੋਟੋਆਂ ਕਰਾ ਕੇ ਵਾਪਸ ਰੱਖ ਜਾਂਦੀ, ਕਿਸੇ ਨੂੰ ਕੁਛ ਲੈਣਾ ਦੇਣਾ ਨਹੀਂ। ਅੱਛਾ ਵਾਪਸ ਆਉਂਦੇ ਆਉਂਦੇ ਮੈਨੂੰ ਨਹੀਂ ਥੈਂਕ ਯੂ ਕਿਹਾ ਜਿੰਨੇ ਗੱਲ ਕੀਤੀ ਉਹਦੇ ਨਾਲ, ਕਹਿੰਦੀ ਥੈਂਕ ਯੂ ਸਰ, ਮਨੀ ਨੂੰ ਥੈਂਕ ਯੂ ਸਰ ਕਹਿ ਕੇ ਚਲੇ ਗਏ। ਇਹ ਪ੍ਰਭਾਵ ਹੈ ਪ੍ਰਧਾਨ,
1: ਵੇਖੋ ਤੁਸੀਂ, ਮਤਲਬ ਵਧੀਆ ਤੁਹਾਡੀ ਸੋਚ ਹੈ, ਤੁਸੀਂ ਉੱਥੇ ਮੈਨੂੰ ਮਿਲ ਪਏ, ਤੁਸੀਂ ਵੇਖ ਲਿਆ ਵੀ ਭਰਾ ਸੂਟਿਡ ਬੂਟਿਡ।
0: ਹਾਂ ਹਾਂ ਹਾਂ, ਪਰ ਮੇਰਾ ਪੁਆਇੰਟ ਇਹ ਸੀ ਕਿ ਮੁੰਡਾ ਬਹੁਤ ਕਰਮੱਠ ਹੈ, ਬਹੁਤ ਮਿਹਨਤੀ ਹੈ, ਤੇ ਤਿੰਨ ਤਿੰਨ ਚਾਰ ਚਾਰ ਤਰ੍ਹਾਂ ਦੇ ਕੰਮ ਕਰਦਾ।
1: ਨਹੀਂ ਵੱਡੀ ਐਵੇਂ ਜ਼ਿਆਦਾ ਨਾ ਕਹਿ ਦਿਓ, ਕਿਸੇ ਨੇ ਕਹਿਣਾ ਪਤਾ ਨਹੀਂ ਕੀ ਕਰੀ,
0: ਪਤਾ ਲੱਗੇ ਆਡਿਟ ਆਡਿਟ ਖੁੱਲ ਗਿਆ ਕੱਲ, ਹੈ
1: ਇੱਦਾਂ ਨਾ ਕਰਿਓ, ਕੁਝ ਵੀ ਨਹੀਂ ਇੱਦਾਂ ਦਾ ਹੈਗਾ।
0: ਹਾਂ ਇੱਧਰ
1: ਤੁਸੀਂ ਕਾਨਫਰੰਸ ਦੀ ਗੱਲ ਕੀਤੀ ਨਾ, ਹਾਂ ਮੈਨੂੰ ਹਰਮਨ ਜੀ ਆਪਣਾ ਇੱਕ ਹੋਰ ਵੀਰ ਨਹੀਂ ਆ ਜਿਹੜਾ ਆਪਣੇ ਨਾਲ ਹੀ ਆ ਜੁੜੇ ਹੋਏ, ਆਪਣੇ ਜਿੰਨੇ ਜੁੜੇ ਹੋਏ ਵੀਰ, ਉਹਨਾਂ ਚੋਂ ਇੱਕ ਜੁੜਿਆ ਹੋਇਆ ਵੀਰ,
0: ਵਾਹ,
1: ਵੀਰ ਦਾ ਮੈਨੂੰ ਫੋਨ ਆਇਆ, ਉਹਨੂੰ ਮੈਂ ਨਾ ਯਾਰ ਕਾਨਫਰੰਸ 'ਚ ਆ, ਉਹ ਕਹਿੰਦਾ ਫਿਰ ਕੱਟ ਦੇ ਦੂਜੇ ਨੂੰ 5 ਮਿੰਟ, ਕਹਿੰਦਾ ਜ਼ਰੂਰੀ ਗੱਲ, ਤੂੰ ਦੂਜੇ ਨੂੰ ਕੱਟ ਛੇਤੀ ਛੇਤੀ 5 ਮਿੰਟ। ਮੈਂ ਕਿਹਾ ਭਰਾਵਾ ਕਾਨਫਰੰਸ ਹੋਰ ਵੀ ਹੁੰਦੀ ਆ।
0: ਦੇਖੋ ਸੈਲਫ ਕਾਨਫੀਡੈਂਸ ਅਤੇ ਹਾਫ ਨੌਲੇਜ ਬੜੇ ਪਿਆਰੇ ਸਾਥੀ ਹੈ ਇੱਕ ਦੂਸਰੇ ਦੇ, ਯੂਜਲੀ ਇਹੀ ਹਿਊਮਰ ਲੈ ਕੇ ਆਉਂਦੇ ਆ। ਅਗਲਾ ਮੇਰਾ ਫਿਰ ਇਹਦੇ ਅੰਦਰ ਜਿਹੜਾ ਪੁਆਇੰਟਰ ਆਏਗਾ ਤੁਹਾਡੇ ਨਾਲ ਗੱਲਬਾਤ ਦਾ, ਹਰਮਨ, ਹੁਣ ਹਰਮਨ ਇਜ਼ ਬੈਕ,
1: ਹਾਂਜੀ ਹਾਂਜੀ ਹਰਮਨ, ਇੱਦਾਂ ਨਹੀਂ ਛੱਡ,
0: ਅਤੇ ਇਹ ਮੈਂ ਇੱਕ ਸਵਾਲ ਛੱਡ ਕੇ ਚਲਾ ਜਾਊਂਗਾ ਤੁਹਾਡੇ ਵਾਸਤੇ, ਪਰ ਉਸ ਤੋਂ ਆਪਾਂ ਜਵਾਬ ਲਵਾਂਗੇ ਤੁਹਾਡੇ ਤੋਂ ਇੱਕ ਗਾਣੇ ਤੋਂ ਬਾਅਦ। ਵਧੀਆ ਜਿਹਾ ਘੈਂਟ ਜਿਹਾ ਗਾਣਾ, ਮੇਰਾ ਡੀਜੇ ਵਾਲੇ ਬਾਬੂ ਮੇਰਾ ਗਾਣਾ ਵਜਾ ਦੇ,
1: ਠੀਕ ਹੈ। ਸਵਾਲ ਗਾਣਾ ਭਲਾਈ ਵੀ ਨਾ ਸੁਣ ਲਈ ਯਾਰ ਮਨਜੀਤ, ਐਵੇਂ ਕਿਉਂ ਆਪਾਂ ਇੱਧਰੋਂ ਚਲਾਉਣਾ ਵਾ, ਐਵੇਂ ਕਾਪੀਰਾਈਟ ਨਾ ਆ ਜਾਏ ਕਿਤੇ ਆਪਣੇ ਸ਼ੋਅ 'ਚ।
0: ਹਾਂ ਹਾਂ ਹਾਂ,
1: ਪਤਾ ਨਹੀਂ ਨਾ ਕਿੱਥੋਂ ਤੱਕ ਦੱਸਦੇ, ਕੋਈ ਚੱਕਰ ਹੀ ਨੀ, ਫੇਰ ਆਜੂਗਾ ਤੇ ਸਾਨੂੰ ਪ੍ਰਵਾਨ ਹੈ ਭਰਾਵਾ,
0: ਠੀਕ ਹੈ,
1: ਫੇਰ ਆਜੂਗਾ ਤੇ
0: ਆਓ,
1: ਚੱਕਰ ਹੀ ਨੀ, ਅਸੀਂ ਟੈਕਲ ਕਰ ਲਾਂਗੇ।
0: ਆਓ ਇਰਸ਼ਾਦ ਜੀ, ਇਰਸ਼ਾਦ
1: ਸਵਾਲ ਬਾਅਦ ਚ ਕਰੋਗੇ ਫਿਰ?
0: ਨਹੀਂ ਨਹੀਂ, ਫਿਰ ਪਹਿਲੇ ਗਾਣਾ ਸੁਣੂਗਾ ਫਿਰ ਸਵਾਲ ਕਰੂੰਗਾ।
2: ਬਲਕੀਰਤ ਜੀ ਤੁਸੀਂ ਨਾਲ ਸ਼ੁਰੂ ਹੋ,
1: ਤੁਸੀਂ ਹਰਮਨ ਜੀ ਵੇਖੋ ਮੈਂ ਤੁਹਾਡੇ ਸਾਹਮਣੇ,
2: ਹਾਂਜੀ ਰੇਡੀਓ ਤੇ,
1: ਮੈਨੂੰ ਲੱਗਾ ਤੁਸੀਂ ਉਹ ਬੜਾ ਸੁਣਾਉਣ ਲੱਗੇ ਹੋ, ਮੈਂ ਗਿਆ ਵੱਖਰੀ ਪਛਾਣ, ਹਾਂਜੀ ਰੇਡੀਓ, ਉਹ ਤੁਸੀਂ ਸੁਣਿਆ ਨੀ, ਤੇਰੀ ਵੀ ਆ ਮੇਰੀ ਵੀ ਆ ਜਾਨ,
0: ਹਾਂਜੀ ਰੇਡੀਓ। ਮੈਂ ਤਾਂ ਡਰ ਗਿਆ ਕੋਈ ਹੋਰ ਗਾਣਾ ਨਹੀਂ ਸੁਣਾਇਆ
1: ਸੀ ਰੇਡੀਓ ਅੱਗੇ ਕੀ,
0: ਮਾਣ ਪਹਿਚਾਨ ਸਾਡੀ ਜਾਨ,
1: ਹਾਂਜੀ ਰੇਡੀਓ, ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ ਰੇਡੀਓ, ਆਏ
0: ਵਾਹ ਵਾਹ ਵਾਹ। ਸੋ ਵੈਲਕਮ ਬੈਕ ਗਾਇਸ, ਅੱਜ ਦਾ ਸ਼ੋਅ, ਮੈਂ ਆਈ ਐਮ ਸੋਰੀ, ਮੈਂ ਦੁਬਾਰਾ ਮਾਫੀ ਮੰਗ ਸਕਦਾ ਪਲੀਜ਼ ਜਦੋਂ ਮੇਰਾ ਸੋਲੋ ਸੁਣਨ ਬੈਠੋਗੇ ਉਹਦੇ ਅੰਦਰ ਥੋੜੀ ਸੰਜੀਦਗੀ ਹੁੰਦੀ ਹੈ, ਮੈਨੂੰ ਪਹਿਲੇ ਜੱਜ ਨਾ ਕਰ ਲਿਓ, ਠੀਕ ਹੈ ਸੁਣ ਲਿਓ, ਮੈਂ ਤਿਆਰੀ ਕਰਕੇ ਆਇਆ ਉਹਦੀ ਵੀ।
2: ਮੈਂ ਵੀ ਇੱਥੇ ਐਡ ਕਰਨਾ ਚਾਹੁੰਦਾ, ਮੈਨੂੰ ਲੱਗਿਆ ਉੱਥੇ ਖਬਰਾਂ ਖੁਬਰਾਂ ਦੀਆਂ ਗੱਲਾਂ ਕਰਨਗੇ, ਅਖਬਾਰ ਲਾ ਕੇ ਰੱਖ ਲੈਣਾ ਮੈਂ, ਮੈਂ ਥੋੜਾ ਨੌਲੇਜ ਚ ਘਾਟਾ ਨਾ, ਮੈਂ ਕਿਤੇ ਸਾਊਂਡ ਇੱਦਾਂ ਦਾ ਨਾ ਕਰਾਂ ਕਿ ਮੈਨੂੰ ਆਉਂਦਾ ਨੀ, ਮੈਂ ਤਾਂ ਸਾਈਡ ਤੇ ਅਖਬਾਰ ਰੱਖੀ ਹੋਈ ਆ
0: ਕਿ ਪਤਾ ਨੀ ਹਨਾ ਕਿਹੜੀ ਬਿਪਤਾ ਸਿਰੇ ਪੈ ਜੇ, ਤਿਆਰੀ ਰੱਖੋ ਪੂਰੀ।
2: ਰੇਡੀਓ ਰੇਡੀਓ ਤੇ ਜਾਣਾ ਹੈ, ਗੰਭੀਰ ਜੇ ਬੰਦੇ ਹੋਣਗੇ, ਇਹ ਇੱਥੇ ਤੇ ਆਪਣੇ ਬੰਦੇ ਮਿਲ ਗਏ ਤੇ ਪੂਰੇ ਉੱਦਾਂ ਹੀ।
1: ਨਹੀਂ ਹਰਮਨ ਜੀ ਵੇਖੋ ਇਦਾਂ ਦੀ ਕੋਈ ਗੱਲ ਨੀ ਆ,
3: ਇਹ ਨਾ ਆਪਾਂ ਐਕਚੁਅਲੀ ਆਪਾਂ
1: ਸੈਕਸ਼ਨ ਹੀ ਰੱਖਿਆ ਹੈ ਸ਼ੋਅ ਦਾ ਨੌਲੇਜੇਬਲ ਮੈਨੂੰ ਛੱਡ ਕੇ,
2: ਪਰ ਗੱਲ ਇਹ ਆ ਕਿ
0: ਹਾਂ ਆਪਾਂ ਨੇ ਸ਼ੋਅ ਇਦਾਂ ਰੱਖਿਆ ਕਿ ਆਹ ਦੋ ਤਿੰਨ ਯਾਰ ਦੋਸਤ ਗੱਲ ਕਰ ਰਹੇ ਤੇ ਚੌਥਾ ਜਿਹੜਾ ਸੁਣ ਰਿਹਾ ਨਾ ਉਹਨੂੰ ਲੱਗੇ ਉਸ ਡਰਾਇੰਗ ਰੂਮ ਚ ਬੈਠਾ ਪਿਆ, ਫੀਲ ਇਹ ਹੋਣੀ ਚਾਹੀਦੀ ਹੁੰਦੀ ਹੈ, ਸਹੀ ਕਿ ਨਹੀਂ।
2: ਸਾਰੇ ਦਿਨ ਦੇ ਵਿੱਚ ਇੱਕ ਨਾ ਇੱਕ ਪ੍ਰੋਗਰਾਮ ਲਾਈਟ ਵੀ ਹੋਣਾ ਚਾਹੀਦਾ ਹੈ ਕਿ ਦਰਸ਼ਕ ਜਦੋਂ ਸੁਣਨ ਤੇ ਉਹ ਆਪਣੇ ਆਪ ਵਾਂਗ ਵੀ ਫੀਲ ਕਰਨ, ਜਿੱਦਾਂ ਆਪਾਂ ਤਿੰਨ ਹੈ ਤੇ ਉਹ ਚੌਥਾ ਫੀਲ ਕਰੇ ਖੁਦ ਨੂੰ,
1: ਹਾਂ
2: ਉਹ ਵੀ ਨਾਲ ਹੀ ਬੈਠੇ
1: ਫੀਲ ਕਰੇ ਕਿ ਹਾਂ ਬਈ ਤਿੰਨ ਤੋਂ ਚੇਤਾਇਆ ਫੋਰ ਇਡੀਅਟਸ ਆਉਣ ਲੱਗੀ, ਕਹਿੰਦੇ
0: ਫੋਰ ਇਡੀਅਟਸ ਆਉਣ ਲੱਗੀ,
1: ਹਾਂਜੀ ਹਾਂਜੀ।
0: ਅੱਛਾ 3 ਦਾ ਸੈਕੰਡ ਪਾਰਟ ਹੈ,
1: ਮਤਲਬ ਸੈਕੰਡ ਪਾਰਟ ਕੀ ਨਾ ਹੀ ਬਦਲਤਾ, 3 ਇਡੀਅਟ ਨੂੰ ਹੁਣ 4 ਇਡੀਅਟ ਕਰਤਾ,
0: ਵਾਹ ਕੀ ਬਾਤ ਹੈ। ਫਿਲਮਾਂ ਦੀ ਗੱਲ ਹੋਈ ਹੈ, ਫਿਲਮਾਂ ਬਾਰੇ ਦੱਸੋ ਹਰਮਨ, ਟੈਲ ਮੀ ਯੋਰ ਫੇਵਰੇਟ ਕਾਈਂਡ ਆਫ ਫਿਲਮਾਂ, ਇੱਕ ਅੱਧੀ ਕੋਈ ਵਧੀਆ ਜੀ ਰਿਕਮੈਂਡੇਸ਼ਨ ਹੋਵੇ ਦੱਸੋ ਬਈ।
2: ਮੇਰਾ ਖਿਆਲ ਹੈ ਪੰਜਾਬੀ ਫਿਲਮਾਂ ਤੇ ਮੈਂ ਦੇਖਣੀਆਂ ਛੱਡੀਆਂ ਹੋਈਆਂ ਨੇ ਕਾਫੀ ਸਮਾਂ ਹੋ ਗਿਆ।
0: ਲਾਈਕਵਾਈਜ਼ ਬ੍ਰੋ, ਲਾਈਕਵਾਈਜ਼।
1: ਕੀ ਮਨ ਭਰ ਗਿਆ ਤੁਹਾਡਾ ਕਿ ਉਦਾਂ ਹੀ?
2: ਮਨ ਭਰਿਆ ਦੀ ਗੱਲ ਨੀ ਗੀ, ਮੈਨੂੰ ਲੱਗਦਾ ਆਪਾਂ ਸ਼ੁਰੂ ਤੋਂ ਹੀ ਦੋਸ਼ ਕੱਢਦੇ ਹਾਂ ਕਿ ਰਾਈਟਰ ਨੀ ਪੰਜਾਬੀ ਦੇ ਵਿੱਚ ਚੰਗੇ, ਹਰੇਕ ਮੂਵੀ ਕਾਮੇਡੀ ਵਾਲੀ ਹੀ ਹੁੰਦੀ ਹੈ ਹਨਾ। ਹੁਣ ਮੇਰੇ ਕਾਫੀ ਮਿੱਤਰ ਨੇ, ਯੂਨੀਵਰਸਿਟੀ ਦੇ ਮਿੱਤਰ ਨੇ ਜੋ ਕਿ ਹੁਣ ਇੰਡਸਟਰੀ ਦੇ ਵਿੱਚ ਰਾਈਟਰ ਬਣ ਚੁੱਕੇ ਨੇ, ਤੇ ਬੜੇ ਸੋਹਣੇ ਰਾਈਟਰ ਨੇ, ਬੜੇ ਸੋਹਣੇ ਰਾਈਟਰ ਨੇ, ਬੜੇ ਗੰਭੀਰ ਵਿਸ਼ਿਆਂ ਤੇ ਉਹਨਾਂ ਲਿਖਿਆ, ਬਟ ਉਹ ਵੀ ਜਦੋਂ ਪ੍ਰੋਜੈਕਟ ਅੱਜ ਕੱਲ੍ਹ ਕਰ ਰਹੇ ਆ ਨਾ, ਤੇ ਉਹ ਵੀ ਫਨੀ ਪ੍ਰੋਜੈਕਟ ਹੀ ਕਰ ਰਹੇ ਆ, ਫਨੀ ਮੂਵੀਜ਼ ਹੀ ਕਰ ਰਹੇ ਆ। ਤੇ ਮੈਂ ਆਪਣੇ ਇੱਦਾਂ ਹੀ ਮਿੱਤਰ ਨੂੰ, ਉਹ ਬੜਾ ਹੁਣ ਨਾਮੀ ਰਾਈਟਰ ਬਣ ਚੁੱਕਿਆ, ਮੈਂ ਫੋਨ ਕਰਕੇ ਪੁੱਛਿਆ ਕਿ ਆਪਾਂ ਗੱਲਾਂ ਕਰਦੇ ਹੁੰਦੇ ਸੀਗੇ, ਕਿੰਨੇ ਗੰਭੀਰ ਵਿਸ਼ਾ ਤੇ ਤੂੰ ਗੱਲਾਂ ਲਿਖੀਆਂ ਨੇ, ਬਟ ਫਿਰ ਵੀ ਫਿਲਮਾਂ ਫਨੀ ਕਿਉਂ ਕਰ ਰਿਹਾ? ਸੋ ਉਹਦਾ ਇੱਕ ਜਵਾਬ ਇਹ ਸੀਗਾ ਕਿ ਮੇਰੇ ਤੋਂ ਮੰਗਦੇ ਹੀ ਫਨੀ ਨੇ, ਕੋਈ ਵੀ ਪ੍ਰੋਡਿਊਸਰ ਰਿਸਕ ਨੀ ਲੈਣਾ ਚਾਹੁੰਦਾ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਕਿ ਮੈਂ ਕੁਝ ਵੱਖਰਾ ਕਰਕੇ ਤੇ ਰਿਸਕ ਲਵਾਂ। ਜੇ ਕੋਈ ਪੈਸਾ ਲਾ ਰਿਹਾ ਕਰੋੜਾਂ ਦੇ ਵਿੱਚ, ਉਹ ਕਰੋੜਾਂ ਦੇ ਵਿੱਚ ਕਮਾਉਣਾ ਵੀ ਚਾਹੁੰਦਾ ਹੈ। ਤੇ ਆਪਣੀ ਪੰਜਾਬੀ ਇੰਡਸਟਰੀ ਨੂੰ ਚੰਗੇ ਰਾਈਟਰਸ ਮਿਲ ਚੁੱਕੇ ਨੇ, ਮੈਨੂੰ ਨੀ ਲੱਗਦਾ ਕਿ ਚੰਗੇ ਰਾਈਟਰਾਂ ਦੀ ਕਮੀ ਹੈ, ਟੈਕਨੀਸ਼ੀਅਨਾਂ ਦੀ ਕਮੀ ਹੈ, ਕਿਸੇ ਚੀਜ਼ ਦੀ ਕਮੀ ਨਹੀਂ ਗੀ। ਸਾਨੂੰ ਰਿਸਕ ਟੇਕਿੰਗ ਪ੍ਰੋਡਿਊਸਰਸ ਦੀ ਲੋੜ ਹੈ।
0: That is so right.
2: ਸਾਡੀ ਇੰਡਸਟਰੀ
0: ਇਨਫੈਕਟ ਜੇ ਦੇਖਿਆ ਜਾਵੇ ਨਾ ਦੂਸਰੇ ਪਾਸੇ, ਤੇਰਾ ਹੀ ਜੇ ਮੈਂ ਪੁਆਇੰਟ ਸਪਲੀਮੈਂਟ ਕਰਾਂ, ਮੇਰੀ ਵੀ ਇਹੀ ਫੀਲਿੰਗ ਹੈ। ਇੱਕ ਗੱਲ ਹੈ ਕਿ ਆਪਾਂ ਕਹਿ ਦਿੰਦੇ ਕਿ ਫਾਰਮੂਲਾ ਚੱਲਦਾ ਹੈ ਨਾ, ਬਾਲੀਵੁੱਡ 'ਚ ਬੜੀ ਗੱਲ ਚੱਲਦੀ ਕਿ ਫਾਰਮੂਲਾ ਸਿਨੇਮਾ ਹੈ ਜੀ ਇਹ, ਕਿ ਹੈ ਨਾ ਇੱਕ ਠੀਕ ਠਾਕ ਵਧੀਆ ਐਕਟਰ ਲੈ ਲਿੱਤਾ, ਦੋ ਆਈਟਮ ਸੌਂਗ ਪਾ ਤੇ ਐਕਸ਼ਨ ਡਰਾਮਾ ਕਾਮੇਡੀ ਫਿਲਮ ਬਣ ਗਈ, ਹਿੱਟ ਹੋ ਜਾਏਗੀ, ਹੈ ਨਾ। ਇੱਕ ਟਾਈਮ 'ਤੇ ਫਾਰਮੂਲਾ ਚੱਲਦਾ ਸੀ, ਉਹ ਅੱਜ ਪੰਜਾਬੀ ਸਿਨੇਮਾ ਨੂੰ ਉਸ ਚੀਜ਼ ਨੇ ਘੇਰਿਆ ਹੋਇਆ, ਟੋਟਲੀ ਕਾਮੇਡੀ, ਸਲੈਪਸਟਿਕ ਕਾਮੇਡੀ ਹੋ ਗਈ, ਜਾਂ ਫਿਰ ਜਿਸ ਆਪਾਂ ਡਰਾਮਿਆਂ ਦੀ ਕਾਮੇਡੀ ਹੁੰਦੀ ਸੀ ਉਹ ਹੈ ਨਾ, ਹੁਣ ਸਕਰੀਨ ਪਲੇਅ 'ਤੇ ਲਿਖੀ ਜਾਣੀ ਸ਼ੁਰੂ ਹੋ ਗਈ। ਗੱਲ ਇਹ ਹੈ ਕਿ ਵਰਕ ਕੁਛ ਵੀ ਨਹੀਂ ਕਰਦਾ ਪਿਆ, ਤਾਂ ਵੀ ਅੱਜ ਦਾ ਫਾਈਨੈਂਸ਼ੀਅਰ ਜਾਂ ਪ੍ਰੋਡਿਊਸਰ ਜਾਗ ਨਹੀਂ ਰਿਹਾ ਇਸ ਪੱਖੋਂ ਕਿ ਯਾਰ ਲੋਕਾਂ ਨੂੰ ਕੁਛ ਵੱਖਰਾ ਵੇਖਣਾ ਹੋਵੇ ਨਾ, ਕਿ ਇਟ ਸ਼ੁੱਡ ਬੀ ਵਰਕਿੰਗ।
2: ਇੰਡਸਟਰੀ ਦੇ ਵਿੱਚ, ਪੰਜਾਬੀ ਇੰਡਸਟਰੀ ਦੇ ਵਿੱਚ ਮੇਰੇ ਟੋਪ 3 ਮੂਵੀਜ਼ ਰਹਿਣਗੀਆਂ, ਇੱਕ ਗੁਰੂ ਨਾਨਕ ਜਹਾਜ਼ ਤਰਸੇਮ ਜੱਸੜ ਹੋਣਾ ਦੀ, ਇੱਕ ਮੂਵੀ ਦਾ ਬਲੈਕ ਪ੍ਰਿੰਸ ਸਤਿੰਦਰ ਸਰਤਾਜ ਹੋਣਾ ਦੀ, ਇੱਕ ਮੌੜ ਐਮੀ ਵਿਰਕ ਦੀ। ਇਹ 3 ਮੂਵੀਜ਼ ਮੇਰੀ ਨਿਗਾਹ ਦੇ ਵਿੱਚ ਬੜੀਆਂ ਸੋਹਣੀਆਂ ਪੰਜਾਬੀ ਮੂਵੀਜ਼ ਬਣੀਆਂ ਨੇ, ਬਟ ਇਹਨਾਂ ਦੇ ਜਦੋਂ ਤੁਸੀਂ ਆਂਕੜੇ ਦੇਖੋਗੇ, 3 ਦੀਆਂ 3 ਮੋਨਿਟਰੀ ਵਾਈਜ਼ ਦੇ ਦੇਖਿਆ ਜਾਵੇ ਤੇ ਫਲੌਪ ਮੂਵੀਜ਼ ਨੇ।
0: ਉਹਦੇ ਅੰਦਰ ਇੱਕ ਇਹ ਵੀ ਕਾਰਨ ਆਉਂਦਾ ਨਾ ਕਿ ਬਜਟਿੰਗ ਪ੍ਰੋਬਲਮ ਵੀ ਸੀਗੀ, ਖਾਸ ਕਰ ਮੌੜ ਨਾਲ ਤਾਂ ਮੈਂ ਸੁਣਿਆ ਕਿ ਬਹੁਤ ਓਵਰ ਬਜਟ ਚੱਲ ਗਈ ਸੀ। ਮੌੜ ਦੀ ਇੱਕ ਹੋਰ ਖਾਸੀਅਤ ਆ ਜੋ ਮੈਨੂੰ ਬਹੁਤ ਵਧੀਆ ਲੱਗੀ, ਦਾ ਵੇ, ਕਿਉਂਕਿ ਲੋਕ ਕਥਾ ਨੂੰ ਪ੍ਰੈਜੈਂਟ ਕਰਨਾ ਇੱਕ ਆਹ ਬੜੀ ਪ੍ਰੋਬਲਮ ਹੁੰਦੀ ਕਿ ਹਰ ਕਿਸੇ ਨੂੰ ਪਤਾ ਹੁਣ ਨੈਕਸਟ ਸੀਨ ਕੀ ਆ, ਜੇ ਨੈਕਸਟ ਸੀਨ ਹੀ ਤਾਂ ਐਟਲੀਸਟ ਬੰਦੇ ਨੂੰ ਐਂਡਿੰਗ ਤਾਂ ਪਤਾ ਹੈ ਨਾ, ਨੋਵੈਲਟੀ ਖਤਮ ਹੈ। ਮੈਨੂੰ ਸਭ ਤੋਂ ਵਧੀਆ ਗੱਲ ਐਂਡ ਬਹੁਤ ਦਲੇਰੀ ਵਾਲੀ ਗੱਲ ਸੀ ਫਿਲਮ ਮੇਕਰ ਦੀ ਕਿ ਉਹਨਾਂ ਨੇ ਓਪਨ ਐਂਡਿੰਗ ਛੱਡਤੀ, ਕਿਉਂਕਿ ਕਿ ਹਰ ਕਿਸੇ, ਕਿਉਂਕਿ ਤੁਸੀਂ ਜਿਹੜੇ ਜਿਹੜੇ ਏਰੀਆ ਤੋਂ ਆਉਂਦੇ ਹੋ ਵੱਖਰੇ ਵੱਖਰੇ ਉਸੇ ਹਿਸਾਬ ਦੇ ਤੁਸੀਂ ਉਹ ਉਸ ਕਥਾ ਦੇ ਐਂਡ ਸੁਣੇ ਹੋਏ ਆ, ਹੈ ਨਾ। ਬਹੁਤ ਪਰ ਉਹੀ ਗੱਲ ਆ ਕਿ ਇਸ ਬਰੇਵਰੀ ਨੂੰ ਉਸ ਹਿਸਾਬ ਨਾਲ ਕਦੀ ਨਵਾਜ਼ਿਆ ਨਹੀਂ ਜਾਂਦਾ ਜਿਸ ਹਿਸਾਬ ਨਾਲ ਨਵਾਜ਼ਿਆ ਜਾਣਾ ਚਾਹੀਦਾ,
1: ਕਿਉਂਕਿ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਬਿਲਕੁਲ ਠੀਕ ਨੇ। ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਜੇ ਐਜ਼ ਆ ਆਡੀਅੰਸ ਆ, ਹੁਣ ਮੈਂ ਵੇਖ ਲਓ ਤੁਸੀਂ ਵੇਖ ਲਓ ਜਾਂ ਆਪਾਂ ਸਾਰੇ ਹੀ ਹਾਂ, ਹੁਣ ਆਪਾਂ ਜੇ ਇਸ ਮੁੱਦੇ 'ਤੇ ਗੱਲ ਕਰਨ ਬਹਿੰਦੇ ਹਾਂ ਵੀ ਯਾਰ ਆਹ ਵੇਖੀਏ ਅਤੇ ਕਿਉਂ ਨਹੀਂ ਆ, ਉਦੋਂ ਸਾਰੀਆਂ ਚੀਜ਼ਾਂ ਇਹ ਆਪਣੀ ਜਿਹੜੀ ਉਹ ਧਿਆਨ ਆ ਜਾਂਦੀਆਂ ਆ ਗਈਆਂ। ਫਿਰ ਜਦੋਂ ਨੈਕਸਟ ਸਟੈਪ ਆਪਾਂ ਮੰਨ ਲਓ ਇਸ ਤੋਂ ਹਟ ਕੇ ਜੋਨਰ 'ਚੋਂ ਜਾ ਕੇ ਤੁਸੀਂ ਐਜ਼ ਆ ਵਿਊਅਰ ਤੁਸੀਂ ਮੰਨ ਲਓ ਬਹਿਣਾ ਵਾ ਕੋਈ ਚੀਜ਼ ਵੇਖਣ, ਉਦੋਂ ਤੁਸੀਂ ਵੀ ਕਹਿਣਾ ਵਾ ਵੀ ਆਹ ਚੀਜ਼ ਅਧੂਰੀ ਆ, ਪੂਰੀ ਨਹੀਂ ਹੋਈ, ਆਹ ਇੱਦਾਂ ਹੀ ਆ, ਉੱਦਾਂ ਨਹੀਂ ਹੋਇਆ। ਫਿਰ ਤੁਸੀਂ ਉਸ ਥਿੰਕਿੰਗ ਨਾਲ ਸੋਚਣ ਲੱਗ ਪੈਂਦੇ ਹੋ, ਤੁਸੀਂ ਮੰਨ ਲਓ ਥੀਏਟਰ ਗਏ ਹੋ, ਫਿਲਮ ਕਿੱਦਾਂ ਦੀ ਆ, ਲੱਗੀ ਆ, ਉਹਦੇ ਵਿੱਚ ਫਿਰ ਤੁਸੀਂ ਇਹ ਵੀ ਵੇਖਣਾ ਵੀ ਕਿੰਨੇ ਲੋਕ ਵੇਖਣ ਗਏ ਆ, ਮੈਂ ਆਹ ਵੇਖਾਂ ਕਿ ਨਾ ਵੇਖਾਂ, ਕਈ ਉਹ ਵੀ ਵੇਖ ਕੇ ਜਾਂਦੇ ਆ, ਉਹਨਾਂ ਦੇ ਵਿੱਚੋਂ ਆਪਾਂ ਵੀ ਉੱਦਾਂ ਹੀ ਆ।
0: ਪਿਛਲੇ 5-7 ਸਾਲ ਤੋਂ ਇੱਕ ਆਹ ਚੀਜ਼ ਬਹੁਤ ਵੱਡਾ ਮੇਜਰ, 5-7 ਵੀ ਨਹੀਂ ਜ਼ਿਆਦਾ ਟਾਈਮ ਹੋ ਗਿਆ, ਪਰ ਕਾਫੀ ਸਾਲਾਂ ਤੋਂ ਨਾ ਇੱਕ ਬਹੁਤ ਵੱਡਾ ਮੇਜਰ ਮਾਈਨਸ ਪੁਆਇੰਟ ਆ ਗਿਆ ਫਿਲਮਾਂ ਦੇ ਅੰਦਰ ਕਿ ਰਿਵਿਊ ਨਹੀਂ ਆਉਂਦਾ ਹੁਣ, ਹੁਣ ਉਹਦਾ ਬਾਕਸ ਆਫਿਸ ਨੰਬਰ ਆਉਂਦਾ, ਤੇ ਅਸੀਂ ਆਰਟ ਨੂੰ ਇਸ ਲਿਹਾਜ਼ ਨਾਲ ਵੇਖਣ ਜਾਂਦੇ ਕਿ ਯਾਰ ਇਹਦੀ ਸੇਲ ਇੰਨੀ ਹੋਈ ਆ, ਜਦਕਿ ਮਤਲਬ ਜ਼ਰੂਰੀ ਨਹੀਂ ਹੈ ਕਿ ਮੈਨੂੰ, ਜੇ ਆਪਾਂ ਚਾਹ ਦੀ ਹੀ ਗੱਲ ਕਰ ਲਈਏ ਨਾ ਕਿ ਸ਼ਾਇਦ ਮੈਨੂੰ ਅਦਰਕ ਵਾਲੀ ਵਧੀਆ ਲੱਗਦੀ ਹੋਊਗੀ ਤਾਂ ਤੈਨੂੰ ਲਾਚੀਆਂ ਵਾਲੀ, ਹਨਾ, ਕਿੰਨਾ ਫਰਕ ਤਾਂ ਇੱਕ ਸਿੰਪਲ ਨੋਰਮਲ ਸਾਡੀ ਰੋਜ਼ਮਰਾ ਦੀ ਜ਼ਿੰਦਗੀ 'ਚ ਯੂਜ਼ ਆਉਣ ਲਈ ਡਰਿੰਕ ਦਾ, ਅਤੇ ਆਰਟ ਤਾਂ ਬਹੁਤ ਸਬਜੈਕਟਿਵ ਹੈ। ਇੱਕ ਇਹ ਚੀਜ਼ ਤਾਂ ਯੂ ਆਰ ਵੈਰੀ ਮੱਚ ਰਾਈਟ ਕਿ ਇਸ ਚੀਜ਼ ਨੇ ਨੁਕਸਾਨ ਤਾਂ ਕੀਤਾ,
1: ਕਿਉਂਕਿ
0: ਆਪਾਂ ਪਹਿਲੀ ਕਨਸੈਪਸ਼ਨ ਬਣਾ ਲੈਂਦੇ ਹਾਂ
1: ਇਹ ਚੀਜ਼, ਕਿਉਂਕਿ ਇਹ ਹੁਣ ਆਪਾਂ ਤਾਂ ਐਜ਼ ਆ, ਚਲੋ ਆਪਾਂ ਤਾਂ ਕਦੀ ਫਿਲਮ ਵੇਖੋ ਬਣਾਈ ਵੀ ਨਹੀਂ ਆ, ਜਾਂ ਆਪਾਂ ਇਸ ਦਾ ਹਿੱਸਾ ਹੈਗੇ ਵੀ ਨਹੀਂ ਮੇਕਿੰਗ ਦਾ। ਮੈਂ ਇੱਕ ਇੱਥੇ ਇੰਟਰਵਿਊ 'ਤੇ ਕੋਈ ਮਤਲਬ ਵਾਹਵਾ ਵੱਡਾ, ਸੋਰੀ ਮੇਰਾ ਖੰਘ ਦੀ ਗਲਾ ਜਿਹਾ ਖਰਾਬ ਹੋ ਗਿਆ,
0: ਇਟਸ ਆਲ ਰਾਈਟ,
1: ਹੁੰਮਸ ਜਿਹਾ ਹੋ ਗਿਆ ਕਮਰੇ ਦੇ ਵਿੱਚ ਨਾ, ਬੂਹਾ ਖੋਲੋ ਕ੍ਰਿਸ਼ਨਾ ਜੀ ਪਲੀਜ਼ ਮਾੜਾ ਜਿਹਾ, ਅਤੇ ਉਹਦੇ ਵਿੱਚ ਹਰਮਨ ਜੀ ਉਹ ਆਏ ਸੀ ਇੱਥੇ ਸਟੂਡੀਓ ਵਿੱਚ, ਅਤੇ ਉਹਨਾਂ ਨੂੰ ਇੱਦਾਂ ਹੀ ਫਿਲਮਾਂ ਦੀ ਗੱਲ ਚੱਲਣ ਡੀ ਸੀ ਵੀ ਤੁਸੀਂ ਕਿਉਂ, ਮੰਨ ਲਓ ਵੀ ਆਹ ਫਿਲਮ ਆਪਣੀ ਪੰਜਾਬੀ ਦੀ ਆਹ ਵਿਸ਼ਾ ਨਹੀਂ ਚੱਲਦਾ ਜਾਂ ਆਹ ਵਿਸ਼ਾ ਨਹੀਂ ਚੱਲਦਾ ਜਿਹੜੀ ਤੁਸੀਂ ਗੱਲ ਕੀਤੀ ਵੀ ਹਾਸੇ ਠੱਠੇ ਵਾਲਾ ਹੀ ਚੱਲਦਾ, ਅਤੇ ਉਹਦੇ ਵਿੱਚ ਉਹ ਕਹਿੰਦੇ ਕਿ ਵੇਖੋ ਦੋ ਫਿਲਮਾਂ ਨੇ ਜਿਹੜੀਆਂ ਵੀ ਅੱਜ ਤੱਕ ਦੀਆਂ ਕਹਿ ਲਓ ਵੀ ਇੱਕ ਲੀ ਦੇ ਵਿੱਚ ਸੁਪਰ ਡੁਪਰ ਹਿੱਟ ਗਈਆਂ ਨੇ, ਜਿਨ੍ਹਾਂ ਦੇ ਵਿੱਚ ਇੱਕ ਉਹਨਾਂ ਨੇ ਜੱਟ ਐਂਡ ਜੂਲੀਅਟ ਦਾ ਨਾਮ ਲਿਆ ਸੀ ਅਤੇ ਦੂਜੀ ਆ ਕੈਰੀ ਔਨ ਜੱਟਾ, ਅਤੇ ਉਹ ਕਹਿੰਦੇ ਸੀ ਕਿ ਤੀਜਾ ਜਿੱਡੀ ਹੋਰ, ਕਹਿੰਦੇ ਸੀ ਵੀ ਜਿੰਨੀਆਂ ਮਰਜ਼ੀ ਇਸ ਤੋਂ ਇਸ ਤੋਂ ਵਧੀਆ ਕੰਸੈਪਟ ਵੀ ਉਹ ਕਹਿੰਦੇ ਸੀ ਆਏ ਨੇ, ਈਵਨ ਕਿ ਉਹਨਾਂ ਨੇ ਆਪ ਦੇ ਹੀ ਆਏ ਨੇ, ਪਰ ਉਹ ਕਹਿੰਦੇ ਸੀਗੇ ਕਿ ਨਹੀਂ ਵੀ ਉਹ ਇੱਕ ਜਿਹੜਾ ਆਡੀਅੰਸ ਵੱਲੋਂ ਬਣ ਚੁੱਕਾ ਵਾ, ਇੱਕ ਕਹਿ ਲਓ ਵੀ ਔਰਾ ਜਿਹਾ ਬਣ ਚੁੱਕਾ ਵਾ, ਉਹਨੂੰ ਹੀ ਹੁਣ ਕੈਰੀ ਫੋਰਵਰਡ ਕਰਨਾ, ਅਤੇ ਬਾਕੀ ਦੇ ਜਿਹੜੇ ਬਾਕੀ ਮੰਨ ਲਓ ਪ੍ਰੋਡਿਊਸਰ ਹੋ ਗਏ, ਡਾਇਰੈਕਟਰ ਹੋ ਗਏ ਜਾਂ ਰਾਈਟਰ ਹੋ ਗਏ, ਫਿਰ ਉਹ ਜਦੋਂ ਚੀਜ਼ ਮੰਨ ਲਓ ਆਪਣੇ ਸਾਹਮਣੇ ਕੋਈ ਇੱਕ ਚੀਜ਼ ਚੱਲ ਜਾਂਦੀ ਆ, ਫਿਰ ਉਹ ਹਿਊਮਨ ਟੈਂਡੈਂਸੀ ਆ ਜਾਂਦੀ ਆ ਵੀ ਜਿਹੜੀ ਚੀਜ਼ ਚੱਲੀ ਆ ਉਹਦੇ ਵਿੱਚ ਰਹਿ ਕੇ ਹੀ ਕੁਛ ਕੀਤਾ ਜਾਵੇ ਕਿ ਸਾਡੀ ਵੀ ਚੱਲੇ। ਆਪਣੀ ਥੱਲੇ ਡਰਾ ਕਰਨੀ ਆ ਤੇ ਮੈਂ ਤੇ ਵੀਰ ਨੇੜੇ ਤੇੜੇ ਕਰੂੰਗਾ, ਮੈਂ ਨਵੀਂ ਕਿਤਾਬ ਲੈ ਕੇ ਥੋੜਾ ਆਪਣੀ ਲੀਕ ਸ਼ੁਰੂ ਕਰ ਦੀ।
0: ਇਹਦੇ ਅੰਦਰ ਹੋਰ ਵੀ ਪੁਆਇੰਟ ਆ ਜਾਂਦਾ ਕਿ ਹੁਣ ਹਰ ਕਿਸੇ ਕੋਲ ਸਬਸਕ੍ਰਿਪਸ਼ਨ ਹੈਗੀ ਆ, ਵਰਲਡ ਸਿਨੇਮਾ ਤੁਹਾਡੇ ਇਕਦਮ ਸਾਹਮਣੇ ਆ। ਮੈਨੂੰ ਯਾਦ ਆ ਜਦੋਂ ਮੈਂ ਫਸਟ ਟਾਈਮ ਮਾਰਟਿਨ ਸਕੋਰਸੇਜ਼ੀ ਦੀ ਫਿਲਮ ਵੇਖੀ ਸੀਗੀ ਤੇ ਮੈਨੂੰ ਇਸ ਤਰ੍ਹਾਂ ਹੁੰਦਾ ਸੀ ਕਿ ਮੈਂ ਜੇ ਕਿਸੇ ਹੋਰ ਨਾਲ ਗੱਲ ਕਰਾਂ ਤੇ ਬਹੁਤ ਕੁਝ ਸਮਝਾਉਣਾ ਪਏਗਾ, ਪਰ ਅੱਜ ਸਾਡੇ ਹੀ ਹਨਾ ਲੋਕਾਂ ਵਿੱਚੋਂ ਹਰ ਕਿਸੇ ਨੇ ਵੇਖੀਆਂ ਹੋਈਆਂ ਉਸ ਫਿਲਮਾਂ, ਹਰ ਕਿਸੇ ਨੇ ਵੁਲਫ ਆਫ ਵਾਲ ਸਟਰੀਟ ਤੋਂ ਲੈ ਕੇ ਟੈਕਸੀ ਡਰਾਈਵਰ ਤੱਕ ਇੱਦਾਂ ਹੀ ਦੇਖੀਆਂ। ਜੇ ਤੁਸੀਂ ਇੱਦਾਂ ਦੇ ਕੰਸੈਪਟ ਵੇਖ ਲੈਂਦੇ ਹੋ ਤੇ ਓਬਵੀਅਸਲੀ ਤੁਹਾਡਾ ਟੇਸਟ ਇਵੋਲਵ ਹੁੰਦਾ, ਫਿਰ ਤੁਸੀਂ ਆਪਣੀ ਭਾਸ਼ਾ ਦੇ ਅੰਦਰ, ਜਿਸ ਤਰ੍ਹਾਂ ਮੈਂ ਇੱਕ ਛੋਟਾ ਐਗਜ਼ਾਮਪਲ ਦਵਾਂ, ਮੈਂ ਟ੍ਰੇਲਰ ਵੇਖਿਆ ਨਵੀਂ ਫਿਲਮ ਆ ਰਹੀ ਹੈ ਪਰਮੀਸ਼ ਸ਼ਰਮਾ ਦੀ,
1: ਸ਼ੇਰਾ,
0: ਕੀ ਨਾਮ ਹੈ, ਸ਼ੇਰਾ,
1: ਸ਼ੇਰਾ,
0: ਮੈਨੂੰ ਬਸ ਕਨਸੈਪਚੁਅਲੀ ਇਹ ਅੱਛਾ ਲੱਗਾ ਉਹਦੇ ਅੰਦਰ,
1: ਫਰਾਈਡੇ ਨੂੰ, ਸੌਰੀ, ਮਤਲਬ ਮੈਂ ਕੱਲ ਹੋ ਸਕਦਾ ਸਾਡਾ ਬਾਅਦ ਚ ਚੱਲੇ, ਪਰ ਫਰਾਈਡੇ ਨੂੰ 15 ਮਈ ਨੂੰ ਇਹ ਰਿਲੀਜ਼ ਹੋਣੀ ਹੈ ਸਿਨੇਮਾ ਕਰਨ ਦੇ ਵਿੱਚ।
0: ਆਈ ਐਮ ਲੁਕਿੰਗ, ਬਹੁਤ ਟਾਈਮ ਬਾਅਦ ਮੈਂ, ਆਈ ਐਮ ਲੁਕਿੰਗ ਫਾਰਵਰਡ ਟੂ ਅ ਫਿਲਮ ਲਾਈਕ ਦੈਟ, ਕਿਉਂ, ਕਿਉਂਕਿ ਮੈਨੂੰ ਉਹਦੇ ਤੋਂ ਇੱਕ ਵਾਈਬ ਆਈ ਕਿ ਸ਼ਾਇਦ ਜੋ ਬਾਲੀਵੁੱਡ ਅੱਜ ਕੱਲ੍ਹ ਐਕਸ਼ਨ ਦੇ ਰਿਹਾ
1: ਐਗਜੈਕਟ
0: ਉਹ ਸਾਡੀ ਭਾਸ਼ਾ 'ਚ ਸੁਣਨ ਨੂੰ ਮਿਲ ਜਾਊਗਾ,
1: ਕਿਉਂਕਿ ਉਹ, ਮੈਂ ਵੀ ਉਹਦੀ ਇੰਟਰਵਿਊ ਸੁਣੀ, ਮੈਂ ਵੀ ਉੱਥੋਂ,
0: ਉਹਨੇ ਵੀ ਦੇਖੀ ਕੰਟਰੋਵਰਸੀ ਬਹੁਤ ਡਰਾ ਕਰ ਲੈਣੀ, ਕਿਉਂਕਿ ਅਗੇਨ ਉਹੀ ਪੁਰਾਣੀ ਸੋਚ ਉਸ ਹਿਸਾਬ ਦਾ, ਜਿਸ ਤਰ੍ਹਾਂ ਉਹਦੇ ਅੰਦਰ ਦਿਸਦਾ ਬਹੁਤ ਜ਼ਿਆਦਾ ਸਮੋਕਿੰਗ ਆ, ਉਹਦੇ ਅੰਦਰ ਮੇਰੇ ਖਿਆਲ ਕਿਸਿੰਗ ਸੀਨ ਵਗੈਰਾ ਵੀ ਹੈਗੇ, ਮੈਨੂੰ ਨਹੀਂ ਪਤਾ ਹਜੇ ਤੱਕ ਵੈਸੇ ਪੰਜਾਬੀ ਫਿਲਮਾਂ ਦੇ ਅੰਦਰ ਆ ਗਿਆ ਕਿ ਨਹੀਂ ਆ ਗਿਆ, ਕਿਸਿੰਗ ਕਿਸ ਸੀਨ,
1: ਮਤਲਬ ਉਸ ਲੈਵਲ ਤੱਕ ਦਾ ਨਹੀਂ,
0: ਉਸ ਲੈਵਲ ਦਾ ਨਹੀਂ ਹੈ ਹਨਾ, ਪਰ ਟ੍ਰੇਲਰ ਤੋਂ ਹੀ ਪਤਾ ਲੱਗ ਗਿਆ ਕਿ
1: ਆ ਵੀ ਜਾਂਦਾ ਤੇ ਸਾਡੀ ਬੋਰਡ ਉਹਨੂੰ ਨਹੀਂ ਪ੍ਰਵਾਨਗੀ ਦਿੰਦੀ, ਉਹ ਕੱਟੀ ਜਾਂਦੀ ਹੈ ਵਿੱਚੋਂ ਚੀਜ਼,
0: ਨਹੀਂ ਬੋਰਡ ਨਹੀਂ ਮਨਾ ਕਰਦੇ ਕਿ ਸੈਂਸਰ ਬੋਰਡ ਇੱਕੋ ਹੀ ਆ, ਇਹ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਦੀ ਆਡੀਅੰਸ ਆ, ਜਿਸ ਏਰੀਆ ਦੀ ਜੋ ਆਡੀਅੰਸ ਆ ਹਨਾ, ਜਿਸ ਹੁਣ ਤੂੰ ਮਲਿਆਲੀ ਫਿਲਮਾਂ ਵੇਖ ਲਵੇਂ, ਉੱਥੇ ਤਮਿਲ ਫਿਲਮਾਂ ਜਿੱਦਾਂ ਹੀ ਲਿਖੀਆਂ ਜਾਂਦੀਆਂ ਉਹ ਚੱਲ ਹੀ ਨਹੀਂ ਸਕਦੀਆਂ, ਕਿਉਂਕਿ ਉਹਨਾਂ ਦੀ ਕਹਾਣੀ ਹੁੰਦੀ ਬਹੁਤ ਨੋਰਮਲ, ਉਹਨਾਂ ਦੀ ਕਿੰਨੀ ਸਟੋਰੀਜ਼ ਤਾਂ ਜੋ ਆਪਾਂ ਸ਼ੋਅ ਅੱਜ ਕਰਦੇ ਪਏ ਉਹਦੇ ਵਿੱਚੋਂ ਨਿਕਲ ਆਉਣ, ਕਿ ਕੰਮ ਕੋਈ ਸ਼ੁਰੂ ਕੀਤਾ ਖਤ ਹਾਂ ਸਿੰਪਲ ਆਮ ਬੰਦੇ ਦੀ ਕਹਾਣੀ ਹੈ ਨਾ ਉਸ ਹਿਸਾਬ ਦੀਆਂ ਗੱਲਾਂ ਬਾਤਾਂ ਹੁੰਦੀਆਂ ਕਿ ਉਹ ਸੈਂਸੀਬਿਲਿਟੀ ਵੀ ਹੈ ਹਰ ਆਡੀਅੰਸ ਦੀ ਪਰ ਮੇਰੇ ਖਿਆਲ ਨਾਲ ਇਟ ਇਜ਼ ਲੌਂਗ ਟਾਈਮ ਕਿ ਸੈਂਸੀਬਿਲਿਟੀਜ਼ ਹੁਣ ਸਮਝ ਆਉਣ ਪੰਜਾਬੀ ਸਿਨੇਮਾ ਵਾਲਿਆਂ ਨੂੰ ਕਿ ਅਸੀਂ ਵੀ ਇਵੋਲਵ ਹੋ ਚੁੱਕੇ ਹਾਂ ਵੀ ਵਾਂਟ ਟੂ ਵਾਚ ਗੁੱਡ ਕੰਸੈਪਟ ਉਹ ਯਾਰ ਉਹ ਬਹੁਤ ਅੱਛੀ ਫਿਲਮ ਸੀ ਹਰਮਨ ਹੈਵ ਯੂ ਸੀਨ ਦੈਟ ਤੂੰ ਵੀ ਦੱਸ ਕਿੱਦਾਂ ਲੱਗੀ
1: ਜਿਹੜੀ
0: ਯਾਰ ਰੂਪਨ ਬਲ ਨੇ ਜਿਹੜੀ ਡਾਇਰੈਕਟ ਕੀਤੀ ਸੀ ਮੈਨੂੰ ਯਾਦ ਨਾਮ ਭੁੱਲ ਗਿਆ ਇਕਦਮ
1: ਆ ਜਿਹੜੀ ਆਪਣਾ
0: ਮੈਂਡੀ ਤੱਕੜ ਨਾਲ ਬੋਡੀ ਸਵੈਪ ਹੋ ਜਾਂਦੀ
1: ਹੈ ਬਾਬਾ ਜੀ ਜਿਹਦੇ
0: ਵਿੱਚ ਉਹ ਠੀਕ ਸੀਗੀ ਐਜ਼ ਅ ਕਾਮੇਡੀ ਸਟਿਲ
1: ਸਾਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਉਹਦੀ ਗੱਲ ਕਰਦੇ ਸੀ
0: ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਹਨਾ ਉਹਦੇ ਨਾਲ ਥੋੜਾ ਮੀਮਸ ਵਗੈਰਾ ਦਿਖਾਤੇ ਥੋੜਾ ਜਿਹਾ ਨਾ ਕਿ ਥੋੜਾ ਜਿਹਾ ਪਤਾ ਤਾਂ ਲੱਗੇ ਕਿ ਤੁਸੀਂ ਯੰਗ ਆਡੀਅੰਸ ਨਾਲ ਵੀ ਇੰਟਰੈਕਟ ਕਰਨਾ ਚਾਹੁੰਦੇ ਹੋ
1: ਉਹ ਮੈਨੂੰ ਇਸ ਕਰਕੇ ਚੀਜ਼ ਵਧੀਆ ਲੱਗੀ ਕਿਉਂਕਿ ਹੁਣ ਰੂਪਨ ਬਾਲ ਜੀ ਦੀ ਤੁਸੀਂ ਗੱਲ ਕੀਤੀ ਆ ਵੀ ਇੱਕ ਨਾਮੀ ਵੀਡੀਓ ਡਾਇਰੈਕਟਰ ਨੇ ਵੱਡੇ ਵੱਡੇ ਐਕਟਰਾਂ ਦੇ ਇਹਨਾਂ ਨੇ ਗਾਣੇ ਜਿਹੜਾ ਉਹ ਡਾਇਰੈਕਟ ਕੀਤੇ ਨੇ ਹਨਾ ਵੀਡੀਓਜ਼ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਕਰਨ ਔਜਲੇ ਹੋ ਗਏ ਜਾਂ ਹੋਰ ਵੱਡੇ ਵੱਡੇ ਨਾਮੀ ਐਕਟਰ ਨੇ ਹੁਣ ਇਹਨਾਂ ਨੇ ਕੀ ਕਰਦੇ ਸੀ ਇਹ ਯੰਗਸਟਰ ਲਈ ਵੀਡੀਓਜ਼ ਬਣਾਉਂਦੇ ਸੀ ਠੀਕ ਹੈ ਆਪਾਂ ਹੀ ਉਹਨਾਂ ਨੂੰ ਜਾ ਕੇ ਵਾਚ ਕਰਦੇ ਨਾ ਜਿਹੜੀ ਵੀਡੀਓ ਆਉਂਦੀ ਗਾਣੇ ਦੀ ਇਹਨਾਂ ਨੇ ਆਪਣੀ ਚੀਜ਼ ਹੀ ਫਿਲਮ ਦੇ ਵਿੱਚ ਲੈ ਕੇ ਗਏ ਇਹਨਾਂ ਨੇ ਮੰਨ ਲਓ ਇਹ ਹੋ ਸਕਦਾ ਸੀ ਨਾ ਵੀ ਇਹ ਹਟ ਕੇ ਵੀ ਕਰ ਦਿੰਦੇ ਜੋ ਫਿਲਮ 'ਚ ਚੱਲਣ ਡਿਆ ਉਹ ਉਹਦੇ ਹਿਸਾਬ ਨਾਲ ਡਾਇਰੈਕਟ ਕਰ ਦਿੰਦੇ ਪਰ ਨਹੀਂ ਇਹਨਾਂ ਨੇ ਉਹੀ ਚੀਜ਼ ਵਿੱਚ ਖੜੀ ਹਾਂ ਉਹ ਜਿੰਨੀ ਵੀ ਚੱਲੀ ਆ ਉਹ ਇੱਕ ਅਲੱਗ ਗੱਲ ਆ ਜਾਂਦੀ ਆ ਪਰ ਤੁਸੀਂ ਆਪਣੇ ਉਸ ਚੀਜ਼ ਨੂੰ ਉੱਥੇ ਲੈ ਕੇ ਆਉਣਾ ਇਹ ਵੀ ਕੌਨਫੀਡੈਂਸ ਦੀ ਗੱਲ ਹੈਗੀ
2: ਬਿਲਕੁਲ ਬਿਲਕੁਲ ਇਹ ਨਾ ਇੱਕ ਸਭ ਤੋਂ ਵਧੀਆ ਚੇਂਜ ਜੋ ਮੈਨੂੰ ਇਸ ਮੂਵੀ ਤੋਂ ਬਾਅਦ ਇਹ ਲੱਗਾ ਹੁਣ ਜਦੋਂ ਤੁਸੀਂ ਵੀ ਕ੍ਰਿਸ਼ਨਾ ਜੀ ਗੱਲ ਕੀਤੀ ਤੁਸੀਂ ਕਿਸੇ ਐਕਟਰ ਦਾ ਨਾਂ ਨਹੀਂ ਲਿਆ ਤੁਸੀਂ ਡਾਇਰੈਕਟਰ ਦਾ ਨਾਂ ਲਿਆ ਪੰਜਾਬੀ ਸਿਨੇਮੇ ਦੇ ਵਿੱਚ ਮੂਵੀਆਂ ਦੇਖੀਆਂ ਜਾਂਦੀਆਂ ਨੇ ਐਕਟਰ ਦੇ ਨਾਂ ਤੋਂ ਕਿ ਉਹ ਐਕਟਰ ਉਸ ਮੂਵੀ ਦੇ ਵਿੱਚ ਹੈ ਜਦੋਂ ਆਪਾਂ ਹਾਲੀਵੁੱਡ ਮੂਵੀ ਵੇਖਦੇ ਹਾਂ ਤਾਂ ਤੁਸੀਂ ਮਾਰਟਿਨ ਸਕੋਰਸੇਜ਼ੀ ਦਾ ਨਾਂ ਲਿਆ ਮਾਰਟਿਨ ਸਕੋਰਸੇਜ਼ੀ ਦਾ ਨਾਂ ਹੀ ਜਦੋਂ ਸੁਣ ਲਈਦਾ ਆਪਾਂ ਐਕਟਰ ਵੇਖਦੇ ਹੀ ਨੀ ਆਪਾਂ ਨੂੰ ਪਤਾ ਹੈ ਕਿ ਆਪਾਂ ਮੂਵੀ ਉਹ ਦੇਖਣੀ ਹੈ ਜਦੋਂ ਆਪਾਂ ਕ੍ਰਿਸਟੋਫਰ ਨੋਲਨ ਦਾ ਨਾਮ ਸੁਣ ਲੈਂਦੇ ਹਾਂ ਆਪਾਂ ਨੂੰ ਐਕਟਰ ਦਾ ਮਤਲਬ ਹੀ ਨਹੀਂ ਹੁੰਦਾ ਵੀ ਨੋ ਕਿ ਉਹ ਡਾਇਰੈਕਟਰ ਦੀ ਵਿਜ਼ਨ ਆਪਾਂ ਵੇਖਣ ਚੱਲੇ ਹਾਂ ਜਦੋਂ ਆਪਣੀ ਪੰਜਾਬੀ ਇੰਡਸਟਰੀ ਵਿੱਚ ਵੀ ਇਹ ਚੇਂਜ ਆ ਗਿਆ ਕਿ ਹਾਂ ਆਪਾਂ ਕਿਸੇ ਡਾਇਰੈਕਟਰ ਦੀ ਵਿਜ਼ਨ ਵੇਖਣ ਚੱਲੇ ਹਾਂ ਐਕਟਰ ਨਾਲ ਨਹੀਂ ਮਤਲਬ ਫਿਰ ਨਿਊ ਐਕਟਰਸ ਨਾਲ ਵੀ ਐਕਸਪੈਰੀਮੈਂਟਸ ਕੀਤੇ ਜਾ ਸਕਦੇ ਨੇ ਜੋ ਬਜਟ ਪੁਰਾਣੇ ਐਕਟਰਾਂ ਨੂੰ ਦਿੱਤੇ ਜਾਂਦੇ ਨੇ ਕਰੋੜਾਂ ਦੇ ਵਿੱਚ ਉਹਦੀ ਵਰਤੋਂ ਕੀਤੀ ਜਾ ਸਕਦੀ ਹੈ ਸੈੱਟ ਦੇ ਉੱਪਰ ਕੀਤੀ ਜਾ ਸਕਦੀ ਹੈ ਹੋਰ ਵੀ ਚੀਜ਼ਾਂ ਦੇ ਉੱਤੇ ਕੀਤੀ ਜਾ ਸਕਦੀ ਹੈ ਆਪਣੀ ਪੰਜਾਬੀ ਇੰਡਸਟਰੀ ਤਾਂਹੀਓ ਵੱਧ ਸਕੇ
1: ਨਹੀਂ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਹਰਮਨ ਜੀ ਕਿਉਂਕਿ ਆਪਾਂ ਜੇ ਹੁਣ ਵੇਖੋ ਲਿਸਟ ਬਣਾਉਣ ਬਹਿ ਜਾਈਏ ਗਿਰਨ ਬਹਿ ਜਾਈਏ ਤੇ ਆਪਣੇ ਸਾਹਮਣੇ ਗਿਣਤੀ ਦੇ ਹੀ ਡਾਇਰੈਕਟਰ ਆਪਾਂ ਨੂੰ ਚੇਤੇ ਹੋਣੇ ਆ ਪੰਜ ਸੱਤ ਜਿਹੜੇ ਹੋਣਗੇ ਪਰ ਜੇ ਐਕਟਰ ਵੇਖਣੇ ਹੋਣ ਤੇ ਆਪਾਂ ਨੂੰ ਏ ਟੂ ਜ਼ੈਡ ਸਾਰੇ ਚੇਤੇ ਆ
0: ਸਹੀ ਗੱਲ ਆ
2: ਹੁਣ ਕ੍ਰਿਸਟੋਫਰ ਨੋਲਨ ਦੀ ਹਰ ਕੋਈ ਮੂਵੀ ਮੈਂ ਦੇਖੀ ਹੋਏਗੀ ਹਰ ਕੋਈ ਜਦੋਂ ਕੋਈ ਹੁਣ ਓਡੈਸੀ ਆਉਣੀ ਹੈ ਉਸ ਤੋਂ ਪਹਿਲਾਂ ਓਪਨਹਾਈਮਰ ਆਈ ਸੀਗੀ ਫਿਰ ਟੈਨੈਂਟ ਆਈ ਸੀ ਉਸ ਤੋਂ ਪਹਿਲਾਂ ਇਹ ਅੱਛਾ ਇੱਕ ਗੱਲ ਹੋਰ ਹੈ ਕ੍ਰਿਸ਼ਨਾ ਜੀ ਬਲਕੀਰਤ ਜੀ ਮੇਰਾ ਖਿਆਲ ਹੈ ਤੁਸੀਂ ਮੇਰੇ ਗੱਲ ਦੇ ਨਾਲ ਮੇਲ ਖਾਓਗੇ ਕਿ ਚੰਗਾ ਮੂਵੀ ਟੇਸਟ ਅਨਇੰਪਲੋਇਮੈਂਟ ਦੇ ਨਾਲ ਹੁੰਦਾ ਹੈ ਜਦੋਂ ਮੈਂ ਆਪਣੀ ਬੇਰੁਜ਼ਗਾਰੀ ਦੇ ਪੀਕ ਤੇ ਸੀ ਉਦੋਂ ਮੈਨੂੰ ਪਤਾ ਹੁੰਦਾ ਸੀਗਾ ਕਿ ਹਾਂ ਇਸ ਸਾਲ ਆਹ ਮੂਵੀ ਨੂੰ ਆਸਕਰ ਮਿਲ ਸਕਦਾ
1: ਇੰਡੀਆ
0: ਤੋਂ ਵੀ ਕੋਈ ਨਾ ਕੋਈ ਜੂਰੀ ਮੈਂਬਰ ਬਣਦਾ ਤੂੰ ਜਦੋਂ ਵੀ ਨਾਮ ਸੁਣੇਗਾ ਨਾ ਕਦੀ ਕਿ ਜਿਹੜਾ ਵੀ ਜੂਰੀ ਦਾ ਮੈਂਬਰ ਬਣਦਾ ਤੂੰ ਕਹੇਗਾ ਯਾਰ ਇਹਨੂੰ ਤਾਂ ਇੱਥੇ ਨੀ ਕੋਈ ਖਾਸੀ ਇੱਜ਼ਤ ਦਿੰਦਾ
1: ਮੈਂ ਉੱਥੇ ਕਿਉਂ ਕਨੈਕਟ ਕਰ ਗਿਆ ਇੱਕ ਚੀਜ਼ ਪਰ ਮੈਂ ਦੱਸਣਾ ਨਹੀਂ ਕਿਹਦੇ ਨਾਲ
0: ਕ੍ਰਿਸਟੋਫਰ ਨੋਲਨ ਦੀ ਗੱਲ ਹੁੰਦੀ ਪਈ ਹੈ ਤਾਂ ਇੱਕ ਇਹ ਵੀ ਦੇਖੋ ਇਹਦੇ ਅੰਦਰ ਹੋਰ ਇੱਕ ਪੁਆਇੰਟ ਆ ਜਾਂਦਾ ਕਿ ਓਡੈਸੀ ਜਿਹੜੀ ਆ ਰਹੀ ਹੈ ਉਹਦੇ ਅੰਦਰ ਮਲਟੀ ਸਟਾਰ ਕਾਸਟ ਆ ਮਤਲਬ ਕਿਹੜਾ ਸੁਪਰ ਸਟਾਰ ਉਸ ਫਿਲਮ ਦੇ ਅੰਦਰ ਨਹੀਂ ਆ ਤੇ ਅਗੇਨ ਇਟ ਇਜ਼ ਬੀਂਗ ਮਾਰਕੀਟਡ ਐਜ਼ ਕ੍ਰਿਸਟੋਫਰ ਨੋਲਨ ਮੂਵੀ ਹਰਮਨ ਜਿਹੜਾ ਇੱਥੇ ਆਈਮੈਕਸ ਹੈ ਨਾ ਮੈਲਬਨ ਦੇ ਅੰਦਰ ਉਹ ਮੇਰੇ ਖਿਆਲ ਨਾਲ ਵਰਲਡ ਦੇ ਅੰਦਰ ਇੱਧਰ ਸਿਰਫ ਤਿੰਨ ਹੀ ਹੈਗੇ ਆ ਹੋਰ ਇੱਧਰ ਆਈਮੈਕਸ ਕਿ ਇਹ ਲੇਜ਼ਰ ਪ੍ਰੋਜੈਕਸ਼ਨ
2: ਜੋ ਫਿਲਮ ਦੇ ਉੱਤੇ ਲੇਜ਼ਰ ਪ੍ਰੋਜੈਕਸ਼ਨ, ਹਾਂਜੀ
3: ਲੇਜ਼ਰ ਪ੍ਰੋਜੈਕਸ਼ਨ ਦੇ ਅੰਦਰ ਦਿਖਾਉਂਦੇ ਆ, ਤੇ ਮੈਂ ਓਡੀਸੀ ਮੇਰੇ ਖਿਆਲ ਨਾਲ 25-26 ਜੁਲਾਈ ਨੂੰ ਆ ਰਹੀ ਆ। ਮੈਂ ਆਪਣੇ ਵੱਲੋਂ ਬੜੀ ਓਵਰ ਸਮਾਰਟ ਨਾਲ ਸ਼ੋਅ ਕੀਤੀ, ਮੈਂ ਕਿਹਾ ਲੈ ਬਾਈ ਬਹੁਤ ਪਹਿਲੇ ਮੈਂ ਖੋਲ ਰਿਹਾ ਸੈਸ਼ਨ ਟਾਈਮ, ਅਗਲੇ ਮਹੀਨੇ ਤੱਕ ਬੁੱਕਡ ਆਊਟ ਆ, ਅਗਲੇ ਮਹੀਨੇ ਤੱਕ ਜਿਹੜੀ ਫਿਲਮ 25 ਜੁਲਾਈ ਨੂੰ ਰਿਲੀਜ਼ ਹੋਣੀ ਆ ਉਹ ਬੁੱਕਡ ਆਊਟ ਹੈ 15-17 ਅਗਸਤ
1: ਤੱਕ, ਉਦੋਂ ਤੱਕ ਕੁਛ ਨਹੀਂ
3: ਤਾਂ ਆਈਮੈਕਸ ਦੇ ਅੰਦਰ ਤੁਸੀਂ ਸ਼ੋਅ ਨਹੀਂ ਲੈ ਸਕਦੇ, ਦੇਖ ਲਓ।
2: ਉਹ ਵਿਜ਼ਨ ਹੈ ਨਾ, ਲਾਈਕ ਮੇਰੇ ਇਹ ਨਾ ਬਕਟ ਲਿਸਟ ਦੇ ਵਿੱਚੋਂ ਇੱਕ ਹੈ, ਮੇਰੇ ਲਾਈਕ ਪ੍ਰਾਇਮਰੀ ਸੁਪਨਿਆਂ ਦੇ ਵਿੱਚੋਂ ਇੱਕ ਹੈ ਕਿ ਮੈਂ ਆਈਮੈਕਸ ਦੇ ਸਿਨੇਮਾ ਦੇ ਵਿੱਚ ਮੂਵੀ ਦੇਖਣੀ। ਬਲਕੀਰਤ ਜੀ ਤੁਸੀਂ ਤੁਹਾਨੂੰ ਤੁਸੀਂ ਇਸ ਕਨਸੈਪਟ ਨੂੰ ਸਮਝਦੇ ਹੋ ਆਈਮੈਕਸ ਦੇ ਕਨਸੈਪਟ ਨੂੰ?
1: ਅਸਲ ਦੇ ਵਿੱਚ ਸਾਡੇ ਲਾਸਟ ਟਾਈਮ ਵੀ ਗੱਲ ਹੋਈ ਇਹਦੇ ਉੱਤੇ ਜੀ, ਹਾਲਾਂਕਿ ਮੈਂ ਨਹੀਂ ਗਿਆ ਪਰ ਤੁਸੀਂ ਮੈਨੂੰ ਦੱਸਿਆ ਕਿ ਜਾ ਗਿਆ ਉੱਥੇ,
3: ਤੂੰ ਨਹੀਂ ਗਿਆ?
2: ਸੋ ਜੋ ਸਾਡੇ ਦਰਸ਼ਕ ਜੋ ਨਹੀਂ ਸਮਝ ਪਾ ਰਹੇ, ਆਪਾਂ ਦਰਸ਼ਕਾਂ ਨੂੰ ਵੀ ਤੇ ਸਮਝਾ ਦਈਏ ਕ੍ਰਿਸ਼ਨਾ ਜੀ ਕਿ ਅਸਲ ਦੇ ਵਿੱਚ ਕ੍ਰਿਸਟੋਫਰ ਨੋਲਨ ਜੋ ਡਾਇਰੈਕਟਰ ਨੇ ਉਹ ਪਸੰਦ ਕਰਦੇ ਨੇ ਆਪਣੀਆਂ ਮੂਵੀਜ਼ ਨੂੰ ਸ਼ੂਟ ਕਰਨਾ ਆਈਮੈਕਸ ਫਿਲਮ ਕੈਮਰਿਆਂ ਦੇ ਵਿੱਚ। ਬਾਕੀ ਜਿੰਨੇ ਵੀ ਕੈਮਰੇ ਹੁੰਦੇ ਉਹ ਡਿਜੀਟਲ ਕੈਮਰਾਜ਼ ਹੁੰਦੇ ਨੇ। ਆਈਮੈਕਸ ਫਿਲਮ ਕੈਮਰਿਆਂ ਦੀ ਜੋ ਰੈਜ਼ੋਲਿਊਸ਼ਨ ਹੁੰਦੀ ਹੈ ਉਹ ਤਕਰੀਬਨ 18K ਹੁੰਦੀ ਹੈ, ਜਿੱਦਾਂ ਆਪਾਂ ਹੁਣ ਪੜ੍ਹਦੇ ਹਾਂ ਨਾ HD 4K, ਇਟਸ ਆਲਮੋਸਟ 18K। ਸੋ ਉਸ ਰੈਜ਼ੋਲਿਊਸ਼ਨ ਨੂੰ ਵੇਖਣ ਦਾ ਇੱਕੋ ਹੀ ਜ਼ਰੀਆ ਆ, ਉਹ ਆਈਮੈਕਸ ਦੇ ਸਿਨੇਮਾਸ। ਸੋ ਜੇ ਜਿਹੜਾ ਵੀ ਕ੍ਰਿਸਟੋਫਰ ਨੋਲਨ ਦੀ ਮੂਵੀਜ਼ ਨੂੰ ਜੇ ਦੇਖਣਾ ਚਾਹੁੰਦਾ ਹੈ ਜਿੱਦਾਂ ਡਾਇਰੈਕਟਰ ਨੇ ਇੰਟੈਂਡ ਕੀਤਾ ਕਿ ਤੁਸੀਂ ਉਦਾਂ ਦੇਖੋ, ਉਹਦੇ ਵਾਸਤੇ ਜ਼ਰੀਆ ਆਈਮੈਕਸ ਸਿਨੇਮਾਜ਼ ਹੀ ਆ।
3: ਜੀ ਬਿਲਕੁਲ, ਇਹਦੇ ਅੰਦਰ ਮੈਂ ਥੋੜ੍ਹਾ ਇੱਕ ਹੋਰ ਐਡ ਕਰ ਦੇਣਾ ਚਾਹੁੰਦਾ, ਖਾਸ ਕਰ ਜਿਹੜੇ ਆਪਣੇ ਹੈ ਨਾ ਲੋਕਲ ਸੁਣਨ ਵਾਲੇ ਆ, ਕਿ ਆਈਮੈਕਸ ਦੇ ਉੱਪਰ ਹਮੇਸ਼ਾ ਹਰ ਵਕਤ ਨਾ ਤੁਸੀਂ ਚੈੱਕ ਕਰਦੇ ਰਿਹਾ ਕਰੋ, ਜਦੋਂ ਉਹਨਾਂ ਕੋਈ ਆਈਮੈਕਸ ਵਾਲੀ ਫਿਲਮ ਨਹੀਂ ਹੁੰਦੀ ਲੱਗਣ ਵਾਲੀ ਤਾਂ ਉਹ ਮੇਜਰ ਪੁਰਾਣੀਆਂ ਤਕੜੀਆਂ ਹਿੱਟ ਫਿਲਮਾਂ ਵੀ ਨਾ ਸੈਸ਼ਨ ਵਾਈਜ਼ ਸੈਸ਼ਨ ਰਨ ਕਰਦੇ ਰਹਿੰਦੇ ਆ। ਸੋ ਹੋ ਸਕਦਾ ਅੱਜ ਅਵੇਂਜਰਸ ਲੱਗੀ ਹੋਵੇ, ਹੋ ਸਕਦਾ ਅੱਜ ਟਾਈਟੈਨਿਕ ਲੱਗੀ ਹੋਵੇ ਜਦੋਂ ਉਹਨਾਂ ਦੁਬਾਰਾ ਰੀਸਟੋਰ ਕੀਤੀ, ਹੋ ਸਕਦਾ ਓਪਨਹਾਈਮਰ ਦੁਬਾਰਾ ਲੱਗੀ ਹੋਵੇ। ਸੋ ਡੂ ਚੈੱਕ ਇਟ ਆਊਟ, ਕਿਉਂਕਿ ਉਹ ਹੈ ਹੀ ਬਿਲਕੁਲ ਵੱਖਰਾ, ਜੋ ਜਿਸ ਤਰ੍ਹਾਂ ਉਹਦੇ ਅੰਦਰ ਤੁਸੀਂ ਫਿਲਮ ਵੇਖ ਲਓਗੇ ਅਤੇ ਤੁਹਾਨੂੰ ਹੋਇਟਸ ਦੇ ਅੰਦਰ ਵੇਖ ਲਈ ਜਾਂ ਵਿਲੇਜ ਦੇ ਅੰਦਰ ਵੇਖ ਲਿੱਤੀ, ਉਹਦੇ ਨਾਲ ਦੀ ਕੋਈ ਰੀਸ ਨਹੀਂ, ਦੂਰ ਦੂਰ ਤੱਕ ਨਹੀਂ। ਆਈਮੈਕਸ ਦੇ ਕੈਮਰਾਜ਼ ਵੀ ਵੱਖਰੇ ਹੁੰਦੇ ਅਤੇ ਗਿਣਤੀ ਦੇ ਹੀ ਹੁੰਦੇ। ਓਪਨਹਾਈਮਰ ਲਈ ਜਿੱਥੇ ਤੱਕ ਮੈਨੂੰ ਯਾਦ ਹੈ ਸਪੈਸ਼ਲ ਬਣਾਇਆ ਗਿਆ ਸੀਗਾ ਕੈਮਰਾ, ਕਿਉਂਕਿ ਓਪਨਹਾਈਮਰ ਫਿਲਮ ਦੇ ਅੰਦਰ ਬਲੈਕ ਐਂਡ ਵਾਈਟ ਸ਼ੂਟਿੰਗ ਕਰਨੀ ਸੀ, ਸਪੈਸ਼ਲੀ ਕੈਮਰਾ ਬਣਾਇਆ ਗਿਆ ਸਿਰਫ ਕ੍ਰਿਸਟੋਫਰ ਨੋਲਨ ਦੇ ਯੂਜ਼ ਕਰਨ ਲਈ, ਅਤੇ ਤੋੜਿਆ ਵੀ ਉਨਾ ਹੀ ਅੱਜ ਤੱਕ ਇੱਕੋ।
2: ਬਿਲਕੁਲ ਬਿਲਕੁਲ,
1: ਸੋ ਉਹੀ ਹੈ ਨਾ, ਕਿਉਂਕਿ ਇਹ ਕੁਆਲਿਟੀ ਤੇ ਜ਼ਿਆਦਾ ਫੋਕਸ ਕਰਦੇ ਨੇ, ਕੁਆਂਟਿਟੀ ਤੇ ਘੱਟ ਕਰਦੇ ਨੇ।
3: ਪਰ ਉਹੀ ਗੱਲ ਆ ਕਿ ਇੱਕ ਅੰਮ੍ਰਿਤਸਰ ਬੈਠਾ ਹੋਇਆ ਮੁੰਡਾ, ਇੱਕ ਇੱਥੇ ਬੈਠਾ ਹੋਇਆ ਮੈਂ ਤੇ ਮੇਰੇ ਸਾਹਮਣੇ ਤੂੰ, ਅਸੀਂ ਤਿੰਨੋਂ ਪੰਜਾਬੀ ਨੌਜਵਾਨ ਕਹਿ ਸਕਦਾ, ਮੈਂ ਆਪਣਾ ਨੂੰ ਹਜੇ ਵੀ ਨੌਜਵਾਨ ਕਹਿ ਸਕਦਾ, ਤੀਆਂ ਦਾ ਹੀ ਹੋਇਆ
1: ਹੈ ਨਾ, ਇਟਸ
3: ਫਾਈਨ। ਯਾ ਯਾ ਯਾ, ਹੈ ਨਾ,
2: ਥੈਂਕ ਯੂ। ਨਹੀਂ ਨਹੀਂ, ਤੁਸੀਂ ਦੋਵੇਂ ਵਿਆਹ ਵਰੇ ਗਏ
3: ਜੀ। ਓ ਯਾਰ, ਚੱਲ ਜੈਲਸ ਲੋ,
1: ਤੈਨੂੰ ਜਵਾਕ ਨਾ ਕਰੀਏ, ਤੈਨੂੰ ਜਵਾਕ ਕਰ ਦਈਏ।
3: ਇਹ ਇਹ ਇਹ ਹਿੱਸਾ ਕੱਟ ਦੇ ਬਲਕੀ ਰਸ,
1: ਕਿੱਦਾਂ ਕੱਟਣਾ ਜੀ?
3: ਐਸੇ ਐਸੇ ਕਰੇ ਕੱਢ ਦੇਣਾ ਹਿੱਸਾ। ਪਰ ਖੈਰ, ਜੇ ਆਪਾਂ ਲੋਕ ਵੱਖਰੇ ਵੱਖਰੇ ਏਰੀਆਸ ਤੋਂ ਆਉਂਦੇ ਹੋਏ ਤੇ ਵੱਖਰੇ ਵੱਖਰੇ ਏਰੀਆਸ 'ਚ ਰਹਿੰਦੇ ਹੋਏ ਵੱਖਰੀ ਵੱਖਰੀ ਲਾਈਫ ਜੀਂਦੇ ਹੋਏ, ਇੱਕੋ ਸਾਡਾ ਕਾਮਨ ਫੈਕਟਰ ਹੈ ਨਾ ਸਾਡੀ ਬੋਲੀ ਐਂਡ ਲਵ ਫੋਰ ਸਿਨੇਮਾ। ਤੇ ਜੇ ਮੈਂ ਖੁਸ਼ ਹਾਂ ਪੈਸੇ ਦੇਣ ਨੂੰ, ਜੇ ਉੱਥੇ ਹਰਮਨ ਖੁਸ਼ ਹੈ ਪੈਸੇ ਪੇ ਕਰਨ ਨੂੰ, ਜੇ ਬਲਕੀਰਤ ਖੁਸ਼ ਹੈ ਪੈਸੇ ਪੇ ਕਰਨ ਨੂੰ, ਇੱਦਾਂ ਦੇ ਹੋਰ ਲੱਖਾਂ ਨੌਜਵਾਨ ਨੇ ਜੋ ਪੰਜਾਬੀ ਸਿਨੇਮਾ 'ਚ ਚੇਂਜ ਚਾਹੁੰਦੇ ਆ, ਚਾਹੁੰਦੇ ਕਿ ਬੈਟਰ ਕਨਸੈਪਟ ਵਾਲੀਆਂ ਫਿਲਮਾਂ ਹਨ, ਤਾਂ ਕਿ ਅਸੀਂ ਵੀ ਹੈ ਨਾ ਇੱਕ, ਯਾਰ ਤੁਸੀਂ ਪ੍ਰਾਊਡ ਫੀਲ ਕਰਦੇ ਹੋ ਨਾ, ਸੋਚੋ ਯਾਰ ਜਦੋਂ ਮਤਲਬ ਆਈ ਐਮ ਨੋਟ ਟੂ ਸ਼ੋਰ ਕਿ ਰੀਅਲ ਤੇਲਗੂ ਭਾਸ਼ਾ 'ਚ ਬਣੀ ਹੈ ਮੇਰੇ ਖਿਆਲ ਨਾਲ ਬਾਹੂਬਲੀ, ਜਿਹੜਾ ਉਹਦੀ ਓਰਿਜਨਲ ਹੈ,
1: ਬਣੀ ਹੈ
3: ਹੈ ਨਾ ਤੇਲਗੂ ਉਹਨਾਂ ਦੀ ਮੇਨ ਨਾ,
1: ਬਾਅਦ 'ਚ ਹਿੰਦੀ 'ਚ ਉਹਨਾਂ ਨੇ ਬਾਅਦ 'ਚ
3: ਹੈ ਨਾ। ਸੋ ਜੋ ਲੋਕ ਤੇਲੰਗਾਨਾ ਤੋਂ ਜਾਂ ਆਂਧਰਾ ਤੋਂ ਆਉਂਦੇ ਹੋਣਗੇ ਹੈ ਨਾ, ਐਂਡ ਉਹ ਕ੍ਰੀਏਟਿਵ ਬੈਕਗਰਾਊਂਡ ਦੇ ਹੁੰਦੇ ਹੋਣਗੇ, ਦੇ ਵੁੱਡ ਬੀ ਫੀਲਿੰਗ ਸੋ ਮੱਚ ਪ੍ਰਾਊਡ ਕਿ ਪਾਥ ਬ੍ਰੇਕਿੰਗ ਸਿਨੇਮਾ ਸਾਡੇ ਵੱਲੋਂ ਆਇਆ, ਹਿੰਦੀ ਇੰਡਸਟਰੀ ਨਹੀਂ ਲੈ ਕੇ ਆ ਸਕੀ ਜੋ ਅਸੀਂ ਪਾਥ ਬ੍ਰੇਕ ਕੀਤਾ ਹੈ ਨਾ, ਜਦਕਿ ਵੇਖਿਆ ਵੇ ਗੱਲਾਂ ਉਹੀ ਆ ਉਹਦੇ ਅੰਦਰ ਹੈ ਨਾ। ਪਰ ਦਾ ਸਕੇਲ ਦਾ ਵਿਜ਼ਨ RRR ਥੋੜ੍ਹੀ ਓਵਰ ਜੀ ਹੋ ਗਈ, ਪਰ ਚਲੋ ਸਟਿਲ ਮੈਂ ਕਹਿੰਦਾ ਉਹ ਵੀ ਜੋ ਜਿਸ ਹਿਸਾਬ ਦਾ ਕੰਮ ਕਰ ਗਈ ਹਿੰਦੀ ਦੇ ਅੰਦਰ ਨਹੀਂ ਕਰ ਪਾਉਂਦੀ, ਸਾਨੂੰ ਵੀ ਇਸ ਤਰ੍ਹਾਂ ਦਾ ਕੁਝ ਚਾਹੀਦਾ ਕਿ ਜ਼ਰੂਰੀ ਨਹੀਂ ਸੁਪਰ ਹੀਰੋ ਬਣਾਓ, ਜ਼ਰੂਰੀ ਨਹੀਂ ਰੱਥ 'ਤੇ ਕਿਸੇ ਨੂੰ ਚਾੜ ਦਿਓ, ਪਰ ਇੱਕ ਵਧੀਆ ਗੁੱਡ ਕਨਸੈਪਟ ਵਾਲੀ ਫਿਲਮ ਹੋਵੇ ਕਿ ਬੰਦਾ ਕਵੇ ਕਿ ਹਾਂ ਹੈਵ ਯੂ ਸੀਨ ਫਿਲਮ ਫਰੋਮ ਮਾਈ ਸਟੇਟ, ਇਹ ਵਾਲੀ ਗੱਲ
1: ਜਾਣਾ ਪਵੇ ਵੇਖਣ।
2: ਸਾਨੂੰ ਕੁਝ ਨਾ ਕੁਝ ਟੈਕਨੀਕਲ ਕੁਆਲਿਟੀ ਦੇ ਵਿੱਚ ਵੀ ਸਟਰੋਂਗ ਹੋਣਾ ਪਵੇਗਾ ਸਾਡੇ ਸਿਨੇਮਾ ਨੂੰ, ਜਿੱਥੇ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਚੰਗੀ ਸਟੋਰੀਜ਼ ਦੀ। ਕ੍ਰਿਸ਼ਨਾ ਜੀ, ਇੱਕ ਤੁਸੀਂ ਚੀਜ਼ ਨੋਟ ਕਰੋਗੇ ਕਿ ਪੰਜਾਬੀ ਜਦੋਂ ਆਪਾਂ ਮੂਵੀ ਦੇਖਦੇ ਹਾਂ ਉਹ ਗੱਲਾਂ ਸੁਣਨ ਚ ਝੂਠ ਜਿਹੀਆਂ ਲੱਗਦੀਆਂ। ਉਹਦਾ ਕਾਰਨ ਇਹ ਹੈ, ਨਹੀਂ ਐਕਚੁਅਲੀ ਮੈਂ ਸੱਚੀ ਮੈਂ ਇਹਦੇ ਮਗਰ ਦਾ ਮੈਂ ਕਾਰਨ ਦੱਸਦਾ। ਜਦੋਂ ਆਪਾਂ ਹਾਲੀਵੁੱਡ ਮੂਵੀ ਦੇਖਦੇ ਹਾਂ ਉੱਥੇ ਸਿੰਕ ਸਾਊਂਡ ਦੀ ਵਰਤੋਂ ਕਰਦੇ ਨੇ, ਕਿ ਜੋ ਐਕਟਰ ਜੋ ਐਕਟਿੰਗ ਕਰ ਰਿਹਾ ਉਹਦੇ ਉੱਤੇ ਇੱਕ ਮਾਈਕ ਹੈਂਗ ਕਰ ਰਿਹਾ ਵਾ, ਉੱਥੇ ਜੋ ਬੋਲ ਰਿਹਾ ਵਾ ਉਸੇ ਚੀਜ਼ ਨੂੰ ਉਹ ਆਫਟਰ ਐਡੀਟਿੰਗ ਦੇ ਵਿੱਚ ਐਡਿਟ ਕਰ ਰਹੇ ਨੇ, ਉਸੇ ਆਵਾਜ਼ ਨੂੰ ਕਰ ਰਹੇ ਨੇ, ਜਿੱਥੇ ਡਬਿੰਗ ਦੀ ਲੋੜ ਪੈਂਦੀ ਹੈ ਸਿਰਫ ਉੱਥੇ ਕਰਦੇ। ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਹਰ ਕਿਸੇ, ਯਾਨੀ ਕਿ ਤੁਸੀਂ ਦੇਖੋ ਕਿ ਇੱਕ ਖੁੱਲੇ ਮੈਦਾਨ ਦੇ ਵਿੱਚ ਕਿਸੇ ਕੋਈ ਐਕਟਰ ਕੋਈ ਡਾਇਲੋਗ ਬੋਲ ਰਿਹਾ ਵਾ, ਉਹ ਉਹਨੂੰ ਉੱਥੇ ਰਿਕਾਰਡ ਕੀਤਾ ਆ, ਬਟ ਜਦੋਂ ਉਹਨੂੰ ਡਬਿੰਗ ਕੀਤੀ ਇੱਕ ਬੰਦ ਕਮਰੇ ਦੇ ਵਿੱਚ ਕੀਤੀ, ਉਹ ਡਿਫਰੈਂਸ ਆ ਜਿਹੜਾ ਆਡੀਅੰਸ ਨੂੰ ਨਾ ਚਾਹੁੰਦੇ ਹੋਏ ਵੀ ਦਿਖ ਜਾਂਦਾ ਹੈ।
0: ਮੂਡ ਦਾ ਕਿੰਨਾ ਫਰਕ ਹੋਏਗਾ, ਬੰਦਾ ਕਿਸ ਮਨੋਦਸ਼ਾ ਨਾਲ ਆਇਆ, ਆਰਾਮ ਨਾਲ ਆਇਆ, ਹਨਾ ਟਰੈਕ ਪੈਂਟਸ ਪਾ ਕੇ ਆਪਣੀ ਹੱਥ ਚ ਕਾਫੀ ਆ, ਉਹ ਵਾਲੀ ਗੱਲ ਨਹੀਂ ਬਣਨੀ।
2: ਜਦੋਂ ਐਕਟਿੰਗ ਕਰ ਰਿਹਾ ਹੋਵੇਗਾ, ਜਦੋਂ ਉਹਨੂੰ ਆਲੇ ਦੁਆਲੇ ਦਾ ਮਾਹੌਲ ਦਿਖ ਰਿਹਾ ਹੋਵੇਗਾ, ਜਦੋਂ ਚਾਹੇ ਉਹ ਗੁੱਸੇ ਦੇ ਵਿੱਚ ਬੋਲ ਰਿਹਾ ਹੋਵੇਗਾ, ਉਦੋਂ ਉਸੇ ਆਵਾਜ਼ ਨੂੰ ਜਦੋਂ ਆਪਾਂ ਸਿਨੇਮਾ ਦੇ ਵਿੱਚ ਸੁਣਾਂਗੇ ਤੇ ਆਪਾਂ ਉਹਨੂੰ ਫੀਲ ਕਰਾਂਗੇ। ਪਰ ਜਦੋਂ ਉਹ ਆਵਾਜ਼ ਕਿਸੇ ਸਟੂਡੀਓ ਦੇ ਵਿੱਚ ਰਿਕਾਰਡ ਹੋਵੇਗੀ, ਉਦੋਂ ਉਹ ਦੁਖੀ ਹੋ ਸਕਦਾ, ਉਦੋਂ ਅੱਡ ਦੀ ਮਨੋਭਾਵਨਾ ਹੋ ਸਕਦੀ ਹੈ, ਉਹ ਚੀਜ਼ਾਂ ਮੈਚ ਨਹੀਂ ਕਰਦੀਆਂ। ਇਸੇ ਕਰਕੇ ਮੈਂ ਕਹਿ ਰਿਹਾ ਸੀਗਾ ਕਿ ਉਹ ਝੂਠ ਜੀ ਲੱਗਦੀ ਹੈ ਗੱਲ।
1: ਉਹਦੇ ਵਿੱਚ ਉਹੀ ਹੈ ਨਾ ਕਿ ਰਿਐਲਿਟੀ ਇੱਕ ਤੇ ਖਤਮ ਹੋ ਜਾਂਦੀ ਹੈ, ਹਨਾ ਇਮੋਸ਼ਨ ਖਤਮ ਹੋ ਗਿਆ, ਫਿਰ ਜਦੋਂ ਤੁਸੀਂ ਮੰਨ ਲਓ ਕੋਈ ਚੀਜ਼ ਵੇਖਣ ਜਾਂਦੇ ਹੋ ਉਹ ਤੁਸੀਂ ਕਨੈਕਟ ਹੋ ਜਾਂਦੇ ਹੋ ਜੀ ਨਾਲ, ਕਿਉਂਕਿ ਮੈਂ ਉਸ ਪੇਜ ਦੇ ਵਿੱਚ ਚਲ ਜਾਂਦਾ।
0: ਜਿਸ ਚੀਜ਼ ਚੋਂ ਇਮੋਸ਼ਨ ਚਲਾ ਗਿਆ, ਖਾਸ ਕਰ ਫਿਲਮ ਚੋਂ ਜੇ ਇਮੋਸ਼ਨ ਚਲੇ ਗਿਆ ਤੇ ਮਤਲਬ ਮਗਰ ਤਾਂ ਕੁਛ ਰਹਿ ਨਹੀਂ ਗਿਆ, ਕਿਉਂਕਿ ਬਿਲਕੁਲ ਇਟ ਇਜ਼ ਨਾਟ ਐਨ ਐਜੂਕੇਸ਼ਨਲ ਪਲੇਟਫਾਰਮ, ਉਹਦਾ ਕੋਈ ਸਪੋਰਟਸ ਨਹੀਂ ਹੈ, ਕੁਛ ਨਹੀਂ ਹੈ।
1: ਮੇਜਰ ਕੰਟੈਂਟ ਲਵਰ ਬੰਜੀ ਤੁਸੀਂ, ਇਮੋਸ਼ਨ ਦੀ ਗੱਲ ਤੁਹਾਡੀ ਜਿਹੜੀ ਹੈ ਉਹ ਸਮਝੀ ਨਹੀਂ,
0: ਆਪਰੇ ਘਬਰਾਣਾ ਨਹੀਂ ਹੈ,
1: ਹੁਣ ਤੁਹਾਡੀ ਪ੍ਰਮੋਸ਼ਨ ਦੀ ਗੱਲ ਆਪਾਂ ਜ਼ਰੂਰ ਜੇਕਰ।
0: ਮੈਂ ਸੁਣਿਆ ਹਰਮਨ ਤੈਨੂੰ ਥੈਂਕ ਯੂ ਮੈਸੇਜ ਆਇਆ ਸੀਗਾ ਪਿੱਛੇ ਜੇ, ਬਹੁਤ ਵਧੀਆ ਤੂੰ ਸੋਚੀ ਪੈ ਗਿਆ ਕਿ ਇਹ ਕਹਿਣਾ ਕੀ ਚਾਹ ਰਹੇ ਆ। ਆਪਣੇ ਘਬਰਾਣਾ ਨਹੀਂ ਹੈ, ਹਮਾਰੇ ਦਿਲ ਮੇ ਕੁਛ ਨਹੀਂ ਹੈ, ਹਮਾਰੀ ਗ੍ਰਾਮਰ ਥੋੜੀ ਇਧਰ ਉਧਰ ਘੁੰਮਣੇ ਚਲ ਜਾਤੀ ਹੈ, ਫਿਰ ਵਾਪਸ ਆਤੀ ਹੈ।
2: ਸਹੀ ਗੱਲ ਹੈ ਜੀ,
1: ਭੁੱਲ ਗਏ ਤੇ ਵਿਸਰ ਗਏ ਤੇ
2: ਮੇਲੇ ਮਿਲਿਆਂ ਦੇ ਮੇਲੇ ਸੱਜਣਾ ਵਿਛੜ ਗਿਆ ਦੀਆਂ ਯਾਦਾਂ। ਇਹ ਹੀ ਗੱਲ ਹੈ, ਬਲਕੀਰਤ ਭਾਈ ਨੇ ਮੈਨੂੰ ਬੜੇ ਚਿਰ ਬਾਅਦ ਕੀ ਕਦੇ ਕਿਹਾ ਹੀ ਨਹੀਂ, ਕਦੇ ਥੈਂਕ ਯੂ ਕਿਹਾ ਹੀ ਨਹੀਂ, ਮੈਨੂੰ ਥੈਂਕ ਯੂ ਕਿਹਾ ਤੇ ਮੈਂ ਘਬਰਾਈ ਕਿਹਾ ਮੈਂ, ਮੈਨੂੰ ਕੱਢ ਤੇ ਨਹੀਂ ਦੇਣ ਲੱਗੇ।
0: ਅੱਛਾ ਹੁੰਦਾ ਨਾ ਤਾਂ ਕੋਈ ਕੋਈ ਮੈਨੂੰ ਵੀ ਇਸ ਤਾਰੀਫ ਕਰਨਾ, ਕਹਿੰਦਾ ਯਾਰ ਮੈਂ ਗਲਤ ਕੀ ਕੀਤਾ,
1: ਥੋੜਾ ਸੈਲਫ ਆਡਿਟ ਜੀ ਨਹੀਂ ਨਾ ਹੈਗੀ ਤਰੀਕ ਜੀ, ਮਤਲਬ ਸਾਨੂੰ ਕਦੀ ਕਿਹਾ ਹੀ ਨਹੀਂ ਕਿਸੇ ਨੇ ਵੀ ਧੰਨਵਾਦ ਥੈਂਕ ਯੂ।
0: ਮਰਦ ਸਮਾਜ ਨੂੰ ਇਹ ਸਭ ਚੀਜ਼ਾਂ ਨਹੀਂ ਮਿਲੀਆਂ ਹੋਈਆਂ, ਇਹ ਗੱਲ ਸਹੀ ਹੈ ਵੈਸੇ,
1: ਪਰ ਮੈਨੂੰ ਕੋਈ ਕਹਿ ਦੇ ਨਾ ਤੇ ਮੇਰਾ ਨੈਕਸਟ ਟਾਈਮ ਉਹਦੇ ਲਈ ਕੰਮ ਕਰਨ ਨੂੰ ਮੈਨੂੰ ਲੱਗਦਾ ਯਾਰ ਕਰਾਂਗੇ ਨਾ, ਇਹ ਬਾਅਦ ਥੈਂਕ ਯੂ ਨਾ ਕਹਿ ਦੇ ਕਿਤੇ,
0: ਇੱਦਾਂ ਵੀ ਹੁੰਦਾ।
1: ਹਾਂ ਮੈਨੂੰ ਲੱਗਦਾ ਵੀ ਉਹ ਮਤਲਬ ਯਾਰ ਆਦਤ ਪੈਣੀ ਹੁੰਦੀ ਹਰ ਚੀਜ਼ ਦੀ, ਉਹ ਤੁਹਾਨੂੰ ਹੌਲੀ ਹੌਲੀ ਪੈਂਦੀ ਹੈ। ਹੁਣ ਸਾਨੂੰ ਨਹੀਂ, ਸਾਡੇ ਜਿਹਦਾ ਅਸੀਂ ਕੰਮ ਕੀਤਾ ਉਹਨੇ ਹੱਕ ਨਾ ਕਰਾਇਆ, ਹੁਣ ਮੰਨ ਲਓ ਕੋਈ ਮੈਂ ਹੁਣ ਤੁਹਾਨੂੰ ਕੋਈ ਕੰਮ ਕਰਨਾ ਤੇ ਵੱਡਾ ਭਰਾ ਮੰਨ ਲਓ ਜੋ ਵੀ ਆ ਤੁਹਾਨੂੰ ਕਹਿੰਦਾ ਵੀ ਕ੍ਰਿਸ਼ਨਾ ਜੀ ਉਹ ਸਾਹਮਣੇ ਰੂਮ ਚੋਂ ਤੁਸੀਂ ਕੋਈ ਟਰਾਈਪੋਡ ਜਾਂ ਕੋਈ ਕੁਰਸੀ ਟਰਾਈਪੋਡ ਚਲੋ ਨਾ ਲਿਆਓ, ਤੁਸੀਂ ਕੋਈ ਲੈਟ ਫੜਾ ਦਿਓ ਕੁਛ ਵੀ ਕਰ ਦਿਓ, ਹੁਣ ਉਹ ਤੁਸੀਂ ਫੜਾ ਦੋਗੇ, ਮੈਂ ਤੁਹਾਨੂੰ ਕਹੂੰਗਾ ਥੈਂਕ ਯੂ ਕ੍ਰਿਸ਼ਨਾ ਜੀ ਸੋ ਮਚ, ਹੈ ਨਾ ਕੀ ਮਤਲਬ ਉਹਦੇ ਚ ਮੈਨੂੰ ਲੱਗਦਾ ਕਿ ਨਹੀਂ ਕਹਿਣਾ ਚਾਹੀਦੀ ਉਹ
0: ਆਪਣਾ ਪੰਜਾ ਨਹੀਂ ਲੱਗਦਾ,
1: ਪਰ ਐਵੇਂ ਮਤਲਬ ਤੁਸੀਂ ਸਰੋਤੇ ਹੋ ਇਹਨੂੰ ਮਤਲਬ ਉਸ ਵੇ ਨਾਲ ਨਹੀਂ ਲੈਣੀ।
0: ਹਾਂ ਨਹੀਂ ਨਹੀਂ, ਅਸੀਂ ਦੇਖੋ ਬਾਈ ਅਸੀਂ ਵੀ ਇਹੀ ਕਹਿ ਰਹੇ ਕਿ ਅਸੀਂ ਕਰਟਸੀ ਸਿੱਖ ਰਹੇ ਹਾਂ,
1: ਹਾਂਜੀ
0: ਸਾਡੇ ਚੱਕਰ ਜਾ ਕੇ ਕੋਈ ਸਾਡਾ ਫੈਨ ਬਣ ਜਾਏ ਤੇ ਅਸੀਂ ਕਰਟਸੀ ਭੁੱਲ ਜਾਵੇ,
1: ਓ ਲੈ
0: ਬੰਦੇ ਨੇ ਕਹਿਣਾ ਦੇਖੋ ਬੋਲੋ ਪੂਰਾ ਹੀ ਹੋਣਾ। ਮੈਂ ਕੀ
1: ਕਹਿੰਦਾ
0: ਬੜੇ ਤਗੜੇ ਵਿਊ ਆਏ ਸੀਗੇ, ਮੈਂ ਰਾਹ ਚ ਰੋਕ ਲਿਆ ਸਰ ਇੱਕ ਫੋਟੋ
1: ਅੱਗੇ ਤੁਹਾਡੀ ਵੀਡੀਓ ਬੜੀ ਚੱਲ ਗਈ ਹੈ,
0: ਕਿਹੜੇ ਹਾਲ
2: ਜਦੋਂ ਦਿਲ ਤੋਂ ਲੈ ਗਿਆ ਮੈਂ ਬੋਲੂਗਾ, ਮੇਰੇ ਨਾਲ ਦੀ ਨਾਲ ਦਿਲ ਤੋਂ ਲੈ ਗਿਆ ਤੁਸੀਂ ਵੀ ਬੋਲਣਾ, ਠੀਕ ਹੈ ਜੀ,
1: ਟੈਨਸ਼ਨ ਨੀ, ਡਨ।
2: ਤੇ ਸ਼ੇਰ ਹੈ ਜੀ ਕਿ ਸੱਜਣਾ ਦਰਦ ਵੰਡਾਵਣ ਦੀ ਥਾਂ ਸਾਨੂੰ ਸੀਨੇ ਲਾਵਣ ਦੀ ਥਾਂ ਔਖਾ ਵੇਲਾ ਆਇਆ ਤੇ ਤੂੰ ਸਭ ਤੋਂ ਪਹਿਲਾਂ ਆਵਣ ਦੀ ਥਾਂ ਸਭ ਤੋਂ ਪਿੱਛੇ ਰਹਿ ਗਿਆ ਹੈ ਦਿਲ ਤੋਂ ਹੀ ਲੈ ਗਿਆ ਕਿ ਦੁੱਖਾਂ ਸੂਲੀ ਟੰਗਿਆ ਤੇ ਤੂੰ ਲੋੜਾਂ ਸਾਨੂੰ ਟੰਗਿਆ ਤੇ ਤੂੰ
4: ਦੁੱਖਾਂ ਸੂਲੀ ਟੰਗਿਆ ਤੇ ਤੂੰ ਲੋੜਾਂ ਸਾਨੂੰ ਡੰਗਿਆ ਤੇ ਤੂੰ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਅਸਾਂ ਜੇ ਕੁਝ ਮੰਗਿਆ ਤੇ ਤੂੰ ਸੋਚਾਂ ਦੇ ਵਿੱਚ ਪੈ ਗਿਆ ਹੈ ਦਿਲ ਤੋਂ ਹੀ
5: ਦਿਲ ਤੋਂ ਹੀ ਰਹਿ ਗਿਆ ਕਿਆ
4: ਬਾਤ ਗਮ ਦੇ ਸਾਨੂੰ ਨਾਗ ਲੜਾ ਕੇ ਸਾਡੇ ਵਿੱਚ ਵਿਛੋੜੇ ਪਾ ਕੇ ਗਮ ਦੇ ਸਾਨੂੰ ਨਾਗ ਲੜਾ ਕੇ ਸਾਡੇ ਵਿੱਚ ਵਿਛੋੜੇ ਪਾ ਕੇ ਜਿੰਨਾ ਰੱਜ ਰੱਜ ਜਸ਼ਨ ਮਨਾਏ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਜਿਹੜੇ ਦਿਨ ਦਾ ਬਹਿ ਗਿਆ ਹੈ
5: ਸ਼ੁਰੂਆਤ ਕੀਤੀ ਸੀ ਸਾਬਰ ਕੁੱਟੀ ਸਾਹਿਬ ਨਾਲ ਉਸੇ ਰੁੱਖਾਂ ਵਾਂਗੂ ਖੜੇ ਰਹੇ ਏਦਾਂ ਹੀ ਸੀ ਨਾ
6: ਹਾਂਜੀ ਏਦਾਂ ਹੀ ਸੀ
5: ਹੁਣ ਦਿਲ ਤੋਂ ਲੈ ਗਿਆ ਵਿੱਚ ਗੱਲਾਂ ਇਸ ਤਰ੍ਹਾਂ ਦੀਆਂ ਕੀਤੀਆਂ ਜਿਹਦਾ ਪਹਿਲੀ ਤੇ ਅਖੀਰਲੀ ਨਾਲ ਕੋਈ ਤਲਕ ਨੀ ਕਿਉਂਕਿ ਇਹੀ ਖੂਬਸੂਰਤੀ ਹੈ ਗਾਇਜ਼ ਜਿੱਥੇ ਤਿੰਨ ਚਾਰ ਯਾਰ ਦੋਸਤ ਬਹਿ ਜਾਣ ਨਾ ਉਹ ਸਟਾਰਟਿੰਗ ਤੇ ਐਂਡ ਪੁਆਇੰਟ ਦਾ ਰਿਲੇਸ਼ਨ ਕਦੇ ਨਿਕਲ ਨਹੀਂ ਸਕਦਾ ਕਿਉਂਕਿ ਗੱਲ ਕਿੱਥੋਂ ਤੁਰੀ ਜਾਂਦੀ ਹੈ ਤੇ ਕਿੱਥੇ ਪਹੁੰਚਦੀ ਹੈ ਪਰ ਸਾਡਾ ਮਕਸਦ ਇੱਕੋ ਹੀ ਹੁੰਦਾ
6: ਨਾ ਰੱਖਿਆ ਨਾ
5: ਹਾਂ ਤੇ ਸਾਡਾ ਮਕਸਦ ਪਰ ਇੱਕੋ ਹੀ ਹੁੰਦਾ ਕਿ ਜਿਹੜਾ ਸਾਨੂੰ ਸੁਣਦਾ ਪਿਆ ਨਾ ਉਹ ਵੀ ਥੋੜਾ ਜਿਹਾ ਨਾ ਫਰੈਸ਼ ਜਿਹਾ ਫੀਲ ਕਰ ਲਵੇ ਉਹ ਵੀ ਕਵੇ ਕਿ ਯਾਰ ਮਜ਼ਾ ਆ ਗਿਆ ਹਨਾ ਤੇ ਅੱਜ ਦੇ ਬੋਇਜ਼ ਮੀਟਅਪ ਦਾ ਜੀ ਇਹ ਅਖੀਰਲਾ ਮਿੰਟ ਆ ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਲਈ ਸਾਰਿਆਂ ਨੂੰ ਮੈਂ ਬੋਏ ਨੰਬਰ 1 ਕ੍ਰਿਸ਼ਨਾ ਬੋਏ ਨੰਬਰ 2
6: ਡਰ ਗਿਆ
5: ਬਲਕੀ ਰਤਨ ਬੋਏ ਨੰਬਰ 3 ਸਾਡਾ ਹਰਮਨ
4: ਤੁਸੀਂ ਵੀ ਸ਼ੇਰ ਸੁਣਾ ਕੇ ਰੁਕ ਸਕੋ
5: ਉਹ ਯਾਰ ਮੇਰੇ ਸ਼ੇਰ ਯਾਰ ਅੱਜ ਕੱਲ ਬਿੱਲੀ ਬਣੇ ਪਏ ਆ ਯਾਰ ਤੂੰ ਮੈਨੂੰ ਇਸ ਤਰ੍ਹਾਂ ਨਾ ਬੋਲ ਚੱਲ ਮੈਂ ਨਾ ਇੱਦਾਂ ਕਰਦਾ ਆਪਾਂ ਨਾ ਉਮੇਰ ਨਜ਼ਮੀ ਸਾਹਿਬ ਦਾ ਹਨਾ ਉਹ ਵਾਲਾ ਸੁਣਾ ਦਿੰਦੇ ਆ ਕੀ ਸੀਗਾ ਮੈਂ ਤਾਂ ਭੁੱਲ ਹੀ ਆ
6: ਜਿਹੜਾ ਵੀ ਆਉਂਦਾ ਸੁਣਾ ਦੋ ਜਿਹੜਾ ਤੁਸੀਂ ਆਪ ਲਿਖਿਆ ਯਾਰ ਸਰਤਾਜ ਸਾਹਿਬ ਵਾਸਤੇ ਉਹੀ ਸੁਣਾ
5: ਉਹ ਮੈਂ ਸਵੇਰੇ ਸੁਣਾ ਗਿਆ ਯਾਰ
6: ਤੇ ਯਾਰ ਉਹ ਤਾਂ ਕੀ ਸ਼ਾਮ ਨੂੰ ਨਹੀਂ ਸੁਣਾ ਸਕਦੇ
5: ਮੈਂ ਸੁਣਾ ਉਹਦਾ
6: ਸਮਾਂ ਰੱਖਦੇ ਹੋ ਤੁਸੀਂ ਸ਼ੇਰ ਦਾ ਕੀ ਸਵੇਰੇ ਸੁਣਾਉਣਾ
5: ਹਾਂ ਚਲੋ ਨਹੀਂ ਪਰ ਮੈਂ ਚੇਂਜ ਕਰ ਦਿੰਦਾ ਉਹਨੂੰ ਸਰਤਾਜ ਸਾਹਿਬ ਵਾਲੇ ਨੂੰ ਇਹ ਮੈਂ ਹਰਮਨ ਨੂੰ ਡੈਡੀਕੇਟ ਕਰ ਦਿੰਦਾ ਠੀਕ ਹੈ ਹੈ
4: ਬਾਜੀ
5: ਦਾ ਰੇਡੀਓ ਹਾਂਜੀ ਹਾਂਜੀ ਰੇਡੀਓ ਹਾਂਜੀ ਕਾ ਬੈਕ ਐਂਡ ਕਾ ਗੁਲਿਸਤਾਂ ਸ਼ਾਦਾਬ ਰਹਿਤਾ ਹੈ ਠੀਕ ਹੈ ਮਾੜਾ ਮੇਰਾ ਮਿਸਰਾ ਹਿੱਲ ਗਿਆ ਕਿਉਂਕਿ ਮੈਨੂੰ ਲੰਮਾ ਕਰਨਾ ਪੈ ਗਿਆ ਠੀਕ ਹੈ ਜੱਜ ਨਾ ਕਰੀ ਮੈਨੂੰ ਹਰਮਨ ਠੀਕ ਹੈ
6: ਮੁਕਰਰ ਕਰੋ ਹਾਂ
5: ਹਰਮਨ ਦੇ ਉਹ ਹਰਮਨ ਕਹਿਤਾ ਸੋਰੀ ਹਾਂਜੀ ਦੇ ਹਰਮਨ ਦੇ ਬੈਕ ਐਂਡ
4: ਅਥਾਰਿਟੀ
5: ਨੀ ਭਰਾ
6: ਕ੍ਰਿਸ਼ਨਾ ਜੀ
5: ਮੈਨੂੰ ਫੋਨ ਆਵੇ ਸ਼ਾਮ ਨੂੰ ਬੇਟਾ ਤੂੰ ਰਹਿ ਨੀ ਦਿਆ ਕਰ
6: ਬੜਾ ਪੰਗਾ ਪੈ ਗਿਆ ਸੀ
5: ਕਿਆ
6: ਉਹ ਮੈਨੂੰ ਪਹਿਲਾਂ ਥੈਂਕ ਯੂ ਨੀ ਕਹਿਣਾ ਮੈਂ ਭਰਾਵਾ ਮੈਂ ਨਵਾਂ ਨਵਾਂ ਮੈਨੂੰ ਕਿਸੇ ਨੇ ਦੱਸਿਆ ਵੀ ਜਦੋਂ ਕੋਈ ਤੁਹਾਡੇ ਲਈ ਕੁਛ ਕਰਦਾ ਹੈ ਨਾ ਤੇ ਉਹਨੂੰ ਰਿਸਪੈਕਟਲੀ ਤੁਸੀਂ ਥੈਂਕ ਯੂ ਕਹਿਣਾ ਹੁੰਦਾ ਵਾ ਤੇ ਮੈਂ ਭਰਾਵਾ ਓਕੇ ਮੈਂ ਕਹਿਣਾ ਹਾਂਜੀ ਕਿਉਂ ਨੀ ਕਹਾਂਗੇ ਤੇ ਮੈਂ ਭਰਾਵਾਂ ਨੂੰ ਕਹਿਣਾ ਥੈਂਕ ਯੂ ਥੈਂਕ ਯੂ ਥੈਂਕ ਯੂ
5: ਥੈਂਕ ਯੂ
6: ਉਹ ਭਰਾਵਾ ਮੈਨੂੰ ਇੱਕ ਬੰਦਾ ਮੇਰੇ ਪਿੱਛੇ ਹੀ ਪੈ ਗਿਆ ਉਹ ਕਹਿੰਦਾ ਥੈਂਕ ਯੂ ਹੁੰਦਾ ਵਾ ਥੈਂਕ ਯੂ ਕਹਿ ਮੈਂ ਕਿਹਾ ਯਾਰ ਕਹਿਣ ਤੇ ਦਿਆਂ ਥੈਂਕ ਯੂ ਉਹ ਭਰਾਵਾ ਬੜੇ ਚਿਰ ਲਾ ਕੇ ਮੁੜ ਕੇ
5: ਥੈਂਕ ਯੂ
6: ਹਾਂ
5: ਏਦਾਂ ਹੀ ਸਿਖਾਇਆ ਸੀ
6: ਤੁਸੀਂ ਆਪਣਾ ਸ਼ੇਰ
4: ਸੁਣਾਓ
5: ਪਾਪੂਲੇਸ਼ਨ ਹਾਂਜੀ ਹਾਂਜੀ ਹਰਮਨ ਹਰਮਨ ਦੇ ਉੱਪਰ ਜੀ ਜਾਂਦੇ ਜਾਂਦੇ ਸ਼ੇਰ ਹੈ ਜੀ ਜਿਉਂਦੇ ਰਹੋ ਵੱਸਦੇ ਰਹੋ ਕਿ ਹਾਂਜੀ ਦੇ ਓਪਰੇਸ਼ਨ ਹਿੰਦੀ ਸੀ ਸੋਰੀ ਹਾਂਜੀ ਕੇ ਓਪਰੇਸ਼ਨਸ ਕੇ ਗੁਲਿਸਤਾਂ ਸ਼ਾਦਾਬ ਰਹੇਂਗੇ ਜਬ ਉਨਕੀ ਰਹਿਨੁਮਾਈ ਹਰਮਨ ਜੈਸੇ ਬਾਗਬਾਂ ਕਰਤੇ ਰਹੇਂਗੇ ਥੈਂਕ ਯੂ ਗਾਇਜ਼ ਥੈਂਕ ਯੂ ਵੈਰੀ ਮਚ ਮੈਂ ਤੁਹਾਨੂੰ ਬਾਅਦ ਚ ਪਤਾ ਕਰ ਲੂੰਗਾ ਥੈਂਕ ਯੂ ਸੋ ਮਚ ਜੁੜਨ ਲਈ ਸੋਰੀ ਫੋਰ ਮਾਈ ਵੈਰੀ ਬੈਡ ਸ਼ਾਇਰੀ ਪਰ ਅਗਲੀ ਵਾਰੀ ਜਦੋਂ ਆਪਾਂ ਮਿਲਾਂਗੇ ਕੋਸ਼ਿਸ਼ ਕਰਾਂਗੇ ਕਿ ਬਈ ਅਗਲੀ ਵਾਰੀ ਪ੍ਰੋਪਰ ਇੱਕ ਸੈੱਟ ਤਿਆਰ ਕਰਕੇ ਰੱਖਾਂਗੇ ਤੁਹਾਨੂੰ ਸਾਰਿਆਂ ਨੂੰ ਵਧੀਆ ਵਧੀਆ ਸ਼ਾਇਰੀਆਂ ਸੁਣਾਵਾਂਗੇ ਤੁਸੀਂ ਆਪਣੀ ਫੀਡਬੈਕ ਸਾਡੇ ਨਾਲ ਪਲੀਜ਼ ਜਿੱਥੇ ਵੀ ਤੁਸੀਂ ਇਹ ਜਿੰਨੇ ਵੀ ਆਪਣੇ ਪਲੇਟਫਾਰਮ ਨੇ ਪਲੀਜ਼ ਉੱਥੇ ਸ਼ੇਅਰ ਕਰ ਦਿਓ ਅੱਜ ਜਿਹੜੇ ਬੰਦੇ ਨਾਲ ਮੇਰੇ ਸੀਗੇ ਨਾ ਸ਼ੋਅ ਦੇ ਇਹੀ ਸਾਰੇ ਮੈਸੇਜ ਸਭ ਤੋਂ ਪਹਿਲਾਂ ਪੜ੍ਹਦੇ ਆ ਸੋ ਫੀਡਬੈਕ ਬਹੁਤ ਛੇਤੀ ਪਹੁੰਚ ਜਾਣੀ ਸਟੀਕ ਤੇਜ਼ ਰਫ਼ਤਾਰ
3: ਤੇ ਹੋਰ
6: 200 ਦੀ ਸਪੀਡ ਤੇ ਜਾਣੀ
3: ਹੈ 200 ਦੀ ਸਪੀਡ
6: ਤੇ ਨੂੰ ਜਿਹੜਾ ਛੱਤ ਤੇ ਜਾਂਦਾ ਕੀ ਕਹਿੰਦੇ ਰਾਕੇਟ ਹੀ ਹੁੰਦਾ ਉਹ
3: ਹਾਂਜੀ ਛੱਤ ਤੇ ਜਾਂਦਾ ਰਾਕੇਟ ਹੁੰਦਾ ਪਰ ਤੁਸੀਂ ਰਾਕੇਟ ਵਾਂਗ ਕਿਤੇ ਹੋਰ ਜਾਇਓ ਨਾ ਕਿਉਂਕਿ 24 ਚੈਨਲ ਸਾਡਾ ਰੇਡੀਓ ਹਾਂਜੀ ਹਜੇ ਵੀ ਸ਼ਾਦਾਬ ਹੈ ਆਬਾਦ ਹੈ ਚੱਲਦਾ ਪਿਆ ਸਾਡੇ ਸ਼ੋਅ ਤੋਂ ਬਾਅਦ ਅਗਲਾ ਸ਼ੋਅ ਸੁਣਨ ਲਈ ਤਿਆਰ ਰਹੋ ਸੁਣਦੇ ਰਹੋ ਬਣੇ ਰਹੋ ਰੇਡੀਓ ਹਾਂਜੀ 1674 AM
6: ਪਰ ਹਰਮਨ ਜੀ ਨੇ ਯਾਰ ਅੱਜ ਹਰਮਨ ਜੀ ਤੁਸੀਂ ਕਹੋ ਕੋਈ ਸਰੋਤਿਆਂ ਲਈ
3: ਮੈਂ ਹਮੇਸ਼ਾ ਐਂਡ ਕਰਦਾ ਹਮੇਸ਼ਾ ਐਂਡ ਦਾ ਪੰਜ ਖਤਮ ਕਰ ਦਿੰਦਾ
4: ਐਂਡ ਕਰਨ ਦਾ ਇਰਾਦਾ ਹੀ ਨਹੀਂਗਾ
6: ਲਾਈਕ ਕਰੋ ਨਹੀਂ ਐਂਡ ਨਹੀਂ ਹੋਣਾ ਆਪਾਂ ਜਸਟ ਅੱਜ ਲਈ ਵਿਦਾ ਲੈਣੀ ਆ
3: ਵਿਦਾ ਮੈਨੂੰ ਵਿਦਾ ਕਰੋ ਪਲੀਜ਼ ਮੈਨੂੰ ਜ਼ਰੂਰ ਵਿਦਾ ਕਰੋ ਤੁਸੀਂ ਦੋਨੋਂ ਲੱਗੇ ਰਹੋ ਭਰਾਵਾ
4: ਮੈਨੂੰ ਲੱਗਦਾ ਹੈ ਕਿ ਦੇਬੀ ਭਾਈ ਦਾ ਸ਼ੇਰ ਹੈ ਇੱਕ ਮੇਰੇ ਕੋਲ
3: ਹਾਂ ਵੈਰੀ ਗੁੱਡ
4: ਵਿਦਾ ਨਹੀਂ ਹੋ ਸਕਦਾ
3: ਬੈਸਟ
4: ਦੇਬੀ ਮਖਸੂਸਪੁਰੀ ਜੀ ਦਾ ਸ਼ੇਰ ਮਤਲਬ ਜਦੋਂ ਕੋਈ ਵੀ ਪ੍ਰੋਗਰਾਮ ਜਾਂਦਾ ਆ ਸੁਰਜੀਤ ਪਾਤਰ ਸਾਹਿਬ ਹੁਣੀ ਕਿਹਾ ਕਰਦੇ ਸੀਗੇ ਕਿ ਕੋਈ ਵੀ ਪ੍ਰੋਗਰਾਮ ਕੋਈ ਵੀ ਜੋ ਆਪਾਂ ਚੀਜ਼ ਮਿੱਥਦੇ ਹਾਂ ਉਹ ਅੰਤ ਵੱਲ ਨਹੀਂ ਜਾਂਦੀ ਉਹ ਸਿਖਰ ਵੱਲ ਜਾਂਦੀ ਸੋ ਆਪਾਂ ਆਪਣੇ ਪ੍ਰੋਗਰਾਮ ਨੂੰ ਜਦੋਂ ਸਿਖਰ ਵੱਲ ਲੈ ਕੇ ਜਾ ਰਹੇ ਹਾਂ ਦੇਬੀ ਮਖਸੂਸਪੁਰੀ ਦਾ ਸ਼ੇਰ ਹੋਵੇ ਤੇ ਉਸ ਤੋਂ ਵੱਧ ਸਿਖਰ ਤੇ ਜਾ ਹੀ ਨਹੀਂ ਸਕਦੀ ਸੋ ਸ਼ੇਰ ਮੈਂ ਸੁਣਾਉਂਦਾ ਕਿ ਜ਼ਿਆਦਾ ਉੱਚੇ ਰੁੱਖ ਕਿਸੇ ਨੂੰ ਛਾਵਾਂ ਨਹੀਂ ਕਰਦੇ ਜ਼ਿਆਦਾ ਉੱਚੇ ਰੁੱਖ ਕਿਸੇ ਨੂੰ ਛਾਵਾਂ ਨਹੀਂ ਕਰਦੇ ਘੱਟ ਮਿਲੀਏ ਘੱਟ ਆਈਏ ਜਾਈਏ ਇਸ ਗੱਲ ਦਾ ਮਤਲਬ ਇਹ ਨਹੀਂ ਹੋ ਕਿ ਤੇਰੇ ਨਾਲ ਸਾਡਾ ਪਿਆਰ ਨਹੀਂ ਤੇਰੇ ਲਈ ਦੁਆਵਾਂ ਨਹੀਂ ਕਰ
3: ਵਾਹ
4: ਮੰਨਿਆ ਉਹ ਸਭ ਤੋਂ ਸੋਹਣੇ ਨੇ ਮੰਨਿਆ ਉਹ ਸਭ ਤੋਂ ਸੋਹਣੇ ਨੇ ਮੰਨਿਆ ਉਹ ਸਭ ਤੋਂ ਚੰਗੇ ਨੇ ਪਰ ਸਾਨੂੰ ਭਾ ਕੇ ਉਹਨਾਂ ਦਾ ਸਾਡੇ ਵੱਲ ਨਿਗਾਹਾਂ ਨਹੀਂ ਕਰਦੇ ਆਪਾਂ ਖੁਦ ਅੱਗੇ ਕਿੰਜ ਵਧਣਾ ਇਹ ਜ਼ਰੂਰ ਸੋਚਦੇ ਰਹਿੰਦੇ ਹਾਂ ਆਪਾਂ ਖੁਦ ਅੱਗੇ ਕਿੰਜ ਵਧਣਾ ਇਹ ਜ਼ਰੂਰ ਸੋਚਦੇ ਰਹਿੰਦੇ ਹਾਂ ਪਰ ਕਿਸੇ ਖਿਲਾਫ਼ ਤੂੰ ਸੱਚ ਜਾਣੀ ਅਸੀਂ ਸਲਾਹਾਂ ਨਹੀਂ
6: ਕਰਦੇ ਬਹੁਤ ਬਹੁਤ
3: ਸ਼ੁਕਰੀਆ
6: ਸਮਾਂ ਕੱਢਣ ਲਈ ਤੇ ਇੰਨੇ ਸੋਹਣੇ ਸ਼ੇਰ ਤੇ ਇੰਨੀ ਸੋਹਣੀ ਆਵਾਜ਼ ਦੇ ਵਿੱਚ ਸਾਨੂੰ ਸੁਣਾਉਣ ਲਈ ਥੋੜਾ ਜਿਹਾ ਗਿਆਨ ਸਾਨੂੰ ਦੇਣ ਦੇ ਲਈ ਆ ਇੰਗਲਿਸ਼ ਵਾਲੇ ਵੱਡੇ ਵੱਡੇ ਜੇ ਨਾਂ ਦੋ ਚਾਰ ਸਾਨੂੰ ਦੱਸਣ ਲਈ ਸਾਨੂੰ ਨਹੀਂ ਚਲੋ ਮੈਨੂੰ ਚੇਤਾ ਰਹੇ ਭੁੱਲ ਗਏ ਨੇ ਪਰ ਧੰਨਵਾਦ ਨਹੀਂ ਦੱਸੇ ਕੀ ਹੁਣ ਆਪਾਂ ਜਾ ਚੱਲੇ ਕ੍ਰਿਸ਼ਨਾ ਜੀ
3: ਸੁਣਦੇ ਰਹੋ ਬਣੇ ਰਹੋ ਰੇਡੀਓ ਹਾਂਜੀ ਤੇ ਥੈਂਕ ਯੂ ਸੋ ਮਚ
6: ਜਾਓ ਜਾਓ ਜੀ ਸੀ ਯੂ ਬਾਏ ਬਾਏ ਟਾਟਾ ਜੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Radio.
4: यार तू इतने नीचे थी आके पक्का भी हो गया, की जुगाड़ लाया है?
5: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
4: नंबर दा दे बंसल इमीग्रेशन वालियां दा।
5: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
6: ਐਨੀ ਲੱਗਦਾ ਹੜਾਂ ਜਿਹਾ ਵਾਲਾ ਮਿਊਜ਼ਿਕ ਲੈਣ ਹੈ।
7: ਮੈਨੂੰ ਇਹ ਨਹੀਂ ਸਮਝ ਆ ਰਿਹਾ ਅੱਜ ਓਵਰ ਟਾਈਮ ਕਿਉਂ ਹੋ ਰਿਹਾ।
6: ਹਾਂਜੀ,
7: ਕਿਹੜੇ ਕਿਹੜੇ ਕਿਹੜੇ ਦਿਲ ਦੇ ਵਲਵਲੇ ਰਹਿ ਗਏ
6: ਯਾਰ ਜਦੋਂ ਦੇ ਆਪਾਂ ਬਾਹਰ ਆਏ ਨਾ।
7: ਹਾਂਜੀ,
6: ਪਤਾ ਨੀ ਇੱਦਾਂ ਹੀ ਲੱਗੀ ਜਾਂਦਾ ਵਾ ਵੀ ਓਵਰ ਹੀ ਚੱਲ ਰਿਹਾ,
7: ਓਵਰ ਹੀ ਚੱਲ ਰਿਹਾ ਹੈ ਨਾ।
6: ਹਾਂ, ਨੀਂਦ ਲਈਏ ਤੋ ਵੀ ਓਵਰ ਚੱਲ ਜਾਂਦੀ ਆ, ਕੰਮ ਕਰੀਏ ਤੋ ਵੀ ਓਵਰ ਚੱਲ ਜਾਂਦਾ।
7: ਅੱਜ
6: ਰੋਟੀ ਕਿਤੇ ਲੱਭ ਜਾਂਦੀ ਸੀ ਨਾ ਤੇ ਉਹ ਵੀ ਓਵਰ ਹੀ ਖਾ ਲਈਦੀ ਸੀ।
7: ਅੱਜ ਸਵੇਰੇ ਗੱਲ ਯਾਦ ਕੀਤੀ ਨਾ, ਕੋਈ ਮਿਲ ਗਿਆ ਦੀ, ਇਹ ਫਿਰ ਤੋਂ ਹਾਂ ਇਹ ਅੱਜ ਕ੍ਰਿਸ਼ ਵਾਲਾ ਡਾਇਲੋਗ ਆ ਜਾਣਾ ਉਹਦੇ ਅੰਦਰ। ਮਾਂ ਮੇਰੀ ਸ਼ਕਤੀ ਵਾ ਗਲਤ ਗਲਤ ਲੈ ਰਹੇ ਹੈ ਇਹ ਲੋਕ, ਮਾਂ ਸ਼ਕਤੀ ਵਾ ਗਲਤ ਫਾਇਦਾ ਉਡਾ ਰਹੇ ਮਾਂ।
6: ਨਹੀਂ, ਸ਼ਕਤੀਆਂ ਦਾ ਗਲਤ ਫਾਇਦਾ ਕੀ ਆਪਾਂ ਨਾ ਸਵੇਰੇ ਉਹ ਨਹੀਂ ਕਰ ਪਾਏ। ਹੁਣ ਉਹਦਾ ਮਤਲਬ ਕੁਝ ਹੋਰ ਨਾ ਸਮਝ ਲਓ, ਲਾਈਵ ਚਲੋ ਸਾਨੂੰ ਦੱਸ ਦਿਓ ਮੈਸੇਜ ਕਰਕੇ। ਆਪਾਂ ਇਸ ਟਾਈਮ ਰੇਡੀਓ ਤੇ ਵੀ ਲਾਈਵ ਆ, ਫੇਸਬੁੱਕ ਆਪਣੇ ਯੂਟਿਊਬ ਦੇ ਉੱਤੇ ਵੀ ਲਾਈਵ ਆ।
7: ਯੂਟਿਊਬ ਦੇ ਉੱਪਰ ਲਾਈਵ ਦਾ ਬੜਾ ਵਧੀਆ ਸਿਸਟਮ ਰਹਿੰਦਾ ਕਿਉਂਕਿ ਉਹ ਨਾ ਟਾਈਮ ਸਟੈਂਪ ਆਉਂਦੀ ਰਹਿੰਦੀ ਨਾਲ ਨਾਲ ਕਿ ਤੁਸੀਂ ਜਿਹੜਾ ਮੈਸੇਜ ਭੇਜਿਆ ਇੰਨੇ ਟਾਈਮ ਤੇ ਭੇਜਿਆ, ਫਿਰ ਸਾਨੂੰ ਵੀ ਆਈਡੀਆ ਲੱਗਦਾ ਰਹਿੰਦਾ।
6: ਅਸੀਂ ਲਾਈਵ ਹੈਗੇ ਆ, ਅੱਗੇ ਵੀ ਸਾਨੂੰ 15-20 ਮਿੰਟਾਂ ਬਾਅਦ ਪਤਾ ਲੱਗਾ ਹੈ।
7: ਮੈਂ ਵੀ ਗੁਣ ਦੱਸਣ ਬਹਿ ਜਾਵਾਂ ਫਿਰ ਤੋਂ ਨਾ ਪਤਾ ਲੱਗੇ ਹੈ ਕਿ ਨਹੀਂ। ਮੈਂ ਵੀ
6: ਵਾਰ ਵਾਰ ਬੋਲਣਾ ਕਿਤੇ ਸੌਖਾ ਹੁੰਦਾ ਵਾ ਨਾ, ਉਹ ਮੁੜ ਕੇ ਉਹ ਗੱਲ ਹੋਣੀ ਹੈ ਬੱਦਲ ਥੱਕੇ ਆ।
7: ਇਹ ਭਾਈ ਸੀਰੀਅਸ ਨਹੀਂ ਲੈਂਦੇ ਸਾਨੂੰ, ਠੀਕ ਹੈ, ਇਹ ਸੀਰੀਅਸ ਨਹੀਂ ਲੈਂਦੇ ਸਾਨੂੰ। ਇਹ ਪਤਾ ਬੋਲੀ ਆ ਨਾ ਇਹਨਾਂ ਨੇ, ਕੋਈ ਨੀ ਅੱਧਾ ਘੰਟਾ ਹੋਰ ਬੋਲ ਲਓ, ਕਿੰਨੀ ਪਿਆਰੀ ਗੱਲ ਕੀਤੀ ਹੈ ਦੇਖੋ ਕਹਿੰਦਾ।
6: ਹਾਂ, ਵਧੀਆ ਗੱਲ ਕੀਤੀ, ਫੇਰ ਕਰ ਲਓ,
7: ਕਹਿੰਦੇ ਦੁਬਾਰਾ ਬੋਲ ਕੇ ਦਿਖਾਓ।
6: ਸੋ ਤੁਸੀਂ ਆਪਣਾ ਜਿਹੜਾ ਸਾਨੂੰ ਜੇ ਸੁਣ ਰਹੇ ਹੋ ਰੇਡੀਓ ਦੇ ਉੱਤੇ ਤੇ ਜਾਂ ਫਿਰ ਵੇਖ ਰਹੇ ਹੋ ਤੁਸੀਂ ਯੂਟਿਊਬ ਤੇ, ਯੂਟਿਊਬ ਵਾਲਾ ਤੇ ਉੱਥੇ ਹੋ ਜਾਂਦੇ ਮੈਸੇਜ ਸਾਨੂੰ, ਕਿਉਂਕਿ ਆਪਾਂ ਕੁਛ ਹੋਰ ਚੀਜ਼ਾਂ ਚੈੱਕ ਕਰ ਰਹੇ ਹਾਂ ਆਵਾਜ਼ ਬੂਝ ਤੋਂ ਲੈ ਕੇ ਤੇ ਕਾਫੀ ਕੁਛ, ਤੇ ਤੁਸੀਂ ਸਾਨੂੰ ਫੀਡਬੈਕ ਆਪਣੀ ਜ਼ਰੂਰ ਦੇ ਦਿਓ ਸਾਨੂੰ,
7: ਕਿਉਂਕਿ ਕੰਮ ਜਿਹੜਾ ਕਰਨਾ ਪੱਕੇ ਪੈਰੀ ਕਰਨਾ ਨਾ,
6: ਇਹ ਥੋੜੇ ਛੇਤੀ ਛੇਤੀ ਸਾਡਾ ਖੈੜਾ ਛੁੱਟੇ। ਹਾਂ, ਚੈੱਕ ਹੋ ਜੇ ਨਾ।
7: ਹਾਂ, ਨਹੀਂ ਨਹੀਂ, ਕੰਮ ਕਰਨਾ ਪੱਕੇ ਪੈਰੀ ਕਰਨਾ, ਮੈਂ ਕਹਿ ਰਿਹਾ ਸੀ। ਇਹ ਥੋੜਾ ਨਾ ਕਿ ਐਗਜ਼ਾਮ ਰੱਖ ਲਿਆ ਨੀਟ ਦਾ, 22 ਲੱਖ ਬੱਚਾ ਬੁਲਾ ਲਿਆ, ਫਿਰ ਬਾਅਦ ਚੋਂ ਲੀਕ ਹੋ ਗਿਆ ਤੇ ਕੈਂਸਲ ਕਰਨਾ ਪਿਆ।
6: ਇਹ ਬੜੀ ਗਲਤ ਗੱਲ ਹੈ ਨਾ, ਆਪਾਂ ਉਹ ਖਬਰਾਂ 'ਚ ਵੀ ਆਪਾਂ ਕਰ ਰਹੇ ਹਾਂ ਡਿਸਕਸ, ਮਤਲਬ ਇਹ ਚਲੋ ਆਪਾਂ ਉਹਨਾਂ 'ਤੇ ਨਹੀਂ ਆਪਾਂ ਪੜ੍ਹੇ, ਉਨੀਆਂ ਤਿਆਰੀਆਂ 'ਤੇ ਨਹੀਂ ਕੀਤੀਆਂ, ਪਰ ਆਪਣੇ ਆਪਣੇ ਪੱਧਰ ਦੇ ਉੱਤੇ ਜਿੰਨਾ ਵੀ ਕੋਈ ਪੜ੍ਹਦਾ ਵਾ ਉਹਦੇ ਲਈ ਨੀਟ ਹੀ ਹੁੰਦਾ ਵਾ ਸਾਰਾ ਕੁਛ। ਪਰ ਇਹ ਤਾਂ ਮਤਲਬ ਰਾਤਾਂ ਜਾਗ ਜਾ ਕੇ ਇਹਨਾਂ ਦੇ ਬਹੁਤ ਜ਼ਿਆਦਾ ਪੜ੍ਹਾਈ ਹੁੰਦੀ।
7: ਦੇਖੋ ਨਾ, ਤੁਸੀਂ ਛੇੜਖਾਨੀ ਕਿਸ ਅਹੁਦੇ ਨਾਲ ਕਰ ਰਹੇ ਹੋ, ਮਤਲਬ ਤੁਸੀਂ ਪੇਪਰ ਲੀਕ ਕਰਕੇ ਕਿਹੜੇ ਬੱਚਿਆਂ ਨੂੰ ਪਾਸ ਕਰਾਉਣਾ ਚਾਹੁੰਦੇ ਹੋ ਜਿਹੜੇ ਮਤਲਬ ਉਸ ਲੈਵਲ ਦੇ ਸ਼ਾਇਦ ਪੜ੍ਹਾਈ 'ਚ ਨਹੀਂ ਬੈਟਰ ਨੇ, ਤੇ ਇਹਨਾਂ ਨੇ ਤਾਂ ਅੱਗੋਂ ਡਾਕਟਰ ਬਣਨਾ ਨਾ।
6: ਬਿਲਕੁਲ,
7: ਜੋ ਬੰਦਾ ਪੈਸਾ ਲੈ ਰਿਹਾ ਉਹਨੂੰ ਇਹ ਮਾਇੰਡ 'ਚ ਨਹੀਂ ਆ ਰਿਹਾ ਕਿ ਕੱਲ੍ਹ ਨੂੰ ਸ਼ਾਇਦ ਮੇਰਾ ਹੀ ਪਰਿਵਾਰ ਦਾ ਕੋਈ, ਸ਼ਾਇਦ ਮੇਰਾ ਹੀ ਬੱਚਾ ਇੱਦਾਂ ਦੇ ਕਿਸੇ ਡਾਕਟਰ ਦੇ ਸਾਹਮਣੇ ਹੋਊਗਾ ਜਿਹਨੇ ਸਾਰੀ ਉਮਰ ਬਸ ਚੀਟਿੰਗ ਕੀਤੀ ਹੈ, ਚੀਟਿੰਗ ਕਰਕੇ ਪਾਸ ਹੋਇਆ, ਕਿੰਨੀ ਵੱਡੀ ਗੱਲ ਆ। ਅੱਛਾ, ਮੇਜਰ ਪ੍ਰੋਬਲਮ ਪਤਾ ਕੀ ਹੈ ਕਿ ਇਹ ਤੀਸਰੀ ਵਾਰੀ ਹੋ ਗਿਆ ਲੀਕ 2021, 2024, 2026, ਪਿਛਲੇ 5 ਸਾਲਾਂ 'ਚ 3 ਵਾਰੀ ਇੱਕੋ ਹੀ ਹੁੰਦਾ। ਇਹ ਵੀ ਨਹੀਂ ਹੈ ਕਿ ਹੈ ਨਾ ਕਿ ਪੰਜਾਬ 'ਚ ਵੱਖਰਾ ਹੋ ਗਿਆ, ਇੱਕੋ ਐਗਜ਼ਾਮ ਜਿਹਦੇ ਨਾਲ ਤੁਸੀਂ ਡਾਕਟਰੀ ਦੀ ਪੜ੍ਹਾਈ ਵੱਲ ਵੱਧਦੇ ਹੋ ਹੈ ਨਾ, ਉਹ 3 ਵਾਰੀ ਲੀਕ ਹੋ ਜਾਣਾ। ਇੰਡੀਆ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ,
6: ਅਤੇ ਕੱਲ੍ਹ ਨੂੰ ਇਹ ਚੀਜ਼ਾਂ ਵੇਖੋ ਸਾਨੂੰ ਕ੍ਰਿਸ਼ਨਾ ਜੀ ਬਾਹਰ ਵੀ ਭੁਗਤਣੀਆਂ ਪੈ ਸਕਦੀਆਂ ਨੇ। ਮੰਨ ਲਓ ਹੁਣ ਇੰਡੀਆ ਦੇ ਡਾਕਟਰਸ ਨੇ ਅਤੇ ਉਹਨਾਂ 'ਤੇ ਵੀ ਕੱਲ੍ਹ ਨੂੰ ਸਵਾਲ ਉੱਠ ਸਕਦੇ ਆ ਵੀ ਤੁਸੀਂ ਉੱਥੋਂ ਭਾਈ ਤੁਹਾਡੇ 'ਤੇ ਪੇਪਰ ਲੀਕ ਹੁੰਦੇ ਆ, ਤੁਸੀਂ ਕਿੱਦਾਂ ਪਾਸ ਹੋ ਕੇ ਆਇਓ ਕਿ ਤੁਹਾਡੇ ਲਿਆਓ, ਤੁਹਾਡਾ ਵੀ ਟੈਸਟ ਫੇਰ ਲੈਂਦੇ। ਇਹ ਚੀਜ਼ਾਂ ਜਿਹੜੀਆਂ
7: ਇੰਟਰਨੈਸ਼ਨਲ ਐਮਬੈਰਸਮੈਂਟ ਤਾਂ ਵੈਸੇ ਹੀ ਹੋ ਜਾਂਦੀ ਹੈ ਨਾ,
6: ਥੋੜੀ ਜੀ ਸੰਜੀਦਗੀ ਸਾਨੂੰ ਸਮਝ ਆਉਂਦੀ ਆ ਜਾਂ ਆਪਾਂ ਮਹਿਸੂਸ ਕਰਦੇ ਹਾਂ, ਅਦਰਵਾਈਜ਼ ਸਾਡੇ ਲਈ ਵੀ ਇੱਕ ਖਬਰ ਹੀ ਆ ਕੀ ਆ, ਸਾਡੇ ਕਿੰਨਿਆਂ ਦੇ ਲਈ ਇੱਕ ਸਿਰਫ ਖਬਰ ਹੀ ਹੋਊਗੀ, ਹਾਂ ਹੋਇਆ ਹੋਊਗਾ, ਹੋ ਗਿਆ ਲੀਕ, ਠੀਕ ਹੈ, ਕਿਹੜੀ ਨਵੀਂ ਗੱਲ ਹੈ, ਅਸੀਂ ਤਾਂ ਆਪ ਨਕਲਾਂ ਮਾਰ ਮਾਰ ਕੇ ਪਾਸ ਹੋਏ, ਠੀਕ ਹੈ, ਉਹ ਆਪਾਂ ਉਸ ਸਿਸਟਮ 'ਚੋਂ ਆਏ ਹਾਂ ਜਿੱਥੇ ਉਹ ਸਕੂਲ 'ਚ ਐਡਮਿਸ਼ਨ ਲਈ ਜਾਂਦੀ ਸੀ ਜਿੱਥੇ ਪਰਚੀਆਂ ਸੁੱਟਣ ਵਾਲੇ ਮਗਰ ਚਾਰ ਜਾ ਸਕਣ, ਹੈ ਨਾ, ਜਿੱਥੇ ਉਹ ਫਲੈਂਗ ਨਾ ਜਾਂਦੀ ਹੋਵੇ,
8: ਉਸ ਇਹ ਗੱਲਾਂ ਵੀ ਹੈ ਨਾ,
6: ਉਸ ਸਿਸਟਮ ਦੇ ਵਿੱਚ ਫਿਰ ਉਹ ਇੱਦਾਂ ਲੱਗਦਾ ਵਾ ਵੀ ਇਹ ਨਕਲ ਇੱਕ ਆਮ ਜਿਹੀ ਗੱਲ ਆ, ਅਤੇ ਪਰ ਹੁਣ ਸਾਨੂੰ ਮਤਲਬ ਜਿਹੜੇ ਹੁਣ ਉਸ ਸਨੈਰੀਓ ਦੇ ਵਿੱਚ ਹੋਣਗੇ ਅਤੇ ਆਪਾਂ ਉਸ ਸਿਸਟਮ 'ਚੋਂ ਲੰਘ ਕੇ ਆਏ ਹਾਂ, ਇਹਦੇ 'ਚ ਕਾਹਦਾ ਲਕਾਇਆ, ਸਾਰੇ ਹੀ ਆਪਾਂ ਉਸੇ ਸਿਸਟਮ 'ਚੋਂ ਲੰਘ ਕੇ ਆਏ ਹਾਂ, ਅਤੇ ਅੱਜ ਆਪਾਂ ਇਹ ਚੀਜ਼ ਕਹਿ ਸਕਦੇ ਹਾਂ ਕਿ ਵਾਕਈ ਇਹਦਾ ਫਰਕ ਪੈਂਦਾ ਆ, ਅਸੀਂ ਇਹ ਚੀਜ਼ਾਂ ਮਹਿਸੂਸ ਕਰਦੇ ਹਾਂ ਅੱਜ ਬੈਠੇ ਕਿ ਉਦੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਆਪਾਂ ਪ੍ਰੋਪਰ ਕਰਦੇ ਵਾਕਈ ਪੜ੍ਹਦੇ ਤੇ ਉਹਦਾ ਸਾਨੂੰ ਹੋਰ ਵਧੇਰੇ ਫਾਇਦਾ ਹੁੰਦਾ।
7: ਇੱਕ ਇਹ ਨਾ ਪਰਸਨੈਲਿਟੀ ਲੈਵਲ ਤੇ ਕੀ ਇਹ ਚੀਜ਼ ਤੁਹਾਡੇ ਤੇ ਘਾਤ ਪਾਉਂਦੀ ਹੈ ਕਿ ਜਦੋਂ ਤੁਸੀਂ ਰੀਅਲ ਵਰਲਡ 'ਚ ਆਉਂਦੇ ਹੋ ਤੁਹਾਨੂੰ ਪਤਾ ਹੁਣ ਇੱਥੇ ਕੋਈ ਸ਼ਾਰਟਕੱਟ ਨਹੀਂ ਹੈ, ਤੁਸੀਂ ਨਾ ਆਪਣੇ ਮਨ ਨੂੰ ਇੱਕ ਖੁਦ ਹੀ ਮਨਾ ਲਿੱਤਾ ਹੁੰਦਾ ਕਿ ਯਾਰ ਜਿਹੜੀ ਮੈਂ ਹੁਣ ਜਿਹੜੀ ਮੈਂ ਚਤੁਰਾਈ ਕਰਦਾ ਹੋਇਆ ਇੱਥੇ ਤੱਕ ਆਇਆ ਨਾ ਹੁਣ ਉਹ ਹੋਇਆ ਨਹੀਂ ਕਰਨੀ। ਬਹੁਤ ਲੋਕਾਂ ਨੂੰ ਸੈਲਫ ਇਸਟੀਮ ਇਸ਼ੂਜ਼ ਹੋ ਜਾਂਦੇ ਆ, ਤਾਂ ਹੀ ਕਹਿੰਦੇ ਨਾ ਕਿ ਜਿਹੜਾ ਬਹੁਤ ਪਾਪੂਲਰ ਸਭ ਤੋਂ ਪਾਪੂਲਰ ਮੁੰਡੇ ਹੁੰਦੇ ਆ ਹੈ ਨਾ ਕੁੜੀਆਂ ਹੁੰਦੀਆਂ ਉਹਨਾਂ ਉਸ ਪਾਸਿਓਂ ਕਿ ਪੜ੍ਹਾਈ ਨਹੀਂ ਕਰਨੀ ਖੱਪ ਖਾਨਾ ਕਰਨਾ, ਉਹ ਲਾਈਫ ਦੇ ਅੰਦਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਤੁਹਾਨੂੰ ਪਤਾ ਲੱਗਦਾ ਕਿ ਬਹੁਤ ਹੀ ਆਮ ਜੇ ਜਾਂ ਫਿਰ ਬਹੁਤ ਹੀ ਬਿਲੋ ਐਵਰੇਜ ਰਹਿ ਗਏ, ਕਿਉਂਕਿ ਉਹ ਜਦੋਂ ਰੀਅਲ ਵਰਲਡ 'ਚ ਤੁਸੀਂ ਜਾਂਦੇ ਹੋ ਤੁਹਾਡੀ ਕੌਨਫੀਡੈਂਸ 'ਤੇ ਬਹੁਤ ਡੈਂਟ ਲੱਗਾ ਹੁੰਦਾ ਕਿਉਂਕਿ ਉਹੀ ਚਾਰ ਲੋਕ ਤੁਹਾਨੂੰ ਇਹ ਨਹੀਂ ਕਰਿਆ ਬਹੁਤ ਵਧੀਆ ਕੀਤਾ ਤੂੰ ਹੈ ਨਾ, ਤੂੰ ਚੀਟਿੰਗ ਕਰ ਦਿੱਤੀ, ਵੈਰੀ ਗੁੱਡ। ਗੱਲ ਇਕੱਲੀ ਨੌਲੇਜ ਤੱਕ ਨਹੀਂ ਹੈ, ਗੱਲ ਇਹ ਹੈ ਕਿ ਸ਼ਾਇਦ ਇੱਕ ਬੰਦਾ ਜਿਹੜਾ 45% ਲੈ ਕੇ ਆਇਆ ਹੋਵੇ ਪਰ ਜਿੰਨਾ ਉਹਨੂੰ ਸਮਝ ਸੀ ਉਸ ਹਿਸਾਬ ਨਾਲ ਲੈ ਕੇ ਆਵੇ ਉਹ ਅਲਟੀਮੇਟਲੀ ਲਾਈਫ ਦੇ ਅੰਦਰ ਈਜ਼ੀਲੀ ਗਰੋ ਕਰ ਲੈਂਦਾ, ਉਹਨੂੰ ਸਮਝਣਾ ਆ ਜਾਂਦਾ ਮੇਰੇ ਹਿਸਾਬ ਨਾਲ ਕਿ ਚਲੋ ਇਹ ਮੇਰੀ ਸ਼ਮਤਾ, ਮੈਂ ਉਸ ਅਕੋਰਡਿੰਗਲੀ ਕੁਛ ਕਰਨਾ, ਰਾਦਰ ਦੈਨ ਜਿਹੜਾ ਚੀਟਿੰਗ ਕਰਕੇ ਆਇਆ ਉਹਨੂੰ ਤਾਂ ਬਸ ਇਹੀ ਰਹਿਣਾ ਹਰ ਵਕਤ ਕਿ ਕਿਸੇ ਤਰੀਕੇ ਇੱਥੋਂ ਵੀ ਕੁਛ

0: ਸੋਚੀਏ ਤੇ ਤੁਹਾਡੀ ਕਿਤੇ ਪਰਚੀ ਚੱਲ ਜੇ ਨਾ, ਤੇ ਉਹ ਬਾਅਦ ਵਿੱਚ ਸੈਟੀਸਫੈਕਸ਼ਨ ਲੈਵਲ ਹੀ ਅਲੱਗ ਹੁੰਦਾ ਵਾ। ਜਿੱਦਾਂ ਇਨਸਾਨ ਨੂੰ ਇਹ ਲੱਗਦਾ, ਬੰਦੇ ਨੂੰ ਇਹ ਲੱਗਦਾ ਵੀ ਮੇਰੇ ਤੋਂ ਚਾਤਰ ਤੇ ਇਸ ਦੁਨੀਆਂ ਤੇ ਹੋਰ ਕੋਈ ਨਹੀਂ ਹੈ, ਵੀ ਮੈਂ ਘੱਟ ਮਿਹਨਤ ਕਰਕੇ ਮੈਂ ਵੱਧ ਕਰ ਆਇਆ ਅੱਜ।
1: ਸਹੀ ਗੱਲ,
0: ਉਹ ਚੀਜ਼ ਜ਼ਿੰਦਗੀ ਦੇ ਵਿੱਚ ਨਾ ਤੇ ਤੁਹਾਨੂੰ ਵਾਰ ਵਾਰ ਮਿਲਣੀ ਆ ਤੇ ਨਾ ਹੀ ਉਹ ਹਮੇਸ਼ਾ ਤੁਹਾਡੇ ਕੰਮ ਆਉਣੀ ਆ। ਜਿਹੜੇ ਸਿਸਟਮ 'ਚ ਤੁਸੀਂ ਜਾਣਾ, ਹੋ ਸਕਦਾ ਉੱਥੇ ਉਹ ਤੁਹਾਡੀ ਉਹ ਚੀਜ਼ ਉੱਦਾਂ ਨਾ ਕੰਮ ਆਵੇ। ਸੋ ਇੱਦਾਂ ਦੀ ਜਦੋਂ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦੀਆਂ ਚੀਜ਼ਾਂ, ਫਿਰ ਆਪਾਂ ਕਿਤੇ ਨਾ ਕਿਤੇ ਤੇ ਜ਼ਿੰਦਗੀ 'ਚ ਲੈਕ ਕਰਦੇ ਹੀ ਆਪਾਂ। ਪਰ ਵਾਰੇ ਵਾਰੇ ਜਾਈਏ ਸਾਡੇ ਸਿਸਟਮ ਦੇ ਜਿੱਥੇ ਚਲੋ ਆਪਾਂ ਥੱਲੇ ਥੱਲੇ ਤੇ ਇਹ ਚੀਜ਼ਾਂ ਆਪਾਂ ਮੰਨਦੇ ਹਾਂ
1: ਵੀ ਚਲੋ ਠੀਕ ਹੈ, ਹੁਣ ਜੇ ਕਿਸੇ ਨੇ 10ਵੀਂ ਦੇ ਬੋਰਡ ਚੀਟਿੰਗ ਕਰਕੇ ਪਾਸ ਕਰ ਵੀ ਲਿਆ ਠੀਕ ਹੈ, ਪਰ ਅਗੇਨ ਇੱਦਾਂ ਦਾ ਐਗਜ਼ਾਮ ਜਿਹਦੇ ਨਾਲ ਤੁਸੀਂ ਉਸ ਪੜ੍ਹਾਈ 'ਚ ਜਾਂਦੇ ਹੋ ਜੋ ਤੁਸੀਂ, ਹਨਾ, ਸਭ ਤੋਂ ਇਸ ਤੋਂ ਮੇਜਰ ਪ੍ਰੋਫੈਸ਼ਨ ਕੀ ਹੈ, ਹਨਾ, ਬੀਇੰਗ ਅ ਡਾਕਟਰ, ਤੇ ਤੁਹਾਨੂੰ ਤਾਂ ਇਹ ਹੁਣ ਹਰ ਵਕਤ ਇਹੀ ਕਿਆਸ ਲਾਣੇ ਪੈਣੇ ਕਿ ਯਾਰ ਇਹ ਉਹ ਵਾਲਾ ਤਾਂ ਨਹੀਂ ਜਿਹੜਾ 700 ਲਾਇਆ ਸੀਗਾ ਕਿਉਂਕਿ ਉਹਦੀ ਸੈਟਿੰਗ ਸੀਗੀ ਜਿੱਥੇ ਪੜ੍ਹਦਾ ਪਿਆ ਸੀਗਾ।
0: ਪਰ ਵੈਸੇ ਵੀ ਆਪਣਾ ਇਹਦੇ 'ਚ ਵੇਖਿਆ ਜਾਵੇ ਨਾ ਕ੍ਰਿਸ਼ਨਾ ਜੀ, ਆਪਾਂ ਇਹਦੇ ਇਸ ਪ੍ਰੋਫੈਸ਼ਨ ਦੇ ਵਿੱਚ ਆਪਾਂ ਵੇਖੀਏ ਤੇ ਅੱਗੇ ਨਾ ਪਰਿਵਾਰਿਕ ਜਿਹਾ ਹੀ ਹੋ ਗਿਆ ਸਿਸਟਮ। ਬਹੁਤ ਹੀ ਵਾਰ ਆਪਾਂ ਵੇਖਦੇ ਹਾਂ ਵੀ ਜਿਹੜਾ ਡਾਕਟਰ ਆ ਜਾਂ ਜਿਹਦੇ ਪਿਓ ਦਾ ਹਸਪਤਾਲ ਆ, ਉਹਦਾ ਧੀ ਪੁੱਤ ਕਿੱਡਾ ਵੀ ਨਿਕੰਮਾ ਆ, ਉਹ ਪਤਾ ਨਹੀਂ ਡਾਕਟਰ ਹੀ ਹੁੰਦਾ ਵਾ।
1: ਬਿਲਕੁਲ ਹਾਂ, ਕੋਈ ਨਾ
0: ਕੋਈ ਭਾਵੇਂ ਰਸ਼ੀਆ ਤੋਂ ਜਾ ਕੇ ਕਰ ਆਵੇ, ਉਹ ਭਾਵੇਂ ਚਾਈਨਾ ਤੋਂ ਜਾ ਕੇ ਕਰ ਆਵੇ, ਹਨਾ। ਤੇ ਇਹ ਕਈ ਹੁਣ ਜਿਹੜੇ ਇੱਦਾਂ ਦੇ ਵੀ ਤੁਹਾਨੂੰ ਪ੍ਰਾਣੀ ਮਿਲ ਜਾਂਦੇ ਆ ਜਿਹੜੇ ਤੁਹਾਡੇ ਆਂਢ ਗੁਆਂਢ ਰਹਿੰਦੇ ਹੁੰਦੇ ਆ, ਜਾਂ ਤੁਸੀਂ ਜਾਣਦੇ ਹੁੰਦੇ ਹੋ, ਜਾਂ ਤੁਹਾਡੇ ਨਾਲ ਹੀ ਪੜ੍ਹੇ ਹੁੰਦੇ ਆ, ਤੇ ਤੁਹਾਨੂੰ ਇੱਦਾਂ ਲੱਗਦਾ ਵੀ ਇਹ ਤੇ ਬੰਦਾ ਕਲਰਕ ਜਿੰਨੀ ਪੜ੍ਹਾਈ ਵੀ ਨਹੀਂ ਕਰਦਾ ਹੁੰਦਾ, ਯਾਰ ਇਹ ਡਾਕਟਰ ਬਣ ਗਿਆ,
1: ਇਹ ਡਾਕਟਰ ਬਣ ਗਿਆ। ਸਹੀ ਗੱਲ,
0: ਤੇ ਸੱਚ ਇਹ ਆ ਵੀ ਇਸ ਲੈਵਲ ਦੀ ਪੜ੍ਹਾਈ ਕਿਤੇ ਕਰ ਜਾਣਗੇ, ਪਰ ਉਹ ਵੀ ਕਰ ਜਾਂਦੇ ਆ। ਸੋ ਆਪਾਂ ਆਸ ਲਾ ਹੀ ਸਕਦੇ ਹਾਂ ਵੀ ਅੱਗੇ ਕੀ ਇਹਦਾ
1: ਏਦਾਂ ਦਾ ਬੰਦਾ ਕੋਈ ਤੁਹਾਡੀ ਰਿਸ਼ਤੇਦਾਰੀ ਚ ਹੋਵੇ ਨਾ, ਤੇ ਤੁਸੀਂ ਪੈਰਾਸੈਟਾਮੋਲ ਦੱਸ ਦੇਵੇ,
0: ਨਾ ਸੁਣੇ ਪ੍ਰੋਗਰਾਮ, ਨਾ ਸੁਣੇ
1: ਉਹ ਤਾਂ ਨਾ ਸੁਣੇ, ਉਹ ਅਗਲਾ ਪੈਰਾਸੈਟਾਮੋਲ ਵੀ ਕਹਿ ਦੇਵੇ, ਬੰਦਾ ਕਹਿੰਦਾ ਆਹ ਤਾਂ ਨੀ ਖਰੀਦਣੀ ਬਾਈ, ਕਿਉਂਕਿ ਬੰਦੇ ਨੇ ਦੇਖਿਆ ਹੁੰਦਾ ਨਾ। ਦੱਸੋ ਮੇਰਾ ਬੈਸਟ ਫਰੈਂਡ ਆ, ਉਹ ਡਾਕਟਰ ਆ, ਹਨਾ, ਉਹ ਹੀ ਇਜ਼ ਅ ਗੁੱਡ ਡਾਕਟਰ, ਮੈਨੂੰ ਇਹ ਪਤਾ ਕਿਉਂਕਿ ਹਨਾ ਟਾਟਾ ਮੈਮੋਰੀਅਲ ਸੈਂਟਰ 'ਚ ਹਨਾ ਕੈਂਸਰ ਦੇ ਅੰਦਰ ਕਰਦਾ, ਪਰ ਮੈਨੂੰ ਤਾਂ ਪਤਾ ਨਾ ਯਾਰ ਕਿ ਇਹ ਮੇਰੇ ਨਾਲ ਹੀ ਪੜਿਆ, ਇਹਦੀਆਂ ਹਰਕਤਾਂ ਤਾਂ ਮੈਨੂੰ ਪਤਾ ਸ਼ੁਰੂ ਤੋਂ। ਉਹ ਜੇ ਮੈਨੂੰ ਕਦੇ ਇਸ ਤਰ੍ਹਾਂ ਵੀ ਹੈਗਾ ਨਾ, ਯਾਰ ਤੂੰ ਇੱਕ ਮੋਕਸਲਿਨ ਹੀ ਲੈ ਲਾ, ਤੈਨੂੰ ਸਵਾਹ ਪਤਾ ਹੈ, 10ਵੀਂ ਤੱਕ ਤੂੰ ਮੈਨੂੰ ਪੁੱਛਦਾ ਰਿਹਾ, ਹੁਣ ਤੂੰ ਮੋਕਸਲਿਨ ਲੈ ਲਾ, ਇਹ ਵਾਲੀ ਇੱਜ਼ਤ ਵੀ ਨਹੀਂ ਆ ਪਾਉਂਦੀ ਕਈ ਵਾਰੀ।
0: ਪਰ ਪਰ ਰਿਐਲਿਟੀ ਪਤਾ ਕੀ ਆ ਉਹਨਾਂ ਨੂੰ, ਜਿੱਦਾਂ ਇਸ ਪੱਧਰ ਤੇ ਤੁਸੀਂ ਸ਼ਾਇਦ ਤੁਹਾਡਾ ਕਦੇ ਐਕਸਪੀਰੀਅੰਸ ਹੋਇਆ ਜਾਂ ਨਹੀਂ ਹੋਇਆ, ਪਰ ਉਹ ਪਤਾ ਕੀ ਕਹਿੰਦੇ ਆ, ਅਭਿਆਸ ਦੇ ਨਾਲ ਨਾ ਵੇਖੋ ਚੀਜ਼ਾਂ ਤੇ ਉਹੀ ਕਰਨੀਆਂ ਹੁੰਦੀਆਂ ਰੋਜ਼, ਤੇ ਜਦੋਂ ਆਪਾਂ ਰੋਜ਼ ਹੀ ਉਹ ਕੰਮ ਕਰਦੇ ਹਾਂ ਤੇ ਫਿਰ ਆ ਜਾਂਦਾ। ਸੋ ਇਹ ਵੇਖੋ ਤੁਸੀਂ ਕਿੱਡੀ ਵੱਡੀ ਗੱਲ ਆ ਵੀ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡ ਖੇਡ ਕੇ ਅਭਿਆਸ ਕਰਕੇ ਤੇ ਤੁਸੀਂ ਖੇਡਣਾ ਸਿੱਖ ਜਾਂਦੇ ਹੋ, ਤੁਸੀਂ ਤੁਹਾਨੂੰ ਪਤਾ ਲੱਗ ਜਾਂਦਾ ਵਾ ਵੀ ਤੁਸੀਂ ਕਿੱਥੇ ਕੀ ਕਰਨਾ। ਉਹ ਵੀ ਉਸ ਦੇਸ਼ ਦੇ ਵਿੱਚ ਜਿੱਥੇ ਮੰਨ ਲਓ ਕੱਲ ਨੂੰ ਵੀ ਕੋਈ ਸੁਣਵਾਈ ਨਹੀਂ ਹੈਗੀ, ਮੰਨ ਲਓ ਜੇ 19-21 ਕਿਸੇ ਨਾਲ ਹੋਈ ਜਾਂਦੀ ਆ, ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ,
1: ਬਿਲਕੁਲ
0: ਝੱਟ ਪਾ ਕੇ ਜਿਹਨੂੰ ਖੋਲ ਦਿੱਤਾ ਜਾਂਦਾ ਵਾ, ਤੇ ਕਈਆਂ ਨੂੰ ਤੇ ਇਹ ਕਹਿ ਦਿੱਤਾ ਜਾਂਦਾ ਤੇਰਾ ਸਟੰਟ ਪੈ ਗਿਆ, ਬਾਅਦ ਵਿੱਚ ਉਹ ਵੀ ਨਹੀਂ ਨਿਕਲਦਾ।
1: ਆਪਣੇ
0: ਸਾਡੇ ਮਿੱਤਰ ਨੇ, ਉਹਨਾਂ ਦੇ ਮੰਮੀ, ਉਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਪਿੱਛੇ ਜੇ ਇੱਥੇ, ਤੇ ਉਹ ਹੋਸਪਿਟਲ ਗਏ ਤੇ ਉਹ ਪਹਿਲਾਂ ਫਾਰਮ ਭਰਾਉਂਦੇ ਆ ਨਾ ਵੀ ਕੀ ਸਮੱਸਿਆ ਕੋਈ ਪਹਿਲੀ ਰਹੀ ਆ ਤੇ ਦੱਸਿਓ, ਤੇ ਉਹ ਕਹਿੰਦੇ ਵੀ ਇੱਦਾਂ ਬਾਕੀ ਤੇ ਠੀਕ ਆ, ਸਟੰਟ ਪਿਆ ਸੀ ਇਹਨਾਂ ਨੂੰ 2-4 ਮਹੀਨੇ ਪਹਿਲਾਂ ਤੇ ਜਾਂ ਜਿੰਨਾ ਵੀ, ਤੇ ਉਹ ਕਹਿੰਦੇ ਵੀ ਸਾਨੂੰ ਤੇ ਨਹੀਂ ਲੱਭਿਆ,
1: ਸਾਡੇ ਸੁਣਨ ਵਾਲਿਆਂ ਨੇ ਵੀ ਜਦੋਂ ਸੁਣੀ ਹੋਣੀ ਉਹਨਾਂ ਲਈ ਵੀ ਕੋਈ ਨਵੀਂ ਗੱਲ ਨੀ ਹੋਣੀ, ਹਰ ਕਿਸੇ ਦੇ ਘਰ ਚ ਕੋਈ ਇਸ ਤਰ੍ਹਾਂ ਦਾ ਹੈ ਜਿਹਦੇ ਨਾਲ ਮੈਡੀਕਲੀ ਗਲਤ ਕੀਤਾ ਗਿਆ, ਹਨਾ, ਟਰੀਟਮੈਂਟ, ਡਾਇਗਨੋਸ, ਪ੍ਰੋਗਨੋਸਿਸ, ਸਭ ਕੁਛ ਹੀ ਹਰ ਲੈਵਲ ਤੇ ਗਲਤ ਕੀਤਾ ਗਿਆ। ਤੇ ਤੁਸੀਂ ਜੇ ਦੇਖੋ ਤੇ ਜੇ ਤੁਸੀਂ ਦੂਸਰੇ ਪਾਸੇ ਵੇਖੋ ਤੇ ਇਹ ਵੀ ਗੱਲ ਆ ਜਾਂਦੀ ਹੈ ਕਿ ਕਿੰਨੇ ਕੁ ਮੈਡੀਕਲ ਲਾਇਸੈਂਸ ਅੱਜ ਤੱਕ ਸਸਪੈਂਡ ਤੱਕ ਹੋਏ ਆ, ਨਾ ਦੇ ਬਰਾਬਰ। ਇੰਡੀਆ ਦੇ ਅੰਦਰ, ਇੰਡੀਆ ਇਕੱਲਾ ਇੱਦਾਂ ਦਾ ਮੁਲਕ ਹੈ ਜਿੱਥੇ ਨਾ ਡਾਕਟਰ ਦਾ ਨਾ ਹਸਪਤਾਲ ਦਾ ਮੈਡੀਕਲ ਲਾਇਸੈਂਸ ਕਦੀ ਸਸਪੈਂਡ ਹੁੰਦਾ ਜਾਂ ਕੈਂਸਲ ਹੁੰਦਾ, ਇਹ ਭਾਵੇਂ ਡਾਟਾ ਕੱਢ ਕੇ ਦੇਖ ਲਓ। ਮੈਨੂੰ ਉਦੋਂ ਦਾ ਯਾਦ ਆ ਜਦੋਂ ਤੁਹਾਨੂੰ ਖਿਆਲ ਹੋਣਾ ਆਮਿਰ ਖਾਨ ਕਰਦਾ ਸੀਗਾ ਸੱਤਮੇਵ ਜਯਤੇ ਸ਼ੋ, ਹਨਾ, ਉਹਦੇ ਅੰਦਰ ਉਹਨੇ ਵਾਲਾ ਪੁਆਇੰਟ ਚੱਕਿਆ ਸੀਗਾ ਕਿ 10 ਸਾਲਾਂ ਦੇ ਅੰਦਰ ਸਿਰਫ 18 ਡਾਕਟਰਸ ਦੇ ਲਾਇਸੈਂਸ ਸਸਪੈਂਡ ਹੋਏ ਆ। ਤੇ ਮੇਰੇ ਖਿਆਲ ਨਾਲ ਅੱਜ ਵੀ ਉਹੀ ਲੀਕ 'ਤੇ ਹੀ ਚੱਲ ਰਿਹਾ ਹੋਣਾ, ਕੁਛ ਖਾਸ ਫਰਕ ਆਇਆ ਨਹੀਂ।

0: 18 ਚੋਂ 17 ਬਹਾਲ ਹੋ ਗਏ ਹੁਣ।
1: ਹਾਂ 17 ਬਹਾਲ ਹੋ ਗਏ ਉਹਨਾਂ ਦੇ। ਤੁਸੀਂ ਇਹ ਦੇਖੋ ਇੰਨਾ ਵੱਡਾ ਮੁਲਕ, ਉਹ ਚ ਸਿਰਫ 18 ਡਾਕਟਰਾਂ ਤੋਂ ਹੀ ਗਲਤੀ ਹੋਈ ਹੋਣੀ ਆ ਇਸ ਲੈਵਲ ਦੀ ਕਿ ਸਸਪੈਂਡ ਕੀਤਾ ਜਾ ਸਕਦਾ ਲਾਇਸੈਂਸ, ਕਿ ਬਾਕੀ ਉਹੀ ਤੁਹਾਡੇ ਵਾਲੀ ਗੱਲ ਕਿ ਸੁਣਵਾਈ ਕੋਈ ਨਹੀਂ।
0: ਵੇਖੋ ਜਿੱਥੇ ਕੋਈ ਅੱਗੇ ਵੀ ਆਪਾਂ ਜਾਈਏ ਨਾ, ਮੰਨ ਲਓ ਤੁਸੀਂ ਗਲਤ ਕਿਸੇ ਦੇ ਨਾਲ ਕਰਤਾ, ਮਰੀਜ਼ ਦੇ ਨਾਲ ਉੱਥੇ ਗਲਤ ਹੋ ਗਿਆ, ਮਰੀਜ਼ ਦੀ ਜਾਨ ਚਲੀ ਗਈ, ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਨਾ ਹੈਗੀ ਉਸ ਬੰਦੇ ਦੀ, ਜਿੱਥੇ ਜਿੱਥੇ ਕੋਈ ਸੁਣਵਾਈ ਨਹੀਂ ਬਾਅਦ 'ਚ। ਕਈ ਵਾਰੀ ਤਾਂ ਮਾਪੇ ਆਪ ਮੰਨ ਲਓ ਜਿੱਥੇ ਹੁਣ ਸਬਰ ਕਰ ਲੈਂਦੇ ਹੁਣ ਵੀ ਚਲੋ ਕੋਈ ਗੱਲ ਨਹੀਂ, ਇੱਦਾਂ ਹੀ ਲਿਖੀ ਸੀ, ਜਿੱਥੇ ਸਾਨੂੰ ਇਹ ਕਿਹਾ ਗਿਆ ਹੋਵੇ ਵਾਰ ਵਾਰ ਵੀ ਕਿਸਮਤ ਆ, ਜਿੰਨੇ ਸਾਲ ਲਿਖੇ ਆ ਉਨੇ ਹੀ ਤੁਸੀਂ ਭੋਗਣੇ ਆ, ਤੇ ਫਿਰ ਬੰਦਾ ਕਈ ਵਾਰੀ ਨਾ ਇਹ ਵੀ ਪੱਖ ਛੱਡ ਦਿੰਦਾ ਵੀ ਡਾਕਟਰ ਦੀ ਕਾਹਦੀ ਗਲਤੀ, ਜਿੱਦਾਂ ਰੱਬ ਨੇ ਚਾਹਿਆ ਸੀ ਉਦਾਂ ਹੀ ਜਾਣਾ ਸੀ।
1: ਬਸ ਇਹੀ ਇਹਨਾਂ ਦੀਆਂ ਮਾਨਤਾਵਾਂ ਦੀ ਗੱਲ ਤੁਸੀਂ ਕਹੀ ਹੈ ਕਿ ਇਹੀ ਹੁੰਦਾ। ਅਸੀਂ ਆਪਣਾ ਮਨ ਨੂੰ ਅਖੀਰ ਇੱਦਾਂ ਸਮਝਾ ਲੈਂਦੇ ਹਾਂ ਕਿ ਯਾਰ ਜਿੰਨੀ ਲਿਖੀ ਉਨੀ ਹੋਣੀ ਹੈ। ਉਹੀ ਵਾਲੀ ਗੱਲ ਆ ਨਾ ਕਿ ਅਫੀਮ ਹੈ ਇਹ, ਇੱਕ ਬਿਲੀਫ ਸਿਸਟਮ ਹਰ ਕਿਸੇ ਨੂੰ ਦਿੱਤਾ ਗਿਆ ਕਿ ਬਾਈ ਤੁਸੀਂ ਸਿਸਟਮ ਨੂੰ ਸਵਾਲ ਨਾ ਕਰੋ, ਤੁਸੀਂ ਇਸ ਗੱਲ 'ਚ ਮੰਨੋ ਕਿ ਬਾਈ ਜਿੰਨਾ ਤੁਹਾਡਾ ਲਿਖਿਆ ਉਨਾ ਹੀ ਹੋਣਾ, ਜੇ ਹੈ ਨਾ ਜਿੰਨੇ ਸਾਹ ਲਿਖੇ ਆ ਉਹੀ ਹੈ ਨਾ ਪੂਰਨ ਹੋਣੇ, ਉਸ ਤੋਂ ਬਾਅਦ ਨਹੀਂ ਹੋਣੇ। ਡਾਕਟਰ ਦੀ ਕੀ ਗਲਤੀ, ਬੈੱਡ ਨਹੀਂ ਉਹਦੀ ਕੀ ਗਲਤੀ ਹੈ ਨਾ। ਆਕਸੀਜਨ ਦੀ ਘਾਟ ਕਰਕੇ ਕੋਵਿਡ ਦੇ ਸੈਕਿੰਡ ਫੇਜ਼ ਦੇ ਅੰਦਰ ਕਿੰਨੀਆਂ ਜਾਨਾਂ ਗਈਆਂ, ਅੱਜ ਤੱਕ ਗੌਰਮੈਂਟ ਨੇ ਇਹ ਗੱਲ ਮੰਨੀ ਹੀ ਨਹੀਂ ਕਿਸ ਤਰ੍ਹਾਂ ਹੋਇਆ ਹੈ ਨਾ। ਖੈਰ ਹੁਣ ਤਾਂ ਸੋਨਾ ਚਾਂਦੀ ਵੀ ਖਰੀਦਣ ਤੋਂ ਮਨਾ ਕਰ ਦਿੱਤਾ। ਅੱਛਾ ਜਦੋਂ ਕਿਹਾ ਮਨਾ ਕਰਤਾ ਖਰੀਦਣ ਤੋਂ, ਮਨਾ ਤਾਂ ਕਰਤਾ, ਫਿਰ ਕਿਹਾ ਕਿ ਦੇਰ ਵਿਲ ਬੀ ਨੋ ਇੰਪੋਰਟ ਡਿਊਟੀ ਔਨ ਕਮੋਡਿਟੀਜ਼ ਐਟ ਆਲ, ਇੰਪੋਰਟ ਡਿਊਟੀ ਨਹੀਂ ਲਵਾਂਗੇ। ਪੂਰੇ 2 ਘੰਟੇ ਬਾਅਦ ਇੱਕ ਤੇ ਇਹ ਜਦੋਂ ਐਲਾਨਿਆ, ਪੂਰੇ 2 ਘੰਟੇ ਬਾਅਦ ਰੋਡ ਸ਼ੋਅ ਵੀ ਨਿਕਲਿਆ ਜਨਾਬ ਦਾ, ਠੀਕ ਹੈ, ਜਿਹਦੇ ਅੰਦਰ ਗੱਡੀਆਂ ਸੀਗੀਆਂ ਵਾਧੂ, ਅਤੇ ਦੂਸਰੇ ਪਾਸੇ 10% ਸੋਨੇ ਦੇ ਉੱਪਰ ਇੰਪੋਰਟ ਡਿਊਟੀ ਵੀ ਲਾ ਦਿੱਤੀ ਹੈ। ਜਦੋਂ ਸਿਸਟਮ ਇੱਦਾਂ ਦਾ ਹੋ ਜਾਵੇ, ਤੁਸੀਂ ਟਰੱਸਟ ਕਿਹਦੇ 'ਤੇ ਕਰੋਗੇ?
0: ਨਹੀਂ ਉਹ ਉਹਦੇ ਸੰਬੰਧ ਦੇ ਵਿੱਚ ਅੱਜ ਆ ਗਈ ਹੈ ਸਵੇਰੇ ਨਿਊਜ਼।
1: ਅੱਛਾ,
0: ਵੀ ਉਹਨਾਂ ਨੇ ਆਪਣਾ ਕਾਫਲਾ ਛੋਟਾ ਕਰਤਾ ਪ੍ਰਧਾਨ ਮੰਤਰੀ।
1: ਅੱਛਾ, ਅਤੇ ਉਹ ਬਿਲੀਅਨੇਅਰਸ ਵਗੈਰਾ ਦਾ ਵੀ ਕਰਾਓ ਨਾ ਛੋਟਾ, ਜਿਹੜੇ ਹਰ ਚੀਜ਼ ਛੋਟਾ ਜਿਹਾ ਵੀ ਉਹਨਾਂ ਨੇ ਜਾਮਨਗਰ ਤੋਂ ਬੰਬੇ ਵੀ ਜਾਣਾ ਹੁੰਦਾ ਅਤੇ ਚੋਪਰ ਲੈ ਕੇ ਜਾਂਦੇ ਆ ਜਾਂ ਪ੍ਰਾਈਵੇਟ ਪਲੇਨ ਲੈ ਕੇ ਜਾਂਦੇ ਆ। ਕਹਿੰਦੇ ਨਾ ਕਿ ਉਹ ਕੁੜੀ ਬਹੁਤ ਮਸ਼ਹੂਰ ਹੋਈ ਸੀ ਨਾ, ਕੀ ਨਾਮ ਉਹਦਾ, ਗ੍ਰੈਟਾ ਥਨਬਰਗ
0: ਹੈਗੀ ਤਾਂ ਹੈ ਹੀ, ਹਾਂ
1: ਹੈ ਨਾ,
0: ਉਹ ਵਾਤਾਵਰਨ
1: ਵਾਲਾ ਹੈ ਨਾ। ਤਾਂ ਬਾਅਦ 'ਚ ਉਹਨਾਂ ਨੇ ਉਹਦਾ ਵੀ ਕਿਤੇ ਲਿੰਕ ਕੱਢ ਲਿੱਤਾ ਸੀਗਾ ਕਿ ਤੂੰ ਸਪੈਸ਼ਲੀ ਜਾ ਰਹੀ ਹੈ ਸਟ੍ਰਾਈਕ ਕਰਨ ਲਈ ਪ੍ਰਾਈਵੇਟ ਚਾਰਟਰ ਪਲੇਨ 'ਤੇ, ਕਿ ਇਹ ਮੇਨ ਪ੍ਰੋਬਲਮ ਆ ਕਿ ਪੂਰੇ ਸ਼ਹਿਰ 'ਚ ਜਿੰਨੀਆਂ ਗੱਡੀਆਂ ਚੱਲਦੀਆਂ ਪਈਆਂ ਉਹਦੇ ਬਰਾਬਰ ਤਾਂ ਤੁਹਾਡੀ ਇੱਕ ਫਲਾਈਟ ਹੋ ਗਈ ਇਹ ਕਹਿਣ ਲਈ ਕਿ ਜੀ ਵਾਤਾਵਰਨ ਬਚਾਓ। ਸੋ ਇਹ ਇੱਕ ਆਪਾਂ ਹੈ ਹੀ ਹੈ, ਕੀ ਕਹਿੰਦੇ ਨਾ ਆਪਾਂ ਪੈਰਾਡੋਕਸ, ਇੱਕ ਪੈਰਾਡੋਕਸ 'ਚ ਜੀ ਰਹੇ ਹਾਂ ਆਪਾਂ, ਜਿਹੜੀ ਚੀਜ਼ ਸਹੀ ਹੈ ਉਹਦੇ ਅੰਦਰੋਂ ਹੀ ਗਲਤ ਆ, ਜਿਹੜੀ ਗਲਤ ਉਹਦੇ ਅੰਦਰੋਂ ਹੀ ਸਹੀ।
0: ਆਪਾਂ ਜਦੋਂ ਗਲਤ ਨੂੰ ਦੇੜਨ ਲੱਗ ਪੈਂਦੇ ਹਾਂ ਤਾਂ ਫਿਰ ਉੱਥੇ ਤੁਸੀਂ ਅੱਗੇ ਚੱਲ ਕੇ ਅਤੇ ਉੱਥੇ ਵੀ ਤੁਸੀਂ ਹਨੇਰੇ 'ਚ ਗੁੰਮ ਹੋ ਜਾਂਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਟਾਈਮ ਟੂ ਟਾਈਮ ਸਾਨੂੰ ਕੋਈ ਵੀ ਕਿਸੇ ਕਿਸਮ ਦਾ ਕੋਈ ਸੁੱਖ ਦਾ ਅਹਿਸਾਸ ਨਹੀਂ ਦਿੰਦੀਆਂ। ਸ਼ਾਇਦ ਇਸ ਕਰਕੇ ਇਨਸਾਨ ਨੇ ਬਹੁਤਾ ਇਹਦੇ ਉੱਤੇ ਨਾ ਮੰਥਨ ਕਰਨਾ ਛੱਡਤਾ, ਉਹ ਸਿਰਫ ਮਤਲਬ ਛੰਡ ਕੇ ਅਖਬਾਰ ਵਹਿੰਦਾ, ਅੱਛਾ ਇੰਨੇ ਮਰ ਗਏ, ਦਸ ਪੁਆਇੰਟ ਠੀਕ, ਅਗਲੀ ਖਬਰ ਵੇਖੋ ਤੁਸੀਂ ਹੈ ਨਾ, ਅੱਛਾ ਬੁਕਿੰਗ ਸਸਤੀ ਲੱਗੀ ਹੈ ਚਲੋ ਆਪਾਂ ਇਹ ਕਰਾਉਂਦੇ ਹਾਂ, ਇਹ ਰਾਤੋਂ ਰਾਤ 'ਤੇ ਨਹੀਂ ਹੋਇਆ ਹੋਊਗਾ ਹੈ ਨਾ, ਇਹ ਹੌਲੀ ਹੌਲੀ। ਮੈਂ ਕਿਸੇ ਦਾ ਸੁਣ ਰਿਹਾ, ਸ਼ਾਇਦ ਓਸ਼ੋ ਦੀ ਹੀ ਜਾਂ ਕਿਸੇ ਦਾ ਮੈਂ ਸੁਣਿਆ ਸੀ, ਉਹ ਕਹਿੰਦੇ ਸੀ ਵੀ ਇੱਕ ਟਾਈਮ ਹੀ ਜਾਂ ਇੱਕ ਸਮਾਜ ਦੇ ਵਿੱਚ, ਪਤਾ ਨਹੀਂ ਚਾਈਨਾ ਦੀ ਗੱਲ ਕਰ ਰਹੇ ਸ਼ਾਇਦ ਜਾਂ ਕਿੱਥੇ ਦੀ, ਕਿ ਇੱਕ ਟਾਈਮ ਹੀ ਕਿ ਜਿਹੜੇ ਉਹਨਾਂ ਦੇ ਡਾਕਟਰ ਸੀ ਨਾ, ਉਹਨਾਂ ਨੂੰ ਸਜ਼ਾ ਹੁੰਦੀ ਸੀ ਜੇਕਰ ਉਹਨਾਂ ਦੇ ਰਾਜ ਦੇ ਵਿੱਚ ਕੋਈ ਬਿਮਾਰ ਹੋ ਜੇ ਤੇ। ਸੋ ਜਿਹੜੇ ਉਹ ਸਮੇਂ ਦੇ ਜੋ ਵੈਦ ਸੀ ਜਾਂ ਡਾਕਟਰ ਸੀ ਕੋਈ ਵੀ, ਹੁਣ ਇਹ ਕਿਸੇ ਇੱਕ ਖਿੱਤੇ ਦੀ ਗੱਲ ਹੀ, ਕਿਸੇ ਇੱਕ ਦੇਸ਼ ਦੀ ਗੱਲ ਹੀ, ਕਿਸੇ ਇੱਕ ਰਾਜ ਦੀ ਗੱਲ ਹੀ, ਆਪਾਂ ਉਸ ਡਿਟੇਲ 'ਚ ਨਹੀਂ ਜਾਂਦੇ ਕਿਉਂਕਿ ਮੇਰੇ ਵੀ ਹੁਣ ਚੰਗੀ ਤਰ੍ਹਾਂ ਵਿਸਰੀ ਪਈ ਆ, ਚੰਗੀ ਤਰ੍ਹਾਂ ਯਾਦ ਨਹੀਂ, ਪਰ ਹਾਂ ਇੰਨਾ ਕੁ ਜ਼ਰੂਰ ਹੈ ਕਿ ਉੱਥੇ ਇਹ ਜਿਹੜਾ ਵੀ ਬੰਦਾ ਜੇਕਰ ਕੋਈ ਬਿਮਾਰ ਹੁੰਦਾ ਸੀ ਅਤੇ ਉਹਦੀ ਸਜ਼ਾ ਉਸ ਬੰਦੇ ਨੂੰ ਹੁੰਦੀ ਸੀ ਜਿਹਦੀ ਜ਼ਿੰਮੇਵਾਰੀ ਸੀ
1: ਉਹਨੂੰ ਠੀਕ ਰੱਖਣ ਦੀ,
0: ਹਾਂ ਕਿ ਤੂੰ ਡਾਕਟਰ ਹੈ, ਤੂੰ ਵੈਦ ਹੈ, ਤੂੰ ਹਕੀਮ ਹੈ, ਇਹਦਾ ਮਤਲਬ ਕਿ ਤੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਸ਼ੁਰੂ 'ਚ ਖਾਣ ਪੀਣ, ਜ਼ਿੰਦਗੀ ਦਾ ਸਟੇਟਸ ਜੋ ਵੀ, ਮਤਲਬ ਜੋ ਵੀ ਆ, ਇਹਦਾ ਮਤਲਬ ਕਿ ਤੂੰ ਸਹੀ ਤਰੀਕੇ ਦੇ ਨਾਲ ਨਹੀਂ ਕੰਮ ਕੀਤਾ, ਇਸ ਵਜ੍ਹਾ ਕਰਕੇ ਬੰਦਾ ਬਿਮਾਰ ਹੋਇਆ ਅਤੇ ਹੁਣ ਤੂੰ ਆ ਇੱਧਰ ਯਾਰਾ। ਚਾਹੀਦਾ ਵੀ ਇੱਦਾਂ ਹੀ ਆ,
1: ਹੁਣ ਇੱਦਾਂ ਹੀ ਚਾਹੀਦਾ।
0: ਹੁਣ ਮੰਨ ਲਓ ਆਪਾਂ ਗੱਡੀ ਇੱਕ ਆਪਾਂ ਲੈਂਦੇ ਹਾਂ ਅਤੇ ਗੱਡੀ ਜਦੋਂ ਖਰਾਬ ਹੁੰਦੀ ਆ ਅਤੇ ਫਿਰ ਆਪਾਂ ਜਦੋਂ ਕੋਈ ਸਰਵਿਸ ਕਰਵਾਈ ਹੁੰਦੀ ਆ ਜਾਂ ਜਿਹੜਾ ਮੈਨੂਫੈਕਚਰ ਹੁੰਦਾ ਉਸ ਗੱਡੀ ਦਾ, ਆਪਾਂ ਉਹਦੇ ਤੱਕ ਕੰਟੈਕਟ ਕਰਦੇ ਹਾਂ,
1: ਬਿਲਕੁਲ
0: ਵੀ ਆਹ ਠੀਕ ਭਾਈ ਸਾਹਿਬ ਆ ਤੁਸੀਂ ਗੱਡੀ ਦਿੱਤੀ ਸੀ ਇਹਦੇ ਵਿੱਚ ਆਹ ਵਾਲੀ ਪ੍ਰੋਬਲਮ ਨਿਕਲੀ ਆ, ਤੇ ਫਿਰ ਉਹ ਅੱਗੇ ਆਪਣੀਆਂ ਉਹ ਗਲਤੀਆਂ ਉਹਦੇ ਵਿੱਚ
1: ਸੁਧਾਰਦੇ ਆ, ਜੋ ਹੋ ਸਕੇ
0: ਜੋ ਹੋ ਸਕਦਾ ਉਹ ਦੂਰ ਕਰਨਗੇ। ਪਰ ਸਾਡੇ ਹੁਣ ਵੇਖੋ ਉਲਟ ਹੋ ਗਿਆ ਸਿਸਟਮ,
1: ਕਿਸ ਤਰ੍ਹਾਂ
0: ਮਤਲਬ ਡਾਕਟਰੀ ਦਾ ਉਲਟ ਹੋ ਗਿਆ ਨਾ ਸਿਸਟਮ, ਆਪਾਂ ਪਹਿਲਾਂ ਉਹਨਾਂ ਨੂੰ ਤਨਖਾਹਾਂ ਦਿੰਦੇ ਹਾਂ ਤੇ ਉਸ ਤੋਂ ਬਾਅਦ ਜੇਕਰ ਕੋਈ ਕਿਸੇ ਨੂੰ ਪ੍ਰੋਬਲਮ ਵੀ ਹੋ ਜਾਂਦੀ ਆ ਤੇ ਫਿਰ ਵੀ ਪੈਸੇ ਦੇ ਕੇ ਬਾਹਰ ਨਿਕਲਦੇ ਹਾਂ, ਮਤਲਬ ਸਜ਼ਾ ਨਹੀਂ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਰਿਵਾਰਡ ਦੇ ਕੇ ਆਪਾਂ ਬਾਹਰ ਨਿਕਲਦੇ ਹਾਂ, ਹੈ ਨਾ। ਇੱਕ ਪਾਸੇ ਮਤਲਬ ਤੁਹਾਡਾ ਮੰਨ ਲਓ ਇੱਕ ਤਾਂ ਹੋ ਗਿਆ ਵੀ ਚਲੋ ਕੋਈ ਉੱਦਾਂ ਕੁਦਰਤੀ ਕਿਸੇ ਦੇ ਸਵਾਸ ਪੂਰੇ ਹੋ ਗਏ ਜਾਂ ਕਿੱਦਾਂ, ਪਰ ਮੰਨ ਲਓ ਜੇ ਕਿਸੇ ਦੀ ਗਲਤੀ ਕਰਕੇ ਵੀ ਕੁਛ ਇੱਦਾਂ ਦਾ ਹੁੰਦਾ ਤੇ ਜਾਂ ਫਿਰ ਉਸ ਹੈ ਤੇ ਉਸੇ ਸਿਸਟਮ ਦੇ ਵਿੱਚੋਂ ਹੀ ਨਾ, ਚਾਹੇ ਖਾਣ ਪੀਣ ਦੇ ਕਰਕੇ ਕਿਸੇ ਦਾ ਨੁਕਸਾਨ ਹੋਇਆ, ਚਾਹੇ ਉਹ ਬਹੁਤ ਜ਼ਿਆਦਾ ਪ੍ਰੈਸ਼ਰ ਲੈਣ ਕਰਕੇ ਹੋਇਆ, ਚਾਹੇ ਉਹ ਸੜਕ ਦੇ ਉੱਤੇ ਐਕਸੀਡੈਂਟ ਕਰਕੇ ਉਹਦਾ ਹੋਇਆ, ਕਿਤੇ ਨਾ ਕਿਤੇ ਕਸੂਰ ਤੇ ਉਹ ਤੋਂ ਪਹਿਲਾਂ ਵਾਲਾ ਹੀ ਆ ਨਾ, ਉਹਦਾ ਆਪਣਾ ਬੰਦੇ ਦਾ ਤੇ ਕਿੰਨਾ ਕੁ ਉਹਦੇ ਚ ਕਸੂਰ ਆ। ਅੰਟਿਲ ਅਨਲੈਸ ਆਪਾਂ ਇਹੋ ਮੰਨ ਲਈਏ ਵੀ ਚਲੋ ਠੀਕ ਆ ਜਿੰਨੇ ਰੱਬ ਨੇ ਲਿਖੇ,
1: ਬੰਦਾ ਜਦ ਤੱਕ ਪਹੁੰਚਦਾ ਕਈ ਵਾਰੀ ਉਹਦੇ ਅੰਦਰ ਹੀ ਕਿੰਨੀ ਜ਼ਿਆਦਾ ਅਣਗਹਿਲੀਆਂ ਹੋ ਜਾਂਦੀਆਂ ਜਿਸ ਕਰਕੇ ਹਨਾ ਪ੍ਰੋਬਲਮ ਆਉਂਦੀਆਂ ਇਹ ਵਾਲੀਆਂ ਕਿ ਮੌਕੇ ਤੇ ਡਾਕਟਰ ਨਹੀਂ ਮਿਲਿਆ, ਮੌਕੇ ਤੇ ਫਸਟ ਏਡ ਨਹੀਂ ਮਿਲੀ, ਮੌਕੇ ਤੇ ਹਨਾ ਬੈੱਡ ਨਹੀਂ ਮਿਲਿਆ, ਫਾਰਮ ਭਰਦੇ ਭਰਦੇ ਟਾਈਮ ਗੁਜ਼ਰ ਗਿਆ, ਪੇਮੈਂਟਸ ਕਰਕੇ ਕਿੰਨਾ ਹਨਾ ਆਉਂਦਾ ਕਿ ਲੋਕਾਂ ਨੂੰ
0: ਉਸ ਤੋਂ ਪਹਿਲਾਂ ਇਲਾਜ ਨਹੀਂ ਸ਼ੁਰੂ ਹੁੰਦੇ, ਉਹ ਚਲੋ ਉਹ ਅਲੱਗ ਫਿਰ ਆ ਜਾਂਦੀ ਆ ਪ੍ਰੋਬਲਮ। ਪਰ ਕੁੱਲ ਮਿਲਾ ਕੇ ਕਦੀ ਇਹ ਜਿਹੜੀਆਂ ਪਹਿਲੀਆਂ ਚੀਜ਼ਾਂ ਨੇ ਇਹਨਾਂ ਤੋਂ ਵੇਖੋ ਵੀ ਹੁਣ ਤਾਂ ਇੰਨਾ ਕੁ ਜ਼ਿਆਦਾ ਉਹ ਚੀਜ਼ ਸਾਡੇ ਸਿਸਟਮ 'ਚ ਰਸ ਗਈ ਆ ਆਲ ਟੂਗੈਦਰ ਹੀ ਕਿ ਆਪਾਂ ਉਹਦੇ ਉੱਤੇ ਤਾਂ ਹੁਣ ਸਵਾਲ ਹੀ ਨਹੀਂ ਆ ਕੋਈ, ਹੈ ਨਾ। ਸੋ ਬਿਲਕੁਲ ਉਲਟ ਆਪਾਂ ਕੰਟਰਾਸਟ ਜ਼ਿੰਦਗੀ ਇਸ ਟਾਈਮ ਦੇ ਉੱਤੇ ਜੀ ਰਹੇ।
1: ਫੈਕਟ ਹੈ ਮੈਂ ਜਦੋਂ ਜਦ ਤੱਕ ਇੰਡੀਆ ਸੀਗਾ ਮੈਂ ਮੇਰੇ ਖਿਆਲ ਹੈ ਮੇਰੇ ਮਾਮੀ ਜੀ ਠੀਕ ਨਹੀਂ ਸੀਗੇ ਤੇ ਆਈ ਐਮ ਪ੍ਰੀਟੀ ਮਚ ਸ਼ੋਰ ਕਿ ਉਸ ਟਾਈਮ ਹਰ ਤਰ੍ਹਾਂ ਦੇ ਡਾਕਟਰ ਕੋਲ ਗਏ ਆ ਦੇਖਣ ਲਈ ਅਤੇ ਜਦੋਂ ਮੈਨੂੰ ਕਿਸੇ ਨੇ ਸਲਾਹ ਪੁੱਛੀ ਮੈਂ ਇਹ ਕਿਹਾ ਕਿ ਬਈ ਕਾਬਲੀਅਤ ਨਾ ਦੇਖੋ ਨੀਅਤ ਵੇਖੋ ਕਿ ਜਿਹੜਾ ਤੁਹਾਨੂੰ ਨੀਅਤ ਤੋਂ ਠੀਕ ਲੱਗਦਾ ਬੰਦਾ, ਕਿਉਂਕਿ ਕਾਬਲੀਅਤ ਤੋਂ ਉਸ ਲੈਵਲ ਦੀ ਹੈ, ਕੋਈ 90 ਹੋਏਗਾ ਕੋਈ 100 ਹੋਏਗਾ ਇੰਨੀ ਪੜ੍ਹਾਈ ਕਰਨ ਤੋਂ ਬਾਅਦ ਇੰਨੇ ਐਕਸਪੀਰੀਅੰਸ ਤੋਂ ਬਾਅਦ ਤੁਹਾਨੂੰ ਨੀਅਤ ਦਾ ਨਹੀਂ ਪਤਾ ਅਗਲੇ ਦੀ ਕਿ ਇਹਨੇ ਸੋਚਿਆ ਕਿ ਬਈ ਇਹ ਤਾਂ 200,000 ਦਾ ਗਾਹਕ ਹੈ ਜੀ, ਹੈ ਨਾ, ਜਾਂ ਫਿਰ ਇਹਦਾ ਮੈਂ ਕਿਸ ਤਰ੍ਹਾਂ ਸਹੀ ਇਲਾਜ ਕਰ ਸਕਦਾ ਜਾਂ ਫਿਰ ਮੈਂ ਕਿੰਨਾ ਕੁ ਐਕਸਪੈਰੀਮੈਂਟ ਕਰ ਸਕਦਾ ਬੰਦੇ ਦੀ ਅਪਰੂਵਲ ਦੇ ਨਾਲ, ਹੈ ਨਾ, ਕਿੰਨੇ ਫੇਜ਼ ਆ ਜਾਂਦੇ ਇਸ ਲੈਵਲ 'ਤੇ ਵੀ ਡਾਕਟਰੀ ਦੇ ਲੈਵਲ 'ਤੇ ਵੀ। ਪਰ ਜਿਹੜਾ ਪਹਿਲਾ ਫੇਜ਼ ਆ ਉਹ ਜ਼ਿਆਦਾ ਹਿੱਟ ਹੈ, ਖਾਸ ਕਰ ਸੁਪਰ ਸਪੈਸ਼ਲਿਟੀ ਜਿਹੜੇ ਵੱਡੇ ਹਸਪਤਾਲ ਨੇ ਉੱਥੇ ਤਾਂ ਟਾਰਗੇਟ ਸੈਟਿੰਗ ਹੈ ਨਾ।
0: ਹਾਂ ਟਾਰਗੇਟ ਜਿੱਦਾਂ ਪਿੱਛੇ ਜੇ ਆਪਣੇ ਮਿੱਤਰ ਨੇ ਉਹ ਦੱਸਦੇ ਸੀ ਉਹਨਾਂ ਦੇ ਭਤੀਜਾ ਅਪੁਆਇੰਟ ਹੋਇਆ, ਉਹ ਵਿਚਾਰਾ ਕਿਤੇ ਸੋਫਟ ਹਾਰਟ ਏਟ ਹੀ ਵਧੀਆ ਪੜ੍ਹਿਆ ਲਿਖਿਆ ਕਿਤੇ ਬੰਦਗੀ ਉਹਦੇ ਝਾਲੇ ਬਚੀ ਸੀ ਅਤੇ ਉਹਨੇ ਜੋਬ ਛੱਡਤੀ ਉਹਨੇ ਅਤੇ ਉਹ ਦੱਸਦੇ ਸੀ ਕਹਿੰਦੇ ਵੀ ਜੋਬ ਉਹਨੇ ਬੜੇ ਚਾਅ ਦੇ ਨਾਲ ਉਹਨੇ ਜੁਆਇਨ ਕੀਤਾ ਹੈ, ਪ੍ਰੋਫੈਸ਼ਨ ਸੇਵਾ ਭਾਵਨਾ ਹੈਗੀ ਸੀ ਅਤੇ 4 ਮਹੀਨੇ ਬਾਅਦ ਉਹਨੂੰ ਜੋਬ ਛੱਡਣੀ ਪਈ। ਉਹਦਾ ਇਹ ਕਹਿਣਾ ਸੀ ਕਿ ਮੈਂ ਨਹੀਂ ਜੋਬ ਕਰ ਸਕਦਾ, ਮੈਨੂੰ ਟਾਰਗੇਟ ਦਿੱਤਾ ਗਿਆ ਵਾ ਅਤੇ
1: ਇਹ ਸੱਚ ਹੈ ਭਾਅ ਜੀ,
0: ਇਹ ਟਾਰਗੇਟ ਮੈਂ ਨਹੀਂ ਪੂਰਾ ਕਰ ਸਕਦਾ, ਟਾਰਗੇਟ ਵੀ ਇੰਨੇ ਪੈਸੇ ਤੂੰ ਕਮਾ ਕੇ ਦੇਣੇ ਹੀ ਦੇਣੇ ਆ, ਇੰਨੀਆਂ ਤੂੰ ਟੈਸਟ ਲਿਖ ਕੇ ਦੇਣੀਆਂ ਹੀ ਦੇਣੀਆਂ, ਇੰਨੇ ਓਪਰੇਸ਼ਨ ਜਿਹੜੇ ਆ ਉਹ ਬੰਦੇ ਇੱਥੋਂ ਤੱਕ ਪਹੁੰਚਣੇ ਚਾਹੀਦੇ ਆ, ਤੁਹਾਡੀ ਉਹ ਜ਼ਿੰਮੇਵਾਰੀ ਹੈ। ਸੋ ਅਜਿਹੇ ਸਿਸਟਮ ਦੇ ਵਿੱਚ ਜਿਹੜਾ ਬੰਦਾ, ਤੁਸੀਂ ਇੱਕ ਚੀਜ਼ ਹੋਰ ਵੇਖੋ ਵੀ ਜਿਹੜਾ ਬੰਦਾ ਜਿਹਦੇ ਵਿੱਚ ਕੋਈ ਰੱਬ ਜਿਉਂਦਾ ਵਾ ਜਾਂ ਜਿਹਨੇ ਆਪਣਾ ਜ਼ਮੀਰ ਹਲੇ ਨਹੀਂ ਮਾਰਿਆ, ਉਹ ਕਿੱਦਾਂ ਇਸ ਪ੍ਰੋਫੈਸ਼ਨ 'ਚ ਕੰਮ ਕਰ ਪਾਊਗਾ, ਜਿਹਨੂੰ ਮੰਨ ਲਓ ਆਪਾਂ ਸਾਰਿਆਂ 'ਤੇ ਨਹੀਂ ਗੱਲ ਕਰਦੇ ਪਰ ਉਹ ਜਿਹਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਵੀ ਇੰਨੇ ਬੰਦਿਆਂ ਤੋਂ ਇੰਨੇ ਪੈਸੇ ਤੋਂ ਬਣਾ ਕੇ ਦੇਣੇ ਆ,
1: ਬਿਲਕੁਲ ਬਿਲਕੁਲ,
0: ਉਹ ਕਿੱਦਾਂ ਇਮਾਨਦਾਰੀ ਨਾਲ ਕਿੱਦਾਂ ਉਹ ਸੇਵਾ ਭਾਵਨਾ ਕਿੱਥੇ।
1: ਮੈਨੂੰ ਇਹ ਹਜੇ ਤੱਕ ਖਿਆਲ ਹੈ, ਯਾਦ ਹੈ ਮੈਨੂੰ ਇੱਕ ਡਾਕਟਰ ਸਾਡੇ ਨੂਨ 'ਚ ਨੇ, ਉਹਨਾਂ ਨੂੰ ਇੱਕ ਸੁਪਰ ਸਪੈਸ਼ਲਿਟੀ ਹਸਪਤਾਲ ਤੋਂ ਇਸ ਕਰਕੇ ਨੋਟਿਸ ਪੀਰੀਅਡ 'ਤੇ ਪਾ ਦਿੱਤਾ ਗਿਆ ਕਿ ਤੁਸੀਂ ਜਾ ਸਕਦੇ ਹੋ, ਹੈ ਨਾ, ਨੈਕਸਟ ਵੀਕ ਨੈਕਸਟ ਮੰਥ ਤੋਂ, ਕਿਉਂਕਿ ਜੇ ਕੋਈ ਲੋੜਵੰਦ ਬੰਦਾ ਆਉਂਦਾ ਸੀ ਕਹਿੰਦਾ ਸੀ ਕਿ ਡਾਕਟਰ ਸਾਹਿਬ ਮੇਰੇ ਤੋਂ ਕਿੱਥੇ ਇੰਨੀ ਦਵਾ ਦਾਰੂ ਦਾ ਹੈ ਨਾ ਖਰਚਾ ਹੋਣਾ, ਅਤੇ ਉਹ ਦਰਾਜ਼ ਖੋਲ੍ਹਣਾ ਕਿਉਂਕਿ ਉਹਨਾਂ ਕੋਲ ਸੈਂਪਲ ਵਗੈਰਾ ਆਏ ਹੁੰਦੇ ਆ, ਮੈਡੀਕਲ ਜਿਹੜੇ ਰੈਪ ਹੁੰਦੇ ਦੇ ਕੇ ਜਾਂਦੇ ਆ, ਅਤੇ ਉਹਨਾਂ ਨੇ ਕਈ ਵਾਰੀ ਇੱਦਾਂ ਹੀ ਹੈਂਡ ਆਊਟ ਕਰ ਦੇਣੇ ਕਿ ਚਲੋ ਤੁਸੀਂ ਬਾਹਰੋਂ ਵੀ ਖਰੀਦਣੀ ਆ, ਮੇਰੇ ਕੋਲ ਸੇਮ ਪਈ ਹੋਈ ਲੈ ਜਾਓ, ਇਹ ਵੀ ਪਤਾ ਲੱਗ ਗਿਆ। ਅਤੇ ਅਲਟੀਮੇਟਲੀ ਹੀ ਜੁਆਇੰਡ ਆ ਚੈਰੀਟੇਬਲ ਹੋਸਪਿਟਲ, ਪਰ ਫਿਰ ਹਰ ਕਿਸੇ ਦੀ ਉਸ ਤਰ੍ਹਾਂ ਦੀ ਕਿਸਮਤ ਵੀ ਨਹੀਂ ਕਿ ਤੁਸੀਂ ਆਪਣਾ ਕਿੱਤਾ ਉਸ ਹਿਸਾਬ ਨਾਲ ਫੋਲੋ ਕਰ ਸਕੋ, ਉਸ ਹੀ ਸ਼ਹਿਰ 'ਚ ਰਹਿ ਸਕੋ ਜਾਂ ਕੁਛ। ਅੱਛਾ, ਇਹਦੇ ਅੰਦਰ ਇੱਕ ਲੋਕਾਂ ਦੇ ਅੰਦਰ ਵੀ ਹੈ ਭਾਅ ਜੀ, ਉਹੀ ਮੇਰਾ ਫਰੈਂਡ ਹੈ ਨਾ, ਮੈਨੂੰ ਦੱਸਦਾ ਸੀ ਕਿ ਇਹ ਕੋਵਿਡ ਦੇ ਟਾਈਮ ਦੇ ਲਾਗੇ ਛਾਗੇ ਹੈ ਨਾ ਹੀ ਬਿਕੇਮ ਅ ਡਾਕਟਰ। ਸੋ ਹਰ ਕਿਸੇ ਨੂੰ ਹੁੰਦਾ ਪ੍ਰੈਕਟਿਸ ਕਰਨਾ, ਹਰ ਕਿਸੇ ਨੂੰ ਆਪਣੇ ਕੰਮ ਦੇ ਅੰਦਰ ਹੁੰਦਾ ਕਿ ਮੈਂ ਇੰਪ੍ਰੈਸ ਕਰਾਂ, ਹੈ ਨਾ, ਜਿਹੜਾ ਵੀ ਮੇਰੇ ਸਾਹਮਣੇ ਆ ਹੁਣ ਕਲਾਇੰਟ, ਇਹਨਾਂ ਦਾ ਤਾਂ ਪੇਸ਼ੈਂਟ ਆ, ਕਹਿੰਦਾ ਕਿ ਮੈਨੂੰ ਤਦ ਤੱਕ ਇੱਕ ਇੱਜ਼ਤ ਦੀ ਨਜ਼ਰ ਨਾਲ ਨਹੀਂ ਦੇਖਿਆ ਗਿਆ ਜਦ ਤੱਕ ਮੈਂ ਦਵਾਈ ਲਿਖ ਕੇ ਦੇਣੀ ਨਹੀਂ ਸ਼ੁਰੂ ਕੀਤੀ। ਕਹਿੰਦਾ ਜੇ ਮੈਂ ਕਿਸੇ ਦੇ ਨੋਰਮਲ ਗਲਾ ਖਰਾਬ, ਮੈਨੂੰ ਦਿਸ ਰਿਹਾ ਕਿ ਇਟਸ ਵੈਰੀ ਬੇਸਿਕ, ਹੈ ਨਾ, ਕਿਸੇ ਨੂੰ ਜ਼ੁਕਾਮ ਹੈ, ਨੋਰਮਲ ਆ, ਮੈਨੂੰ ਪਤਾ ਇਹ ਗਰਾਰੇ ਨਾਲ ਅਤੇ ਸਟੀਮ ਨਾਲ ਹੀ ਆ ਨਾ, ਜਿੰਨੀ ਮੈਂ ਦਵਾਈ ਲਿਖਣੀ ਆ ਉਹ ਬੇਸਲੈਸ, ਉਹਨੇ ਕੁਛ ਵਾਧਾ ਕਰਨਾ ਨਹੀਂ, ਕਿਉਂਕਿ ਜ਼ੁਕਾਮ ਦਾ ਤਾਂ ਅੱਜ ਤੱਕ ਕੋਈ ਇਸ ਤਰ੍ਹਾਂ ਦਾ ਕੋਈ ਡਰੱਗ ਨਹੀਂ ਆਇਆ। ਹਾਂ, ਉਹ ਇਨਹੇਲਰ ਲੈ ਲਉਂਗੇ ਥੋੜ੍ਹੇ ਟਾਈਮ ਲਈ ਹੈਲਪ ਕਰ ਦੇਗਾ, ਹਨਾ। ਖਾਂਸੀ ਵੀ ਇੱਦਾਂ ਦੀ ਚੀਜ਼ ਹੈ ਕਿ ਜੇ 6 ਦਿਨ ਦਵਾਈ ਲੈਣੀ ਲੈ ਲਓ, ਜੇ ਗਰਾਰੇ ਨਾਲ ਵੀ ਸੈਟ ਹੋ ਜਾਏ ਕਿ ਸਟਾਰਟਿੰਗ, ਜੋ ਸ਼ਾਇਦ ਇੱਥੇ ਡਾਕਟਰਸ ਕਰਦੇ ਹਨਾ, ਦੇ ਡੋਂਟ ਗਿਵ ਯੂ ਪ੍ਰਿਸਕ੍ਰਿਪਸ਼ਨ,
0: ਕੋਸ਼ਿਸ਼ ਕਰਦੇ ਵੀ।
1: ਉਹ ਕਹਿੰਦਾ ਕਿ ਕੰਪਲੇਂਟ ਕਰਕੇ ਗਿਆ ਕਿ ਪੇਸ਼ੈਂਟ ਕਿ ਤੁਸੀਂ ਡਾਕਟਰ ਕਿੱਦਾਂ ਦਾ ਬਿਠਾਇਆ ਹੋਇਆ ਹਨਾ, ਫਿਰ ਉਹਨੂੰ ਅੱਗੋਂ ਇਹ ਪ੍ਰੈਸ਼ਰ ਆਇਆ ਕਿ ਯੂ ਆਰ ਨੋਟ ਹੇਅਰ ਟੂ ਡੂ ਸਮਾਜ ਸੇਵਾ ਟਾਈਪ ਬੱਚੇ, ਕਿ ਨੀਚੇ ਕੈਮਿਸਟ ਹੈ, ਪੂਰੀ ਫਾਰਮੇਸੀ ਆ, ਕਿ ਲਿਖੋ ਦਵਾਈ ਲਿਖੋ, ਕੁਝ ਗਲਤ ਨਹੀਂ ਕਰ ਰਹੇ, ਲੋਕਾਂ ਨੂੰ ਛੇਤੀ ਚਾਹੀਦਾ ਰਿਲੀਫ। ਤੇ ਉਹਦਾ ਦੇਖੋ ਅਲਟੀਮੇਟਲੀ ਹੁੰਦਾ ਕਿ ਹੁਣ ਅਸੀਂ ਇੱਥੇ ਆਏ ਹਾਂ, 27-28 ਸਾਲ ਦੀ ਉਮਰ 'ਚ ਮੈਂ ਆਇਆ, ਮੇਰੀ ਐਂਟੀਬੋਡੀਜ਼ ਦੀ ਰਜਿਸਟੈਂਸ ਬਿਲਕੁਲ ਖਤਮ ਹੈ 2 ਪੈਰਾਸੀਟਾਮੋਲ, ਮੈਨੂੰ ਬੁਖਾਰ ਹੋਊਗਾ ਕਿਉਂਕਿ ਇੰਨੀ ਪੈਰਾਸੀਟਾਮੋਲ ਖਾ ਲਈ ਛੋਟੀ ਤੋਂ ਛੋਟੀ ਵੱਡੀ ਵੱਡੀ ਚੀਜ਼ ਨੂੰ ਲੈ ਕੇ, ਕਿ ਰਜਿਸਟੈਂਸ ਆ।
0: ਹਾਂ ਨਹੀਂ, ਲੋਕਾਂ ਨੂੰ ਆਦਤ ਪੈ ਗਈ,
1: ਐਂਟੀਬਾਇਓਟਿਕ ਤੋਂ ਇਲਾਵਾ ਗੱਲ ਨਹੀਂ ਮੰਨਦੀ, ਫਿਰ ਐਂਟੀਬਾਇਓਟਿਕ ਦੀ ਵੀ ਇੱਕ ਟਾਈਮ 'ਤੇ ਆ ਕੇ ਰਜਿਸਟੈਂਸ ਖਤਮ ਹੋ ਜਾਣੀ ਆ, ਫਿਰ ਬੰਦਾ ਹੀ ਕਰੇ, ਕਈਆਂ ਦੀ ਖਤਮ ਹੋਈ ਹੁੰਦੀ ਆ, ਸਿੱਧੇ ਡ੍ਰਿਪਾਂ 'ਤੇ ਲੱਗਦੇ, ਜਿਹੜਾ ਬਿਲਕੁਲ ਹੈਵੀ ਡੋਸੇਜ ਹੁੰਦੀ ਆ ਉਹ ਲੱਗਦੀ ਆ।
0: ਹੁਣ ਤੁਸੀਂ ਵੇਖੋ ਵੀ ਜਿਹੜੇ ਸਿਸਟਮ ਦੇ ਵਿੱਚ ਇੱਕ ਬੰਦੇ ਨੂੰ ਬਚਪਨ ਤੋਂ ਹੀ ਆਦਤ ਪਈ ਆ ਕਿ ਇਲਾਜ ਇੱਦਾਂ ਹੁੰਦਾ ਵਾ, ਜੇ ਕੋਈ ਸਿਰਫ ਤੁਹਾਨੂੰ ਸਮਝਾ ਕੇ ਘੱਲ ਦੇ ਤੇ ਉਹ ਇਲਾਜ ਨਹੀਂ ਆ, ਉਹ ਇਲਾਜ ਇਹ ਹੁੰਦਾ ਵੀ ਉਹ ਟੀਕਾ ਲਾਵੇ,
1: ਟੀਕਾ ਲੱਗੇ,
0: ਗੋਲੀਆਂ ਦਵੇ,
1: 6 ਗੋਲੀਆਂ ਹੋਣ,
0: ਹਾਂ ਸਵੇਰੇ ਸ਼ਾਮ ਦੁਪਹਿਰੇ, ਤੇ ਫਿਰ ਕਵੇ ਵੀ ਤੀਸਰੇ ਦਿਨ ਫਿਰ ਆ ਕੇ ਵਿਖਾਇਓ ਤੇ ਬਾਹਰੋਂ ਆ ਵਾਲੇ ਟੈਸਟ ਕਰਾ ਲਓ। ਸੋ ਇਹ ਪੈਟਰਨ ਸਾਡੇ ਦਿਮਾਗ ਦੇ ਵਿੱਚ ਬੈਠਾ, ਫਿਰ ਉੱਥੇ ਤੇ ਸਾਨੂੰ ਲੱਗੂਗਾ ਹੀ ਵੀ ਯਾਰ ਇਹਨੇ ਖਾਨਾ ਪੂਰਤੀ ਕੀਤੀ ਆ, ਅਸੀਂ ਪੈਸੇ, ਹੁਣ ਤੁਸੀਂ ਦੂਰ ਕੇ ਜਾਣਾ ਪਾਪਾ, ਇੱਕ ਦਿਨ ਹੱਸਦੇ ਹਾਂ ਆਪਾਂ ਕਿ ਜਦੋਂ ਟੈਸਟ ਕਰਾ ਲਈਦਾ ਨਾ, ਮੰਨ ਲਓ ਕੋਈ 100-100 ਤੁਸੀਂ ਟੈਸਟ ਕਰਾਇਆ ਨੇ, 1200 ਦੀ ਪਰਚੀ ਕੱਟਤੀ ਹੈ ਨਾ, ਤੇ ਬਾਹਰ ਬੈਠਾ ਬੰਦਾ ਨਾ ਮਤਲਬ ਇੱਦਾਂ ਫੀਲ ਕਰ ਰਿਹਾ ਹੁੰਦਾ ਵੀ ਨਿਕਲ ਹੀ ਆਵੇ ਕੁਛ, ਇੰਨੇ ਪੈਸੇ ਖਰਚ ਗਏ ਆ।
1: ਅੱਛਾ ਬਾਹਰ ਬੈਠਾ ਨਹੀਂ ਹੁੰਦਾ, ਬਾਹਰ ਬੈਠੇ ਟੈਂਸ਼ਨ ਹੁੰਦੀ ਹੈ, ਜਦੋਂ ਆਵੇ ਨਾ ਕੁਛ ਨਹੀਂ ਨਿਕਲਿਆ, ਫਿਰ ਬੰਦਾ ਅੰਦਰ ਤੋਂ ਮੈਂ ਪੈਸੇ ਬਰਬਾਦ ਕੀਤੇ ਹੀ ਆ, ਕੁਛ ਨਿਕਲਿਆ ਹੁੰਦਾ ਤਾਂ ਵੀ ਬੰਦਾ ਕਹਿੰਦਾ ਹਾਂ ਚਲੋ 1500 ਲਾਇਆ ਕਿਸੇ ਪੱਖਾ,
0: ਫਿਰ ਉਸ ਡਾਕਟਰ ਤੇ ਗੁੱਸਾ ਚੜ ਰਿਹਾ ਹੁੰਦਾ ਯਾਰ, ਇੰਨੇ ਐਵੇਂ ਟੈਸਟ ਕਰਾਤਾ, 12,000 ਖਰਚਾ ਗਿਆ, ਨਿਕਲਿਆ ਤੇ ਕੁਛ ਵੀ ਨਹੀਂ,
1: ਕੁਛ ਵੀ ਨਹੀਂ ਨਿਕਲਿਆ।
0: ਤੇ ਇਹ ਰਿਐਲਿਟੀ 'ਚ ਇੱਕ ਹੋਇਆ ਸਾਡੇ ਮਿੱਤਰ ਦੇ ਨਾਲ, ਤਾਂ ਹੀ ਗੱਲਬਾਤ ਚੱਲੀ, ਤੇ ਉਹ ਕਹਿੰਦਾ ਵੀ ਡਾਕਟਰ ਮੈਨੂੰ ਕਹਿੰਦਾ ਵੀ ਤੂੰ ਸ਼ੁਕਰ ਮਨਾ ਵੀ ਨਹੀਂ ਕੁਛ ਨਿਕਲਿਆ, ਤੂੰ ਚਾਹੁੰਦਾ ਇਹ ਵੀ ਕੁਛ ਨਿਕਲੇ, ਕਹਿੰਦਾ ਪਰ ਤੁਸੀਂ ਟੈਸਟ ਤੇ ਨਜਾਇਜ਼ ਕਰਾਤਾ ਨਾ, ਨਾਲੇ ਮੇਰਾ ਟਾਈਮ ਖਰਾਬ
1: ਗਿਆ,
0: ਇਹ ਤੇ ਸਾਡੀ ਉਹ ਬਣ ਗਈ ਆ। ਖੈਰ ਇੱਕ ਮੈਂ ਹੁਣ ਇਹ ਚੈੱਕ ਕਰ ਰਿਹਾ ਹਾਂ, ਹਾਲਾਂਕਿ ਭਾਰਤ ਦੇ ਵਿੱਚ ਇੱਦਾਂ ਦੇ ਕੋਈ ਅੰਕੜੇ ਜਿਹੜੇ ਆ ਉਹ ਸਾਨੂੰ ਪਤਾ ਹੀ ਆ ਕਿੰਨੇ ਕੁ ਵਾਜਬ ਹੋਣੇ ਆ, ਤੇ ਨਾਲ ਪੈਰਲਰ ਜਦੋਂ ਆਪਾਂ ਆਸਟ੍ਰੇਲੀਆ ਦੇ ਰੱਖਾਂਗੇ ਤੇ ਫਿਰ ਸਾਨੂੰ ਹੋਰ ਬਿਹਤਰ ਆਈਡੀਆ ਹੋ ਜਾਊਗਾ। ਔਨ ਐਵਰੇਜ ਕਹਿੰਦੇ ਨੇ ਕਿ 1 ਸਾਲ ਦੇ ਵਿੱਚ 5,00,000 ਲੋਕ ਮਰਦੇ ਨੇ ਡਾਕਟਰ ਦੀਆਂ ਗਲਤੀਆਂ ਦੇ ਕਰਕੇ, ਜਾਂ ਫਿਰ ਗਲਤ ਦਵਾਈ ਦੇਣ ਦੇ ਕਰਕੇ, ਜਾਂ ਫਿਰ ਗਲਤ ਡਾਇਗਨੋਜ਼ ਹੋਣ ਦੇ ਕਰਕੇ। ਤੇ ਇਹ ਅਗੇਨ ਫਿਰ ਉਹੀ ਆ ਵੀ ਇਹ ਪਤਾ ਹੀ ਆ ਸਾਨੂੰ ਕਿੰਨੇ ਕੁ ਇਹ ਅਧਿਕਾਰੀ ਤੋਂ ਹੈ ਨਾ। ਸੋ ਇਹਦੇ ਵਿੱਚ ਰਾਏ ਇਹੋ ਦਿੱਤੀ ਜਾਂਦੀ ਆ ਵੀ ਸੈਕਿੰਡ ਓਪੀਨੀਅਨ ਜ਼ਰੂਰ ਲੈ ਲਓ ਤੁਸੀਂ, ਭਾਵੇਂ ਤੁਸੀਂ ਇੱਥੇ ਹੋ, ਭਾਵੇਂ ਦੁਨੀਆ 'ਚ ਕਿਸੇ ਵੀ ਕੋਨੇ 'ਚ ਬੈਠੇ ਤੁਸੀਂ ਸੁਣ ਰਹੇ ਹੋ। ਅਤੇ ਇੱਕ ਆਪਾਂ ਮੰਨ ਲਓ ਕੋਈ ਗੱਡੀ ਲੈਣੀ, ਸਾਈਕਲ ਲੈਣਾ, ਅਤੇ ਉਹ ਵੀ ਆਪਾਂ ਰੇਟ ਇੱਧਰੋਂ ਉੱਧਰੋਂ ਪਤਾ ਕਰ ਲੈਂਦੇ ਹਾਂ। ਸੋ ਇਸ ਕਰਕੇ ਜਦੋਂ ਇੱਦਾਂ ਦਾ ਕੋਈ ਗੰਭੀਰ ਮਸਲਾ ਵਾ ਸਾਡੀ ਸਿਹਤ ਸੰਬੰਧੀ, ਤਾਂ ਆਪਾਂ ਇੱਧਰੋਂ ਉੱਧਰੋਂ ਜ਼ਰੂਰ ਅੰਕੜੇ ਜਿੱਦਾਂ ਕਿ ਇੱਥੇ ਕੁਛ ਇੱਕ ਸੰਸਥਾਵਾਂ ਨੇ AIHW ਤੇ UNSW, ਸੋ ਇਹਨਾਂ ਦੀਆਂ ਜਿਹੜੀਆਂ ਤਾਜ਼ਾ ਰਿਪੋਰਟਾਂ ਨੇ ਵੱਖ ਵੱਖ ਸੰਸਥਾਵਾਂ ਦੀਆਂ, ਉਹਨਾਂ ਦੇ ਆਧਾਰ ਦੇ ਉੱਤੇ ਇੱਥੇ ਵੀ ਸਾਲਾਨਾ ਮੌਤਾਂ ਦੀ ਦਰ 18,000 ਤੋਂ ਲੈ ਕੇ 53,000 ਲੋਕਾਂ ਦੀ ਆ ਆਸਟ੍ਰੇਲੀਆ ਦੇ ਵਿੱਚ। ਸੋ ਇੰਨੇ ਲੋਕ ਜਿਹੜੀ ਆਪਣੀ ਜਾਨ ਗਵਾ ਦਿੰਦੇ ਨੇ, ਅਤੇ ਲਗਭਗ 50,000 ਦੇ ਕਰੀਬ ਲੋਕ ਨੇ ਜਿਹੜੇ ਹਰ ਸਾਲ ਡਾਕਟਰਾਂ ਦੀ ਲਾਪਰਵਾਹੀ ਦੇ ਕਰਕੇ ਅਪਾਹਜ ਹੋ ਜਾਂਦੇ, ਜਾਂ ਜਿਨ੍ਹਾਂ ਦਾ ਕੋਈ ਵੀ ਜਿਹੜਾ ਮੁੜ ਕੇ ਸਰੀਰਕ ਨੁਕਸਾਨ ਜਿਹੜਾ ਉਹ ਦੇਖਦਾ ਚਾਹੇ ਨਹੀਂ ਦੇਖਦਾ,
1: ਪਰ ਠੀਕ ਨਹੀਂ ਹੁੰਦਾ
0: ਅੰਦਰੂਨੀ ਤੌਰ ਦੇ ਉੱਤੇ, ਅਤੇ ਉਹ ਚੀਜ਼ ਸਾਹਮਣੇ ਆਉਂਦੀ ਆ। ਉਸ ਤੋਂ ਇਲਾਵਾ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਲਗਭਗ 1,40,000 ਮਾਮਲੇ ਜਿਹੜੇ ਨੇ ਉਹ ਗਲਤ ਡਾਇਗਨੋਸ ਦੇ ਵੀ ਨੇ, ਜਿਨ੍ਹਾਂ ਦੇ ਵਿੱਚੋਂ 4,000 ਮੌਤਾਂ ਜਿਹੜੀਆਂ ਸਿੱਧੇ ਤੌਰ ਦੇ ਉੱਤੇ ਗਲਤ ਬਿਮਾਰੀ ਡਾਇਗਨੋਸ ਕਰਨ ਦੇ ਕਰਕੇ ਹੋ ਜਾਂਦੀ।
1: ਮਾਈ ਗੋਡ, ਅੱਛਾ ਇਹ ਉਮੀਦ ਨਹੀਂ ਰੱਖਦੇ ਆਪਾਂ ਸ਼ਾਇਦ ਇਸ ਤਰ੍ਹਾਂ ਬਾਹਰ ਆ ਕੇ ਰਹਿੰਦੇ ਹੋਏ।
0: ਹਾਂ ਨਹੀਂ, ਪਰ ਮੈਂ ਇਹਨੂੰ ਇੱਕ ਤਾਂ ਇਹ ਪੱਖ ਆ ਕਿ ਆਪਾਂ ਇੱਥੇ ਉਮੀਦ ਨਹੀਂ ਰੱਖਦੇ, ਉਹ ਵੀ ਸਾਡੀ ਗਲਤੀ ਹੈ ਵੀ ਆਪਾਂ ਉਮੀਦ ਨਹੀਂ ਰੱਖਦੇ, ਪਰ ਦੂਸਰੀ ਚੀਜ਼ ਮੈਂ ਇਹਨੂੰ ਇਸ ਐਂਗਲ ਤੋਂ ਵੀ ਵੇਖ ਰਿਹਾ ਵੀ ਜੇ ਇੱਥੇ ਇੰਨੀ ਘੱਟ ਆਬਾਦੀ ਦੇ ਬਾਵਜੂਦ
1: ਪਰਸੈਂਟੇਜ
0: ਆ, ਤੁਸੀਂ ਸੋਚੋ ਵੀ ਉਹ ਯਕੀਨ ਆਉਂਦਾ ਤੁਹਾਨੂੰ ਵੀ ਆਸਟ੍ਰੇਲੀਆ ਉੱਥੇ ਸਿਰਫ ਇੰਨੇ ਕਿ ਹੋ।
1: ਉਹ ਤਾਂ ਹੈ ਨਹੀਂ, ਉਹ ਤਾਂ ਓਬਵੀਅਸ ਜੀ ਗੱਲ ਆ, ਗੱਲ ਹੀ ਇਹ ਹੈ ਕਿ ਕਈ ਅੱਜ ਤੱਕ ਕਿਸੇ ਵੀ ਤਗੜੇ ਹੋਸਪਿਟਲ ਨੂੰ ਕਿਹਾ ਨਹੀਂ ਗਿਆ ਕਿ ਬਈ ਤੁਸੀਂ ਗਲਤ ਕਰ ਕੀਤਾ, ਕਿਸੇ ਨੂੰ ਅੱਜ ਤੱਕ ਸਸਪੈਂਡ ਨਹੀਂ ਕੀਤਾ ਗਿਆ, ਖਤਮ ਨਹੀਂ ਕੀਤਾ ਗਿਆ ਉਹਨਾਂ ਦਾ ਲਾਇਸੈਂਸ, ਤਾਂ ਫਿਰ ਉਹ ਤਾਂ ਸਿੱਧੀ ਸਾਦੀ ਗੱਲ ਹੈ ਕਿ ਇਹ ਕਿੰਨਾ ਹੀ ਜ਼ਿਆਦਾ ਬਹੁਤ ਮੈਲੋ ਡਾਊਨ ਕੀਤਾ ਵਰਜ਼ਨ ਹੋਣਾ ਕਿ 5 ਲੱਖ ਹੀ ਜਾਂਦਾ। ਮੈਨੂੰ ਤਾਂ ਲੱਗਦਾ ਈਜ਼ੀਲੀ 15-20 ਲੱਖ।
0: ਚਲੋ ਆਪਾਂ ਇਹ ਨਹੀਂ ਕੋਟ ਕਰ ਸਕਦੇ, ਕੁਛ
1: ਆਪਾਂ ਕੋਟ ਨਹੀਂ ਕਰ ਸਕਦੇ, ਗੱਲ ਸਹੀ ਤੁਹਾਡੀ, ਪਰ ਐਟਲੀਸਟ ਇਹ 2-3 ਗੁਣਾ ਵੱਧ ਹੋਏਗਾ ਜੋ ਮੈਨੂੰ ਲੱਗਦਾ। ਇੱਥੇ ਵੀ ਮੈਨੂੰ ਲੱਗਦਾ ਭਾਈ ਸ਼ਾਇਦ ਬਿਕੋਜ਼ ਆਈ ਹੈਵ ਸੀਨ ਇਟ, ਜੇ ਆਪਾਂ ਬਹੁਤ ਜ਼ਿਆਦਾ ਚੱਲ ਜਾਈਏ ਅੱਗੇ ਤਾਂ ਅੱਗੇ ਰੀਜਨਲ ਚੱਲ ਜਾਈਏ ਤਾਂ ਉੱਥੇ ਇੰਨੀ ਜ਼ਿਆਦਾ ਹੋਸਪਿਟਲ ਫੈਸਿਲਿਟੀਜ਼ ਹੈਗੀਆਂ ਨਹੀਂ ਹੈ ਨਾ, ਤਾਂ ਕਰਕੇ ਵੀ ਸ਼ਾਇਦ ਇਹ ਵਾਲਾ ਨੰਬਰ ਹੋਣਾ।
0: ਪਰ ਉੱਥੇ ਲੋਕ ਬਿਮਾਰ ਵੀ ਤਾਂ ਘੱਟ ਹੁੰਦੇ ਨਾ।
1: ਹਾਂ
0: ਸੋ ਨਹੀਂ ਹੁੰਦੀਆਂ, ਪਰ ਆਪਾਂ ਇਹ ਵੇਹਨੇ ਹਾਂ ਵੀ ਭਾਵੇਂ ਦੂਰ ਦਰੇਡੇ ਕਿਤੇ ਵੀ ਹੋ ਤੁਸੀਂ ਹੈਲੀਕਾਪਟਰ ਦੇ ਨਾਲ ਤੁਹਾਨੂੰ ਜਿਹੜੀ ਉਸੇ ਵੇਲੇ ਲਿਫਟ ਕੀਤਾ ਜਾਂਦਾ। ਸੋ ਪਰ ਆਪਾਂ ਚਲੋ ਫਿਰ ਵੀ ਆਪਾਂ ਜਿੱਥੇ ਰਹਿ ਰਹੇ ਹਾਂ ਤੇ ਜਿੱਥੋਂ ਆਏ ਹਾਂ ਇੱਕ ਉਸ ਚੀਜ਼ ਦਾ ਜਿਹੜਾ ਉਹ ਕੰਪੈਰੀਜ਼ਨ ਆ। ਸੋ ਇਸ ਪਰ ਇੱਥੇ ਆ ਵੀ ਤੁਸੀਂ ਕੋਈ ਕਾਰਵਾਈ ਜ਼ਰੂਰ ਤੁਸੀਂ ਕਰ ਸਕਦੇ ਹੋ ਵੀ ਤੁਹਾਨੂੰ ਇਹ ਲੱਗਦਾ ਵੀ ਹਾਂ ਤੁਸੀਂ ਕਿਸੇ ਹੱਦ ਤੱਕ ਤੁਸੀਂ ਕੋਈ ਨਾ ਕੋਈ ਪੁੱਛ ਗਿੱਛ ਤੁਹਾਡੀ ਹੋ ਸਕਦੀ ਆ। ਸੋ ਜਿਵੇਂ ਕਿ ਵਿਕਟੋਰੀਆ ਦੀ ਜੇ ਗੱਲ ਕਰੀਏ ਤੇ HCC ਜਿਹੜਾ ਆਪਣਾ ਹੈਲਥ ਕੰਪਲੇਸ਼ਨ ਕਮਿਸ਼ਨ ਆ, ਉਹਦੇ ਵਿੱਚ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਅਤੇ ਆਸਟ੍ਰੇਲੀਆ ਦੇ ਵਿੱਚ ਜੇਕਰ ਕੋਈ ਇੱਦਾਂ ਦੀ ਕੋਈ ਨਜ਼ਰਅੰਦਾਜ਼ੀ ਕੀਤੀ ਜਾਂਦੀ ਹੈ ਤਾਂ ਕਾਨੂੰਨ ਦੇ ਮੁਤਾਬਕ ਮਰੀਜ਼ ਹਰਜਾਨੇ ਦੇ ਲਈ ਦਾਅਵਾ ਕਰ ਸਕਦਾ। ਇਸ ਤੋਂ ਇਲਾਵਾ ਖਰਚਾ ਜਿਹੜਾ ਵਾ ਉਹਦਾ ਜਾਂ ਨੁਕਸਾਨ ਦੀ ਭਰਪਾਈ ਆ ਉਹ, ਜਾਂ ਫਿਰ ਮਾਨਸਿਕ ਪਰੇਸ਼ਾਨੀ, ਇਹਦੇ ਲਈ ਵੱਖਰਾ ਤੁਹਾਨੂੰ ਮੁਆਵਜ਼ਾ ਮਿਲ ਜਾਂਦਾ। ਪਰ ਜੋ ਪ੍ਰੈਕਟੀਕਲੀ ਮੈਂ ਕੁਛ ਇੱਕ ਕੇਸਾਂ ਦੇ ਵਿੱਚ ਵੇਖਿਆ ਉਹਦੇ ਵਿੱਚ ਜਿਹੜਾ 9-win-9 ਫੀਸ ਵਾਲੇ ਜਿਹੜੇ ਵਕੀਲ ਨੇ ਜ਼ਿਆਦਾਤਰ ਉਹ ਹੀ ਕਮਾ ਕੇ ਜਾਂਦੇ ਆ। ਕੋਈ ਸਿੱਧਾ ਸਿੱਧਾ ਇਹਨਾਂ ਮਹਿਕਮਿਆਂ ਦੇ ਵਿੱਚ ਤੁਹਾਡੀ ਜੇਕਰ ਨਹੀਂ ਕੋਈ ਹੱਲ ਹੁੰਦੀ ਤਾਂ ਫਿਰ ਉਹ ਵਕੀਲਾਂ ਦੀ ਇਨਵੋਲਵਮੈਂਟ ਹੁੰਦੀ ਆ ਕਿ ਆਪਾਂ ਵੇਖਾਂਗੇ, ਚਾਖਾਂਗੇ, ਆਪਾਂ ਲੜਾਂਗੇ। ਪਰ ਉਹ ਇੰਨੇ ਕੁ ਲੰਮੇ ਚਲੇ ਜਾਂਦੇ ਨੇ ਉਹ ਕੇਸ ਵੀ, ਵੱਡੇ ਵੱਡੇ ਹਰਜਾਨੇ ਮਿਲਦੇ ਨੇ ਪਰ ਉਹਦੇ ਵਿੱਚੋਂ ਉਹਨਾਂ ਮਰੀਜ਼ ਨਹੀਂ ਕਮਾ ਕੇ ਜਾਂਦਾ ਜਿੰਨੇ ਸੰਸਥਾਵਾਂ ਲੈ ਜਾਂਦੀਆਂ ਨੇ। ਖੈਰ ਉਹਨਾਂ ਨੇ ਵੀ ਉਹ ਲੜਨਾ ਹੁੰਦਾ, ਯਾਨੀ ਕਿ ਕੁੱਲ ਮਿਲਾ ਕੇ ਹਰ ਥਾਂ ਦੇ ਉੱਤੇ ਕੁਛ ਨਾ ਕੁਛ।
1: ਬਟ ਸਟਿਲ ਬੈਟਰ ਦੈਨ, ਮਤਲਬ ਉੱਥੇ ਤਾਂ ਸੁਣਵਾਈ ਨਹੀਂ ਹੈ, ਇੱਥੇ ਤਾਂ ਚਲੋ ਕੋਈ ਆਪਣੇ ਟਾਈਮ ਦਾ ਵੀ ਤਾਂ ਰਿਸਕ ਲੈ ਹੀ ਰਿਹਾ ਕਿ ਤੁਹਾਡੇ ਲਈ 1 ਸਾਲ ਲੜ ਰਿਹਾ, 1.5 ਸਾਲ ਲੜ ਰਿਹਾ, ਕੁਛ ਲੈ ਗਿਆ।
0: ਹਾਲਾਂਕਿ ਉੱਥੇ ਵੀ ਇੱਦਾਂ ਵਾ ਕਿ ਜਿਹਨੂੰ ਨਹੀਂ ਨੌਲੇਜ ਉਹ ਬੰਦਾ ਫਿਰ ਉਦਾਂ ਕਿ ਚੀਜ਼ ਸੈਟਿਸਫਾਈ ਜਿਹਾ ਹੋ ਕੇ ਬਹਿ ਜਾਂਦਾ ਵੀ ਚਲੋ ਠੀਕ ਹੈ ਇਹ ਹੁਣ ਇੱਦਾਂ ਹੀ ਹੋਣਾ। ਪਰ ਜੇ ਆਪਾਂ ਇਹ ਵੇਖੀਏ ਵੀ ਜਿਹਨਾਂ ਨੂੰ ਪਤਾ ਵਾ ਉਹ ਬੰਦੇ ਫਿਰ ਕੁਛ ਨਾ ਕੁਛ ਤਾਂ ਜ਼ਰੂਰ ਕਰ ਹੀ ਲੈਂਦੇ ਆ, ਉਹ ਸਿਰੜੀ ਹੁੰਦੇ ਆ, ਉਹ ਅੜੇ ਰਹਿੰਦੇ ਆ। ਕਈ ਵਾਰੀ ਤੁਹਾਨੂੰ ਇਹ ਚੀਜ਼ ਪਤਾ ਲੱਗਦੀ ਹੈ, ਜਿੱਦਾਂ ਮੇਰਾ ਘਰੇ ਇੰਸ਼ੋਰੈਂਸ ਦਾ ਮਸਲਾ ਪਿਆ ਸੀ, ਹੁਣ ਚਲੋ ਮੇਰੇ ਲਈ ਉਦੋਂ ਨਵੀਂ ਗੱਲ ਸੀ, ਅਤੇ ਓਮਬਡਸਮੈਨ ਉੱਥੇ ਵੀ ਕੰਮ ਕਰਦਾ।
1: ਅੱਛਾ, ਠੀਕ
0: ਆ, ਉੱਥੇ ਵੀ ਉਹ ਸੰਸਥਾਵਾਂ ਨੇ, ਉਹ ਵੱਖਰੀ ਗੱਲ ਹੈ ਕਿ ਉਹ ਆਪਣੇ ਪੱਧਰ ਦੇ ਉੱਤੇ ਇੱਥੋਂ ਵਰਗੇ ਤਰੀਕੇ ਦੇ ਨਹੀਂ ਆ। ਪਰ ਜੇ ਤੁਸੀਂ
1: ਉਹ ਐਫੀਸ਼ੀਐਂਸੀ ਨਹੀਂ,
0: ਹਾਂ ਅੜੇ ਰਹੋ, ਤੁਸੀਂ ਤੁਰੇ ਰਹੋ, ਅਤੇ ਕਿਸੇ ਨੂੰ ਕੋਈ ਨਾ ਕੋਈ ਜਵਾਬ ਦੇਈ ਤਾਂ ਉਹਨਾਂ ਨੂੰ ਵੀ ਦੇਣੀ ਪੈਂਦੀ ਆ। ਪਰ ਆਪਾਂ ਉੱਥੇ ਇਹ ਮੰਨ ਕੇ ਚੱਲਦੇ ਹਾਂ ਵੀ ਇੱਦਾਂ ਨਹੀਂ ਕੁਛ ਵੀ ਹੋਣਾ, ਸਿੱਧਾ ਕਹਿ ਕਵਾ ਕੇ ਕੁਛ ਕਰਵਾ ਲੈਂਦੇ ਹਾਂ ਜਾਂ ਕੋਈ ਪ੍ਰੈਸ਼ਰ ਪਵਾ ਲੈਂਦੇ ਹਾਂ ਜਾਂ ਕਿਸੇ ਪੋਲੀਟੀਸ਼ੀਅਨ ਕੋਲ ਦਬਕਾ ਮਰਵਾ ਲੈਂਦੇ। ਸੋ ਇਹਨਾਂ ਚੀਜ਼ਾਂ ਦੇ ਕਰਕੇ ਅਸੀਂ ਪੋਲੀਟੀਸ਼ੀਅਨ ਦੀ ਜਿਹੜੀ ਆ ਉਹ ਵੋਕਤ ਵੀ ਵਧਾਈ, ਉਹਦੇ ਥੱਲੇ ਵੀ ਆ ਗਏ ਵੋਟ ਪਾਉਣ ਦੇ ਲਈ, ਇਸੇ ਚੱਕਰ ਦੇ ਕਰਕੇ ਆਪਾਂ ਪੈਸੇ ਦੀ ਵੀ ਉੱਥੇ ਬਰਬਾਦੀ ਕਰਦੇ ਹਾਂ। ਇਹੋ ਹੀ ਵਜ੍ਹਾ ਵਾ ਵੀ ਸਾਡਾ ਉੱਥੇ ਬਾਅਦ ਵਿੱਚ ਸਿਸਟਮ ਜਿਹੜਾ ਉਹ ਇੱਦਾਂ ਦਾ ਕ੍ਰੀਏਟ ਹੋ ਜਾਂਦਾ ਵੀ ਆਪਾਂ ਮੁੜ ਕੇ ਉਹਦੇ ਥੱਲੋਂ ਨਿਕਲ ਹੀ ਨਹੀਂ ਪਾਉਂਦੇ। ਸੋ ਡਿਪੈਂਡੈਂਸੀ ਹੋਰ ਜ਼ਿਆਦਾ ਤੁਹਾਡੀ ਵੱਧਦੀ ਜਾਂਦੀ ਆ, ਸਿਸਟਮ ਹੋਰ ਜ਼ਿਆਦਾ ਮਹਿੰਗਾ ਹੁੰਦਾ ਜਾਂਦਾ। ਸੋ ਆਪਾਂ ਹੋਰ ਹੋਰ ਤਰੀਕਿਆਂ ਦੇ ਨਾਲ ਸਾਨੂੰ ਇਹ ਸ਼ੋਰਟਕੱਟ ਜਿੱਥੋਂ ਆਪਾਂ ਸ਼ੁਰੂ ਹੋਏ ਹਾਂ, ਫਿਰ ਉੱਥੇ ਗੱਲ ਆ ਜਾਂਦੀ ਹੈ ਵੀ ਪੇਪਰ ਦੀ, ਵੀ ਇਹ ਸ਼ੋਰਟਕੱਟ ਹੀ ਹੈ ਨਾ ਵੀ ਆਪਾਂ ਇੱਦਾਂ ਕਰਕੇ ਆਪਾਂ ਐਡਮਿਸ਼ਨ ਲੈ ਲਈਏ। ਸੋ ਸ਼ੋਰਟਕੱਟ ਜ਼ਿੰਦਗੀ 'ਚ ਕਿੱਥੇ ਸਾਨੂੰ ਕਿੱਥੋਂ ਕਿੱਥੇ ਲੈ ਕੇ ਜਾਂਦੇ ਆ, ਉਹ ਆਪਾਂ ਇਸ ਸਿਨੈਰੀਓ 'ਚ ਵੇਖ ਸਕਦੇ ਹਾਂ। ਸੋ ਖੈਰ ਆਪਾਂ ਗੱਲਬਾਤ ਸਾਡੀ ਸ਼ੁਰੂ ਹੋਈ ਸੀ ਡਾਕਟਰਾਂ ਦੀ, ਤਾਂ ਆਪਾਂ ਕਰ ਰਹੇ ਹਾਂ ਕਿਉਂਕਿ ਨੀਟ ਦੇ ਐਗਜ਼ਾਮ ਦੇ ਵਿੱਚ ਜੋ ਧਾਂਦਲੀ ਹੋਈ ਹੈ, ਪੇਪਰ ਲੀਕ ਹੋਇਆ, ਅਤੇ ਉਸ ਤੋਂ ਬਾਅਦ ਆਪਾਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੋ ਫਿਲਹਾਲ ਆਪਾਂ ਨਿਬੇੜੀਏ ਇੱਥੇ ਕਿ ਜੇ ਇੱਕ ਬ੍ਰੇਕ ਲਈਏ।
1: ਨਹੀਂ
0: ਹਾਂਜੀ,
1: ਨਹੀਂ ਨਿਬੇੜਨਾ ਨਹੀਂ,
0: ਅੱਛਾ
1: ਹੋਰ ਗੱਲਾਂ ਕਰਨੀਆਂ।
0: ਅੱਛਾ
1: ਨਹੀਂ ਕਰਨੀਆਂ, ਨਹੀਂ ਕਰਨੀਆਂ,
0: ਚਲੋ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਪਾਣੀ ਤਾਂ ਨਹੀਂ ਪੀ ਕੇ ਵਾਪਸ ਆਉਂਦੇ ਹਾਂ। ਅਤੇ ਧੰਨਵਾਦ ਤੁਹਾਡਾ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ ਤੇ ਸੁਣਦੇ ਰਹੋ ਰੇਡੀਓ। ਹਾਂਜੀ 1674 AM।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
2: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਚ ਹੋਵੇ, ਚਿਹਰੇ ਤੇ ਹੋਵੇਗੀ ਮੁਸਕਰਾਹਟ, ਸ਼ੁਕਰਾਨਾ ਉਸ ਰੱਬ ਦਾ। ਜੇਕਰ ਨਹੀਂ ਤੇ ਆਓ ਸਭ ਤੋਂ ਪਹਿਲਾਂ ਚਿਹਰੇ ਤੇ ਖੁਸ਼ੀ ਲੈ ਕੇ ਆਈਏ, ਉਸ ਰੱਬ ਦਾ ਸ਼ੁਕਰਾਨਾ ਕਰੀਏ ਜਿਹਨੇ ਅੱਜ ਦਾ ਇਹ ਦਿਨ ਦਿੱਤਾ। ਤੇ ਜੇ ਦਿਨ ਮਿਲਿਆ ਹੀ ਆ ਤੇ ਫਿਰ ਇਹਨੂੰ ਆਪਾਂ ਹੱਸ ਖੇਡ ਕੇ ਬਿਤਾਈਏ। ਤੇ ਸ਼ੁਰੂਆਤ ਆ ਮੁਸਕਰਾਹਟ ਦੇ ਨਾਲ, ਬਿਲਕੁਲ ਇਸੇ ਤਰ੍ਹਾਂ ਚਿਹਰੇ ਤੇ ਸਜਾ ਕੇ ਰੱਖਿਓ ਇਸ ਖੁਸ਼ੀ ਨੂੰ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਕਹਿੰਦੇ ਨੇ ਕਿਸੇ ਪਿੰਡ ਦੇ ਵਿੱਚ ਮੀਂਹ ਨਹੀਂ ਸੀ ਪੈਂਦਾ, ਲੰਮਾ ਸਮਾਂ ਬੀਤ ਗਿਆ, ਬੜੇ ਜੱਗ ਕਰਾਏ, ਅਰਦਾਸਾਂ ਕਰਾਈਆਂ, ਜੋ ਕੋਈ ਕਿੱਦਾਂ ਦੱਸਦਾ ਉਦਾਂ ਹੀ ਹੋਇਆ, ਪਰ ਮੀਂਹ ਨਾ ਪਵੇ ਚਾਰ ਸਫੇਰੇ ਬੁਰੇ ਹਾਲ। ਅਚਾਨਕ ਪਿੰਡ ਦੇ ਵਿੱਚ ਇੱਕ ਬੱਚੀ ਨੇ ਜਨਮ ਲਿਆ। ਕਹਿੰਦੇ ਨੇ ਉਹ ਬੱਚੀ ਜਦੋਂ ਜੰਮੀ ਸੀ ਤੇ ਉਦੋਂ ਬਿਲਕੁਲ ਚੁੱਪ ਚਾਪ, ਪਰ ਜਦੋਂ ਉਹਨੂੰ ਚੁੱਕ ਕੇ ਘਰ ਤੋਂ ਬਾਹਰ ਵਿਹੜੇ ਦੇ ਵਿੱਚ ਲੈ ਕੇ ਆਉਂਦਾ ਗਿਆ ਤੇ ਉਹਨੇ ਉੱਚੀ ਦੇਰੀ ਚੀਕ ਮਾਰ ਕੇ ਰੋਣਾ ਸ਼ੁਰੂ ਕੀਤਾ। ਜਿੱਦਾਂ ਹੀ ਉਹਨੇ ਰੋਣਾ ਸ਼ੁਰੂ ਕੀਤਾ ਮੀਂਹ ਪੈਣਾ ਲੱਗ, ਮੀਂਹ ਵੀ ਇੱਦਾਂ ਦਾ ਪਿਆ, ਅਗਲੀਆਂ ਪਿਛਲੀਆਂ ਸਾਰੀਆਂ ਕਸਰਾਂ ਪੂਰੀਆਂ ਕਰ ਦਿੱਤੀਆਂ। ਲੋਕ ਬੜੇ ਖੁਸ਼ ਸੀ, ਉਸ ਇਲਾਕੇ ਦੇ ਲੋਕਾਂ ਨੇ, ਉਸ ਪਿੰਡ ਦੇ ਲੋਕਾਂ ਨੇ ਉਸ ਕੁੜੀ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਿਹਾ ਇਹ ਸਾਡੇ ਪਿੰਡ ਦੇ ਲਈ ਗੁੱਡ ਲੱਕ ਹੈ, ਸਾਡੇ ਇਲਾਕੇ ਦੇ ਲਈ ਇਹ ਭਾਗਾਂ ਵਾਲੀ ਹੈ। ਚਾਰ ਸਫੇਰੇ ਹਰ ਕੋਈ ਉਹਨੂੰ ਪੂਜਣ ਤੱਕ ਜਾਂਦਾ, ਜਦੋਂ ਵੀ ਕਿਸੇ ਦੇ ਨਾਲ ਕੋਈ ਚੰਗਾ ਹੁੰਦਾ। ਉਹਨਾਂ ਨੂੰ ਇੱਦਾਂ ਲੱਗਦਾ ਕਿ ਹੁਣ ਇਸ ਬੱਚੀ ਦਾ ਜਨਮ ਹੋਇਆ ਤਾਂ ਕਰਕੇ ਸਾਡੇ ਨਾਲ ਚੰਗਾ ਹੋ ਰਿਹਾ। ਪਿੰਡ ਦੀਆਂ ਉਸ ਇਲਾਕੇ ਦੀਆਂ ਖੁਸ਼ੀਆਂ ਪਰਤਾਈਆਂ, ਪਰ ਇਹ ਸਾਰਾ ਕੁਛ ਇੱਕ ਬੰਦੇ ਨੂੰ ਨਹੀਂ ਸੀ ਪਸੰਦ ਆਉਂਦਾ। ਉਹ ਸਨ ਉਸ ਪਿੰਡ ਦੇ ਪੰਡਿਤ ਜੀ। ਪਸੰਦ ਇਸ ਕਰਕੇ ਨਹੀਂ ਸੀ ਆਉਂਦਾ ਕਿਉਂਕਿ ਮੀਂਹ ਨਾ ਪੈਣ ਦੇ ਉੱਤੇ ਉਹਨਾਂ ਦੇ ਕੋਲੋਂ ਬੜੇ ਸਾਰੇ ਯੱਗ ਕਰਵਾਏ ਗਏ ਸੀ, ਬੜੇ ਹਵਨ ਕਰਵਾਏ ਗਏ ਸੀ, ਜਾਂ ਫਿਰ ਇੱਦਾਂ ਕਹਿ ਲਓ ਕਿ ਉਹਨਾਂ ਨੇ ਲਾਲਚ ਵੱਸ ਕਾਫੀ ਪੈਸੇ ਖਾਧੇ, ਪਰ ਮੀਂਹ ਨਹੀਂ ਸੀ ਪਿਆ। ਲੋਕਾਂ ਦਾ ਵਿਸ਼ਵਾਸ ਟੁੱਟਣ ਲੱਗ ਪਿਆ ਸੀ ਤੇ ਹੁਣ ਉਸ ਪੰਡਿਤ ਜੀ ਨੂੰ ਲੱਗਦਾ ਕਿ ਮੇਰੇ ਵੱਲੋਂ ਸਾਰਾ ਧਿਆਨ ਹਟ ਕੇ ਇਸ ਕੁੜੀ ਦੇ ਵੱਲ ਨੂੰ ਚਲਾ ਗਿਆ। ਸਾਰਿਆਂ ਨੂੰ ਲੱਗਦਾ ਕਿ ਇਹ ਕੁੜੀ ਕਰਮ ਵਾਲੀ ਹੈ, ਪਰ ਮੈਂ ਤਾਂ ਨਹੀਂ ਸੀ ਕਿਹਾ, ਜੋ ਮੈਂ ਕਿਹਾ ਉਹੀ ਸੱਚ ਹੋਣਾ ਚਾਹੀਦਾ। ਕਈ ਵਾਰੀ ਗੁਣੀ ਬੰਦੇ, ਪੜ੍ਹੇ ਲਿਖੇ ਬੰਦੇ ਇਸ ਚੀਜ਼ ਦਾ ਹੰਕਾਰ ਵੀ ਕਰ ਜਾਂਦੇ ਨੇ ਕਿ ਜਿਹਨੂੰ ਆਪਾਂ ਚੰਗਾ ਨਹੀਂ ਕਹਿ ਰਹੇ ਜਾਂ ਅਸੀਂ ਨਹੀਂ ਦੱਸਿਆ ਚੰਗਾ, ਉਹਨੂੰ ਲੋਕਾਂ ਨੇ ਕਿੱਦਾਂ ਮੰਨ ਲਿਆ। ਮਨ ਦੇ ਵਿੱਚ ਨਫ਼ਰਤ ਉਹਨਾਂ ਨੇ ਦਿਨ ਰਾਤ ਪਾਲੀ। ਆਖਿਰਕਾਰ ਇਲਾਕਾ ਉਦਾਂ ਦਾ ਸੀ, ਫਿਰ ਦੁਬਾਰਾ ਤੋਂ ਮੀਂਹ ਦੀ ਲੋੜ ਪੈ ਗਈ। ਹੁਣ ਫੇਰ ਨਹੀਂ ਮੀਂਹ ਪੈ ਰਿਹਾ, ਲੰਮਾ ਸਮਾਂ ਬੀਤ ਗਿਆ, ਮੀਂਹ ਨਹੀਂ ਪੈਂਦਾ। ਪਹਿਲਾਂ ਤਾਂ ਪੰਡਿਤ ਜੀ ਨੇ ਇੰਤਜ਼ਾਰ ਕੀਤਾ, ਉਸ ਤੋਂ ਬਾਅਦ ਜਦੋਂ ਵੇਖਿਆ ਕਿ ਹੁਣ ਗੱਲ ਨਹੀਂ ਬਣਦੀ, ਕੁੜੀ ਨੇ ਵੀ ਆਪਣਾ ਬਥੇਰਾ ਦਮਖਮ ਲਾਇਆ, ਉਹਨੇ ਵੀ ਬਥੇਰੀਆਂ ਰੱਬ ਦੇ ਅੱਗੇ ਮਿੰਨਤਾਂ ਕੀਤੀਆਂ, ਜੇ ਮੈਂ ਭਾਗਾਂ ਵਾਲੀ ਹਾਂ, ਕਰਮਾਂ ਵਾਲੀ ਹਾਂ ਤਾਂ ਮੈਨੂੰ ਕਰਮਾਂ ਵਾਲੀ ਰਹਿਣ ਦੇ, ਪਰ ਜੋ ਕੁਦਰਤ ਨੂੰ ਮਨਜ਼ੂਰ। ਆਖਿਰਕਾਰ ਪੰਡਿਤ ਜੀ ਦੇ ਹੱਥ ਜਦੋਂ ਗੇਮ ਆਈ ਤਾਂ ਉਹਨਾਂ ਨੇ ਲੋਕਾਂ ਨੂੰ ਇਹ ਦੱਸਿਆ ਕਿ ਇਹ ਕੁੜੀ ਹੁਣ 14 ਸਾਲ ਤੋਂ ਟੱਪ ਚੁੱਕੀ ਹੈ, ਇਹ ਭਾਗਾਂ ਵਾਲੀ ਸੀ, ਇਹ ਮੈਨੂੰ ਮੇਰੇ ਰੱਬ ਨੇ ਦੱਸਿਆ, ਪਰ ਇਹ ਭਾਗਾਂ ਵਾਲੀ ਸੀ 14 ਸਾਲ ਤੋਂ ਪਹਿਲਾਂ। ਜਦੋਂ ਇਹ 14 ਸਾਲ ਟੱਪੂਗੀ ਤੇ ਫਿਰ ਇਹ ਉਨੀ ਹੀ ਮਨਹੂਸ ਹੋਊਗੀ ਜਿੰਨੀ ਇਹ ਪਹਿਲਾਂ ਭਾਗਾਂ ਵਾਲੀ ਸੀ। ਸੋ ਮੇਰੀ ਮੰਨੋ ਤੇ ਇਹਨੂੰ ਇਸ ਪਿੰਡ ਦੇ ਵਿੱਚੋਂ ਕੱਢ ਦਿਓ, ਨਹੀਂ ਤਾਂ ਇਸ ਇਲਾਕੇ ਦਾ, ਇਸ ਪਿੰਡ ਦਾ ਹੁਣ ਓਨਾ ਹੀ ਵੱਧ ਨੁਕਸਾਨ ਹੋਊਗਾ ਜਿੰਨਾ ਤੁਸੀਂ ਮੰਨਦੇ ਸੀ ਫਾਇਦਾ ਹੋ ਰਿਹਾ। ਕਈਆਂ ਦੇ ਮੰਨਣ ਦੇ ਵਿੱਚ ਨਾ ਆਈ ਤੇ ਕਈਆਂ ਦੇ ਵਿੱਚ ਆ ਗਈ, ਪਰ ਕਹਿੰਦੇ ਨੇ ਜਦੋਂ ਇੱਕ ਵਾਰੀ ਗੱਲ ਤੁਹਾਡੇ ਦਿਮਾਗ ਦੇ ਵਿੱਚ ਪੈ ਜਾਏ
ਤੇ ਫਿਰ ਤੁਸੀਂ ਹਰ ਇੱਕ ਗੱਲ ਉਹਦੇ ਨਾਲ ਜੋੜ ਕੇ ਵੇਖਣੀ ਸ਼ੁਰੂ ਕਰ ਦਿੰਦੇ ਹੋ। ਕਿਤੇ ਕਿਸੇ ਦੀ ਮੱਝ ਗਾਂ ਮਰ ਜੇ, ਉਹਨੂੰ ਲੱਗੇ ਕਿ ਕੁੜੀ ਮਨਹੂਸ ਹੈ ਤਾਂ ਹੋ ਗਿਆ। ਕਿਤੇ ਕਿਸੇ ਦਾ ਬੱਚਾ ਬਿਮਾਰ ਹੋ ਜੇ, ਕਿਸੇ ਦੀ ਫਸਲ ਨਾ ਚੰਗੀ ਹੋਵੇ, ਉਹਨਾਂ ਨੂੰ ਲੱਗੇ ਕਿ ਹੁਣੇ ਕੁੜੀ ਮਨਹੂਸ ਹੈ ਤਾਂ ਕਰਕੇ। ਜਿੱਥੇ ਸਾਰਾ ਕੁਛ ਉਸ ਕੁੜੀ ਕਰਕੇ ਚੰਗਾ ਚੰਗਾ ਸੀ, ਉੱਥੇ ਹੁਣ ਸਾਰਾ ਕੁਛ ਉਸ ਕੁੜੀ ਕਰਕੇ ਮਾੜਾ ਮਾੜਾ ਆਉਣਾ ਸ਼ੁਰੂ ਹੋ ਗਿਆ। ਪੰਡਿਤ ਜੀ ਦੀ ਚਾਲ ਕਾਮਯਾਬ ਸੀ। ਪਿੰਡ ਵਾਲਿਆਂ ਨੇ ਫੈਸਲਾ ਕੀਤਾ ਕਿ ਇਸ ਕੁੜੀ ਨੂੰ ਪਿੰਡ ਦੇ ਵਿੱਚੋਂ ਕੱਢ ਦਿੱਤਾ ਜਾਵੇ, ਕਿਉਂਕਿ ਪੰਡਿਤ ਜੀ ਕਹਿ ਰਹੇ ਸੀ ਹਾਲੇ ਤਾਂ ਕਰੋਪੀ ਆਉਣ ਵਾਲੀ ਹੈ। ਜਿੱਦਾਂ ਜਿੱਦਾਂ ਇਹਦੀ ਉਮਰ ਹੋਰ ਵਧੂਗੀ, ਉੱਦਾਂ ਉੱਦਾਂ ਪਿੰਡ ਦੇ ਉੱਤੇ ਹੋਰ ਜ਼ਿਆਦਾ ਕਹਿਰ ਟੱਠੂਗਾ। ਆਖਿਰਕਾਰ ਪਰਿਵਾਰ ਨੇ ਮਿੰਨਤਾਂ ਕੀਤੀਆਂ, ਪਿੰਡ ਵਾਸੀਆਂ ਦੇ ਅੱਗੇ ਮਿੰਨਤਾਂ ਕੀਤੀਆਂ ਕਿ ਮੇਰੀ ਧੀ ਨੂੰ, ਸਾਡੀ ਧੀ ਨੂੰ ਪਿੰਡ 'ਚੋਂ ਨਾ ਕੱਢਿਆ ਜਾਵੇ, ਇਹ ਕਿੱਥੇ ਜਾਊਗੀ, ਅਸੀਂ ਕਿੱਥੇ ਜਾਵਾਂਗੇ। ਅਤੇ ਪੰਡਿਤ ਜੀ ਨੇ ਕਿਹਾ ਮੈਂ ਇੱਕ ਹੱਲ ਕੱਢਿਆ। ਹੱਲ ਕੀ ਕੱਢਿਆ ਕਿ ਜਿੱਦਾਂ ਇਹ ਜੰਮੀ ਸੀ ਉਸੇ ਤਰ੍ਹਾਂ ਇਹ ਪਿੰਡ ਦੇ ਵਿੱਚ ਵਾਪਸ ਪ੍ਰਵੇਸ਼ ਕਰ ਸਕਦੀ ਹੈ। ਗੱਲ ਬੜੀ ਅਟਪਟੀ ਸੀ। ਪੰਡਿਤ ਜੀ ਕਹਿਣਾ ਇਹ ਚਾਹ ਰਹੇ ਸੀ ਕਿ ਇਸ ਕੁੜੀ ਨੂੰ ਜਾਂ ਤਾਂ ਪਿੰਡ ਦੇ ਵਿੱਚੋਂ ਕੱਢ ਦਿੱਤਾ ਜਾਵੇ ਸਦਾ ਦੇ ਲਈ, ਅਤੇ ਜਾਂ ਫਿਰ ਇਸ ਨਗਰ ਦੀ ਜੂਹ ਦੇ ਵਿੱਚੋਂ ਇਹਨੂੰ ਇੱਕ ਵਾਰੀ ਬਾਹਰ ਲੈ ਕੇ ਜਾਇਆ ਜਾਵੇ ਅਤੇ ਫਿਰ ਉਸੇ ਤਰ੍ਹਾਂ ਵਾਪਸੀ ਹੋਵੇ ਜਿੱਦਾਂ ਇਹ ਜੰਮੀ ਸੀ, ਯਾਨੀ ਕਿ ਜਿੱਦਾਂ ਬੱਚਾ ਜੰਮਦਾ, ਕੋਈ ਤਨ ਅਤੇ ਕੱਪੜਾ ਨਹੀਂ। ਪੰਡਿਤ ਜੀ ਆਪਣੀ ਉਸ ਵੱਜੀ ਠੇਸ ਦੇ ਉੱਤੇ ਅੱਛੀ ਖਾਸੀ ਮਲਮਲਾਉਣਾ ਚਾਹੁੰਦੇ ਸੀ। ਕੁਛ ਇੱਕ ਲੋਕਾਂ ਨੇ ਪਿੰਡ 'ਚੋਂ ਵਿਰੋਧ ਕੀਤਾ, ਪਰ ਬਹੁਤੇ ਮੰਨਣ ਦੇ ਉੱਤੇ ਆ ਗਏ। ਪਰ ਜਿਨ੍ਹਾਂ ਦੀ ਧੀ ਸੀ ਉਹਨਾਂ ਨੂੰ ਇਹ ਚੀਜ਼ ਪ੍ਰਵਾਨ ਨਹੀਂ। ਉਹਨਾਂ ਨੇ ਰਾਤੋ ਰਾਤ ਆਪਣੀ ਧੀ ਨੂੰ ਪਿੰਡੋਂ ਭਜਾ ਦਿੱਤਾ, ਦੂਰ ਦਰੇਡੇ ਕਿਤੇ ਆਪਣੇ ਰਿਸ਼ਤੇਦਾਰ ਵੱਲ, ਕਿਉਂਕਿ ਇਹ ਬੇਇੱਜ਼ਤੀ ਸੀ, ਇਹ ਕੋਈ ਇੱਜ਼ਤ ਵਾਲਾ ਕੰਮ ਨਹੀਂ ਸੀ। ਪਰ ਬਹੁਤੇ ਲੋਕ ਲਾਈ ਲੱਗ ਇਹੋ ਹੀ ਸੱਚ ਸਮਝ ਰਹੇ, ਪਿੰਡੋਂ ਦੂਰ ਭੇਜ ਕੇ ਆਪਣੀ ਕੁੜੀ ਦੀ ਉਹਨਾਂ ਨੇ ਜਾਨ ਅਤੇ ਇੱਜ਼ਤ ਬਚਾ ਲਈ। ਪਰ ਹੁਣ ਉਸ ਕੁੜੀ ਨੂੰ ਕੌਣ ਸਮਝਾਵੇ ਕਿ ਉਹ ਮਨਹੂਸ ਨਹੀਂ ਹੈ। ਉਹਦੇ ਮਨ ਦੇ ਵਿੱਚ ਇਹ ਗੱਲ ਬਹਿ ਚੁੱਕੀ ਸੀ ਕਿ ਉਹ ਮਨਹੂਸ ਹੈ, ਕਿਉਂਕਿ ਉਹਨੂੰ ਇੰਨੇ ਲੋਕਾਂ ਨੇ ਇਹ ਗੱਲ ਦੱਸੀ ਸੀ, ਜਿੱਦਾਂ ਉਹਦੇ ਦਿਮਾਗ ਦੇ ਵਿੱਚ ਇਹ ਬੈਠੀ ਸੀ ਕਿ ਉਹ ਕਰਮ ਵਾਲੀ ਹੈ। ਉਹ ਵੀ ਤਾਂ ਲੋਕਾਂ ਨੇ ਕਹਿ ਕਹਿ ਕੇ ਪਾਈ ਸੀ, ਪਰ ਮਾੜੀ ਗੱਲ ਜ਼ਿਆਦਾ ਅਸਰ ਕਰਦੀ ਹੈ, ਚੰਗੀ ਉਹਨਾਂ ਸਰੂਰ ਨਹੀਂ ਦਿੰਦੀ ਜਿੰਨੀ ਮਾੜਾ ਤੁਹਾਡਾ ਨੁਕਸਾਨ ਕਰ ਜਾਂਦੀ। ਦਿਮਾਗੀ ਤੌਰ ਦੇ ਉੱਤੇ ਕੁੜੀ ਦਾ ਕਾਫੀ ਨੁਕਸਾਨ ਹੋ ਚੁੱਕਾ ਸੀ, ਉਹ ਤਾਂ ਆਪਣੇ ਆਪ ਤੋਂ ਵਿਸ਼ਵਾਸ ਜਾਂਦਾ ਰਿਹਾ। ਪਰ ਇਹ ਕੀ ਹੋਇਆ, ਜਿਹੜੇ ਘਰ ਗਈ ਸੀ ਇੱਕ ਦਿਨ ਉਹਨਾਂ ਨੇ ਵੀ ਕਿਹਾ ਤੂੰ ਤਾਂ ਬੜੀ ਕਰਮ ਵਾਲੀ ਹੈ, ਕਿਉਂਕਿ ਉਹਨਾਂ ਦੇ ਘਰ ਬੜੇ ਸਮੇਂ ਬਾਅਦ ਬੱਚਾ ਹੋਇਆ, ਉਹ ਵੀ ਉਹ ਜਿਹੜਾ ਪੁੱਤ ਉਹ ਚਾਹੁੰਦੇ ਸੀ, ਉਹਨਾਂ ਦੇ ਲਈ ਉਹ ਫੇਰ ਕਰਮਾਂ ਵਾਲੀ ਹੋ ਗਈ। ਇਹ ਸਥਿਤੀ ਤਾਂ ਕੁੜੀ ਦੇ ਲਈ ਹੋਰ ਵੀ ਜ਼ਿਆਦਾ ਭੰਬਲ ਭੂਸੇ ਵਾਲੀ ਸੀ। ਹੁਣ ਉਹ ਕੀ ਮੰਨੇ, ਉਹ ਕਰਮਾਂ ਵਾਲੀ ਆ ਕਿ ਮਨਹੂਸ ਆ, ਇਹ ਸਵਾਲ ਉਹਨੂੰ ਦਿਨ ਰਾਤ ਸਤਾਉਂਦਾ ਰਹਿੰਦਾ। ਉਸ ਪਿੰਡ ਦੇ ਵਿੱਚ ਗੱਲਾਂ ਚੱਲਦੀਆਂ ਸੀ ਕਿ ਇੱਕ ਲਾਗੇ ਫਕੀਰ ਨੇ, ਦਿਲ ਦੀਆਂ ਰਮਜ਼ਾਂ ਸਮਝਦੇ ਨੇ, ਇੱਕ ਦਿਨ ਹੌਂਸਲਾ ਕਰਕੇ ਉਸ ਫਕੀਰ ਕੋਲ ਚਲੀ ਗਈ, ਇਹੋ ਹੀ ਸਵਾਲ ਜਾ ਕੇ ਉਹਦੇ ਕੋਲ ਰੱਖਿਆ। ਫਕੀਰ ਜੀ ਮੇਰਾ ਇੱਕ ਹੀ ਸਵਾਲ ਹੈ, ਮੈਨੂੰ ਇਹ ਦੱਸ ਦਿਓ ਕਿ ਮੈਂ ਮਨਹੂਸ ਹਾਂ ਜਾਂ ਮੈਂ ਕਰਮਾਂ ਵਾਲੀ ਹਾਂ। ਫਕੀਰ ਕੁਛ ਨਹੀਂ ਬੋਲਿਆ, ਹੱਸ ਕੇ ਕਹਿਣ ਲੱਗਾ ਮੈਨੂੰ ਤਾਂ ਇੰਨਾ ਪਤਾ ਤੂੰ ਰੱਬ ਦਾ ਜੀ ਹੈ, ਜਿੱਦਾਂ ਦਾ ਮੈਂ ਆ ਬੈਠੇ ਉਸੇ ਤਰ੍ਹਾਂ ਤੂੰ ਰੱਬ ਦਾ ਜੀ ਹੈ, ਚੰਗਾ ਜਾਂ ਮਾੜਾ ਕਹਿਣ ਵਾਲਾ ਮੈਂ ਕੌਣ ਹੁੰਦਾ। ਬਾਕੀ ਜੇ ਤੈਨੂੰ ਤੇਰੇ ਸਵਾਲ ਦਾ ਜਵਾਬ ਚਾਹੀਦਾ
ਤਾਂ ਕੱਲ ਤੂੰ ਮੇਰੇ ਨਾਲ ਚੱਲੀ। ਕਹਿੰਦੇ ਨੇ ਅਗਲੇ ਦਿਨ ਫਕੀਰ ਲੈ ਕੇ ਨਗਰ ਦੇ ਵਿੱਚ ਨਿਕਲ ਗਿਆ। ਪਹਿਲੇ ਘਰ ਗਿਆ ਤਾਂ ਕਿਸੇ ਨੇ ਕਿਹਾ, ਫਕੀਰ ਜੀ ਅੱਜ ਲੇਟ ਹੋ ਗਏ, ਤੁਹਾਨੂੰ ਕਿੰਨੀ ਵਾਰੀ ਕਿਹਾ, ਤੁਸੀਂ ਥੋੜ੍ਹਾ ਜਿਹਾ ਹੋਰ ਸਮੇਂ ਸਿਰ ਆ ਜਾ ਕਰੋ, ਮੇਰੇ ਘਰ ਵਾਲੇ ਨੇ ਤੁਹਾਡੇ ਮੱਥੇ ਲੱਗਣਾ ਹੁੰਦਾ। ਜਿੱਦਣ ਉਹ ਤੁਹਾਡੇ ਮੱਥੇ ਲੱਗ ਕੇ ਜਾਂਦਾ ਨਾ, ਬੜੀ ਕਮਾਈ ਹੁੰਦੀ ਹੈ, ਬੜਾ ਸੋਹਣਾ ਦਿਨ ਲੰਘਦਾ ਉਹਦਾ। ਉਹ ਤੁਹਾਡਾ ਇੰਤਜ਼ਾਰ ਕਰ ਕਰਕੇ ਨਿਕਲਿਆ, ਤੁਹਾਨੂੰ ਨਗਰ 'ਚ ਹੋਰ ਕਿਸੇ ਘਰ ਜਾਣ ਦੀ ਲੋੜ ਨਹੀਂ। ਪ੍ਰਸ਼ਾਦਾ ਪਾਣੀ ਆਪਾਂ ਤੁਹਾਨੂੰ ਸ਼ਿਕਾਇਆ ਕਰਾਂਗੇ, ਤੁਸੀਂ ਬਸ ਉਹਦੇ ਜਾਣ ਤੋਂ ਪਹਿਲਾਂ ਪਹਿਲਾਂ ਆ ਜਾ ਕਰੋ, ਤੁਹਾਨੂੰ ਨਹੀਂ ਪਤਾ ਤੁਸੀਂ ਉਹਦੇ ਲਈ ਕਿੰਨੇ ਭਾਗਾਂ ਵਾਲੇ। ਫਕੀਰ ਨਿਕਲ ਕੇ ਦੋ ਚਾਰ ਘਰ ਅੱਗੇ ਗਿਆ ਤਾਂ ਉਹਨਾਂ ਨੇ ਦਰਵਾਜ਼ਾ ਖੋਲ੍ਹ ਕੇ ਵਾਪਸ ਉਹਦੇ ਮੂੰਹ 'ਤੇ ਬੰਦ ਕਰਤਾ, ਤੈਨੂੰ ਕਿਹਾ ਸਵੇਰੇ ਸਵੇਰੇ ਨਾ ਆਇਆ ਕਰ, ਸਾਰਾ ਦਿਨ ਖਰਾਬ ਕਰ ਦੇਣਾ, ਸਵੇਰੇ ਸਵੇਰੇ ਆ ਜਾਂਦੇ ਨੇ ਮੰਗਣ। ਜਿੰਨਾ ਨੁਕਸਾਨ ਤੇਰਾ ਮੂੰਹ ਵੇਖ ਕੇ ਹੁੰਦਾ, ਮੇਰਾ ਤਾਂ ਜੀ ਕਰਦਾ ਤੈਨੂੰ ਇਸ ਪਿੰਡ ਦੇ ਲਾਗੇ ਪੰਨੇ ਨਾ ਲੱਗਣ ਦਵਾਂ। ਇਸ ਘਰ 'ਚੋਂ ਫਕੀਰ ਨੂੰ ਕੁਛ ਨਹੀਂ ਮਿਲਿਆ। ਇਸੇ ਤਰ੍ਹਾਂ ਵੱਖ ਵੱਖ ਘਰਾਂ ਦੇ ਵਿੱਚ ਫਕੀਰ ਜਾਂਦਾ ਰਿਹਾ ਅਤੇ ਅਲੱਗ ਅਲੱਗ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ। ਸਾਰਾ ਪਿੰਡ ਗਾ ਕੇ ਕੁੜੀ ਨੂੰ ਕੋਲ ਬਾਹ ਕੇ ਕਹਿਣ ਲੱਗਾ, ਧੀਏ ਸ਼ਾਇਦ ਤੈਨੂੰ ਤੇਰਾ ਜਵਾਬ ਮਿਲ ਚੁੱਕਾ ਹੋਊਗਾ। ਅਸਲ ਦੇ ਵਿੱਚ ਕਿਸੇ ਦਾ ਤੁਹਾਡੇ ਲਈ ਚੰਗਾ ਹੋਣਾ ਜਾਂ ਮਾੜਾ ਹੋਣਾ, ਕਿਸੇ ਦਾ ਤੁਹਾਡੇ ਲਈ ਕਰਮਾਲਾ ਹੋਣਾ ਜਾਂ ਫਿਰ ਮਨਹੂਸ ਹੋਣਾ, ਇਹ ਤਾਂ ਤੁਹਾਡੇ ਮਨ ਦਾ ਵਰਤਾਰਾ। ਇਹ ਤਾਂ ਬੰਦੇ ਦੇ ਅੰਦਰ ਜੋ ਚੱਲ ਰਿਹਾ ਉਹ ਚੀਜ਼ ਤੈਅ ਕਰਦੀ ਹੈ, ਕੋਈ ਬਾਹਰੀ ਵਰਤਾਰਾ ਤੈਅ ਥੋੜ੍ਹੀ ਕਰਦਾ। ਕੋਈ ਦੂਸਰਾ ਵਿਅਕਤੀ ਸਾਡੀ ਜ਼ਿੰਦਗੀ ਦੇ ਉੱਤੇ ਕਿੱਦਾਂ ਪ੍ਰਭਾਵ ਪਾ ਸਕਦਾ। ਅਸਲ ਦੇ ਵਿੱਚ ਉਹ ਸਾਡੇ ਆਪਣੇ ਕਰਮ ਹੁੰਦੇ ਨੇ, ਚੰਗੇ ਜਾਂ ਮਾੜੇ। ਜੇ ਹੁਣ ਕਿਤੇ ਕੋਈ ਗਲਤ ਕਰ ਰਿਹਾ ਅਤੇ ਉਹਦਾ ਖਮਿਆਜ਼ਾ ਉਹਨੂੰ ਭੁਗਤਣਾ ਪੈਣਾ, ਉਹਦੇ ਨਤੀਜੇ ਉਹਨੂੰ ਗਲਤ ਹੀ ਮਿਲਣੇ ਆ, ਉਹ ਵੱਖਰੀ ਗੱਲ ਹੈ ਕਿ ਉਹਨੇ ਫਿਰ ਦੂਜੇ 'ਤੇ ਸੁੱਟਣ ਦੀ ਕੋਸ਼ਿਸ਼ ਕਰਨੀ ਹੈ। ਜੇ ਕੋਈ ਬੇਈਮਾਨੀ ਕਰ ਰਿਹਾ ਤਾਂ ਉਹਨੂੰ ਉਹਦਾ ਸਿਲਾ ਜ਼ਰੂਰ ਮਿਲਣਾ, ਪਰ ਇਨਸਾਨ ਆ ਕਿ ਉਹ ਚੀਜ਼ ਆਪਣੇ ਆਪ ਦੇ ਉੱਤੇ ਕਦੀ ਲੈ ਕੇ ਖੁਸ਼ ਹੀ ਨਹੀਂ। ਉਹਨੂੰ ਇਹ ਲੱਗਦਾ ਕਿ ਮੈਂ ਸਭ ਕੁਝ ਠੀਕ ਕਰ ਰਿਹਾ, ਇਹ ਜੋ ਮੇਰੇ ਨਾਲ ਹੋਇਆ ਇਹ ਉਹਦੇ ਕਰਕੇ ਹੋਇਆ ਜਿਹੜਾ ਸਵੇਰੇ ਮੈਨੂੰ ਮਿਲਿਆ ਸੀ, ਜਦਕਿ ਸਵੇਰੇ ਮਿਲੇ ਵਾਲੇ ਨੂੰ ਤਾਂ ਪਤਾ ਹੀ ਨਹੀਂ ਉਹ ਅੱਜ ਕਿਹਨੂੰ ਮਿਲਣ ਜਾ ਰਿਹਾ ਅਤੇ ਜਿਹਨੂੰ ਮਿਲਣ ਜਾ ਰਿਹਾ ਉਹ ਕਿਹੜੇ ਮੂਡ 'ਚ ਬੈਠਾ, ਉਹਦਾ ਅੱਜ ਫਾਇਦਾ ਹੋਇਆ ਬੈਠਾ ਕਿ ਨੁਕਸਾਨ। ਸੋ ਵਰਤਾਰਾ ਤਾਂ ਸਾਰਾ ਇਨਸਾਨ ਦੇ ਅੰਦਰ ਦਾ, ਪਰ ਇਨਸਾਨ ਹੈ ਕਿ ਆਪਣੇ ਆਪ ਦੇ ਉੱਤੇ ਕੋਈ ਗੱਲ ਲੈਣ ਨੂੰ ਤਿਆਰ ਹੀ ਨਹੀਂ। ਉਹ ਹਮੇਸ਼ਾ ਲੱਭਦਾ ਕਿ ਮੈਂ ਬਾਹਰ ਕਿਹਦੇ ਉੱਤੇ ਥੋਪਾਂ, ਕਿਹਦੇ ਉੱਤੇ ਸੁੱਟਾਂ ਸਾਰੀ ਕਾਜ। ਬਸ ਇਹੋ ਹੀ ਤੇਰੇ ਨਾਲ ਹੋਇਆ, ਜਿੱਥੇ ਜਿੱਥੇ ਜਿਹਦਾ ਜਿਹਦਾ ਫਾਇਦਾ ਦਿਸਦਾ ਉਹ ਤੁਹਾਨੂੰ ਵੇਖ ਕੇ ਅੱਗੇ ਤੋਂ ਗੰਢ ਬੰਨ ਲੈਂਦਾ, ਤੁਸੀਂ ਬੜੇ ਚੰਗੇ ਹੋ, ਜਿਹਦਾ ਨੁਕਸਾਨ ਹੁੰਦਾ ਉਹਦੇ ਲਈ ਤੁਸੀਂ ਮਾੜੇ ਹੋ। ਜੋ ਕੁਛ ਵੀ ਕਰ ਰਿਹਾ, ਜੋ ਵੀ ਕਹਾਣੀਆਂ ਬਣਾ ਰਿਹਾ, ਜੋ ਵੀ ਬੁਣਤੀਆਂ ਬੁਣ ਰਿਹਾ, ਉਹ ਇਨਸਾਨ ਆਪ ਬੁਣ ਰਿਹਾ। ਜਿਹੜਾ ਮਿਲਿਆ ਉਹਦਾ ਕੀ ਦੋਸ਼, ਹੁਣ ਤੂੰ ਅੱਜ ਵੇਖ ਹੀ ਲਿਆ। ਮੈਂ ਤਾਂ ਉਹੀ ਹਾਂ, ਮੈਂ ਤਾਂ ਉਹੀ ਰੱਬ ਦਾ ਜੀ ਹਾਂ ਜਿਹੜਾ ਇੱਕ ਘਰ ਜਾਂਦਾ, ਉਹੀ ਮੈਂ ਦੂਸਰੇ ਘਰ ਜਾਂਦਾ ਅਤੇ ਉਹੀ ਮੈਂ ਸਾਰੇ ਨਗਰ 'ਚ। ਹੁਣ ਮੈਂ ਕਿਸੇ ਦੇ ਲਈ ਚੰਗਾ ਹਾਂ ਅਤੇ ਕਿਸੇ ਦੇ ਲਈ ਬੁਰਾ, ਜੇ ਮੇਰੇ ਕਰਕੇ ਹੋਵੇ ਫਿਰ ਮੈਂ ਸਾਰਿਆਂ ਲਈ ਚੰਗਾ ਹਾਂ ਅਤੇ ਜਾਂ ਫਿਰ ਸਾਰਿਆਂ ਲਈ ਬੁਰਾ, ਅਤੇ ਜੇ ਮੈਂ ਹਰ ਇੱਕ ਦੇ ਲਈ ਅਲੱਗ ਅਲੱਗ ਹਾਂ ਇਹਦਾ ਮਤਲਬ ਕਿ ਇਹਦੇ 'ਚ ਮੇਰਾ ਕੋਈ ਲੈਣ ਦੇਣ ਨਹੀਂ। ਇਹ ਉਹਨਾਂ ਦੇ ਮਨ ਦੀ ਦਸ਼ਾ।
ਤੇ ਕਿਸੇ ਇੱਕ ਦੇ ਨਾਲ ਨਹੀਂ, ਇਹ ਸਾਡੇ ਸਾਰਿਆਂ ਦੇ ਨਾਲ ਹੁੰਦਾ। ਸਾਡੇ ਸਾਰਿਆਂ ਦੇ ਲਈ ਆਪਾਂ ਬੜੇ ਲੋਕ ਮਨਹੂਸ ਕਰਕੇ ਸਾਈਡ 'ਤੇ ਰੱਖੇ ਨੇ, ਬੜੇ ਆਪਾਂ ਕਰਮ ਵਾਲੇ ਕਰਕੇ ਸਾਈਡ 'ਤੇ ਰੱਖੇ ਨੇ, ਪਰ ਕਦੀ ਆਪਾਂ ਇਹ ਸੋਚਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਮਨਹੂਸ ਕਹਿ ਕੇ ਆਪਾਂ ਇੱਕ ਪਾਸੇ ਕੀਤਾ, ਕੀ ਉਹਦਾ ਪਰਿਵਾਰ ਨਹੀਂ? ਜੇ ਉਹਦਾ ਪਰਿਵਾਰ ਹੈ ਤਾਂ ਕੀ ਉਹਦਾ ਮਨਹੂਸ ਪੁਣਾ ਉਹਦੇ ਪਰਿਵਾਰ 'ਚ ਨਹੀਂ ਹੋਊਗਾ? ਉਹ ਤਾਂ ਬੜੇ ਪਰਿਵਾਰ ਦੇ ਵਿੱਚ, ਉਹ ਤਾਂ ਬੜੇ ਪਿਆਰ ਦੇ ਨਾਲ ਉਹਨੂੰ ਗੱਲ ਨਾਲ ਲਾਉਂਦੇ ਆ, ਉਹਨਾਂ ਦੇ ਲਈ ਤਾਂ ਉਹ ਚਾਹੁੰਦੇ ਆ, ਉਹਨਾਂ ਦੇ ਲਈ ਤਾਂ ਉਹ ਹਮੇਸ਼ਾ ਚੰਗਾ ਕਰਮ ਵਾਲਾ। ਇਸ ਕਰਕੇ ਆਪਾਂ ਮੰਨ ਕੇ ਚੱਲੀਏ ਕਿ ਜਦੋਂ ਤੁਹਾਨੂੰ ਬਾਹਰ ਕੋਈ ਚੀਜ਼ ਭੈੜੀ ਜਾਂ ਚੰਗੀ ਨਜ਼ਰ ਆਉਂਦੀ ਹੈ, ਉਹ ਤੁਹਾਡੇ ਮਨ ਦੀ ਅਵਸਥਾ, ਲੋੜ ਹੈ ਆਪਣੇ ਆਪ ਦੇ ਉੱਤੇ ਕੰਮ ਕਰਨ ਦੀ, ਲੋੜ ਹੈ ਆਪਣੇ ਆਪ ਦੇ ਵਿੱਚੋਂ ਗਲਤੀਆਂ ਲੱਭਣ ਦੀ, ਆਪਣੇ ਆਪ ਦੇ ਵਿੱਚ ਸੁਧਾਰ ਕਰਨ ਦੀ। ਜਿੰਨਾ ਚਿਰ ਆਪਾਂ ਬਾਹਰ ਲੱਭਦੇ ਰਹਾਂਗੇ ਉਹਨਾਂ ਚਿਰ ਤੱਕ ਇਸ ਸਮੱਸਿਆ ਦਾ ਹੱਲ ਵੀ ਕੋਈ ਨਹੀਂ। ਹੌਲੀ ਹੌਲੀ ਫਿਰ ਆਪਾਂ ਇਹਨਾਂ ਸਾਰੇ ਹੋ ਰਹੇ ਸਾਡੇ ਨਾਲ ਗਲਤ ਵਰਤਾਰਿਆਂ ਦਾ ਕਿਸੇ ਦੂਸਰੇ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣੇ ਆਪ ਨੂੰ ਸਾਫ਼ ਹੀ ਬਾਹਰ ਕੱਢ ਲੈਂਦੇ ਹਾਂ। ਅਤੇ ਜਿੰਨਾ ਚਿਰ ਤੱਕ ਆਪਾਂ ਆਪਣੇ ਆਪ ਨੂੰ ਦੋਸ਼ੀ ਨਹੀਂ ਸਮਝਾਂਗੇ, ਆਪਣੇ ਆਪ ਦੇ ਵਿੱਚ ਸੁਧਾਰ ਨਹੀਂ ਕਰ ਪਾਵਾਂਗੇ, ਆਪਣੇ ਆਪ ਦੇ ਵਿੱਚ ਸੁਧਾਰ ਨਾ ਕਰ ਪਾਏ, ਤਾਂ ਫਿਰ ਸਾਰੀ ਉਮਰ ਦੂਸਰਿਆਂ ਨੂੰ ਦੋਸ਼ ਦਿੰਦੇ ਹਾਂ, ਕੱਢਣ ਵਾਲੀ ਗੱਲ ਹੈ। ਅਤੇ ਜਦੋਂ ਆਪਾਂ ਇੱਦਾਂ ਦਾ ਜੀਵਨ ਬਣਾ ਲੈਂਦੇ ਹਾਂ ਫਿਰ ਉਸ ਜੀਵਨ ਦੇ ਵਿੱਚ ਦੁੱਖ ਹੁੰਦਾ, ਉਸ ਜੀਵਨ ਦੇ ਵਿੱਚ ਖਿੱਝ ਹੁੰਦੀ ਹੈ, ਉਸ ਜੀਵਨ ਦੇ ਵਿੱਚ ਬੇਈਮਾਨੀ ਹੁੰਦੀ ਹੈ, ਉਸ ਜੀਵਨ ਦੇ ਵਿੱਚ ਅੱਗੇ ਵਧਣ ਦੇ ਰਾਹ ਜਾਂ ਤਾਂ ਹੁੰਦੇ ਨਹੀਂ ਅਤੇ ਜਾਂ ਫਿਰ ਬਹੁਤ ਸੀਮਤ ਹੁੰਦੇ ਨੇ। ਜੇ ਖੁੱਲ੍ਹ ਕੇ ਅਸਮਾਨਾਂ ਦੇ ਵਿੱਚ ਉੱਡਣਾ, ਜੇ ਆਪਣਾ ਆਪਣੀ ਮਰਜ਼ੀ ਦੀ ਪਰਵਾਜ਼ ਲਾਉਣੀ ਆ, ਖੁੱਲ੍ਹ ਕੇ ਤਰੱਕੀਆਂ ਕਰਨੀਆਂ, ਖੁਸ਼ ਰਹਿਣਾ, ਤਾਂ ਫਿਰ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣਾ ਪਊਗਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਛੂਟ ਸੁਨਾਹੀ ਉਬ ਪਾਇਆਲ ਮੋਹਿ ਬਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿ ਨੀਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਦਿਨ ਕੋ ਪਵਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਨ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੁ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਇਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਧ ਜੋ ਰਾਖਨ ਹਾ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਦ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰ ਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਗਰਤ ਪੀਰ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆ
1: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਹੀ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾ ਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ
0: ਅਗਣਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
1: ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
1: ਜਿਸ ਕੀ ਬਸ ਸਾਗੇ ਰਾਖੈ ਪਪ ਕੀ ਆਗਿਆ ਮਾਨੇ ਮਾਥੈ
0: ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ
1: ਨਾਨਕ ਪਾਤ ਮਾਇਆ ਕੇ ਸਰ ਪਰ ਹੋਵਤ ਜਾਨ ਅਨੇਕ
0: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋਤੀ ਸਹਿ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ
0: ਬਟਾਉ ਸਿਓ ਜੋ ਲਾਵੈ ਨੇਹ ਤਾ ਕੋ ਹਾਥ ਨਾ ਆਵੈ ਕੇ
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
1: ਮਿਥਿਆ ਰਾਜੂ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
1: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਕੂ ਉੱਪਰ ਕਰਤ ਗੁਮਾਨ।

0: ਬਹਾਦਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
1: ਮਿਥਿਆ ਸਰਨ ਪਰ ਨਿੰਦਾ ਸੁਣੇ, ਮਿਥਿਆ ਹਸ ਪਰ ਦਰੁ ਕੁਹਿਰੇ।
0: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ।
1: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ।
0: ਮਿਥਿਆ ਤਨ ਹੀ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ।
1: ਬਿਨ ਬੂਜੇ ਮਿਥਿਆ ਸਭ ਪੈ ਸਫਲ ਦੇ, ਨਾਨਕ ਹਰ ਹਰ ਨਾਮ ਲੈ।
0: ਬਿਰਥੀ ਸਾਖਤ ਕੀ ਆਰ ਜਾ, ਸੱਚ ਬਿਨਾ ਕਹਿ ਹੋਵਤ ਸੂਚਾ।
1: ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤਾ ਕਹਿ ਦੁਰਗੰਧ।
0: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ।
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ, ਜੋ ਕਰ ਪ੍ਰਤੇ ਨਿਰਾਰ ਧਾਮ।
0: ਧਨ ਧਨ ਤੇ ਜਨ ਜਿਹ ਘਟ ਬਸਿਓ, ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ।
1: ਰਹਿਤ ਵਰ ਕਛ ਅਵਰ ਕਮਾਵਤ, ਮਾਨੀ ਪੀਤ ਮਖੋ ਗੰਡਲਾਵਤ।
0: ਜਾਨਨ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨ ਕਾਹੂ ਭੀਨ।
1: ਔਰ ਉਪਦੇਸ਼ ਆਪਣਾ ਕਰੈ, ਆਵਤ ਜਾਵਤ ਜਨ ਮੈਂ ਮਰੈ।
0: ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ।
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚੰਨ ਪ੍ਰਾਤਾ।
0: ਕਰੋ ਬੇਨਤੀ ਪਾਰ ਬ੍ਰਹਮ, ਸਭ ਜਾਣੈ ਆਪਣਾ ਕੀਆ ਆਪਹਿ ਮਾਨੈ।
1: ਆਪੇ ਆਪ ਕਰਤ ਨਵੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ।
0: ਉਹ ਪਾਪ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ।
1: ਪਾਵੈ ਤਿਸ ਲੈ ਲੜ ਲਾਏ, ਥਾਂ ਥਨੰਤਰ ਰਿਹਾ ਸਮਾਏ।
0: ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗ ਜਨਾ ਕੈ ਮਨ ਵਿਸਰਾਮ। 8-5 ਸਲੋਕ।
0: ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ।
0: ਜੇ ਪ੍ਰਸਾਦ ਸੁਗੰਧ ਤਨ ਲਾਵੇ, ਤਿਸ ਕੋ ਸਿਮਰਤ ਪਰਮਗਤ ਪਾਵੇ।
1: ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਇ ਸਦਾ ਮਨ ਅੰਦਰ।
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪਹਿਰ ਸਿਮਰੋ ਤਿਸ ਰਸਨਾ।
1: ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ।
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ, ਤਿਸੈ ਧਿਆ ਕਤਵ ਲੁਭਾਵੇ।
1: ਜੇ ਪ੍ਰਸਾਦ ਸੁਸੇ ਸੁਈ ਜੈ, ਮਨ 8 ਪਹਿਤਾ ਕਾ ਜਸ ਗਵੀ ਜੈ।
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ, ਮੁਖਤਾ ਕੋ ਜਸ ਰਸਨ ਬਖਾਨੈ।
1: ਜੇ ਪ੍ਰਸਾਦ ਤੇ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।
0: ਪ੍ਰਭ ਜੀ ਜਪਤ ਦਰ ਗੈ ਮਾਨ, ਪਾਵੈ ਨਾਨਕ ਪਤ ਸੇਤੀ ਘਰ ਜਾਵੇ।
1: ਜੇ ਪ੍ਰਸਾਦ ਔਰੋ ਕੰਚਨ ਦੇਹੀ, ਲਿਵ ਲਾਓ ਤਿਸ ਨਾਮ ਸਨੇਹੀ।
0: ਜੇ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ।
1: ਜੇ ਪ੍ਰਸਾਦ ਤੇ ਸਗਲ ਛਿਦਰ ਢਾਕੈ, ਮਨ ਸੰਨੀ ਪ੍ਰਭ ਠਾਕਰ ਪ੍ਰਭ ਤਾਕੈ।
0: ਜੇ ਪ੍ਰਸਾਦ ਤੁਝ ਕੋ ਨ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ।
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾ ਕੀ ਭਗਤ ਕਰੇ।
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ, ਮਨ ਤਿਨ ਸਿਮਰਤ ਕਿਉਂ ਆਲਸ ਕੀ ਜੈ।
1: ਜੇ ਪ੍ਰਸਾਦ ਅਸੁਹਸ ਅਸਵਾਰੀ, ਮਨ ਤਿਸ ਪਾ ਕੋ ਕਬੂ ਨਾ ਵਿਸਾਰੀ।
0: ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪੁਰੇ ਪ੍ਰਭ ਆਪਣੇ ਮਨਾ।
1: ਜਿਨ ਤੇਰੀ ਮਨ ਬੰਤ ਬਨਾਈ, ਉਠਤ ਬੈਠ ਸਤਿ ਸਹਿਤੇ ਆਈ।
0: ਸਹਿਤੇ ਆ ਜੋ ਇਕ ਅਲਖ ਹੈ, ਇਹਾਂ ਉਹਾਂ ਨਾਨਕ ਤੇਰੀ ਰੱਖੈ।
1: ਜੇ ਪ੍ਰਸਾਦ ਕਰੇ ਪੁੰਨ ਬਹੁਦਾਨ, ਮਨ 8 ਪਹਿਰ ਕਰ ਤਿਸਕਾ ਧਿਆਨ।
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ।
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ।
0: ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ।
1: ਜੇ ਪ੍ਰਸਾਦ ਤੇਰੀ ਪਤਰ ਹੈ, ਗੁਰ ਪ੍ਰਸਾਦ ਨਾਨਕ ਜਸ ਕਹਿ।
0: ਜੇ ਪ੍ਰਸਾਦ ਸੁਣੈ ਕਰਨਾਦ, ਜੇ ਪ੍ਰਸਾਦ ਪੇਖੈ ਬਿਸਮਾਦ।
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੋ ਸਹਿਜੇ ਬਸਨਾ।
0: ਜੇ ਪ੍ਰਸਾਦ ਹਸਤ ਕਰ ਚਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ।
1: ਜੇ ਪ੍ਰਸਾਦ ਪਰਮ ਗਤ ਪਾਵੈ, ਜੇ ਪ੍ਰਸਾਦ ਸੋ ਸਹਿਜ ਸਮਾਵੈ।
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ।
1: ਜੇ ਪ੍ਰਸਾਦ ਤੂੰ ਪਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ।
0: ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੁਤਾ ਕੋ ਜਾਪ।
1: ਜੇ ਪ੍ਰਸਾਦ ਤੇਰੇ ਕਾਰਜ ਪੂਰੈ, ਤਿਸੇ ਜਾਨ ਮਨ ਸਦਾ ਹਜੂਰ ਹੈ।
0: ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸੁਰਾਚ।
1: ਜੇ ਪ੍ਰਸਾਦ ਸਭ ਕੀਰਤ ਹੋਏ, ਨਾਨਕ ਜਾਪ ਜਪੈ ਜਪ ਸੋਏ।
0: ਆਪ ਜਪਾਏ ਜਪੈ ਸੋ ਨਾਓ, ਆਪ ਗਾਏ ਸੋ ਹਰ ਗੁਣ ਗਾਓ।
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ।
0: ਸਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ।
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂ ਲਿਆ।
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ, ਨਾਨਕ ਕਿਨ ਕਹਿ ਕਛੂ ਨਹਾਥ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ। 8-6 ਸਲੋਕ।
0: ਆਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸਾਧਕ ਸੰਗ ਮਖੂਜਲ ਹੋਤ, ਸਾਧ ਸੰਗ ਮਲ ਸਗਲੀ ਖੋ।
0: ਸਾਧਕ ਸੰਗ ਮਿਟੈ ਅਭਿਮਾਨ, ਸਾਧਕ ਸੰਗ ਪ੍ਰਗਟੈ ਸੋ ਗਿਆਨ।
1: ਸਾਧਕ ਸੰਗ ਬੁਜੇ ਪਮਨੇਰਾ, ਸਾਧ ਸੰਗ ਸੁਬਹੁਤ ਨਵੇਰਾ।
0: ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗੇ ਕੂਪਰ ਜਤਨ।
1: ਸਾਧਕ ਕੀ ਮਹਿਮਾ ਬਰਨੇ ਕੌਣ ਪੁਰਾਣੀ, ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ।
0: ਸਾਧਕ ਸੰਗ ਅਗੋਚਰ ਮਿਲੈ, ਸਾਧਕ ਸੰਗ ਸਦਾ ਪ੍ਰਫੁੱਲੈ।
1: ਸਾਧਕ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ।
0: ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ।
1: ਸਾਧਕ ਸੰਗ ਨਾ ਕਤੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ।
0: ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ।
1: ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੇ ਸੰਗ ਮਹਾਪੁਨੀ।
0: ਸਾਧ ਸੰਗ ਕਿਸੇ ਨਹੀਂ ਬੈਰ, ਸਾਧਕ ਸੰਗ ਨਾ ਬੀਂਗਾ ਪੈਰ।
1: ਸਾਧਕ ਸੰਗ ਨਹੀਂ ਘੁਮੰਦਾ, ਸਾਧ ਸੰਗ ਜਾਣੇ ਪਰਮਾਨੰਦਾ।
0: ਸਾਧਕ ਸੰਗ ਨਹੀਂ ਹੋ ਤਾਪ, ਸਾਧਕ ਸੰਗ ਤਜੈ ਸਾ ਬਾਪ।
1: ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣਿਆਈ।
0: ਸਾਧਕ ਸੰਗ ਨਾ ਕਬਹੂ ਮੂੰਹ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗਤ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕੈ ਸੰਗ ਦੇੜੇ ਸਭ ਧਰਮ ਸਾਧਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕੈ ਸੰਗ ਸਰਵਥਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਵਿਛੜ ਤਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮੀਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਬ ਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰ ਹੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗਹੇਤ
1: ਨ ਸੁਨੇ ਕਾਹੁ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰ ਹੈ ਮਨ ਕੀ ਬਾਸ਼ਨਾ ਮਨ ਤੇ ਟਰ ਹੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਬੈ जैसनो का निर्मल तर्म
0: काहू फल की इच्छा नहीं बाछै केवल पात कीर्तन संग राचै
1: मंत्र अंतर सिमरन गोपाल सब ऊपर होवत कृपाल
0: आप दृढ़ अवरह नाम जपावै नानक हो वैष्णो परमगत पावै
1: भगवती भगवान भगत का रंग सगल त्याग दुष्ट का संग
0: मंते बिनसै सगला भरम कर पूजै सगल पार ब्रह्म
1: सत्संग पापा मल खोवै तिस भगवती की मत उत्तम होवै
0: भगवंत की टहल करै नितनीत मंता नरपै विष्णु प्रीत
1: हर के चरण हृदय बसावै नानक ऐसा भगवती भगवंत को पावै
0: सुपंडित जो मन पर बुद्ध है राम नाम आत्म सुध है
1: राम नाम सारस पीवै उस पंडित के उपदेश जग जीवै
0: हर की कथा हृदय बसावै सुपंडित फिर जो न आवै
1: वेद प्राण सिमरत बुझै मूल सुख मैं जाने स्थूल
0: चौं वर्णा को दे उपदेश नानक उस पंडित को सदा आदेश
1: बीज मंत्र सर्व को ज्ञान चौं वर्णा मैं जपे को नाम
0: जो जो जपै तिसकी गाथ होए साध संग पावै जन पुए
1: कर कृपा अंतर उधारे पशु प्रेत मुक्त पाथर को तारे
0: सर्व रोग का औखद नाम कल्याण रूप मंगल गुण गाम
1: हो जुगत किते ना पाई है धर्म नानक तिस मिले जिस लिखिया तुर कर्म
0: जिसका मन पार ब्रह्म का निवास तिसका नाम सत रामदास
1: आत्म नाम तिस नदरी आया दास संत भाय तिन पाया
0: सदा नित नित हर जान सो दास दरगह प्रवान
1: अपने दास को आप कृपा करे तिस दास को सब सो जी पर
0: सगल संग आत्मो दास ऐसी जोत नानक रामदास
1: किया गया तुम हितावै जीवन मुक्त सो कहावै
0: ऐसा हरक तैसा सोग सदा अनंत नहीं बियोग
1: ऐसा सुन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वरताए साई जुगत नानक ओ प्रह कहिया जीवन मुक्त
0: पार ब्रह्म के सगले ठाओ जित जित का राखै तैसा तिनाओ
1: आपे कन करावन जोग प्रभावै सोई फन होग
0: असरे आप हो अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अवनाश
0: सदा सदा सदा दयाल सिमर सिमर नानक भय निहाल
1: सुख मनी सुख अमृत पब नाम भगत जना कै मन विश्राम अठ नौ श्लोक
0: उस्तत करे अनेक जन अंत न पारा वार नानक रचना प्रभ रची बहुविध अनक प्रकार सत नाम श्री वाहिगुरु अष्टपदी
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के श्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नपत नाम ते आवै नानक करते का अंत न पावे
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब को हिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो ते तित लगना नानक करते की जाने करता रचना
1: कई कोट सिज्जति जोगी कई कोट राजे रस भोगी
0: कई कोट पंखी सर्प पाए कई कोट पाथर बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दान विंदर सिर छत्र
1: सुमदरी अपने सुतार है नानक जिस जिस पावे तिस तिस निस्तार है
0: कई कोट राजस्ताम सातक कई कोट वेद पुराण सिमर तर शास्त्र
1: कई कोट के रतन समुंद कई कोट नाना प्रकार जंत
0: कई कोट किए चरजीव कई कोट गिरी मेर स्वर्ण थी
1: कई कोट जाकिन प्रसाच कई कोट भूत प्रे सुकर मिर्गा
0: सब ते नेरा सब हूते दूर नानक आप लिप्त रहा भरपूर
1: कई कोट पाताल के वासी कई कोट नर्क सुर्ग निवासी
0: कई कोट जन मै जीवै मर है कई कोट बहु जूनी फिर है
1: कई कोट बैठती खाए कई कोट खाले तक पाए
0: कई कोट किए धनवंत कई कोट माया मह चिंत
1: जय जय भाणा तय तय राखे नानक सब किश प्रभ के हाथे
0: कई कोट भय बैरागी राम नाम संगतिन लिव लागी
1: कई कोट प्रभ को खोजनते आत्म मैं पार ब्रह्म नहंते
0: कई कोट दर्शन प्राप्य आस तिन को मिल्यो प्रभ बिनास
1: कई कोट मागै सत्संग पार ब्रह्म तिन लागा रंग
0: जिनको है आप सो प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई जोत कीनो विस्तार
1: कई बार पसरो पासार सदा सदा एक अहंकार
0: कई कोट कीने बहु पात प्रभ ते हुए ब्रह्मा है समात
1: ताका अंत न जाने कोई आपे आप नानक प्रभ सोए
0: कई कोट पार ब्रह्म के दास तिन होवत आत्म परगास
1: कई कोट तत के बेते सदा निहारे इसको नेत्रे
0: कई कोट नाम रस पीवै अमर भय सद सद ही जीवै
1: कई कोट नाम गुण गावै आत्म रस सहि समावै
0: अपने जन को सास सास समारे नानक कोई परमेश्वर के प्यारे
1: सुख मनी सुख अमृत प्रभ नाम भगत जना कै मन विश्राम अठ दस श्लोक
0: कारण कारण प्रभ एक है दूसर नाही ਨਾਹੀ ਕੋਏ, ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
1: ਕਰਨ ਕਰਾਉਣ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋਗ।
0: ਕਿਨ ਮੈਂ ਥਾਪੋ ਥਾਪ ਨਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ।
1: ਹੁਕਮੈ ਧਾਰ ਅਤਰ ਰਹਾਵੈ, ਹੁਕਮੈ ਉਪਜੈ ਹੁਕਮ ਸਮਾਵੈ।
0: ਹੁਕਮੈ ਊਚ ਨੀਚ ਵਿਵਹਾਰ, ਹੁਕਮੈ ਅਨਕ ਰੰਗ ਪ੍ਰਕਾਰ।
1: ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਈ।
0: ਪ੍ਰਭਾਵੈ ਮਨ ਗਤ ਪਾਵੈ, ਪ੍ਰਭਾਵੈ ਤਾਂ ਪਾਥਰ ਤਰਾਵੈ।
1: ਪ੍ਰਭਾਵੈ ਬਿਨ ਸਾਸਤੇ ਰਾਖੈ, ਪ੍ਰਭਾਵੈ ਤਾਂ ਹਰ ਗੁਣ ਪਾਖੈ।
0: ਪ੍ਰਭਾਵੈ ਤਾਂ ਪਥ ਤੁਧਾਰੈ, ਆਪ ਕਰੈ ਆਪਨ ਵਿਚਾਰੈ।
1: ਦੁਹਸਰੇ ਆਕਾਸ਼ ਸੁਆਮੀ, ਖਿਲੈ ਵਿਖਸੈ ਅੰਤਰ ਜਾਮੀ।
0: ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ।
1: ਕਉ ਮਾਨਕ ਤੇ ਕਿਆ ਹੋਇਆਵੈ, ਜੋ ਤਿਸ ਭਾਵੈ ਸੋਈ ਕਰਾਵੈ।
0: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ।
1: ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ।
0: ਭਰਮੇ ਭੂਲਾ ਦਹਿ ਦਿਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ।
1: ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਾਨਾ ਮਿਲੇ।
0: ਖਿਨ ਮਹਿ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ।
1: ਜਾ ਕਾ ਦਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਾ ਦਸ ਪਲਟਾਵੈ।
0: ਜਾ ਕੋ ਆਪਣੀ ਕਰੈ ਬਖਸ਼ੀਸ, ਤਾ ਕਾ ਲੇਖਾ ਨਾ ਗਣੈ ਜਗਦੀਸ਼।
1: ਜੀਉ ਪਿੰਡ ਸਭ ਤਿਸ ਕੀ ਰਾਸ, ਘੜ ਘੜ ਪੂਰਨ ਬ੍ਰਹਮ ਪ੍ਰਗਾਸ।
0: ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਵਡਾਈ।
1: ਇਸ ਕਾ ਬਲ ਨਾ ਇਸ ਹਾਥ, ਕਰਮ ਕਰਮ ਸਰਵ ਕੋ ਨਾਥ।
0: ਆਗਿਆਕਾਰੀ ਬਪਰਾ ਜੀਉ, ਜੋ ਤਿਸ ਭਾਵੈ ਸੋਈ ਫੁਨਥੀਓ।
1: ਕਬਹੂ ਊਚ ਨੀਚ ਮੈਂ ਬਸੈ, ਕਬੂ ਸੋਕ ਹਰ ਖਰੰਗ ਹਸੈ।
0: ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਉਬ ਆਕਾਸ਼ ਪਿਆਲ।
1: ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ।
0: ਕਬਹੂ ਨਿਤ ਕਰੈ ਬਹੁ ਭਾਂਤ, ਕਬਹੂ ਸੋਈ ਰਹੇ ਦਿਨ ਰਾਤ।
1: ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕਿਹੋ ਤਰਵਾਲ।
0: ਕਬਹੂ ਹੋਏ ਬਹਿ ਬੜ ਰਾਜਾ, ਕਬਹੂ ਭੇਖਾਰੀ ਨੀਚ ਕਾ ਸਾਜਾ।
1: ਕਬਹੂ ਆਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ।
0: ਜਿਉਂ ਪ੍ਰਭ ਰਾਖੈ ਤਿਵਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ।
1: ਕਬਹੂ ਹੋਏ ਪੰਡਿਤ ਕਰੇ ਵਖਿਆਨ, ਕਬਹੂ ਮੋਹਧਾਰੀ ਲਾਵੈ ਧਿਆਨ।
0: ਕਬਹੂ ਤਰ ਤੀਰਥ ਇਸ਼ਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ।
1: ਕਬਹੂ ਕੀਟ ਹਸ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ।
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜਿਉਂ ਪ੍ਰਭ ਭਾਵੈ ਤਿਵੈ ਨਚਾਵੈ।
1: ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ।
0: ਕਬਹੂ ਸਾਧ ਸੰਗਤ ਇਹੋ ਪਾਵੈ, ਉਸ ਸਥਾਨ ਤੇ ਬਹੁਰ ਨ ਆਵੈ।
1: ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼।
0: ਮਨ ਤਨ ਨਾਮਰ ਤੇ ਕਰੰਗ, ਸਦਾ ਵਿਸੈ ਪਾਰ ਬ੍ਰਹਮ ਕਹਿ ਸੰਗ।
1: ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਜੋਤ ਸਮਾਨ।
0: ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ। 8-11 ਸਲੋਕ।
0: ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ। ਬੜੇ ਬੜੇ ਅਹੰਕਾਰੀਆਂ, ਨਾਨਕ ਗਰਬ ਗਲੇ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
1: ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰ ਪਾਤੀ ਹੋ ਸਵਾਨ।
0: ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ।
1: ਆਪਸ ਕੋ ਕਰਮੰਤ ਕਹਾਵੈ, ਜਨਮ ਮਰੇ ਬੋ ਜੋਨ ਭਰਮਾਵੈ।
0: ਧਨ ਭੂਮਗਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ।
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ।
0: ਧਨਵੰਤਾ ਹੋਏ ਕਰ ਗੁਰਬਾਵੈ, ਤ੍ਰਿਣ ਸਮਾਨ ਕੱਛ ਸੰਗ ਨ ਜਾਵੈ।
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ, ਪਲ ਪੀਤਰਤਾ ਕਾ ਹੋਏ ਬਿਨਾਸ।
0: ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਪਸਮੰਤ।
1: ਕਿਸੇ ਨਾ ਬਦੇ ਆਪ ਹੰਕਾਰੀ, ਧਰਮ ਰਾਇ ਤਿਸ ਕਰੇ ਖੁਆਰੀ।
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ, ਸੋ ਜਾਨ ਨਾਨਕ ਦਰ ਗੈ ਪ੍ਰਵਾਨ।
1: ਕੋਟ ਕਰਮ ਕਰੇ ਹੋ ਤਾਰੈ, ਸ਼ਰਮ ਪਾਵੈ ਸਗਲੇ ਬਿਰਥਾਰੈ।
0: ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ।
1: ਅਨਕ ਯਤਨ ਕਰਾ ਤੁਮ ਨੀਂਦਰਵੈ, ਹਰ ਦਰ ਗੈ ਕੋ ਕੈਸੈ ਗਵੈ।
0: ਆਪਸ ਕਉ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ।
1: ਸਰਬ ਕਿਰਿਆਂ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ।
0: ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਾਂ ਵਿਸ ਕੋ ਸੁਖ ਨਾਹੀ ਕੋਏ।
1: ਜਾਵੇ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਬ ਜੋਨ ਮੈਂ ਫਿਰ।
0: ਜਬ ਧਾਰੈ ਕੋ ਬੈਰੀ ਮੀ, ਤਬ ਲਗ ਨਿਹਚਲ ਨਾਹੀ ਚੀਤ।
1: ਜਬ ਲਗ ਮੋਹ ਮਗਨ ਸੁਮਾਏ, ਤਬ ਲਗ ਧਰਮ ਲੈ ਦੇ ਸਜਾਏ।
0: ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹੋਂ ਛੂਟੈ।
1: ਐਸ ਕਟੇਲਾ ਕੋਟ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ।
0: ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ।
1: ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਤ ਬਿਤੈ ਸਭ ਕਾਜੈ।
0: ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੈ ਪ੍ਰਾਪਤ ਹੋਏ।
1: ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾ।
0: ਕਰਨ ਕਰਾਵਨ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ।
1: ਜੈਸੀ ਦਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ।
0: ਜੋ ਕਿਛ ਕੀਨੋ ਸੋ ਆਪਣੈ ਰੰਗ, ਸਭ ਤੇ ਦੂਰ ਸਭ ਹੋ ਕੈ ਸੰਗ।
1: ਪੂਜੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ।
0: ਮਰੈ ਨ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ।
1: ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ।
0: ਆਪ ਕੀਨੋ ਆਪਨ ਵਿਸਥਾਰ, ਸਭ ਕਾ ਛੁਸਕਾ ਉਹ ਕਰਨੈ ਹਾਰ।
1: ਤੇ ਪਿੰਨ ਕਹੋ ਕਿਛ ਹੋਏ, ਥਾਂ ਤਨੰਤਰ ਏਕੈ ਸੋਏ।
0: ਆਪਣੇ ਚਿਲੇ ਤਬ ਕਰਨੈ ਹਾਰ, ਕੌਤ ਕਰੈ ਰੰਗ ਅਪਾਰ।
1: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨ ਜਾਏ।
0: ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਿਖਿਆਨੀ।
1: ਸੱਚ ਸੱਚ ਸੱਚ ਸਭ ਕੀ ਨਾ, ਕੋਟ ਵਧੇ ਕਿਨੇ ਵਿਰਲੇ ਚੀਨਾ।
0: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਨ ਵਖਾਣੀ।
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ।
1: ਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-12 ਸਲੋਕ।
0: ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ अवतार सतनाम श्री वाहिगुरु अष्टपदी
1: संत के दुखन हर जा कटै संत के दुखन जमते नहीं छुटै
0: संत के दुखन सुख सब जाए संत के दुखन नरक में पाए
1: संत के दुखन मत होए मलीन संत के दुखन सुबाते ही
0: संत के हते को रखे न कोए संत के दुखन थान भ्रष्ट होए
1: संत कृपाल कृपा जे करै नानक संत संग निंदक बीतर
0: संत के दुखन ते मुख पावे संतन के दुखन कागजों लवे
1: संतन के दुखन सर्व जोन पाए संत के दुखन त्रिक्त जोन करमाए
0: संतन के दुखन तृष्णा में जल है संत के दुखन सब कुछ हल है
1: संत के दुखन ते सब जाए संत के दुखन नीच नीचाए
0: संत दुखी का था उको नाहे नानक संत पावे ता ओए भीगत पाहे
1: संत का निंदक महा अतताई संत का निंदक खंटिक न पाई
0: संत का निंदक महा त्यारा संत का निंदक परमेश्वर मारा
1: संत का निंदक राज तेहीन संत का निंदक दुखी आर दीन
0: संत के निंदको सर्व रोग संत के निंदको सदा बिजोग
1: संत की निंदा दुख में दुख नानक संत भावे ता उसका भी होए मोख
0: संत का दुखी सदा पवित संत का दुखी के सह का निमित
1: संत के दुखी को डान लागे संत को दुखी को सब त्याग
0: संत का दुखी महा अहंकारी संत का दुखी सदा बिकारी
1: संत का दुखी जन में मरे संत के दुख ना सुख ते टरे
0: संत के दुखी को ना ही ठाओ नानक संत पावे ता ले मिलाए
1: संत का दुखी अज बीते टूटे संत का दुखी किते काज ना पहुंचे
0: संत के दुखी को ध्यान परमाइया संत का दुखी उजड़ पाइया
1: संत का दुखी अंतर ते थोथा जो सास में ना मृत की लोथा
0: संत के दुखी की जड़ किछ नाहे आपन बीजा पे ही खाहे
1: संत के दुखी को अवर ना रखन हार नानक संत भावे ता ले उबार
0: संत का दुखी ओ बिल लाए जो जल बिहुन मछली तड़फड़ाए
1: संत का दुखी भूखा नहीं राजा जो पावक इधर नहीं त्रापे
0: संत का दुखी छुटा के ला जो बुआर तिल खेत माहे बहेला
1: संत का दुखी धर्म ते रहत संत का दुखी सद मिथ्या कहत
0: किरत नंद का तुर ही पया नानक जो तिस पावे सोई थिया
1: संत का दुखी बिगरूप हो जाए संत के दुखी को दरगह मिला सजाए
0: संत का दुखी सदा सहकाई है संत का दुखी मां ना मरे ना जीवाई है
1: संत के दुखी की पूजे ना आसा संत का दुखी उठ चले निराशा
0: संत के दुख ना तृष्णा कोई जैसा पावे तैसा कोई होए
1: पया कितन मेटे कोई नानक जाने सच्चा सोई
0: सब कर तिसके ओहो करने हार सदा सदा तिसको नमस्कार
1: तब की उस्तत करो दिन रात तिसे त्या वो सास गिरा
0: सब कछ वरत है तिसका किया जैसा करे तैसा को थिया
1: अपना खेल अब करने हार दूसर कौन कहे विचार
0: जिसनो कृपा करे तिस अपन नाम दे बडभागी नानक जन से
1: सुखमनी सुख अमृत प्रभ नाम पग जना कै मन विश्राम अठ तेरा श्लोक
0: तजो स्यानप सुरजन हो सिमरो हर हर राय एक आस हर मन रखो नानक दुख भरम पौ जाए सत नाम श्री वाहिगुरु अष्टपदी
1: मन की टेक विधि सब जान देवन को एक है भगवान
0: जिस कह दिया रह अगाए बहुर न तृष्णा लागे आए
1: मारे राखे एक आप मन कै कुछ नाही हा
0: तिसका हुक्म बूढ़ सुख होए तिसका नाम रख कंठ परोए
1: सिमर सिमर सिमर पर सोए नानक बिघ्न लागे कोई
0: उस्तत मन में कर निरंकार कर मन मेरे सत व्यवहार
1: निर्मल रसना अमृत पियो सदा सुहेला कर ले जियो
0: नैनो पे ठाकुर का रंग साध संग बिन सह सब संग
1: चरण चलो मार गोविंद मिटे पाप जपिए हर बिंद
0: हर हर कर्म सरवन हर कथा हर दरगह नानक उजल मथा
1: वडबागी ते जन जग माहे सदा सदा हर की गुण गाहे
0: राम नाम जो कर है बीचार से धनवंत गनी संसार
1: मन तन मुख बोले हर मुखी सदा सदा जानो ते सुखी
0: एको एक एक पछाने इतुत की हो सूझी जाने
1: नाम संग जिसका मन माने नानक तिन निरंजन जाने
0: गुर प्रसाद अपन आप सूझे तिसकी जानो तृष्णा बुझे
1: सा संग हर हर जस कह तू सर्व रोग त्यो हर जन नहत
0: आंदर कीर्तन केवल बख्यान ग्रस्त में सोई निर्वाण
1: एक ऊपर जिस जन की आशा तिसकी कटिए जम की फासा
0: पार ब्रह्म की जिस मन भूख नानक तिस है ना लागे दुख
1: जिसको हर पर मंचित आवे सो संत सुहेला नहीं डुलावे
0: जिस पर अपना कृपा कर सो सेव कहो किसते डर है
1: जैसा सा तैसा दिष्टाया अपने कार्य में आप समाया
0: सोदत सोदत सोदत सीजा गुर प्रसाद तत सा बूझया
1: जब देखो ता सब किछ मूल नानक सो सुखम सोई स्थूल
0: नह किछ जन्म है नह किछ मर है आपन चलित आप ही कर है
1: आवन जावन दिष्ट अनदिष्ट आज्ञाकारी तारी सब शिष्ट
0: आपे आप सगल मह आप अनक जुगत रच थापो थाप
1: अविनाशी नाही किछ खंड तारन धार रहो ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तनमंत
0: प्रभु के सेवक सगल उदाहरण प्रभु के सेवक दुख विसारन
1: आपे मेल लय कृपाल गुर का सो जो पै निहाल
0: उनकी सेवा सोई लागे जिसनो कृपा करह बड़ भाग
1: नाम जपत पावे विश्राम नानक तिन पुरख को उत्तम करमान
0: जो किछ करे सो प्रभु कै रंग सदा सदा सह हर संग
1: सह सुबह होवे सो होए करने हार पछाण सोए
0: प्रभु का किया जन मीठ लगाना जैसा सा तैसा दृष्टाना
1: जिसते उपजे तिस महे सुमाए ओए निधान ओए सुख निदान उन्हों बनाए
0: आपस को आप दीनो मान नानक प्रभु जन एको जान
1: सुख मनी सुख अमृत पव नाम भग जना कै मन विश्राम अठ चौदह श्लोक
0: सर्व कला भरपूर प्रभु बिरथा जानन हार जा कै स्मरण उदरिय नानक तिस बलिहार सत नाम श्री वाहिगुरु अष्टपदी
1: टूटी गानन हार गोपाल सर्व जिया आपे प्रतपाल।
0: सगल की चिंता जिस मन माहे तिस्ते बिरथा कोई नाहे।
1: रे मन मेरे सदा हर जाप अवनाशी प्रभा पे आप।
0: आपन की आकछु न होए जी सौ प्राणी लोचै कोए।
1: तिस बिन नाही तेरे किछ काम गत नानक जप एक हर नाम।
0: रूपवंत होए नाही मोह प्रभु की जोत सगल घट सो है।
1: तनवंता होए क्या को गर्भ है जा सब की तिसका दिया दर्व है।
0: अत सूरज को कहावे प्रभु की कला बिना कहतावे।
1: जी को होए बह दातार तिस दिन हार जाने गवार।
0: जिस गुरु प्रसाद टूटे हां रोग नानक सूजन सदा अरोग।
1: ज्यो मंदिर को था मैं थमन त्यो गुर का शब्द मने अस्थमन।
0: ज्यो पाखान नाव चढ़ता रह प्राणी गुर चरण लागत निस्तार।
1: ज्यो अंत का दीप प्रगास गुर दर्शन देख मन होए बिगास।
0: ज्यो महाद्यान मह मार्ग पावे त्यो साधु संग मिल जोत प्रगटावे।
1: इन संतन की बाछो तूर नानक की हर लोचा पूर।
0: मन मूर्ख काहे बिल लाइए पुरब लिखे का लिखिया पाइए।
1: दुख सुख प्रभु देव नहार अवर त्याग तुत सह चितार।
0: जो कछ करे सोई सुखमान भूला काहे फिर जान।
1: कौन बसताई तेरा संग लपट रहो रस डूबी पतंग।
0: राम नाम जा फिर दे माहे नानक पद से ती कर जाहे।
1: जिस्व कर को लेन तू आया राम नाम संतन घर पाया।
0: ताजब मान ले हो मन मूल राम नाम हृदय महतोल।
1: लाद खेप संत संचाल अवर त्याग विखिया जंजाल।
0: तन तन कह सब कोए मुख उजल हर दर गै सोए।
1: हो वापार बिरला वापार है नानकता कै सद बलिहार है।
0: चरण साध के धोए धोए पियो अर्प साध को अपना जियो।
1: साध की तूर करो स्नान साध उपर जाइए कुर्बान।
0: साध सेवा वड भागी पाइए साध संग हर कीर्तन गाइए।
1: अनक विघन ते साधु राखे हर गुण गाए अमृत रस चाखे।
0: कोट गही संत है दर आया सर्ब सुख नानक तेह पाया।
1: मृतो को जीवा लनहार भूखे को देवत आधार।
0: सर्ब निदान जाकी दृष्टि माहे पुरब लिखे का लहना पाहे।
1: सब तिसका करने जोग तिस बिंदु सर हुआ न होग।
0: जप जान सदा सदा दिन रहनी सब ते उच निर्मल एह करनी।
1: हर कृपा जिसको नाम दिया नानक सो जन निर्मल थिया।
0: जाके मन गुर की प्रति तिस जन आवे हर प्रवचीत।
1: भगत भगत सुनिए तिहलोए जाके हृदय को होए।
0: सच करनी सच ताकि रहत सच हृदय सत मुख कहत।
1: साची दिस साचा आकार सच वर्ती साचा पासार।
0: पार ब्रह्म जिन सच कर जाता नानक सो जन सच समाता।
1: सुख मनी सुख अमृत प्रभ नाम भगत जना कै मन विश्राम। अठ पंद्रह श्लोक।
0: रूप न रेख न रंग किछ त्रह गुण ते प्रापिन। तिसह बुझाए नानका जिस होवै सो प्रसन्न। सत नाम श्री वाहे गुरु अष्टपदी।
1: अवनाशी ब्रह्मन में राख मान की तू प्रीत त्याग।
0: तिसते परे नाही किछ कोए सर्ब निरंतर एको सोए।
1: आपे बिना आपे दाना गहर गंभीर गही सुजाना।
0: पार ब्रह्म परमेश्वर गोविंद कृपा निधान दयाल बख्शंद।
1: सात तरे की चरनी पाओ नानक कै मन इहो अनुराग।
0: मनसा पूर्ण शरणा जोग जो कर पाया सोई होग।
1: हरन परन जाका नेत्र फोर तिसका मंत्र न जाने होर।
0: आनंद रूप मंगल सत जाकै सर्ब थोक सुनिए कर ताकै।
1: राज मैं राज जोग मैं जोगी तब मैं तभी सरगस्त मैं भोगी।
0: त्याए त्याए भगत है सुख पाया नानक तिस पुरख का किनै अंत न पाया।
1: जाकी लीला कीमत नाहे सगल देव हारे वगाहे।
0: पिता का जन्म के जानै पूत सगल परोई अपने सूत।
1: सुमत ज्ञान ध्यान जन दे जन दास नाम ते आवै से।
0: तेह गुण मैं जाको परमाए जन्म रह फिर आवै जाए।
1: ऊंच नीच तिसके स्थान जैसा जनावे तैसा नानक जान।
0: नाना रूप नाना जाके रंग नाना भेख करै करंग।
1: नाना बितकीनो विस्तार प्रभ बनासी एकंकार।
0: नाना चलित करे खिन माहे पूरहे ओ पूर्ण सब ठाए।
1: नाना बित कर बंत बनाई अपनी कीमत आपे पाई।
0: सब कट तिसके सब तिसके ठाओ जप जप जीवे नानक हर नाओ।
1: नाम के धारे सगले जंत नाम के धारे खंड ब्रह्मंड।
0: नाम के धारे सिमरत वेद पुराण नाम के धारे सुनन ज्ञान ध्यान।
1: नाम के धारे आकाश पताल नाम के धारे सगल आकार।
0: नाम के धारे पुरिया सा भवन नाम कै संग उदरे सुन सर्वन।
1: हर कृपा जिस अपने नाम लाए नानक चौथे पद में सो जनगत पाए।
0: रूप सत जाका सत स्थान पुरख सत केवल प्रधान।
1: करतूत सत सत जाकी बाणी सत पुरख समय समाणी।
0: सत कर्म जाकी रचना सत मूल सत सत उत्पत।
1: सत करनी निर्मल निर्मली जिसे बजाए तिसे सब भली।
0: सत नाम प्रभु का सुखदाई विश्वास सत नानक गुरते पाई।
1: सत बचन साधु उपदेश सत जन जाके हृदय प्रवेश।
0: सत निरत बूझे जे कोए नाम जपत ताकि गत होए।
1: आप सत की आसव सत आपे जाने अपनी मित गत।
0: जिसकी सृष्ट सो कर नहार अवर न बूझ करत विचार।
1: करते की मीना जाने किया नानक जो तिस पावे सो वर्तिया।
0: जिस मन बिसम भय बिस्माद जिन बूझा तिस आया स्वाद।
1: प्रभु कै रंग राज जन रहे गुर के बचन पदार्थ लहे।
0: कोए दाते दुख काटन हार जाकै संग तरै संसार।
1: जन का सेवक सो वड भागी जन कै संग एक ले गुलागी।
0: गुण गोविंद कीर्तन जन गावे गुर प्रसाद नानक फल पावे।
1: सुख मनी सुख अमृत पव नाम भगत जना कै मन विश्राम। अठ सोलां श्लोक।
0: आद सच जुगाद सच है पे सच नानक हो सी पे सच। सत नाम श्री वाहे गुरु अष्टपदी।
1: चरण सत सत ਪਰਸਨਹਾਰ ਪੂਜਾ ਸਸ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਸਬ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾਕੋ ਭਿੰਨ ਕਹਿ ਨਾ ਜਾਈ
0: ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾ ਸਾ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸੁਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
0: ਮਾਰੈ ਨਾ ਰਾਖੈ ਅਬਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਰਖ ਵਡਾਣੀ
0: ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਬਰ ਨਾਹੀਂ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਜੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਣੋ
1: ਹਾਟ ਪੈਰ ਪਰ ਬਸੈ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸਤਾਰਾਂ ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਰਜੈ ਸਤਿਆਵੈ
0: ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂੜ ਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
1: ਪੁਰਖਾ ਨਾਹੀਂ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕੋ ਦੇ
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
0: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
1: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
0: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ
0: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਿਤ ਪ੍ਰਭਾ ਬਨਾਏ ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
1: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
0: ਸਾਥ ਨਾ ਚੱਲੈ ਬਿਨ ਭਜਨ ਬਿਖਿਆ ਸਗਲ ਅਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕਿਹੋ ਧਨਸਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰਨਾਮ ਆਧਾਰ
0: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
1: ਕਰਮ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
0: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਧਨ ਹਰ ਸੇਵਾ ਤੇ ਪਾਵ ਹੈ
1: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
0: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
1: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
1: ਮਨ ਪ੍ਰਬੋਧੋ ਹਰ ਕੈ ਨਾਏ ਦੈਦ ਸਤਾਵਤ ਆਵੈ ਠਾਏ
0: ਕਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
1: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
0: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
1: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
1: ਆਵਾਗੁਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
0: ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
1: ਅਨਕ ਪਾਵਨ ਛੂਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
0: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
0: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
1: ਜਿਨ ਦੀਏ ਤਿਸ ਪੁਜੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰੀ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਜਤਨਾ
0: ਹਰ ਪੂੰਜੀ ਸਾਂਝ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰ ਹੈ ਉਹ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
0: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉੱਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਇਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢ ਹੈ ਜਨਮ ਜਨਮ ਕਾ ਟੂਟਾ ਗਾਢ ਹੈ
0: ਗੁਰਪੂਰ ਹੈ ਤਾਂ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਹੋ ਕਾਮ ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
1: ਭਗ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀ ਚਾਰ
0: ਸਰਬ ਕਲਿਆਣ ਸੂਖ ਨਿਦ ਨਾਮ ਬੂਟ ਜਾਤ ਪਾਏ ਬਿਸਰਾਮ
1: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸ਼ਟਾਓ ਮਨ ਤਨ ਅੰਤਰ ਇਹੀ ਸੁਆਓ
1: ਨੇਤਰੋ ਪੇਕ ਤਰਸ ਹੋਏ ਮਨ ਵਿਕਸੈ ਸਾਧ ਚਰਨ ਤੋ
0: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
1: ਏਕ ਬਸਤੀ ਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ
0: ਤਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀ
1: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰ पुरख भगवान
0: सर वैकुंठ मुक्त मोख पाए एक निमख हर के गुण गाए
1: अनक राज भोग वडियाई हर के नाम की कथा मन भाई
0: बहु भोजन कापर संगीत रसना जपती हर हर नीत
1: पली सुकरनी शोभा धनवंत हृदय बसे पूर्ण गुरु मंत
0: साध संग प्रभु देहो निवास सर्व सुख नानक प्रगास
1: सुख मनि सुख अमृत प्रभ नाम भगजना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सतनाम श्री वाहे गुरु अष्टपदी
1: जब अकार कुछ न दृष्टि तापा पुन तब कहते होता
0: जब तारी आपन सुन समाद तब बैर विरोध के संग कमात
1: जब इसका वरण चिहिना जापत तब हर सो को किसे व्याप्त
0: जब आपन आप अपार ब्रह्म तब हो कहां किस होवत परम
1: आपन खेले आवर्ती जा नानक करने हार न दूजा
0: जब होवत प्रभु केवल तानी तब बंद मुक्त कहो किसको गनी
1: जब एक हर गम अपार तब नरक सुरक को कौन अवतार
0: जब निर्गुण प्रभु सहज सुभाए तब शिव शक्त कहो कित ठाए
1: जब आपे आप अपनी जोत धरे तब कौन निडर कौन कत डरे
0: आपन चले तब करने हार नानक ठाकुर अगम पार
1: अविनाशी सुख अपने आसन तय जन्म मरण को कहा विनाशन
0: जब पूर्ण करता प्रभु सोए तब जम की त्रास कहो किस होए
1: जब अवगत अगोचर प्रभ एका तब चित्र गुप्त किस पूछत लेखा
0: जब नाथ निरंजन अगोचर गादे तब कौन छुटे कौन बंधन बाधे
1: आपन आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तोता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी ज्योत संग समावै तह किसे भूख कौन तृप्तावै
0: कर्ण करावन करने हार नानक करते का नाहि सुमार
1: जापनी सुवा आपन संग बनाई तब कौन माए बा मित्र सुत भाई
0: जह सर्व कला आप परवीन तह वेद कतेव कहां कोचीन
1: जब आपने आप उतारे तो सगन अपसगन कहां बिचार है
0: जह आपन ऊंच आपन आप नीरा तह कौन ठाकुर कौन कही है चीरा
1: बिस्मन बिस्म रहे बिस्माद नानक अपनी गज जानो आप
0: जह अछल अछेद अभेद समाया ऊहा किसे व्याप्त माया
1: आपस को आपे आदेश तिहु गुण का नाही प्रवेश
0: जह एक है एक एक भगवंता तह कौन अचिंत किस लागे चिंता
1: जह आपन आप पतियारा तह कौन कथे कौन सुनने हारा
0: बहु बेअंत ऊंच ते ऊंचा नानक आपस को आप है पहुंचा
1: जह आप रचियो पर पंच आकार तिहु गुण में कीनो विस्तार
0: पाप पुन तह पई कहावत को नरक को स्वर्ग बंचावत
1: आल जाल माया जंजाल हो मैं मोह परम पैपार
0: दुख सुख मान अपमान अनक प्रकार की ओ बखियान
1: अपन खेल आप कर देखे खेल संकोच है तो नानक एक है
0: जह अवगत भक्त है आप जह पसरे पासार संत प्रताप
1: तुहू पाक का आपै धनी उनकी शोभा उन्हू बनी
0: आप है कौत करे आनंद चोज आप है रस भोगन निर्जोग
1: जिस भावे तुसि अपन ना लावे जिस भावे तुस खेल खिलावे
0: बेशुमार अथा अगंत अतोले ज्यो बुलावो त्यो नानक दास बोले
1: सुख मनी सुख अमृत पब नाम भगत जना कै मन विश्राम अठ इक्की श्लोक
0: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहे गुरु अष्टपदी
1: आप कथे आप सुनने हार आपे एक आप विस्तार
0: जा तिस भावे ता सृष्टो पाए अपने पाने ले समाए
1: तुम ते पिन ने किछ होए आपन सूत सब जगत परोए
0: जाको प्रभु जियो आप बुझाए सच नाम सोई जन पाए
1: सो समदर्शी तत् का बेता नानक सगल सिष्ट का जेता
0: जी जंत्र सबता कै हाथ दीन दयाल अनाथ को नाथ
1: जिस राखे तिस कोए न मारे सो मुआ जिस मनो बिसारे
0: तिस्ता जबर कहां को जाए सब सरे एक निरंजन राय
1: जी की जुग जाके सुभात अंतर बाहर जानो साथ
0: गुण दान बे अंत पार नानक दास दा बलिहार
1: पूरन पूर रहे दयाल सब ऊपर होवत कृपाल
0: अपने करतब जाने आप अंतर जामी रहो ब्याप
1: तत्पाले जीन बो पात जो जो रचियो सुत सहत्यार
0: जिस पावे तिस लय मिलाए भक्त करे हर के गुण गाए
1: मन अंतर विश्वास कर मानिया करन हार नानक इक जानिया
0: जन लागा हर एक नाए तिसकी आसन बिरथी जाए
1: सेवो को सेवा बने आई हुक्म बूझ परम पद पाए
0: इसते ऊपर नहीं विचार जाके मन बसिया निरंकार
1: बंधन तोर पै निर्वैर अंधिन पूजे गुर के पैर
0: यह लोक सुखी पर लोक सुहेले नानक हर प्रभ आपह मेले
1: साध संग मिल करो आनंद गुण गावो परमानंद
0: राम नाम तत् करो विचार दुर्लभ देह का करो उदार
1: अमृत बचन हर की गुण गाओ प्रांत नुन काए हे सुआओ
0: आठ पहर प्रापी खुह नीरा मिटे अज्ञान बिन सहंदीरा
1: सुन उपदेश हृदय बसावो मन इच्छा नानक फल पावो
0: हलत पलत दोय लिहो सवार राम नाम अंतर उरतार
1: पूरे गुर की पूरी दिखिया जिसमन बसै ते साच परीखिया
0: मनता नाम जपो लिव लाए दुख दर्द मन ते पौ जाए
1: सच वपार करो वापारी दरगह निभै खेप तुम्हारी
0: टीका टीक रखो मन माही नानक बहर न आवै जाहे
1: तिस्ते दूर कहा को जाए उबरे रखन हर त्याए
0: निर्भउ जपै सगल भउ मिटै प्रभु कृपाती प्राणी छुटै
1: जिस प्रभु रखै तिस नाहीं दुख नाम जपत मन होवत सुख
0: चिंता जाए मिटै अहंकार तिस जन को कोई न पहुंचन हार
1: सिर उपर ठाडा गुरसूरा नानक ता कै कारज पूरा
0: मत पूरी अमृत जाकी दृष्ट दर्शन पेख तु उदरत श्रेष्ट
1: चरण कमल जाके अनूप सफल दर्शन सुंदर हर रूप
0: धन सेवा सेवक परवान अंतर जामी पुरख प्रधान
1: जिस मन बसे सोत निहाल ताके निकट न आवत काल
0: अमर भय अमरा पद पाया साध संग नानक हर त्याया
1: सुख मनी सुख अमृत पव नाम भलजना कै मन विश्राम अठ बाई श्लोक
0: ज्ञान अंजन गुरदिया अज्ञान अंधेर विनाश हर कृपा ते संत भेटिया नानक मन परगास सतनाम श्री वाहिगुरु अष्टपदी
1: संत संग अंतर प्रभ डीठा नाम प्रभु काला का मीठा
0: सगल समिग्री एक स्कट माहे अनक रंग नाना दृष्टा हे
1: नौनद अमृत प्रभ का नाम देही में इसका विश्राम
0: सुन समाध अनहत है नाद कह न जाई अचार्य विस्माद
1: इन देखिया जिसे आप दिखाए नानक तिसन सो जी पाए
0: सो अंतर सो बाहर अनंत घट घट व्याप रहे आप भगवंत
1: करण माहे आकाश पयाल सर्व लोक पूर्ण प्रतपाल
0: बंतन पर्वत है पार ब्रह्म जैसी आज्ञा तैसा कर्म
1: पौन पानी बैसंतर माहे चार कुण दै दिसै समाहे
0: जिसते भिन्न नहीं कोठाओ गुर प्रसाद नानक सुख पाओ
1: वेद प्राण सिमरत मैं देख ससियर सूर नखत्र मैं एक
0: वाणी प्रभु की सब को बोले आप अडूल न कबहु डूले
1: सर्व करा कर खेले खेल मोल न पाइए गुणे अमोल
0: सर्व ज्योत मह जाकी जो ता रहे हो सामी ओत पोत
1: गुर प्रसाद परम का नाश नानक तिन में एहो विसास
0: संत जना का पीखन सा ब्रह्म संत जना कै हृदय सब धर्म
1: संत जना सुने सो बचन सर्व व्यापी राम संग रचन
0: जन जाता तिसकी एह रहत सत बचन साधु सब कहत
1: जो जो होए सो इश्क मान करन करावन हर प्रभु जान
0: अंतर बसे बाहर पी ओही नानक दर्शन देख सा मोही
1: आप सत किया सब सत तिस प्रभु ते सगली उत्पत
0: तिस भावे ता करे विस्थार तिस भावे ता एकंकार
1: अनक कला लखी न जाए जिस भावे तिस लय मिलाए
0: कवन लिखत कवन कही है दूर आपे आप आप भरपूर
1: अंतर गज से आप जनाए नानक तिस चन आप बुझाए
0: सर्व भूत अवतारा सर्व नैन आपे खनहारा
1: सगल समगरी जाका तना आपन जस आप ही सुना
0: आवन जाने खेल बनाया आज्ञाकारी कीनी माया
1: सबके मदल पत्तो रह जो कुछ कहना सो आप ही कह
0: आग्या आवे आग्या जाए नानक जा पावे ता ले समाए
1: इसते हुए सुना ही बुरा उरे कहो हो किने कुछ करा
0: आप ला कर तू ततनी की आपे जाने अपने जी की
1: आप साज तारी सब साज ओत पोत आपन संग्रह
0: ताकि गत मित कही न जाए दूसर होए ता सो जी पाए
1: इसका किया सब परवान गुर प्रसाद नानक हो जान
0: जो जाने ते सदा सुख होए आप मिलाए ले प्रभु सोए
1: हो धनवंत कुलवंत पतवंत जीवन मुक्त जिस हृदय भगवान
0: धन धन धन जन आया जिस प्रसाद सब जगत राया
1: जानावन कहे सुआओ जन कह संचित आवे ना
0: आप मुक्त मुक्त करे संसार नानक तिस जन को सदा नमस्कार
1: सुख मनी सुख अमृत पव नाम भग जना के मन विश्राम अठ तेई श्लोक
0: पूरा प्रभु आराध्या पूरा जाका नाओ नानक पूरा पाया पूरे के गुण गाओ सत नाम श्री वाहिगुरु अष्टपदी
1: पूरे गुरु का सुन उपदेश पार ब्रह्म निकट कर पे
0: सास सास सिमरो गोबिंद मन अंतर की उतरे चिंद
1: आस नित्या गोतरंग संत जना की दूर मन मंग
0: आप छोड़ बेनती करहो साध संग अग्न सागर तरहो
1: हर तन की भर लिहो भंडार नानक गुरु पूरे नमस्कार
0: खेम कुशल सहज आनंद साध संग भज परमानंद
1: नरक निवार उधारो जियो गुण गोविंद अमृत रस पियो
0: चित चित वो नारायण एक एक रूप जाके रंग अनेक
1: गोपाल दुमोदर दीन दयाल दुख पंजन पूरन कृपाल
0: सिमर सिमर नाम बारंबार नानक जी का यह आधार
1: उत्तम श्लोक साध के बचन अमोलीक लाल एह रतन
0: संत कमावत हो तो उधार आप तरह लोक कह निस्तार
1: सफल जीवन सफलता का संग जाके मन लागा हर रंग
0: जय जय शब्द अनाहद वाजय सुन सुन आनंद करे प्रभु गाजय
1: प्रगटे गोपाल महत के माथे नानक उतरे तिन कह साथे
0: शरण जोग सुन शरणी आए कर कृपा प्रभु आप मिलाए
1: मिट गए बैर पे सबरेन अमृत नाम साथ संग लैन
0: सो प्रसन्न भए गुरुदेव पूर्ण हुई सेव की सेव
1: हाल जंजाल बिकार ते रहते राम नाम सुरस न कहते
0: कर प्रसाद दया प्रवतारी नानक निभी खेप हमारी
1: तब की उस्तत करो संत मीत सावधान एकागर चीत
0: सुखमनी सहज गोविंद गुण नाम जिस मन बस है सो होत निदान
1: सर्व इच्छा ताकि पूर्ण होए प्रधान पुरख प्रगट सब लोए
0: सब ते ऊच पाए स्थान बहर न होवे आवन जान
1: हर दिन खाट चले जन सोए नानक जिसे प्राप्त होए
0: खेम शांत रिद नव निद बुद्ध ज्ञान सर्व तह सिद्ध
1: विद्या तप जोग पव ध्यान ज्ञान श्रेष्ठ उत्तम स्नान
0: चार पदार्थ कमल प्रगास सब कै मद सगल ते उदास
1: सुंदर चित तत् का बीता समदर्शी एक दृष्टि
0: ते फल तिस जन कै मुख पाने गुरु नानक नाम बचन मन सुने
1: इहो निधान जपै मन कोए सब जुग मैं ताकी गत होए
0: गुण गोबिंद नाम धुन बाणी सिमर ਸਰਬਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਵਿਸ਼ਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਣੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ 8:24

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਰੇ ਉਸਾ ਸਿੰਘ ਜੀਓ, ਆਓ ਹੁਣ ਆਪਾਂ ਭਾਈ ਜਸਵੀਰ ਸਿੰਘ ਜੀ ਪੌਂਟਾ ਸਾਹਿਬ ਵਾਲੇ ਪਾਸਿਓਂ ਸ਼ਬਦ ਕੀਰਤਨ ਸਰਵਣ ਕਰੀਏ। ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਪਦੇਸ਼ ਕਰ ਰਹੇ ਹਨ, ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ। ਮਨ ਨੂੰ ਡਰਾਉਣ ਦੀ ਕੀ ਲੋੜ ਹੈ? ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਕਾਫੀ ਦਿਨਾਂ ਤੋਂ ਮੇਰੀ ਅਤੇ ਮੇਰੀ ਪਤਨੀ ਦੇ ਰਿਸ਼ਤੇ ਵਿੱਚ ਖਿੱਚੋ ਤਾਣ ਬਣੀ ਹੋਈ ਸੀ। ਹਰ ਵਕਤ ਠੋਕਾ ਟਾਕੀ, ਬਿਨਾਂ ਮਤਲਬ ਤੋਂ ਉਸਨੂੰ ਗੁੱਸਾ ਆਉਣਾ। ਲੱਗਦਾ ਨਹੀਂ ਸੀ ਕਿ ਅਸੀਂ ਹਜ਼ਾਰਾਂ ਮੁਸੀਬਤਾਂ ਵਿੱਚੋਂ ਗੁਜ਼ਰ ਕੇ ਪ੍ਰੇਮ ਵਿਆਹ ਕੀਤਾ ਹੋਏਗਾ। ਪਿਆਰ ਪਹਿਲਾਂ ਵੀ ਬਹੁਤ ਸੀ ਅਤੇ ਮੇਰੇ ਦਿਲ ਦੇ ਵਿੱਚ ਅੱਜ ਵੀ ਉਸਦੇ ਲਈ ਉਹੀ ਪਿਆਰ ਅਤੇ ਉਹੀ ਇੱਜ਼ਤ ਸੀ, ਪਰ ਪਤਾ ਨਹੀਂ ਕਿਉਂ ਉਹ ਖਿਜੀ ਖਿਜੀ ਜੀ ਰਹਿੰਦੀ ਸੀ। ਪਤਾ ਮੈਨੂੰ ਵੀ ਸੀ ਕਿ ਮੇਰੇ ਵੱਲੋਂ ਕੋਈ ਦਰਦ ਨਹੀਂ ਸੀ, ਪਰ ਉਸਨੂੰ ਪਤਾ ਨਹੀਂ ਕਿਉਂ ਮੈਂ ਹੁਣ ਦੁਸ਼ਮਣ ਜਿਹਾ ਜਾਪ ਰਿਹਾ ਸੀ। ਹਰ ਗੱਲ ਸਿੱਧੀ ਕਰਨੀ ਮੈਂ, ਪਰ ਉਸਨੂੰ ਲੱਗਣਾ ਕਿ ਜਗਜੀਤ ਗਲਤ ਕਹਿ ਰਿਹਾ ਹੈ। ਸਾਡੇ ਵਿੱਚ ਕਾਫੀ ਅਸਹਿਜਤਾ ਆ ਗਈ। ਇੱਕ ਦਿਨ ਥੋੜ੍ਹੀ ਜਿਹੀ ਗੱਲ ਤੋਂ ਰੁੱਸ ਕੇ ਪੇਕੇ ਤੁਰ ਗਈ। ਬਹੁਤ ਰੋਕਿਆ ਪਰ ਨਾ ਰੁਕੀ। ਮੈਨੂੰ ਵੀ ਫਿਰ ਗੁੱਸਾ ਆ ਗਿਆ ਤੇ ਮੈਂ ਵੀ ਕਹਿ ਦਿੱਤਾ, ਜਾਂ ਦਫਾ ਹੋ ਜਿੱਥੇ ਮਰਜ਼ੀ। ਰੋਂਦੀ ਹੋਈ ਜੋ ਆਇਆ ਹੱਥ ਦੇ ਵਿੱਚ ਭਰ ਬੈਗ ਤੁਰ ਗਈ ਪੇਕੇ। ਅਜੇ 3 ਦਿਨ ਹੀ ਹੋਏ ਸੀ, ਸਾਡੇ ਵੱਲੋਂ ਇੱਕ ਦੂਜੇ ਨੂੰ ਕੋਈ ਫੋਨ ਨਹੀਂ ਸੀ ਕੀਤਾ। ਤੇ ਉਸ ਦਿਨ ਜਦੋਂ ਰੋਟੀ ਖਾ ਕੇ ਲੰਮੇ ਪੈਣਾ ਤਾਂ ਦਿਲ ਬਹੁਤ ਉਦਾਸ ਹੋ ਗਿਆ ਕਿ ਕੀ ਗਲਤੀ ਸੀ, ਕੀ ਕਮੀ ਸੀ, ਕਿਉਂ ਰੁੱਸ ਕੇ ਗਈ। ਦਿਲ ਦੀ ਤੜਫ ਹੋਰ ਵਧਣ ਲੱਗੀ। ਲਾਗੇ ਪਿਆ ਫੋਨ ਕਹੇ ਕਿ ਮੇਰੀ ਵਰਤੋਂ ਕਰੋ, ਆਪਣੇ ਰਿਸ਼ਤੇ ਨੂੰ ਸਧਾਰਨ ਕਰੋ। ਕਦੇ ਦਿਲ ਕਰੇ ਕਿ ਹੁਣੇ ਫੋਨ ਕਰਾਂ, ਮਾਫ਼ੀ ਮੰਗ ਲਾਂ, ਪਰ ਦੂਜੇ ਪਾਸੇ ਉਹੀ ਦਿਨ ਮੁਨਕਰ ਹੋ ਜਾਏ ਕਿ ਮਾਫ਼ੀ ਕਿਉਂ, ਮੈਂ ਕਿਹੜਾ ਕੋਈ ਗੁਨਾਹ ਕੀਤਾ। ਇੱਕ ਦਿਲ ਕਹੇ ਕਿ ਤਲਾਕ ਹੀ ਹੋ ਜਾਏ, ਪਰ ਦੂਜਾ ਕਹੇ ਹੁਣ ਉੱਠ ਤੇ ਪਤਨੀ ਤੋਂ ਮਾਫ਼ੀ ਮੰਗ ਕੇ ਆਪਣੇ ਨਾਲ ਲੈ ਕੇ ਆ ਅਤੇ ਸਾਰੇ ਗਲੇ ਸ਼ਿਕਵੇ ਦੂਰ ਕਰ ਤੇ ਇੱਕ ਹੱਸਦੀ ਹੋਈ ਅਤੇ ਪਿਆਰ ਭਰੀ ਜ਼ਿੰਦਗੀ ਬਸਕਰ ਕਰ। ਜ਼ਿੰਦਗੀ ਦਾ ਕੀ ਹੈ, ਕਦੋਂ ਪਟਾਕਾ ਪੈ ਜਾਏ। ਕਿਉਂ ਜ਼ਿੰਦਗੀ ਦੇ ਇਹਨਾਂ ਵਧੀਆ ਪਲਾਂ ਨੂੰ ਇਹਨਾਂ ਗਮਾਂ ਦੇ ਵਿੱਚ ਪਾ ਕੇ ਗਰਕ ਕਰ ਰਿਹਾ। ਕਿਉਂ ਹੱਸਦੇ ਵੱਸਦੇ ਘਰ ਨੂੰ ਨਰਕ ਬਣਾ ਦਿੱਤਾ ਹੈ। ਮਾਂ ਪਿਓ ਉੱਪਰੋਂ ਵੱਖਰੇ ਪਰੇਸ਼ਾਨ ਨੇ ਕਿ ਇਹ ਸਭ ਹੋਇਆ ਕਿਉਂ। ਮੁੰਡਾ ਵੀ ਵਿਚਾਰਾ ਸਾਡੇ ਲੜਦਿਆਂ ਦੇ ਮੂੰਹ ਵੱਲ ਵੇਖ ਕੇ ਡਰਿਆ ਡਰਿਆ ਜਾ ਝਾਕੇ। ਰਾਤ ਪੂਰੀ ਲੰਘ ਗਈ। ਖਾਲੀ ਪਏ ਬੈੱਡ ਨੇ ਵੀ ਦੁਹਾਈ ਪਾਈ ਕਿ ਮੈਡਮ ਨੂੰ ਵਾਪਸ ਲਿਆਓ ਜਲਦੀ, ਹੁਣ ਉਹਨਾਂ ਤੋਂ ਬਿਨਾਂ ਘਰ ਸੁੰਨਾ ਲੱਗਦਾ। ਅਤੇ ਵਿਹੜੇ ਦੀਆਂ ਖੁਸ਼ੀਆਂ ਵੀ ਤਾਜ਼ੀ ਹੋਈ ਮੌਤ ਦੀ ਤਰ੍ਹਾਂ ਅਫਸੋਸ ਕਰ ਰਹੀਆਂ ਸੀ। ਇੱਕ ਹੱਸਦਾ ਹੋਇਆ ਘਰ ਉਜੜੇ ਬਾਗ ਵਰਗਾ ਲੱਗ ਰਿਹਾ ਸੀ। ਪੂਰੀ ਰਾਤ ਲੰਘ ਗਈ ਪਰ ਨੀਂਦ ਨਹੀਂ ਆ ਰਹੀ ਸੀ। ਤੜਫ ਰਹੀ ਰੂਹ ਨੂੰ ਸ਼ਾਂਤ ਕਰਨ ਲਈ ਕਈ ਦਿਲਾਸੇ ਦਿੱਤੇ ਤੇ ਸਵੇਰ ਹੁੰਦਿਆਂ ਹੀ ਸਾਰੇ ਗਿਲੇ ਸ਼ਿਕਵੇ ਇੱਕ ਰੱਦੀ ਵਾਲੀ ਟੋਕਰੀ ਵਿੱਚ ਸੁੱਟ ਕੇ ਤੜਕ ਸਾਰੀ ਫੋਨ ਕੀਤਾ ਤੇ ਅੱਗਿਓਂ ਸਤਿਕਾਲ ਦਾ ਜਵਾਬ ਵੀ ਆਇਆ ਤੇ ਦਿਲ ਉੱਤੇ ਠੰਡ ਪੈ ਗਈ ਕਿ ਮੇਰੀ ਪਿਆਰੀ ਪਤਨੀ ਸ਼ਾਂਤ ਹੋ ਗਈ ਲੱਗਦਾ ਹੈ। ਸ਼ਾਇਦ ਉਹ ਵੀ ਮੇਰੀ ਹੀ ਕਾਲ ਦਾ ਇੰਤਜ਼ਾਰ ਕਰ ਰਹੀ ਸੀ। ਮੈਂ ਕਿਹਾ ਤੁਸੀਂ ਠੀਕ ਹੋ, ਤਾਂ ਅੱਗੋਂ ਕਹਿਣ ਲੱਗੀ ਕਦੋਂ ਆ ਰਹੇ ਹੋ ਮੈਨੂੰ ਲੈਣ। ਮੈਂ ਕਿਹਾ ਬਸ ਤਿਆਰ ਹੀ ਹੋ ਰਿਹਾ। ਇੰਨੀ ਗੱਲ ਸੁਣ ਕੇ ਕਈ ਦਿਨਾਂ ਦਾ ਗੁੱਸਾ 1 ਮਿੰਟ ਵਿੱਚ ਗਾਇਬ ਹੋ ਗਿਆ ਤੇ ਫੜ ਆਪਣੀ ਕਾਰ 1 ਘੰਟੇ ਵਿੱਚ ਪਤਨੀ ਦੇ ਬੂਹਾਂ ਤੇ ਜਾ ਖੜਾ ਹੋਇਆ, ਜਿੱਥੇ ਨਵਾਂ ਸੂਟ ਪਾ ਕੇ ਨਵੀਂ ਵਿਆਹੀ ਦੁਲਹਨ ਵਾਂਗ ਸਜੀ ਹੋਈ ਸੱਜਰੀ ਸਵੇਰ ਵਰਗੀ ਸ਼ਾਇਦ ਮੇਰਾ ਹੀ ਇੰਤਜ਼ਾਰ ਕਰ ਰਹੀ ਸੀ। ਸਾਰੇ ਸ਼ਿਕਵੇ ਦੂਰ ਹੋ ਗਏ, ਮਨ ਦੇ ਵਿੱਚ ਆਏ ਸਾਰੇ ਬੁਰੇ ਸੁਪਨੇ ਪਿਆਰ ਦੀ ਹਨੇਰੀ ਦੇ ਵਿੱਚ ਉੱਡ ਗਏ। ਹੱਸਦੇ ਹੋਏ ਸਹੁਰੇ ਪਰਿਵਾਰ ਤੋਂ ਵਿਦਾ ਲੈ ਕੇ ਆਪਣੇ ਘਰ ਆ ਗਏ, ਜਿੱਥੇ ਸਾਡੀਆਂ ਖੁਸ਼ੀਆਂ ਸਾਡਾ ਇੰਤਜ਼ਾਰ ਕਰ ਰਹੀਆਂ ਸਨ। ਨਾ ਕਦੇ ਗੁੱਸਾ, ਨਾ ਗਿਲਾ, ਬਸ ਪਿਆਰ ਹੀ ਪਿਆਰ ਸੀ। ਤੇ ਕਹਿੰਦੇ ਨੇ ਗੁੱਸਾ ਬੰਦੇ ਨੂੰ ਹੰਕਾਰੀ ਅਤੇ ਆਪਣਾ ਵੀ ਦੁਸ਼ਮਣ ਬਣਾ ਦਿੰਦਾ ਹੈ ਅਤੇ ਇਸ ਨੂੰ ਪਿਆਰ ਹੀ ਰੋਕ ਸਕਦਾ ਹੈ। ਜੇ ਤੁਸੀਂ ਆਪਣਿਆਂ ਤੋਂ ਨਿਰਾਜ਼ ਹੋ ਤਾਂ ਇੱਕ ਕੋਸ਼ਿਸ਼ ਤਾਂ ਕਰਕੇ ਦੇਖੋ, ਸ਼ਾਇਦ ਜਗਜੀਤ ਦੀ ਇਸ ਕਹਾਣੀ ਦੀ ਤਰ੍ਹਾਂ ਤੁਹਾਡਾ ਵੀ ਕੋਈ ਇੰਤਜ਼ਾਰ ਕਰ ਰਿਹਾ ਹੋਵੇਗਾ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: You are listening.
3: Haji Haji, Haji Haji, Haji Haji, Radio Haji.
2: Radio Haji, 1674 AM, 24/7 Indian Radio, Sydney ka apna Indian radio station.
3: Radio Haji.
2: Stay tuned.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡਿਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੋ